0: ਜੋ ਇੱਕ ਸਾਰੇ ਪਰਿਵਾਰ ਦੇ ਵਿੱਚ ਅਸੀਂ ਹਮੇਸ਼ਾ ਰੱਖਦੇ ਹਾਂ ਯੂਨੋ ਕਦੇ ਕਦੇ ਅਸੀਂ ਪਰਿਵਾਰ ਦੇ ਵਿੱਚ ਯੂਨੋ ਗਾਲੀ ਬੱਕ ਕੇ ਗੱਲ ਨਹੀਂ ਕਰਦੇ ਹੈਗੇ ਕਿਉਂਕਿ ਇਟਸ ਅ ਰਿਸਪੈਕਟ ਟੂਵਰਡ ਦਾ ਫੈਮਲੀ ਸੋ ਉੱਦਾਂ ਹੀ ਇਹ ਵੀ ਸਾਡੀ ਜਿਹੜੀ ਰੇਡੀਓ ਹਾਂਜੀ ਦੀ ਫੈਮਲੀ ਹੈ ਅਸੀਂ ਵੀ ਇੰਨੇ ਕੁ ਕੰਡੀਸ਼ਨ ਯੂਨੋ ਕਹਿੰਦੇ ਨਾ ਜੀ ਕਹੋ ਤੇ ਜੀ ਕਹਾਓ
1: ਜੀ ਜੀ
0: ਸੋ ਉਹ ਵਾਲਾ ਰੂਲ ਆ ਬਾਕੀ ਮਸਤੀ ਕਰਨ ਚ ਅਸੀਂ ਪੂਰੇ ਮਸਤੀ ਖੋਰ ਹੁੰਦੇ
1: ਹਾਂ ਯੈਸ ਵੀ ਆਰ ਵੈਰੀ ਮੱਚ ਮਸਤੀ ਖੋਰ ਐਂਡ ਸਾਨੂੰ ਤੋੜ ਲੱਗੀ ਪਈ ਹੈ ਮਸਤੀ ਦੀ ਸਾਨੂੰ ਕਾਲ ਕਰੋ 044-717-1674 ਤੇ ਐਂਡ ਆਪਣੀ ਸ਼ਾਇਰੀ ਸੁਣਾਓ ਗਾਣੇ ਸੁਣਾਓ ਕਿਸੇ ਹੋਰ ਦਾ ਗਾਣਾ ਸੁਣਾਓ ਕਿਸੇ ਹੋਰ ਦੀ ਸ਼ਾਇਰੀ ਸੁਣਾਓ ਬੁਝਾਰਤ ਵੀ ਪਾਣੀ ਪਾ ਦਿਓ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਐਂਡ ਸਭ ਤੋਂ ਬੈਸਟ ਕੀ ਹੋਇਆ ਹਫ਼ਤੇ ਦੇ ਅੰਦਰ ਐਂਡ ਐਡਿੰਗ ਟੂ ਦਾ ਰੂਲ ਉਹੀ ਵਾਲਾ ਕਿ ਦੁਨੀਆ ਗ੍ਰੇਟ ਹੈ ਲਾਈਫ ਮਜ਼ੇ ਨੇ ਕੇਮ ਛੋ ਮਜ਼ਾ ਮਾ ਜੂਸ ਪਿਵਾਨੂੰ ਮਜਾਨੀ ਲਾਈਫ ਉਹ ਸਭ ਨਹੀਂ ਨੋ ਨੋ ਨੋ ਨੋ ਨੋ ਇੱਕ ਚੀਜ਼ ਘੈਂਟ ਜੋ ਹਫ਼ਤੇ ਦੇ ਅੰਦਰ ਹੋਈ ਉਹ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀ ਕਰਨੀ ਹੈ ਜੇ ਤੁਹਾਨੂੰ ਥੋੜ੍ਹਾ ਜਿਹਾ ਸ਼ਾਇਨੈਸ ਫੀਲ ਹੁੰਦੀ ਹੈ ਤਾਂ ਸ਼ਾਇਨੈਸ ਨੂੰ ਕਹੋ ਬਾਏ ਬਾਏ ਐਂਡ ਮੈਂ ਅੱਜ ਕਰੂੰਗਾ ਕਾਲ ਕ੍ਰਿਸ਼ਨਾ ਐਂਡ ਨੋਨੀਆ ਜੀ ਨੂੰ
0: ਇਸ ਸਾਰੀਆਂ ਗੱਲਾਂ ਤੋਂ ਪਹਿਲਾਂ ਯਾਦ ਰੱਖੋ ਵੀ ਆਪਾਂ ਗੰਜੀ ਵੀ ਖੁਰਕਦੇ ਹੁੰਦੇ
1: ਯੈਸ ਦੇਰ ਇਜ਼
0: ਸੈਗਮੈਂਟ ਸ਼ੁਰੂ ਹੋ ਰਿਹਾ ਸਾਡਾ
1: ਯੈਸ
0: ਜੰਗੀ
1: ਜੰਗੀ ਵਿਚਾਰੀ ਉਹ ਆਪ ਹੈ ਕਿਉਂਕਿ ਉਹ ਗੰਜੀ ਹੈ
0: ਮੇਰੇ ਫਰੈਂਡ ਦੇ ਕੁੱਤੇ ਦਾ ਨਾਮ ਜੰਗੀ ਹੈ
1: ਜੰਗੀ ਰੱਖਿਆ ਪਹਿਲਾਂ
0: ਯੈਸ
1: ਬੜਾ ਹੀ
0: ਕੱਲ ਮੈਂ ਉਹਨਾਂ ਖੇਡ ਕੇ ਆਈ ਮੈਨੂੰ ਲੱਗਦਾ ਉਹਦਾ ਨਾਮ ਮੇਰੇ ਮੂੰਹ ਤੇ ਚੜਿਆ ਹੈ ਜੰਗੀ
1: ਜੰਗੀ ਨਾਮ ਰੱਖਿਆ ਪਿਆ ਇਹ ਕਿਹੜਾ ਵਰਲਡ ਵਾਰ 2 ਦਾ ਕੁੱਤਾ ਰੱਖਿਆ ਪਿਆ ਬਈ
0: ਆਈ ਡੋਨਟ ਨੋ ਹੀ ਇਜ਼ ਅ ਸੌਸੇਜ ਡੌਗ
1: ਅੱਛਾ ਸੌਸੇਜ ਜਿਹੜੇ ਲੰਮੇ ਜਿਹੇ ਹੁੰਦੇ ਹਨ ਓ ਯਾਰ
0: ਉਹਦਾ ਨਾਮ ਜੰਗੀ ਆ
1: ਸੋ ਕੀ ਬਾਤ ਹੈ
0: ਗੰਜੀ ਖੁਰਕੂ ਲਹੂ ਕੱਢੂ ਸੈਗਮੈਂਟ ਉਹਦੇ ਵਿੱਚ ਮੇਰੇ ਦਿਮਾਗ 'ਚ ਕੋਈ ਇੱਕ ਇੱਕ ਪਰਸਨੈਲਿਟੀ ਹੁੰਦੀ ਹੈ ਇੱਕ ਕੋਈ ਕੋਈ ਵੀ ਇੱਕ ਚੀਜ਼ ਫੇਮਸ ਹੁੰਦੀ ਆ ਤੇ ਤੁਸੀਂ ਬੁੱਝਣੀ ਹੁੰਦੀ ਆ ਤੁਹਾਡੇ ਕੋਲ 7 ਸਿਰਫ ਔਰ ਸਿਰਫ ਉਹਨਾਂ ਬਾਰੇ ਦੱਸਣਾ ਆ ਪਰ ਤੁਸੀਂ ਨਾਮ ਨੀ ਸਿੱਧਾ ਲੈ ਸਕਦੇ
1: ਹਾਂ ਨਾਮ ਨੀ ਲੈਣਾ
0: ਦਸਾਂ ਤੋਂ ਬਾਅਦ ਯੈਸ ਯੂ ਕੈਨ
1: ਹਾਂ ਜਿਵੇਂ ਨਾਮ ਆਏ ਵੀ ਮੈਂ ਪੜਾਂਗਾ ਨੀ ਗਾਇਸ ਕੋਈ ਚੱਕਰ ਵਾਲੀ ਅੱਛਾ ਨੀ ਮੈਂ ਫੇਰ ਭੁੱਲ ਗਿਆ ਮੈਂ ਤੁਹਾਡੀ ਟੀਮ ਚ ਕਿ ਉਹਨਾਂ ਦੀ ਟੀਮ ਚ ਯਾਰ ਮੈਂ ਮੀਡੀਏਟਰ ਹਾਂ ਨਾ ਦੇਖੋ
0: ਨਹੀਂ ਤੁਸੀਂ ਸਾਂਝਾ ਬਿੱਲਾ ਹੋ
1: ਹਾਂ ਮੈਂ ਰੇਲੂ ਹੈ
0: ਰੇਲੂ
1: ਰੇਲੂ ਹੀ ਕਹਿੰਦੇ ਹੁੰਦੇ ਨਾ ਬੋਲਿੰਗ ਨੀ ਮਿਲਣੀ ਬੈਟਿੰਗ ਮਿਲ ਜਾਏਗੀ ਦੋਨੋਂ ਪਾਸੇ ਉਹ ਵੀ ਛੇ ਛੇ ਬੋਲਾਂ
0: ਸਾਂਝਾ ਬਿੱਲਾ ਹੁੰਦਾ ਜਿਹੜਾ ਯੂਨੋ ਸਾਰੇ ਐਵਰੀਵੇਅਰ
1: ਆਪਣਾ
0: ਕਫ ਹਟਾ ਕੇ ਦੇਖੋ ਬਾਹਰ ਕਿਸੇ ਨੇ ਉੱਪਰ ਵਾਲੇ ਟੈਟੂ ਤਾਂ ਨੀ ਕਰਕੇ ਭੇਜਿਆ
1: ਤੂੰ ਹੀ ਰੇ ਸੋਰੀ ਹਰੀ ਹਰਨ ਅੰਕਲ ਮੇਰੇ ਮਾਈਂਡ 'ਚ ਨਹੀਂ ਸੀ
0: ਕਿੰਨਾ ਕਿੰਨਾ ਪਿਆਰਾ ਗਾਣਾ
1: ਯਾ ਹਰੀਹਰਨ ਸੱਚਾ ਗੁੱਡ ਸਿੰਗਰ ਨਾ
0: ਆਈ ਡੋਨਟ ਨੋ ਉਹਨਾਂ ਦੀ ਆਵਾਜ਼ 'ਚ
1: ਜਿਹੜੀ ਮਖਮਲੀਆਂ ਪਲੇ
0: ਓ ਮਾਈ ਗॉड ਸੇਮ ਥਿੰਗ ਆਈ ਵਾਸ ਅਬਾਊਟ ਟੂ ਸੇ ਵੈਲਵਟੀ
1: ਆਏ ਤਾਲੀ ਤਾਲੀ ਤਾਲੀ ਕਿਆ ਕਿਆ ਬਾਤ ਹੈ ਗ੍ਰੇਟ ਮਾਈਂਡਸ ਥਿੰਕ ਲਾਈਕ
0: ਯੈਸ
1: ਫਿਰ ਤੁਹਾਡਾ ਮੇਰੇ ਨਾਲ ਕਿਉਂ ਨਹੀਂ ਰਲਦਾ
0: ਚਲੋ ਮੈਂ ਕਹਿਣ ਲੱਗੀ ਸੀਗੀ ਫਲੋਕ ਆਫ ਸੇਮ ਬਰਡ ਨਾ
1: ਹਾਂ ਕਿੰਦਰ ਫਲੋਕ ਆਫ ਹਾਂ ਇਹ ਵੀ ਹੁੰਦਾ ਬਰਡ ਆਫ ਸੇਮ ਫਲੋਕਸ ਫਲਾਈ ਟੂਗੇਦਰ
0: ਬਰਡ ਆਫ ਸੇਮ ਫੈਦਰ ਫਲੋਕ ਟੂਗੇਦਰ
1: ਹਾਂ ਬਸ ਮੇਰੇ ਵੱਲੋਂ ਹੈ ਕੋ ਜੀ ਐਵਰੀਵਨ ਪਲੀਜ਼ ਬਰਡਸ ਕੋ ਉੜਨੇ ਦੇ
0: ਯੈਸ ਬਰਡਸ ਨੂੰ ਉੱਡਣ ਦਿਓ ਖੁੱਲੇ ਪਿੰਜਰੇ ਖੁੱਲੇ ਪਿੰਜਰੇ ਖੁੱਲੇ ਅਸਮਾਨ ਦੇ ਵਿੱਚ ਪਿੰਜਰੇ 'ਚ ਨਾ ਰੱਖੋ ਉਹਨਾਂ ਨੂੰ
1: ਪਿੰਜਰੇ 'ਚ ਰੱਖਣਾ ਨਹੀਂ ਆਪਾਂ
0: ਯੈਸ ਚਾਹੇ ਉਹ ਕੁਛ ਵੀ ਹੋਣ ਬਰਡ ਤੋਂ ਯਾਦ ਆਇਆ ਹੈ ਨਾ ਗੋ ਫੋਰ ਅ ਵਾਕ ਅਰਾਊਂਡ ਆਰ ਸਟਰੀਟ ਨਾ ਐਂਡ ਕਿਸੇ ਨੇ ਨਾ ਬਾਹਰ ਤੋਤਾ ਰੱਖਿਆ ਹੋਇਆ ਮਹੀਨੇ ਟਾਈਮ ਹੋ ਗਿਆ ਨਿਕਲਦੇ ਨਿਕਲਦੇ ਕਦੇ ਨਹੀਂ ਹੁੰਦਾ ਤੋਤਾ ਨਿਕਲਿਆ ਤੋਤੇ ਨੇ ਕੰਪਲੀਮੈਂਟ ਕਿਹਨੂੰ ਦਿੱਤਾ ਮੇਰੇ ਡੌਗੀ ਨੂੰ
1: ਅੱਛਾ ਵਾਹ ਚਲੋ ਉਹਨਾਂ ਦੇ ਵੀ ਆਪਸ ਚ ਗੱਲ ਹੋ ਸਕਦੀ ਹੈ ਆਦਮੀ ਨਹੀਂ ਠੇਕਾ ਲਿਆ ਕਿ ਦੂਸਰੇ ਨਾਲ ਗੱਲ ਕਰਨ ਦਾ ਆ ਵੀ ਠੀਕ ਹੈ
0: ਮੈਂ ਹੈਰਾਨ ਅੱਛਾ ਕੌਣ
1: ਅੱਛਾ
0: ਉਹ ਕਿਉਂਕਿ ਅੱਗੇ ਨਾ ਥੋੜਾ ਹਲਕੀਆਂ ਜਿਹੀਆਂ ਬੁਸ਼ਿਸ ਸੀ ਬੁਸ਼ਿਸ ਦੇ ਜਿੱਦਾਂ ਨੀ ਵਰਾਂਡਾ ਹੁੰਦਾ ਵਰਾਂਡੇ 'ਚ ਰੱਖਿਆ ਹੋਇਆ ਸੀ ਪਿੰਜਰੇ ਦੇ ਵਿੱਚ ਤੋਤਾ ਕਿਸੇ ਨੇ ਕਹਿੰਦਾ ਹੈ ਟੌਕੀ ਹੈ ਯੂ
1: ਓਏ ਬੱਲੇ ਆ ਵਧੀਆ ਸੀ ਤੁਸੀਂ ਆ ਸਾਰਾ ਦਿਨ ਇਦਾਂ ਗੱਲ ਕਰੋ ਪਲੀਜ਼
0: ਹੈਲੋ ਟੌਕੀ ਹਾਊ ਆਰ ਯੂ ਹੈਲੋ ਕ੍ਰਿਸ਼ਨਾ ਕੀ ਹਾਲ ਚਾਲ
1: ਵਾਹ ਕੀ ਬਾਤ ਹੈ ਓਏ ਤੋਤੇ ਦੀ ਘੱਟ ਪਤਾ ਕਿਹਦੀ ਜ਼ਰਾ ਆਵਾਜ਼ ਲੱਗਦੀ ਪਈ ਆ
0: ਕਾਕਟੂ
1: ਨੋ ਮਿਨੀ ਮਾਊਸ ਦੀ
0: ਨੋ ਨੋ ਮਿਨੀ ਮਾਊਸ ਦਾ ਉਹਦੀ ਮੋਰ ਨੇਜ਼ਲੀ ਹੁੰਦੀ ਹੈ
1: ਬਹੁਤ ਜ਼ਿਆਦਾ ਤੁਸੀਂ ਜਿਹੜਾ ਪਿੱਚ ਦਾ ਫਰਕ ਲਿਆਂਦਾ ਨਾ ਲਤਾ ਦੀਦੀ ਥੈਂਕ ਯੂ ਵੈਰੀ ਮਚ
0: ਬਹੁਤ ਨੇਜ਼ਲੀ ਹੁੰਦੀ ਹੈ
1: ਨਹੀਂ ਨਹੀਂ ਇਦਾਂ ਦੀ ਆਵਾਜ਼ ਹੀ ਆ ਸੱਚੀ
0: ਉਹ ਜਿਹੜਾ ਕਰੂ ਉਹ ਨਹੀਂ ਹੁੰਦੇ ਸੀ ਸਕਰੂਜ਼ ਡਾਕਟਰ ਸਕਰੂਜ਼ ਨਾ
1: ਹਾਂ ਡਾਕਟਰ ਅੰਕਲ ਅੰਕਲ ਸਕਰੂਜ਼
0: ਅੰਕਲ ਸਕਰੂਜ਼ ਉਹ ਹੁੰਦੇ ਸੀ ਜਿਹੜਾ ਹੁਣ ਮੈਂ ਬੋਲ ਰਹੀ ਸੀ ਨਾ
1: ਕਾਸ਼ ਐਸੀ ਧਨ ਦੌਲਤ ਮੇਰੇ ਕੋਲ ਵੀ ਆਏ ਗਾਇਸ
0: ਹਾਂ ਉਹ ਅੰਕਲ ਸਕਰੂਜ਼ ਦੀ ਆਵਾਜ਼ ਇਦਾਂ ਦੀ ਹੁੰਦੀ ਸੀ ਕ੍ਰੋਕੀ ਜੀ ਐਂਡ ਤਿੱਖੀ ਜੀ
1: ਉਹ ਹੀ ਵਧੀਆ ਹੁੰਦਾ ਸੀਗਾ
0: ਓ ਯੈਸ ਓ ਮਾਈ ਗੋਡ
1: ਅੰਕਲ ਸਕਰੂਜ਼
0: ਆਈ ਕੈਨ ਸਿਟ ਐਂਡ ਵਾਚ ਆਲ ਦਿਸ ਕਾਰਟੂਨਸ ਹੋਲ ਡੇ
1: ਬਗਸ ਮੈਨ ਦਾ ਵੂਮਨ ਮੈਨ ਸਭ ਤੋਂ ਵਧੀਆ ਕਿਆ ਹੁਆ ਦੋਸਤ
0: ਅੱਛਾ ਮੈਂ ਹਿੰਦੀ ਵਾਲਾ ਨਹੀਂ ਦੇਖਿਆ
1: ਸੋ ਇੰਡੀਆ ਹਿੰਦੀ ਵਾਲੇ ਆਉਂਦੇ ਸੀਗੇ ਨਾ ਇੰਗਲਿਸ਼ ਚ ਚੀਜ਼ਾਂ ਹੁੰਦੀਆਂ ਜਿਹੜੀ ਡਬ ਹੋ ਕੇ ਆਉਂਦੀਆਂ ਨਾ ਕਿ ਪਤਾ ਨਹੀਂ ਸਾਊਥ ਇੰਡੀਅਨ ਫਿਲਮਾਂ ਨੂੰ ਜਿਹੜਾ ਵੀ ਬੰਦਾ ਡਬ ਕਰ ਰਿਹਾ ਉਹ ਚਾਰ ਹੀ ਨੇ ਆਪਸ ਚ ਮੈਨੂੰ ਲੱਗਦਾ ਉਹ ਇੱਕੋ ਹੀ ਬੰਦਾ ਚਾਰ ਦੀ ਵਾਜ਼ਾ ਉਹਦਾ ਨਾ ਬੇਸ ਡਾਊਨ ਹੁੰਦਾ ਰਹਿੰਦਾ ਜਿਸ ਤਰ੍ਹਾਂ ਉਹ ਹੀਰੋ ਤੋਂ ਦੋਸਤ ਵੱਲ ਆਉਂਦਾ ਰਹਿੰਦਾ ਫਿਰ ਇੱਕ ਬੰਦਾ ਪੱਕਾ ਹੋਣਾ ਜਿਹਨੇ ਭੂਮਿਕਾ ਬਣਨੀ ਹੈ ਪੂਰੀ ਹੀਰੋ ਦੀ ਹੀਰੋ ਸਾਈਡ ਤੇ ਚੁੱਪਚਾਪ ਖੜਾ ਰਹੇਗਾ ਹਨਾ ਹੀਰੋਇਨ ਦੇ ਸਾਹਮਣੇ ਉਹ ਕਹੇਗੀ ਤੁਮ ਤੋ ਲੁੱਚੇ ਹੋ ਲੁੱਖੇ ਹੋ ਯੇ ਹੋ ਹਨਾ
0: ਗਵਾਰ ਹੋ ਤੁਮ ਕਿਆ ਜਾਨੋ ਯੇ ਕੌਨ ਹੈ ਯੇ ਲੁੱਚਾ ਲਫੰਗਾ ਨਹੀਂ ਹੈ ਯੇ ਆਪਣੇ ਪੂਰੇ ਘਰ ਕਾ ਕਰਤਾ ਧਰਤਾ ਹੈ ਆਪਣੀ ਮਾਂ ਔਰ ਬਾਬਾ ਕੋ ਇਸਨੇ ਖਿਲਾਇਆ ਪਿਲਾਇਆ ਬਚਪਨ ਸੇ ਜਬ ਸੇ ਇਸੇ ਪੈਦਾ ਹੁਆ ਇਸਨੇ ਕਿਤਨੀ ਮਿਹਨਤ ਕੀ ਹਾਰਡ ਵਰਕ ਕੀਆ ਤਬ ਜਾ ਕੇ ਇਸਕੀ ਮਾਂ ਇਸਕੋ ਦੋ ਗੁੰਡ ਦੂਧ ਦੇਤੀ ਥੀ ਜਬ
1: ਬੰਦਾ ਰੋ ਵੀ ਰਹਿਣਾ ਸਾ ਤੁਮੇ ਕਿਆ ਪਤਾ ਯੇ ਹਮਾਰੇ ਗਾਓ ਕਾ ਕਰਤਾ ਧਰਤਾ ਹੈ ਇਸਾ ਕਰਕੇ ਗੱਲ ਕਰ ਰਹੇ ਸੇਮ ਟੂ ਸੇਮ ਯਾਰ ਚਿਲ ਕਰੋ ਥੋੜਾ
0: ਹਲਕੇ ਕਦਮ ਤੁਰਦੇ ਰਹੋ ਕੋਈ ਟੈਨਸ਼ਨ ਨੀ ਜ਼ਿੰਦਗੀ ਜੋ ਹੋਣਾ ਹੋਣਾ ਹੀ ਹੋਣਾ
1: ਜੋ ਹੋਣਾ ਹੋਣਾ
0: ਜੋ ਹੋਣਾ ਹੈ ਵੋ ਹੋਣਾ ਹੈ ਫਿਰ ਕਿਸ ਬਾਤ ਕਾ ਰੋਣਾ ਹੈ ਤੋ ਬੜੀ ਫਿਰ ਗੰਜੀ ਖੁਰਕੋ
1: ਹਾਂਜੀ ਪਲੀਜ਼ ਖੁਰਕਾਓ ਜੀ
0: ਪਹਿਲਾ ਕੁਸ਼ਚਨ ਆਹ ਪੁੱਛਦੇ ਬੁਲੀ
1: ਕਿਆ ਯੇ ਮਰਦ ਹੈ
0: ਜੀ
1: ਓਕੇ ਮੈਨੂੰ ਵੈਸੇ ਉਮੀਦ ਸੀ ਮੈਂ ਕਿਹਾ ਅੱਜ ਤੱਕ ਕਰਨਗੇ ਸੋ ਗਾਇਸ ਪਹਿਲਾ ਸਵਾਲ ਹੈ ਜੀ ਕਿਆ ਜੋ ਗੰਜੀ ਆਪਣੀ ਸ਼ੁਰੂ ਹੋ ਗਈ ਹੈ ਜੀ ਖੁਰਕਣਾ ਇਫ ਦਿਸ ਇਜ਼ ਦ ਰਾਈਟ ਵੇ ਟੂ ਗੋ ਅਬਾਊਟ ਇਟ ਵਿਚਾਰੀ ਗੰਜੀ ਇਹਨਾਂ ਨੇ ਜਿਹੜੀ ਲੁਕੋ ਕੇ ਰੱਖੀ ਵੀ ਆਪਣੇ ਕੋਲ ਉਹਨੂੰ ਪ੍ਰਤਾੜਿਤ ਕਰ ਰਹੇ ਨੇ ਉਹਦਾ ਪਹਿਲਾ ਸਵਾਲ ਪੁੱਛ ਲਿੱਤਾ ਸੀ ਜੀ ਕਿ ਕਿਆ ਉਹ ਮਰਦ ਹੈ ਤੇ ਇਹਨਾਂ ਨੇ ਕਿਹਾ ਜੀ ਹਾਂ ਬਿਲਕੁਲ ਮਰਦ ਹੈ ਵੈਰੀ ਗੁੱਡ ਵੈਰੀ ਗੁੱਡ ਮੈਂ ਇੱਦਾਂ ਕਰਦਾ ਮੈਂ ਤਦ ਤੱਕ ਨਾ ਸਾਈਡ ਤੇ ਜਿਹੜੇ ਮੈਸੇਜਾਂ ਦਾ ਭਾਰ ਇਕੱਠਾ ਹੋਇਆ ਪਿਆ ਨਾ
0: ਜੀ ਉਹ ਥੋੜਾ
1: ਨਾਲੋ ਨਾਲ ਹਨਾ ਹੌਲਾ ਕਰ ਲੈਂਦੇ ਕਿ ਸਾਨੂੰ ਜਤਿੰਦਰ ਕੌਰ ਜੀ ਨੇ ਵੀ ਗੁੱਡ ਮਾਰਨਿੰਗ ਭੇਜੀ ਹੈਪੀ ਫਰਾਈਡੇ ਨਾਈਸ ਵੀਕਐਂਡ ਤੇ ਨਾਲ ਭੇਜਿਆ ਜੀ ਕੌਫੀ ਦਾ ਕੱਪ ਜੀ ਧੰਨਵਾਦ
0: ਤੁਹਾਨੂੰ ਵੀ
1: ਬੈਕ ਕੌਫੀ ਦਾ ਕੱਪ ਜੀ
0: ਯਾਰ ਕੌਫੀ ਦਾ ਕੱਪ ਭੇਜਿਆ ਕਰੋ ਆਲਮੰਡ ਮਿਲਕ ਵਾਲਾ ਕਿਉਂਕਿ ਮੈਂ ਵੀ ਆਲਮੰਡ ਮਿਲਕ ਵਾਲੀ ਕੌਫੀ ਪੀਣੀ ਹੈ ਐਂਡ ਕ੍ਰਿਸ਼ਨਾ ਜੀ ਵੀ ਦੇ ਲਾਇਕ ਅਸੀਂ
1: ਬਹੁਤ ਮੈਂ ਪੀ ਲਾਂਗਾ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ
0: ਆਲਮੰਡ ਮਿਲਕ ਵਾਲੀ ਕੌਫੀ ਭੇਜਿਆ ਕਰੋ
1: ਡਨ ਹੋ ਗਿਆ ਹਾਂ ਪਲੀਜ਼ ਜਤਿੰਦਰ ਜੀ ਅਗਲੀ ਵਾਰੀ ਪਲੀਜ਼ ਐਡ ਕਰ ਦੇਣਾ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਬਹੁਤ ਵਧੀਆ ਕਹਾਣੀ ਤੇ ਗੀਤ ਪਰਮਾਤਮਾ ਸਭ ਦਾ ਭਲਾ ਕਰੇ ਜੀ ਥੈਂਕ ਯੂ
0: ਵੈਰੀ ਮੱਚ
1: ਤੇ ਇੱਧਰ ਸਾਵਨ ਸਿੰਘ ਜੀ ਵੀ ਮੈਸੇਜ ਭੇਜਦੇ ਨੇ ਪਰ ਮੈਸੇਜ ਗਾਇਬ ਕਿਉਂ ਹੋ ਰਿਹਾ ਗਾਇਜ ਮੈਨੂੰ ਇਹ ਸਮਝ ਨਹੀਂ ਆ ਰਿਹਾ ਮੇਰੀ ਹੈਲਪ ਕਰੋ ਗਾਇਜ ਹਾਂਜੀ ਜੀ ਉਹ ਕਹਿੰਦੇ ਨੇ ਜੀ ਕਿ ਤਸਮਾਨੀਆ 'ਚ ਇੱਕ ਘਰ ਹੈ ਅਵੇਲੇਬਲ ਰੈਂਟ ਵਾਸਤੇ ਸੋ ਜੇ ਕੋਈ ਵੀ ਤਸਮਾਨੀਆ 'ਚ ਘਰ ਲੱਭ ਰਿਹਾ ਸਾਨੂੰ ਮੈਸੇਜ ਕਰ ਦਿਓ ਅਸੀਂ ਤੁਹਾਡਾ ਇਹਨਾਂ ਨਾਲ ਰਾਬਤਾ ਕਰਾ ਦਾਂਗੇ ਜੀ
0: ਤੇ
1: ਯੈਸ ਐਂਡ
0: ਜਦ ਤੱਕ ਤੁਹਾਨੂੰ ਘਰ ਰੈਂਟ 'ਤੇ ਨਹੀਂ ਮਿਲਦਾ ਆਪਾਂ ਜਾ ਕੇ ਛੁੱਟੀ ਮਨਾਇਆ ਉਹਨੇ
1: ਇਹ ਵੀ ਗੱਲ ਠੀਕ ਹੈ
0: ਹੋਟਲ ਦਾ ਖਰਚਾ ਬਚੂਗਾ
1: ਸਰਵਨ ਜੀ ਆਈ ਐਮ ਸੀਇੰਗ ਯੂ ਸੂਨ ਬ੍ਰੋ ਤੇ ਜਸ ਅਮਰਜੀਤ ਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਘੈਂਟ ਜਿਹਾ ਗਾਣਾ ਮੰਗ ਰਹੇ ਨੇ ਕਹਿੰਦੇ ਨੇ ਕ੍ਰਿਸ਼ਨਾ ਵੀਰ ਵਿਰਾਟ ਕੋਹਲੀ ਦਾ ਕੋਈ ਸੌਂਗ ਲਾਓ ਠੀਕ ਹੈ ਬ੍ਰੋ ਥੈਂਕ ਯੂ ਸੋ ਮਚ
0: ਵਿਰਾਟ ਕੋਹਲੀ ਦਾ ਨਹੀਂ ਤਰਾਰਾਰਾ
1: ਨਹੀਂ ਪਤਾ ਨਹੀਂ ਕਿਹੜਾ ਇਹ ਤੁਸੀਂ ਦੋਨੋਂ ਕਿਹੜਾ ਰੇਡੀਓ ਸੁਣਦੇ ਹੋ ਆਊਟ ਆਫ ਦਿਸ ਰੇਡੀਓ ਪਲੀਜ਼ ਮੈਨੂੰ ਵੀ ਦੱਸੋ ਮੈਨੂੰ ਵੀ ਪਤਾ ਲੱਗੇ
0: ਕਦੇ ਇਹ ਹਮਾਰਾ ਗੋਲੇ ਕਾ ਰੇਡੀਓ ਹੈ
1: ਜੀ ਰਮਨਦੀਪ ਕੌਰ ਹਸੀਜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਲੂਨੀਆ ਜੀ ਸਾਨੂੰ ਵੀ ਤੇ ਤੁਸੀਂ ਬਹੁਤ ਜ਼ਿਆਦਾ ਮਲਟੀ ਟੈਲੈਂਟਡ ਹੋ ਹਾਂਜੀ ਤਾਂ ਹੀ ਹੋ ਤਾਂ ਜੀ ਇੰਨੇ ਸਾਰੇ ਅਵਾਰਡ ਮਿਲੇ ਇਹਨਾਂ ਨੂੰ ਜੀ
0: UN
1: ਵੱਲੋਂ ਮਲਟੀ ਟੈਲੈਂਟਡ ਮਲਟੀ ਫੈਸਿਟਡ ਅਵਾਰਡ ਵੀ ਇਹਨਾਂ ਨੂੰ ਦਿੱਤਾ ਗਿਆ ਤੇ ਇੱਧਰੋਂ ਜੀ ਸੈਂਡੀ ਸੰਦੀਪ ਜੀ ਪੁੱਛਦੇ ਨੇ ਕਿ ਇੰਡੀਆ ਪਾਕਿਸਤਾਨ ਦਾ ਮੈਚ ਕਿੱਥੇ ਵੇਖ ਸਕਦੇ ਹਾਂ ਜੀ ਜਿਹੜਾ ਨਹੀਂ ਪਰ ਜਿਹੜਾ ਏਸ਼ੀਅਨ ਗੇਮਸ ਆ ਕੱਲ੍ਹ ਜੋ ਮੈਂ ਚੈੱਕ ਕੀਤਾ ਮੈਨੂੰ ਨਹੀਂ ਮਿਲਿਆ ਸੀ ਅਤੇ ਏਸ਼ੀਅਨ ਗੇਮਸ ਦਾ ਬ੍ਰੌਡਕਾਸਟਰ ਆਸਟ੍ਰੇਲੀਆ ਦੇ ਅੰਦਰ ਕੋਈ ਵੀ ਨਹੀਂ ਆ ਸੋ VPN ਯੂਜ਼ ਕਰਨਾ ਪਏਗਾ ਤੁਹਾਨੂੰ ਐਂਡ ਦੈਨ ਉੱਥੋਂ ਜਿਹੜਾ ਵੀ ਸਰਵਰ ਮਿਲੇ ਉਸ ਮੁਲਕ ਦੇ ਹਿਸਾਬ ਨਾਲ ਤੁਹਾਨੂੰ ਲੱਭਣਾ ਪਏਗਾ ਮੈਂ ਤਾਂ ਕੱਲ੍ਹ ਇਸ ਤਰ੍ਹਾਂ ਜੁਗਾੜ ਲਗਾ ਕੇ ਮੈਚ ਵੇਖਿਆ ਪਰ ਬੜਾ ਅਨਇੰਟਰਸਟਿਡ ਮੈਚ ਸੀਗਾ ਉਹ ਮੈਂ ਇੰਡੀਆ ਦੀ ਬੈਟਿੰਗ ਦੇਖੀ ਟੂਵਰਡਸ ਦੀ ਐਂਡ ਅਤੇ ਇੰਡੀਆ ਦੀ ਖਾਸ ਅੱਛੀ ਬੈਟਿੰਗ ਨਹੀਂ ਕੀਤੀ ਪਰ ਸ਼੍ਰੀਲੰਕਾ ਖੇਡਣ ਆਇਆ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਉਹ ਮੇਰੇ ਖਿਆਲ ਨਾਲ ਕਿਉਂਕਿ ਯੂਜਲੀ ਸਾਰੀ ਕੰਟਰੀਆਂ ਇਹ ਲੋਕ ਕਰਦੇ ਤਾਂ ਹਨਾ ਟੂਰ ਕ੍ਰਿਕਟਿੰਗ ਨੇਸ਼ਨਸ ਵੱਲ ਹੀ ਹੈ ਨਾ, ਮਤਲਬ ਇੰਡੀਆ ਦੇ ਪਲੇਅਰ ਆਸਟ੍ਰੇਲੀਆ ਹੀ ਆਣਗੇ, ਇੰਗਲੈਂਡ ਹੀ ਆਣਗੇ, ਪਹਿਲੀ ਵਾਰ ਜਪਾਨ ਗਏ ਆ ਹਨਾ, ਤੇ ਮੇਰੇ ਖਿਆਲ ਨਾਲ ਸ਼੍ਰੀਲੰਕਾ ਵਾਲਿਆਂ ਦੀ ਕੋਈ ਫੇਰੀ ਫੂਰੀ ਬੁੱਕ ਹੋਣੀ ਹੈ, ਉਹਨਾਂ ਨੂੰ ਕਾਲੀ ਹੋਣੀ ਹੈ, ਕੋਈ ਉਹਨਾਂ ਨੂੰ ਬੱਸ ਲੈਣ ਆਈ ਹੋਣੀ, ਕਹਿੰਦੇ ਠੀਕ ਹੈ ਯਾਰ ਹਾਰ,
0: ਉਹਨਾਂ ਨੇ ਕੋਤੂ ਰੋਟੀ ਖਾਣੀ ਹੋਣੀ ਹੈ ਘਰੇ ਜਾ ਕੇ,
1: 45 ਰਨਾਂ ਦੇ ਅੰਦਰ
0: ਆਊਟ ਖਾਣੇ ਹੋਣੇ ਆ,
1: 45 ਰਨ ਚ ਆਊਟ ਹੋ ਗਏ, 45 ਰਨ, ਐਂਡ ਮਤਲਬ ਸਮਝੋ ਆਊਟ ਤਾਂ ਜਿਸ ਤਰ੍ਹਾਂ ਹੋਲਸੇਲ ਚ ਹੋ ਹੀ ਰਹੇ ਸੀਗੇ, ਜਦੋਂ ਇੱਕ ਦੋ ਬਾਲ ਦਾ ਨਾਗਾ ਪੈ ਜਾਏ ਨਾ ਕਿ ਆਊਟ ਨਹੀਂ ਹੋ ਰਿਹਾ, ਬੰਦਾ ਰਨ ਆਊਟ ਹੋ ਰਿਹਾ, ਕਹਿੰਦਾ ਕਿ ਯਾਰ ਤੁਹਾਡੇ ਤੋਂ ਬਾਲ ਦਾ ਆਊਟ ਨਹੀਂ ਹੋ ਰਿਹਾ, ਮੈਂ ਬੈਟ ਵੀ ਨਹੀਂ ਚਲਾ ਰਿਹਾ, ਤੇ ਕੱਲ ਦਾ ਮੈਚ ਤਾਂ ਇੰਨਾ ਝੂਠਾ ਜਿਹਾ ਸੀ ਨਾ, ਵੈਰੀ ਬੈਡ ਯਾਰ।
0: ਚਲੋ ਚੰਗੀ ਗੱਲ, ਚੰਗੀ ਗੱਲ ਮੈਂ ਦੇਖਿਆ, ਨਹੀਂ ਤਾਂ ਮੈਨੂੰ ਡਿਪਰੈਸ਼ਨ ਹੋ ਜਾਣਾ ਸੀ।
1: ਨਹੀਂ ਇਹ ਇਹ ਤੁਸੀਂ ਠੀਕ ਰਹੇ ਹੋ,
0: ਥੈਂਕ ਯੂ ਸੱਚੇ ਪਾਤਸ਼ਾਹ, ਠੀਕ ਆ।
1: ਤੇ ਜੀ ਹਾਂਜੀ, ਅੰਮ੍ਰਿਤ ਭੈਣ ਜੀ ਨੇ ਪੁੱਛਿਆ ਮੇਲ ਜੀ, ਹਾਂਜੀ ਇਹ ਵਾਲਾ ਸਵਾਲ ਹੋ ਚੁੱਕਿਆ
0: ਜੀ
1: ਮੇਲ ਵਾਲਾ, ਤੇ ਸੈਕਿੰਡ ਸੈਕਿੰਡ ਸਵਾਲ ਚਲੋ ਜਿਹੜਾ ਮੈਂ ਨਵੀਂ ਭਾਈ ਤੁਹਾਡਾ ਜਿਹੜਾ ਸਵਾਲ ਹੈ ਉਹ ਮੈਂ ਬਾਅਦ ਚੋਂ ਪੁੱਛਾਂਗਾ, ਪਹਿਲੇ ਮੈਂ ਜਸਵਾਲ ਸਾਹਿਬ ਦਾ ਪੁੱਛਦਾ। ਬਾਲੀਵੁੱਡ ਤੋਂ ਹੈ ਜੀ ਬੰਦਾ?
0: ਯੈਸ।
1: ਓਕੇ, ਸੋ ਜੀ ਬਾਲੀਵੁੱਡ ਦਾ ਇੱਕ ਕਲਾਕਾਰ, ਗਾਇਸ ਇਹ ਵੀ ਜ਼ਰੂਰ ਪੁੱਛ ਲੈਣਾ ਕਿ ਜ਼ਿੰਦਾ ਹੈ ਕਿ ਨਹੀਂ, ਬਾਕੀ ਨਾ ਪੁੱਛੋ ਭਾਵੇਂ, ਮੇਰਾ ਕੁਛ ਲੈਣਾ ਦੇਣਾ
0: ਨਹੀਂ।
1: ਅੱਛਾ ਸੌਰੀ ਸੌਰੀ, ਅੱਛਾ ਨਹੀਂ ਕਹਿਣਾ, ਨਹੀਂ ਕਹਿਣਾ, ਨਹੀਂ ਕਹਿਣਾ, ਨਹੀਂ ਕਹਿਣਾ, ਨਹੀਂ ਕਹਤੇ ਕਿਆ ਬਾਤ।
0: ਸੰਜੇ ਬਿੱਲੇ ਤੁਮ ਹਮਾਰੀ ਸਾਈਡ ਵੀ ਹੋ, ਉਨਕੀ ਸਾਈਡ ਵੀ ਹੋ।
1: ਓਹੋ, ਮਿਆਉ ਮਿਆਉ ਮਿਆਉ ਮਿਆਉ ਮਿਆਉ।
0: ਨੋ ਨੋ, ਸੰਜੇ ਬਿੱਲੇ ਕਰਦਾ ਨਾ ਕੁਕਾਰ ਕੁਕਾਰ।
1: ਮੈਂ ਦੇਖੋ ਮੇਰੇ ਮੇਰਾ ਗਲਾ ਸੈੱਟ ਨਹੀਂ,
0: ਇਹ ਜਿਹੜਾ ਗਾਰਫੀਲਡ ਗਾਰਫੀਲਡ ਵਾਲਾ ਨਹੀਂ ਹੁੰਦਾ ਬਿੱਲਾ,
1: ਗਾਰਫੀਲਡ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ
0: ਹੈ। ਉਹ ਵਾਲਾ ਉਹ ਵਾਲਾ
1: ਬਹੁਤ ਮਜ਼ੇਦਾਰ ਸੀ।
0: ਯੈਸ,
1: ਉਹ ਮੇਰਾ ਸਪਿਰਿਟ ਐਨੀਮਲ ਹੈ,
0: ਦੈਟਸ ਵਾਈ ਆਪਕੋ ਸਾਂਝਾ ਬਿੱਲਾ।
1: ਉਹ ਕੁਝ ਕਰਕੇ ਰਾਜੀ ਨਹੀਂ ਸੀ, ਜੋ ਹੋ ਰਿਹਾ ਹੋ ਰਿਹਾ।
0: ਸੋ ਲੇਜ਼ੀ, ਉਹਦੀਆਂ ਅੱਖਾਂ ਕਿੰਨੀਆਂ ਆਉਂਦੀਆਂ ਸੀ, ਉਹ ਜਿਹੇ ਜਿਹੀਆਂ ਗਾਰਫੀਲਡ ਦੀਆਂ ਅੱਖਾਂ ਹੁੰਦੀਆਂ ਸੀ ਨਾ, ਸਾਡੇ ਇੱਕ ਹੁੰਦੇ ਸੀ ਅਨਨ, ਪੁਰਾਣੇ ਟਾਈਮ 'ਚ ਨਾ ਮੁਨੀਮ ਕਹਿੰਦੇ ਹੁੰਦੇ ਸੀਗੇ, ਉਹ ਮੁਨੀਮ ਜੀ ਹੁੰਦੇ ਸੀਗੇ, ਉਹਨਾਂ ਦਾ ਨਾਮ ਸੀਗਾ ਰਾਮ ਲਭਾਇਆ, ਉਹਨਾਂ ਦੀਆਂ ਅੱਖਾਂ ਆਉਂਦੀਆਂ ਸੀ, ਉਹਨਾਂ ਦੇ ਅੰਕਲ
1: ਦੇਖੋ ਯਾਰ ਇਹ ਕਿੰਨੀ ਮਾੜੀ ਗੱਲ ਆ, ਅੰਕਲ ਗਾਰਫੀਲਡ ਬਣਾਤਾ, ਅੰਕਲ ਨੂੰ ਪਤਾ ਹੋਵੇ ਨਾ ਪਤਾ।
0: ਅੱਛਾ ਸੁਣੋ, ਉਹਨਾਂ ਉਹਨਾਂ ਦੀ ਵਾਈਫ ਦਾ ਕੀ ਨਾਮ ਸੀਗਾ?
1: ਰਾਮ ਲੋਭਾਏ ਅੰਕਲ ਦੀ,
0: ਰਾਮ ਲੋਭਾਏ ਚਮਕ ਛੱਲੋ।
1: ਓਕੇ, ਚਮਕ ਛੱਲੋ ਆਂਟੀ,
0: ਗਾਣਾ ਨਹੀਂ ਆਇਆ ਉਹ ਮੇਰੇ ਰਾਮ ਲੋਭਾਇਆ, ਹਾਂ ਮੇਰੀ ਚਮਕ ਛੱਲੋ।
1: ਵਾਹ, ਇਹ ਗਾਣਾ ਨਹੀਂ ਮੈਂ ਸੁਣਿਆ, ਮੈਂ ਸਿਰਫ ਇੱਕ ਔਨ ਦਾ
0: ਜਤਿੰਦਰ, ਆਈ
1: ਥਿੰਕ ਆ ਜਾਨੀ ਚਮਕ ਚਾਲੋ,
0: ਨਾ ਨਾ
1: ਨਾ ਉਹ ਉਹ ਉਹ ਹੀ ਸੁਣਿਆ
0: ਜਦ ਆਈ ਥਿੰਕ ਜਤਿੰਦਰ ਤੇ ਪਿਕਚਰਾਈਜ਼ ਹੋਇਆ ਹੋਇਆ।
1: ਅੱਛਾ, ਨਹੀਂ ਨਹੀਂ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ, ਮੈਂ ਤੁਹਾਨੂੰ ਸਹੀ ਦੱਸਾਂ। ਤੇ ਇਧਰੋਂ ਗੁੱਡ ਮਾਰਨਿੰਗ ਆ ਗਈ ਹੈ ਜੀ ਸਾਨੂੰ ਸਿਮਰਨ ਭਾਜੀ ਵੱਲੋਂ,
0: ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ।
1: ਤੇ ਮਨਦੀਪ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਬੋਥ ਆਫ ਯੂ, ਆਈ ਵਿਲ ਕਾਲ ਇਨ ਸੈਕੰਡ ਹਾਫ, ਠੀਕ ਹੈ ਜੀ?
0: ਯੈਸ ਪਲੀਜ਼,
1: ਡਨ ਹੋ ਗਿਆ ਜੀ, ਡਨ ਹੋ ਗਿਆ।
0: ਹਲੇ ਕੁਐਸਚਨ ਦੋ ਹੀ ਹੋਏ ਨੇ,
1: ਕੁਐਸਚਨ ਦੋ ਹੀ ਹੋਏ ਮੇਰੇ ਕੋਲ, ਐਕਚੁਅਲੀ ਇਕੱਠੇ ਹੋ ਰਿਹਾ, ਮੈਂ ਘੈਂਟ ਵਾਲਾ ਸਵਾਲ ਹੀ ਤੁਹਾਨੂੰ ਪੁੱਛੂਗਾ, ਠੀਕ ਹੈ?
0: ਨਹੀਂ ਨਹੀਂ, ਜਿਹੜੇ ਆ ਰਹੇ ਆ ਉਹ ਤੁਸੀਂ ਪੁੱਛ ਸਕਦੇ ਹਾਂ।
1: ਅੱਛਾ ਚਲੋ ਠੀਕ ਹੈ ਬਾਈ, ਬਾਕੀ ਕੀ ਕਹਿੰਦੇ ਆ 190 ਕਹਿੰਦੇ ਕਿ ਨੋਨੀਆ ਜੀ ਤੁਸੀਂ ਲਾਲ ਜੀ ਨੂੰ ਧਰਮਿੰਦਰ ਨਾ ਬਣਾਓ, ਸਾਰੀ ਦਿਓਲ ਫੈਮਿਲੀ ਨੇ ਲਾਲ ਜੀ ਨੂੰ ਘਟੀਸ ਘਟੀਸ ਘੁੱਟਣਾ, ਘਟੀਸ ਘਟੀਸ, ਕਿਉਂਕਿ ਤੁਸੀਂ ਤੁਸੀਂ ਫੇਰ ਵੀ ਬਚ ਜਾਣਾ ਕਿਉਂਕਿ ਸਨੀ ਔਰਤੋਂ ਪੇ ਹਾਥ ਨਹੀਂ ਉਠਾਤਾ। ਕਿਆ ਬਾਤ ਹੈ,
0: ਨਹੀਂ ਤੁਸੀਂ ਤੁਸੀਂ ਉਹਨਾਂ ਦੀ ਫੇਸਬੁੱਕ ਜਾ ਕੇ ਦੇਖੋ ਇੱਕ ਪੁਰਾਣੀ ਪਿਕਚਰ, ਹੀ ਲੁਕਸ ਲਾਈਕ ਅ ਡਿਟੋ ਧਰਮਿੰਦਰ ਦੀ ਕਾਪੀ।
1: ਨਹੀਂ ਹੈ ਤੇ ਹੈ ਗੱਲਬਾਤ,
0: ਵਟ ਡੂ ਯੂ ਥਿੰਕ ਆਫ ਆਰ ਲਾਲ ਜੀ?
1: ਮੈਂ ਕਹਿ ਰਿਹਾ ਕਮਾਲ ਹੈ, ਬਵਾਲ ਹੈ, ਇੱਕੋ ਹੀ ਹੈ ਉਹ ਬਸੰਤ ਲਾਲ ਹੈ। ਤੇ ਅਗਲਾ ਸਵਾਲ ਹੈ ਕਿ ਇਹ ਜਿਹੜਾ ਬੰਦਾ ਨਾ ਪ੍ਰਧਾਨ ਜਿਹੜਾ ਆਪਣਾ, ਕਿ ਇਹ ਹਜੇ ਵੀ ਕੰਮ ਕਰ ਰਿਹਾ ਫਿਲਮਾਂ ਚ?
0: ਨੋ।
1: ਅੱਛਾ, ਇਹ ਕੰਮ ਨਹੀਂ ਕਰ ਰਿਹਾ ਜੀ ਫਿਲਮਾਂ ਦੇ ਅੰਦਰ। ਤਿੰਨ ਸਵਾਲ ਹੋ ਗਏ।
0: ਯੈਸ,
1: ਤੇ ਮਤਲਬ ਕਿ ਫਿਰ ਜਸਵਾਲ ਸਾਹਿਬ ਤੁਹਾਡਾ ਸਵਾਲ ਨਹੀਂ ਪੁੱਛਦੇ ਕਿਉਂਕਿ ਉਹਦਾ ਹੁਣ ਕੋਈ ਪੁਆਇੰਟ ਨਹੀਂ ਹੈ। ਤੇ ਜੀ, ਕਿਆ ਉਹ ਮਹਾਰਾਸ਼ਟਰ ਤੋਂ ਹੈ?
0: ਦੇਖੋ ਸਾਰੇ ਜਿੰਨੇ ਵੀ ਫਿਲਮ ਇੰਡਸਟਰੀ ਹੈ ਉਹ ਬੇਸਡ ਉੱਥੇ, ਪਰ ਬੋਰਨ ਐਂਡ ਬ੍ਰੌਟ ਅਪ ਨਹੀਂ ਹੈ।
1: ਬੋਰਨ ਐਂਡ ਬ੍ਰੌਟ ਅਪ ਮਰਾਠੀ ਨਹੀਂ ਹੈ ਜੀ।
0: ਜੀ,
1: ਤੇ ਆਪਣਾ ਕਿੰਨੇ ਹੋ ਗਏ ਜੀ? ਚਾਰ ਸਵਾਲ ਹੋ ਗਏ, ਚਾਰ ਸਵਾਲ ਹੋ ਗਏ ਜੀ। ਨੋਨ ਮਰਾਠੀ ਐਕਟਰ
0: ਐਕਟਰ ਯੈਸ,
1: ਜਿਹੜਾ ਮੇਲ ਹੈ ਉਸ ਬਾਰੇ ਸਾਨੂੰ ਦੱਸੋ ਕਿ ਉਹ ਕੌਣ ਹੈ, ਨਹੀਂ ਤਾਂ ਮੈਂ ਨਵੀਂ ਕੰਬੋਜੀ ਦਾ ਸਵਾਲ
0: ਪੁੱਛਣਾ। ਉਹ ਨਹੀਂ ਕਰ ਨਾ ਨਾ ਨਾ, ਕੌਣ ਹੈ ਨੂੰ ਸ਼ਹਿ ਸ਼ਹਿਨਸ਼ਾਹ ਦਾ ਗਾਣਾ ਨਹੀਂ ਹੈ?
1: ਨਹੀਂ ਮੈਨੂੰ ਨਹੀਂ ਪਤਾ। ਅੰਧੇਰੀ ਰਾਤੋਂ ਮੈਂ, ਰਿਸ਼ਤੇ ਮੇਂ ਤੋ ਹਮ ਤੁਮਾਰੇ ਬਾਪ ਹੋਤੇ, ਨਾਮ ਹੈ ਸ਼ਹਿਨਸ਼ਾਹ। ਹਾਈ, ਅੰਮ੍ਰਿਤ ਬਹਿਨ ਜੀ ਪੁੱਛ ਰਹੇ ਨੇ,
0: ਮੈਨੂੰ ਪਤਾ ਤਾਂ ਆਪਣੇ ਬੱਚੇ ਪੈਦਾ ਕੀ ਹੈ।
1: ਹਾਈ, ਉਹ ਹਾਂ ਅਭੀ ਨਹੀਂ ਗਿਆ ਗਾਇਸ, ਗਾਇਸ
0: ਸਵੇਰੇ ਕਹਿੰਦੇ ਚਾਰ ਬੱਚੇ ਨੇ, ਹੁਣ ਕਹਿੰਦੇ ਰਿਸ਼ਤੇ ਮੇਂ ਤੁਮਾਰੇ ਬਾਪ ਹੋਤੇ ਹੈ ਯਾਰ, ਕੀ ਬਾਤ ਕਰਤੇ ਹੋ।
1: ਮਾਫ ਕੀਜੀਏਗਾ, ਮਾਜ਼ਰਤ ਮਾਜ਼ਰਤ। ਸੁਖਵਿੰਦਰ ਬਹਿਨ ਜੀ ਪੁੱਛ ਰਹੀ ਹੈ ਕਿ ਕੌਣ ਕੌਣ ਸੇ ਆਨਸਰ ਆ ਗਏ ਗੰਜੀ ਕੇ ਲੀਏ। ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਸੈਂਟੈਂਸ ਕਦੀ ਇਸ ਤਰ੍ਹਾਂ ਪੜਾਂਗਾ ਲਾਈਵ ਦੇ ਅੰਦਰ, ਵਿੱਚ ਆਨਸਰ ਯੂ ਗੋਟ ਫੋਰ ਗੰਜੀ, ਵਾਓ। ਸੋ ਸੁਖਵਿੰਦਰ ਜੀ, ਸਾਨੂੰ ਪਤਾ ਹੈ ਕਿ ਜੀ ਇੱਕ ਬਾਲੀਵੁੱਡ ਦਾ ਐਕਟਰ ਹੈ,
0: ਯੈਪ,
1: ਤੇ ਮੇਲ ਹੈ
0: ਜੀ,
1: ਤੇ ਉਹ ਮਹਾਰਾਸ਼ਟਰ ਤੋਂ ਨਹੀਂ ਹੈ
0: ਜੀ,
1: ਤੇ ਉਹ ਹੁਣ ਫਿਲਮਾਂ ਚ ਕੰਮ ਵੀ ਨਹੀਂ ਕਰਦਾ।
0: ਇਹ
1: ਡਨ ਹੋ ਗਿਆ,
0: ਇਹ ਚਾਰ ਕੁਐਸਚਨ ਹੋ ਚੁੱਕੇ,
1: ਇਹ ਚਾਰ ਕੁਐਸਚਨ ਹੋ ਗਏ ਆ। ਬਾਲੀਵੁੱਡ ਮੇਲ ਐਕਟਰ ਜੋ ਫਿਲਮਾਂ ਚ ਹਾਲ ਫਿਲਹਾਲ ਕੰਮ ਨਹੀਂ ਕਰ ਰਿਹਾ
0: ਜੀ,
1: ਤੇ ਵਾਹ ਕਿਆ ਬਾਤ ਹੈ। ਅੱਗੋਂ ਮੈਨੂੰ ਜਵਾਬ ਹੈ ਬੋਲੋ ਬੋਲੋ ਕੌਣ ਹੈ ਉਹ, ਤੁਸੀਂ
0: ਨਹੀਂ ਗਾਣਾ ਬੋਲੋ ਬੋਲੋ ਕੌਣ ਹੈ
1: ਗਾਣਾ ਸ਼ੁਰੂ ਕੀ ਮੈਂ ਕਿਹਾ ਯਾਰ ਮੇਰੇ ਨਾਲ ਵੀ ਐਂਟੀ ਖੇਡਣਾ ਸ਼ੁਰੂ ਹੋ ਗਏ ਲੋਕੀ। ਤੇ ਜੀ 439 ਜੀ ਕਹਿੰਦੇ ਨੇ ਕਿ ਕੀ ਉਸ ਦੀ ਉਮਰ 60 ਸਾਲ ਤੋਂ ਉੱਪਰ ਹੈ। ਕਵਲਜੀਤ ਜੀ ਪੁੱਛ ਰਹੇ
0: ਜੀ,
1: ਜੀ 60 ਤੋਂ ਉੱਪਰ ਹੈ ਜੀ, ਚਲੋ ਡਨ ਹੋ ਗਿਆ ਜੀ। 60 ਸਾਲ ਤੋਂ ਵੱਡੀ ਉਮਰ ਦਾ ਇੱਕ ਬਾਲੀਵੁੱਡ ਦਾ ਐਕਟਰ, ਪੰਜ ਹੋ ਗਏ, ਮਤਲਬ ਕਿ 1970s 80s ਦਾ ਹੋਏਗਾ। ਫਿਰ ਤਾਂ ਇੱਕੋ ਹੀ ਆ ਬੰਦਾ ਜੋ ਮੇਰੇ ਮਾਇੰਡ ਚ ਆ ਰਿਹਾ।
0: ਕੌਣ ਆ
1: ਮੇਰੇ ਮਾਇੰਡ ਚ ਪਤਾ ਕੌਣ ਆ ਰਿਹਾ,
0: ਕੌਣ ਆ ਰਿਹਾ,
1: ਮੈਂ ਬੋਲੂੰਗਾ ਨਹੀਂ ਨਾ ਫਿਰ ਲੋਕਾਂ ਨੂੰ ਈਜ਼ੀ ਹੋ ਜਾਏਗਾ। ਆਪਾਂ ਲੋਕਾਂ ਨੂੰ ਮੌਕਾ ਦਿੰਦੇ ਹਾਂ ਬਈ, ਠੀਕ ਹੈ ਨਾ।
0: ਯੈਸ,
1: ਜੋ ਹੈ ਸੋ ਹੈ। ਤੇ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਚੜ੍ਹਦੀ ਉਮਰੇ ਜਦੋਂ ਖੂਨ ਹੈ ਉਬਾਲੇ ਮਾਰਦਾ ਬੰਦਾ ਫਿਰੇ, ਨਫੇ ਨੁਕਸਾਨ ਨੂੰ ਕਦੇ ਨਹੀਂ ਵਿਚਾਰਦਾ, ਚਾਰ ਦਿਨਾਂ ਦੀ ਹਵਾ ਵਿੱਚ ਉਡਾਰੀ ਹੈ ਮਾੜੀ, ਜਵਾਨੀ ਵਿੱਚ ਬਾਲੀ ਆ ਤਾਂ ਚੁੱਕਣੀ ਹੈ ਮਾੜੀ। ਐਬਸੋਲੂਟਲੀ ਰਾਈਟ। ਮਾਪਿਆਂ ਦੇ ਕਹੇ ਨੂੰ ਜੋ ਸਮਝਦੇ ਨੇ ਬੋਝ, ਪੁੱਠਿਆਂ ਕੰਮਾਂ ਦੇ ਵਿੱਚ ਰਹਿੰਦੇ ਜਿਨ੍ਹਾਂ ਨੂੰ ਖੋਜ, ਵੈਲੀਆਂ ਅਤੇ ਨਸ਼ਿਆਂ ਦੇ ਦੀ ਲੱਗ ਜਾਵੇ ਮਾੜੀ ਯਾਰੀ, ਜਵਾਨੀ ਵਿੱਚ ਬਾਲੀ ਆ ਤਾਂ ਚੁੱਕਣੀ ਹੈ ਮਾੜੀ। ਹੰਕਾਰ ਵਿੱਚ ਆ ਕੇ ਜੋ ਕੁਦਰਤ ਦੇ ਕਾਨੂੰਨ ਨੂੰ ਤੋੜਦੇ, ਚੰਗੇ ਰਾਹਾਂ ਵੱਲ ਜਾਣ ਤੋਂ ਆਪਣਾ ਮੁੱਖ ਨੇ ਮੋੜ ਦੇ, ਸਲਾਖਾਂ ਪਿੱਛੇ ਰੁੱਲ ਜਾਵੇਗੀ ਜ਼ਿੰਦਗੀ ਪਿਆਰੀ, ਜਵਾਨੀ ਵਿੱਚ ਬਾਲੀ ਅੱਤ ਚੁੱਕਣੀ ਹੈ ਮਾੜੀ। ਸਮਾਂ ਲੰਘੇ ਤੋਂ ਫਿਰ ਇਨਸਾਨ ਨੂੰ ਪੈਂਦਾ ਹੈ ਪਛਤਾਉਣਾ, ਬੀਤਿਆ ਵੇਲਾ ਫਿਰ ਕਦੇ ਮੁੜ ਕੇ ਨਹੀਂ ਆਉਣਾ। ਕਹਿੰਦਾ ਘੁੰਮਣ ਨੇਕੀ ਦੇ ਰਾਹ ਚੱਲ ਕੇ ਹੀ ਮਿਲਾਂਗੇ, ਮਿਲੇਗੀ ਵਡਿਆਈ, ਨਹੀਂ ਤਾਂ ਕੀਤੇ ਕਰਮ ਹੀ ਤੁਹਾਡੇ ਧੁਰ ਤੱਕ ਬਣ ਜਾਣਗੇ ਪਰਛਾਈ। ਬਹੁਤ ਨਾਈਸ ਜੀ,
0: ਵੈਰੀ ਨਾਈਸ ਕਮੈਂਟ ਜੀ,
1: ਥੈਂਕ ਯੂ, ਕਿਆ ਬਾਤ ਹੈ। ਤੇ ਤੁਹਾਡੇ ਲਈ ਜੀ ਅਗਲਾ ਸਵਾਲ ਹੈ ਜੀ, ਦੋ ਸਵਾਲ ਆ ਗਏ। ਸੋ ਸਵਾਲ ਨੰਬਰ 6 ਹੈ ਕਿ ਕਿਆ ਉਹ ਆਪਣਾ ਮਸ਼ਹੂਰ ਹੈ ਡਿਊ ਟੂ ਹੀ ਇਜ਼ ਵੈਰੀ ਗੁੱਡ ਡਾਂਸਰ।
0: ਨੋ,
1: ਨਹੀਂ ਡਾਂਸਰ ਤਾਂ ਨਹੀਂ ਹੈ। ਚਲੋ ਜੀ, ਦੇਸ਼ਬੰਧੂ ਬਾਰਦਾ ਸਾਹਿਬ ਨੇ ਇਹ ਸਵਾਲ ਪੁੱਛਿਆ ਸੀਗਾ, ਨਾਲ ਸਾਨੂੰ ਹੈਪੀ ਫਰਾਈਡੇ ਵੀ ਭੇਜਿਆ ਸੀ, ਸਤਿ ਸ਼੍ਰੀ ਅਕਾਲ ਵੀ ਭੇਜੀ ਸਾਰਿਆਂ ਨੂੰ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਤੇ ਜਸਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਪੁੱਛਿਆ ਨਾ ਸਵਾਲ, ਮੈਂ ਉਸੇ ਤਰੀਕੇ ਪੁੱਛਾਂਗਾ, ਜਿਉਂਦਾ ਯਾਰ, ਇਹ ਤਾਂ ਥੋੜੀ ਹੁੰਦਾ।
0: ਨੋ,
1: ਨਹੀਂ ਹੁੰਦਾ, ਨਹੀਂ ਹੈ ਗਾਇਸ, ਜੀਵਿਤ ਨਹੀਂ ਹੈ।
0: ਸੈਡ ਹੋ ਗਏ,
1: 7 ਸਵਾਲ ਹੋ ਗਏ ਨੇ। ਅਤੇ ਉਹ ਬੰਦਾ ਹੁਣ ਸਾਨੂੰ ਕੀ ਪਤਾ ਲੱਗ ਗਿਆ ਜੀ, ਸਾਨੂੰ ਇਹ ਪਤਾ ਲੱਗ ਗਿਆ ਬਾਲੀਵੁੱਡ ਐਕਟਰ ਜੋ ਬਸ ਇਹੀ ਐਡ ਹੋਇਆ, ਬਾਲੀਵੁੱਡ ਐਕਟਰ ਜਿਹੜਾ ਹੁਣ ਜੀਵਿਤ ਨਹੀਂ ਆ, 60 ਤੋਂ ਵੱਧ ਦੀ ਉਮਰ ਭੋਗ ਕੇ ਤੇ ਗਿਆ, ਇਹ ਵੀ ਗਰੰਟੀਡ ਹੈ। ਤੇ ਜੀ 8 ਸਵਾਲ ਇਹ,
0: ਨਹੀਂ ਭੋਗ ਕੇ ਗਿਆ ਨੀ, ਇਹ ਵੀ ਹੋ ਸਕਦਾ ਕਿ ਹੁਣ ਜਿਹੜੀ ਹੁਣ ਕਰੰਟ ਟਾਈਮ ਚੱਲਦੀ ਪਈ ਉਹ 60 ਤੋਂ ਉੱਪਰ ਹੋਣ।
1: ਹਾਂ, ਇਹ ਵੀ ਗੱਲ ਸਹੀ ਹੈ।
0: ਡੋਂਟ ਪੁੱਟ ਵਰਡਸ ਇਨ ਮਾਈ ਮਾਊਥ ਬੜੀ,
1: ਆਈ ਐਮ ਸੌਰੀ ਸੌਰੀ ਛੋਟੇ ਵੀਰ। ਤੇ ਇਧਰੋਂ ਅੰਮ੍ਰਿਤ ਭੈਣ ਜੀ ਪੁੱਛਦੇ ਨੇ ਕਿ ਕੀ ਉਸਦੇ ਬੱਚੇ ਫਿਲਮਾਂ ਚ ਕੰਮ ਕਰਦੇ ਐਕਟਿੰਗ ਦਾ?
0: ਯੈਸ।
1: ਚਲੋ ਬਾਈ ਯਾਰ, ਇਹ ਤਾਂ ਬੜਾ ਸੌਖਾ ਹੈ ਗਾਇਸ,
0: ਦੇਖੋ। ਅੱਛਾ, ਉਹਨਾਂ ਉਹਨਾਂ ਬਾਰੇ ਇੱਕ ਕਲੂ ਦਿੰਨੀ ਆ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਰਜਿੰਦਰ ਕੁਮਾਰ ਦਾ, ਰਜਿੰਦਰ ਕੁਮਾਰ ਯੂ ਨੋ ਦਾ
1: ਸੰਗਮ ਫਿਲਮ ਵਾਲਾ,
0: ਜੁਬਲੀ ਕੁਮਾਰ, ਜੁਬਲੀ ਕੁਮਾਰ, ਹਾਂ, ਉਹਨਾਂ ਦਾ ਬੰਗਲਾ ਖਰੀਦਿਆ ਸੀ ਉਹਨਾਂ ਨੇ।
1: ਓਏ, ਮੈਨੂੰ ਪਤਾ, ਮੈਨੂੰ ਪਤਾ ਲੱਗ
0: ਗਿਆ।
1: ਓਕੇ, ਤੇ ਅੱਛਾ ਅਗਲਾ ਸਵਾਲ, ਕਿੰਨੇ ਹੋਏ ਆਪਣੇ?
0: 7
1: ਹੋਏ ਨਾ
0: ਜੀ।
1: ਤੇ ਜੀ ਅਗਲਾ ਸਵਾਲ ਹੈ ਜੀ ਕਿ ਉਹ ਕਪੂਰ ਖਾਨਦਾਨ ਤੋਂ ਆ?
0: ਨੋਪ,
1: ਨਹੀਂ ਹੈ ਜੀ। ਉਹ 8 ਹੋ ਗਏ ਨੇ। ਸੋ ਕਪੂਰ ਖਾਨ, ਅੱਛਾ ਇਹ ਵੈਸੇ ਬਹੁਤ ਵਧੀਆ ਸਵਾਲ ਪੁੱਛਿਆ ਜੀ 586 ਨੇ, ਕਿਉਂਕਿ ਅਲਟੀਮੇਟਲੀ ਅੱਧੀ ਇੰਡਸਟਰੀ ਤਾਂ ਉਹਨਾਂ ਦੀ ਹੈ ਸਾਬੀ ਜੀ। ਆ ਸਗੋਂ ਇੱਦਾਂ ਦਾ ਸਵਾਲ ਪਹਿਲੇ ਪੁੱਛਣਾ ਚਾਹੀਦਾ, ਅੱਧੇ ਬੰਦੇ ਵੈਸੇ ਵਿਹਲੇ ਹੋ ਜਾਂਦੇ ਆ। ਕਿੰਨੇ ਹੋ ਗਏ? 8 ਹੋ ਗਿਆ
0: ਜੀ,
1: 8 ਹੋ ਗਏ, 2 ਰਹਿ ਗਏ ਸਵਾਲ। ਤੇ ਇੱਕ ਸਵਾਲ ਜਿਹੜਾ ਓਨਰੇਬਲ ਕੁਐਸਚਨ ਹੈ, ਠੀਕ ਹੈ, ਓਨਰੇਬਲ ਕੁਐਸਚਨ ਹੈ, ਠੀਕ ਹੈ। ਅੱਛਾ ਨਹੀਂ, 10 ਤੋਂ ਬਾਅਦ ਮੈਂ ਓਨਰੇਬਲ ਕੁਐਸਚਨ ਪੁੱਛਾਂਗਾ, ਠੀਕ ਹੈ ਜੀ। ਕੁਛ ਲੋਕਾਂ ਨੇ ਬੁੱਝ ਵੀ ਲਿਆ, ਤੇ ਐਕਚੁਅਲੀ ਜਿਹੜਾ ਤੁਸੀਂ ਕਲੂ ਦਿੱਤਾ ਫਿਰ ਉਹ ਜਿਹਨਾਂ ਨੂੰ ਪਤਾ ਉਸ ਕਰਕੇ ਬੁੱਝ ਲਿਆ ਹੋਣਾ।
0: 7th ਕੁਐਸਚਨ ਤੋਂ ਬਾਅਦ ਕਲੂ ਬਣਦਾ ਹੈ।
1: ਅੱਛਾ ਨਹੀਂ, ਠੀਕ ਹੈ, ਵੈਰੀ ਗੁੱਡ, ਬਹੁਤ ਮਹਾਨ ਹੋ ਤੁਸੀਂ। ਤੇ ਨਹੀਂ ਨਹੀਂ ਨਵੀ ਜੀ ਮੈਂ ਤੁਹਾਡਾ ਓਨਰੇਬਲ ਕੁਐਸਚਨ ਪੁੱਛਾਂਗਾ, ਤੁਸੀਂ ਟੈਨਸ਼ਨ ਨਾ ਲਓ।
0: ਤੇ ਜੇ ਨਵੀ ਜੀ ਦਾ ਤਾਂ ਮੈਨੂੰ ਅੰਦਾਜ਼ਾ ਹੈ ਉਹਨਾਂ ਨੇ ਕੀ ਕਹਿਣਾ ਹੋਣਾ ਹੈ ਨਾ।
1: ਹੋਰ ਤਾਂ ਕੋਈ ਸਵਾਲ ਆਇਆ ਨਹੀਂ ਹੈ। ਹਾਂ ਨਹੀਂ ਹੋਰ ਕੋਈ ਸਵਾਲ ਨਹੀਂ ਆ, ਫਿਰ ਓਨਰੇਬਲ ਕੁਐਸਚਨ ਜਿਹੜੇ ਉਹ ਨੌਵਾਂ ਤੇ ਦਸਵਾਂ ਕਰ ਲੈਂਦੇ ਹਾਂ
0: ਜੀ।
1: ਜੀ ਨਵੀ ਜੀ ਪੁੱਛ ਰਹੇ ਨੇ ਕਿ ਉਹ ਲੱਸੀ ਪੀ ਲੈਂਦਾ।
0: ਹਾਂਜੀ
1: ਥੈਂਕ ਯੂ ਥੈਂਕ ਯੂ।
0: ਲੱਸੀ ਪੀ ਕੇ ਫਿਰ ਡਕਾਰ ਵੀ ਮਾਰ ਲੈਂਦਾ।
1: ਗੁੱਡ ਗੁੱਡ।
0: ਮਜ਼ੇ ਦੀ ਗੱਲ ਆ, ਉਹਨਾਂ ਦੇ ਮੁੱਛਾਂ ਤੇ ਲੱਸੀ ਚਿਪਕਦੀ ਵੀ ਨਹੀਂ ਆ। ਕਲੀਨ ਸ਼ੇਵਰ,
1: ਕਲੀਨ ਸ਼ੇਵਰ, ਵੈਰੀ ਗੁੱਡ। ਸੈਂਡੀ ਸੰਦੀਪ ਜੀ ਪੁੱਛਦੇ ਨੇ ਕਿ ਉਸਦੇ ਦੋ ਬੱਚੇ ਹੋਏ
0: ਜਿਹੜੇ ਜਹਾਨ ਨੂੰ ਪਤਾ ਨੇ, ਉਹ ਦੋ ਹੀ ਹੋਏ।
1: ਹਾਂ, ਜੋ ਜਹਾਨ ਨੂੰ ਪਤਾ। ਗਾਇਸ ਅਗੇਨ ਵੈਰੀ ਨਾਈਸ ਆਨਸਰ ਨੋਨੀਆ ਜੀ, ਰਿਸਪੈਕਟ ਫਰੋਮ ਮਾਈ ਸਾਈਡ। ਆ ਬਹੁਤ ਵਧੀਆ ਆਨਸਰ ਸੀ, ਵੈਰੀ ਨਾਈਸ,
0: ਥੈਂਕ ਯੂ।
1: ਤੇ ਇੱਕ 10 ਹੋ ਗਏ ਨੇ, ਪਰ ਇੱਕ ਓਨਰੇਬਲ ਕੁਐਸਚਨ
0: ਜੀ।
1: ਇਹੀ ਮੇਰੇ ਖਿਆਲ ਨਾਲ ਸਹੀ ਤਰੀਕੇ ਨਾਲ ਨਾ ਤੁਹਾਨੂੰ ਮੇਰੇ ਖਿਆਲ ਨਾਲ, ਗਾਇਸ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹ ਸ਼ਾਇਦ ਬੁੱਝ ਲੈਣਗੇ ਇਸ ਸਵਾਲ ਦੇ ਆਨਸਰ ਤੋਂ ਬਾਅਦ। ਜਸ ਅਮਰਜੀਤ ਜੀ ਪੁੱਛਦੇ ਨੇ ਕਿ ਕੀ ਉਹਨਾਂ ਦੇ ਘਰ ਦੇ ਬਾਹਰ ਕੁੰਡੀ ਜਾਂ ਫਿਰ ਡੋਰ ਬੈਲ ਲੱਗੀ ਆ।
0: ਵੀਡੀਓ ਕਾਲ ਲੱਗੀ, ਵੀਡੀਓ ਵਾਲੀ ਬੈਲ ਲੱਗੀ ਹੋਈ,
1: ਵੀਡੀਓ ਵਾਲੀ ਬੈਲ ਲੱਗੀ ਹੋਈ ਹੈ। ਠੀਕ ਹੈ ਗਾਇਸ, ਵੀਡੀਓ ਵਾਲੀ ਬੈਲ ਲੱਗੀ ਪਈ ਹੈ। ਤੇ ਹੁਣ ਜੀ ਤੁਹਾਡੇ ਕੋਲ ਚਾਂਸ ਨੇ,
0: ਉਹਨਾਂ ਨੂੰ ਇੱਕ ਹੋਰ ਕਲੂ ਦੇ ਦਿੰਨੇ ਆ।
1: ਅੱਛਾ,
0: ਕਿ ਉਹ ਇੰਡੀਅਨ ਸੈਲੂਲਾਈਟ ਦੇ ਪਹਿਲੇ ਸੁਪਰਸਟਾਰਾਂ
1: ਚੋਂ। ਓ ਯਾਰ, ਇਹ ਤਾਂ ਤੁਸੀਂ ਬਹੁਤ ਈਜ਼ੀ ਕਰਤਾ ਨਾ, ਇਹ ਤਾਂ ਹੁਣ ਮਤਲਬ ਗੱਲ ਹੀ ਮੁਕਾ ਛੁੜੀ ਹੈ ਗਾਇਸ। ਵੈਸੇ ਵੈਸੇ ਤੁਸੀਂ ਕਹਿ ਨਹੀਂ ਸਕਦੇ, ਪਹਿਲਾ ਸੁਪਰਸਟਾਰ ਨਹੀਂ ਕਹਿ ਸਕਦੇ
0: ਉਸ ਟਾਈਟਲ। ਮੁਮਤਾਜ਼ ਨਾਲ ਵਨ ਆਫਟਰ ਅਨਦਰ 8 ਫਿਲਮਾਂ ਸੁਪਰ ਹਿੱਟ।
1: ਅੱਛਾ, ਓਹ ਸੋਰੀ, ਸੈਂਡੀ ਜੀ ਨੇ ਕਿਹਾ ਦੋ ਵਿਆਹ ਲਿਖੇ ਆ। ਓ ਹੋ ਹੋ, ਦੋ ਵਿਆਹ, ਉਹ ਮੈਂ ਸਮਝਿਆ ਦੋ ਵਿਆਹ।
0: ਦੋ ਤੋਂ ਤਾਂ ਦੋ
1: ਸੁਖਵਿੰਦਰ ਕੌਰ ਜੀ, ਦੇਸ਼ ਬੰਧੂ ਭਾਰਦਵਾਜ ਸਾਹਿਬ
0: ਜੀ,
1: ਤੇ ਹੋ ਸਕਦਾ ਮੈਂ ਕੋਈ ਮਿਸ ਨਾ ਕਰ ਜਾਵਾਂ, ਇਸ ਕਰਕੇ ਮੈਂ ਖੋਲਵਾ ਜੀ। ਹਾਂਜੀ, ਰੁਪਿੰਦਰ ਸ਼ਰਮਾ ਜੀ ਨੇ ਵੀ ਇਹੀ ਆਂਸਰ ਦਿੱਤਾ, ਜਸਵਾਲ ਸਾਹਿਬ ਨੇ ਵੀ ਆਂਸਰ ਦੇ ਦਿੱਤਾ ਜੀ, ਸਾਨੂੰ ਰਾਜ ਖੁਰਾਨਾ ਜੀ ਨੇ ਵੀ ਸਾਨੂੰ ਜਵਾਬ ਦਿੱਤਾ ਹੈ। 439 ਨੇ ਵੀ ਜਵਾਬ ਦਿੱਤਾ ਜੀ, ਅਤੇ ਹੋਰ ਕੌਣ ਕੌਣ, 190 ਨੇ ਵੀ ਜਵਾਬ ਦੇ ਦਿੱਤਾ। ਸਾਰਿਆਂ ਨੇ ਜਵਾਬ ਦਿੱਤਾ ਕਿ ਪੁਸ਼ਪਾ, ਆਈ ਹੇਟ ਟੀਅਰਸ। ਪੁਸ਼ਪਾ, ਕਿਆ ਗੰਜੀ ਅੱਜ ਖੁਰਕੇਗੀ, ਜੋ ਉਸਕੋ ਆਰਾਮ ਮਿਲੇਗਾ ਵੋ ਰਾਜੇਸ਼ ਖੰਨਾ ਕੇ ਜਵਾਬ ਸੇ ਮਿਲੇਗਾ।
0: ਯੇਸ
1: ਯੇਸ, 7 crore ਗਾਇਸ,
0: ਯੂ ਨੋ ਇਟ,
1: ਵੈਰੀ ਗੁੱਡ।
0: ਇਟ ਵਾਸ, ਆਈ ਵਾਸ ਥਿੰਕਿੰਗ ਅਬਾਊਟ ਸਮਥਿੰਗ ਐਲਸ, ਯਾ
1: ਕੋਈ ਹੋਰ ਪਾਣਾ,
0: ਕੋਈ ਹੋਰ ਪਾਣਾ। ਐਂਡ ਦੈਨ ਆਲ ਆਫ ਅ ਸਡਨ ਦਿਸ ਮਾਰਨਿੰਗ ਨਾ, ਉਹ ਜਿਹੜੀ ਇੱਕ ਉਹ ਘੋੜੇ ਦੀ ਟਾਪ ਵਾਲਾ ਨੇ ਨਹੀਂ ਗਾਣੇ ਆਉਂਦੇ ਨੇ, ਮੇਰੇ ਸੰਗ ਸੰਗ, ਮੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ, ਅਕੇਲਾ ਥਾ ਮੈਂ, ਨਹੀਂ ਨਹੀਂ ਨਹੀਂ, ਅਕੇਲਾ ਥਾ ਮੈਂ ਨਾ, ਅਕੇਲਾ ਨਾ ਆਇਆ, ਰਾਜਪੂਤ ਫਿਲਮ ਦਾ ਗਾਣਾ ਆ,
1: ਮੈਂ ਨਹੀਂ
0: ਦੇਖਿਆ। ਐਂਡ ਆਈ ਵਾਚ ਦੈਟ ਮੂਵੀ, ਗਾਣਾ ਦੇਖਿਆ, ਫਿਰ ਮੈਂ ਮੂਵੀ ਵੀ ਦੇਖੀ।
1: ਉਹ ਗਾਣਾ ਬਹੁਤ ਵਧੀਆ ਲੱਗਦਾ ਮੈਂ ਰਜੇਸ਼ ਖੰਨਾ ਦਾ, ਉਹ ਨਾ ਪਤਾ ਨਹੀਂ ਸੈੱਟ, ਜੋ ਵੀ ਸੈੱਟ ਆ ਨਾ, ਉਸਦੀ ਦਹਿਲੀਜ਼ ਤੇ ਬੈਠ ਕੇ ਉੱਪਰ ਮੀਂਹ ਪੈਂਦਾ ਪਿਆ ਐਂਡ ਬੜਾ ਮਸਤੀ ਚ ਗਾ ਰਿਹਾ
0: ਕਿ ਬਾਵਰਚੀ ਫਿਲਮ ਦਾ,
1: ਕਿਸੇ ਸੇ ਨਾ ਗੁਜ਼ਰ ਜਾਏ ਮੈਂ ਡਰਤਾ ਹੂੰ, ਓ ਯਾਰੋ ਹਸੀਨੋ ਕੀ ਗਲੀ ਸੇ ਮੈਂ ਗੁਜ਼ਰਤਾ ਹੂੰ, ਬਸ ਦੂਰ ਹੀ ਸੇ ਕਰਕੇ ਸਲਾਮ, ਯੇ ਜੋ ਮੁਹੱਬਤ ਹੈ
0: ਯੇ ਉਨਕਾ ਹੈ ਕਾਮ।
1: ਵਾਹ ਬਈ ਵਾਹ, ਬਿਊਟੀਫੁਲ। ਤੇ ਦੇਸ਼ ਬੰਧੂ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਜੀ ਪਹਿਲੇ ਸੁਪਰਸਟਾਰ ਰਜਿੰਦਰ ਕੁਮਾਰ ਸੀਗੇ ਜੀ।
0: ਹਾਂ, ਪਰ ਉਹਨਾਂ ਨੂੰ ਟਾਈਟਲ ਜੁਬਲੀ ਕੁਮਾਰ ਦਾ ਮਿਲਿਆ ਸੀਗਾ।
1: ਹਾਂ, ਜੁਬਲੀ ਕੁਮਾਰ ਦਾ ਮਿਲਿਆ ਪਿਆ ਸੀਗਾ। ਕ੍ਰਾਈਮ ਵੀ ਬੜੀ ਕਰਦਾ ਸੀ ਨਾ, ਉਹਨੇ ਕ੍ਰਾਈਮ ਦਾ ਵੀ ਕੁਝ ਰਿਲੇਟਡ ਸੀ ਨਾ, ਕਹਿੰਦੇ ਰੋਣ ਦਾ ਬਹੁਤ ਪ੍ਰਧਾਨ।
0: ਇਹ ਰੋਣ ਦਾ ਵੀ ਸੀ, ਇਹਨਾਂ ਨੂੰ ਜੁਬਲੀ ਕੁਮਾਰ ਸੀ ਕਹਿੰਦੇ, ਰੋਣ ਲਈ ਤਾਂ ਮਨੋਜ ਕੁਮਾਰ ਜ਼ਿਆਦਾ ਫੇਮਸ ਸੀ, ਮੂੰਹ ਦੇ ਹੱਥ ਰੱਖ ਕੇ ਨਾ। ਜਿਹੜੇ ਰਾਜੇਸ਼ ਖੰਨਾ ਸੀਗੇ, ਇਹਨਾਂ ਨੇ ਖਰੀਦਿਆ ਸੀਗਾ ਡਿੰਪਲ ਨਾਲ ਵਿਆਹ ਹੋਣ ਤੋਂ ਪਹਿਲਾਂ ਰਜਿੰਦਰ ਕੁਮਾਰ ਦਾ ਬੰਗਲਾ, ਉਹਦਾ ਨਾਮ ਡਿੰਪਲ ਸੀਗਾ, ਫਿਰ ਉਹਨਾਂ ਨੇ ਖਰੀਦ ਕੇ ਉਹਦਾ ਨਾਮ ਰੱਖਿਆ ਸੀ ਆਸ਼ੀਰਵਾਦ, ਔਰ ਐਂਡ ਟਾਈਮ ਤੱਕ ਉਹਨਾਂ ਕੋਲੋਂ ਰਿਹਾ।
1: ਮੈਂ ਸੁਣਿਆ ਹੋਇਆ ਕਾਫੀ ਹੈ ਨਾ ਕਿ ਬੜੀ ਟ੍ਰੈਜਿਕ ਲਾਈਫ ਰਹੀ ਹੈ ਬਾਅਦ ਚੋਂ ਰਾਜੇਸ਼ ਖੰਨਾ ਦੀ, ਹੈ ਨਾ। ਇਹ ਸਾਨੂੰ 304 ਹੋਰਾਂ ਨੇ ਸਗੋਂ ਭੇਜਿਆ ਵੀ ਹੈ, ਕਮਰ ਹੁਸੈਨ ਸਾਹਿਬ ਨੇ ਕਿ ਪ੍ਰੋਪਰਟੀ ਰਜਿੰਦਰ ਕੁਮਾਰ ਦੀ 1969 ਚ 3.5 ਲੱਖ ਰੁਪਏ ਦੀ ਖਰੀਦੀ ਤੇ ਬਿਲਕੁਲ ਠੀਕ ਆਸ਼ੀਰਵਾਦ ਨਾਮ ਰੱਖਿਆ ਤੇ ਹੁਣ ਅੱਜ ਕੱਲ ਅਰਬਨ ਲੈਜੰਡ ਦੇ ਤੌਰ ਤੇ ਉਹਨੂੰ ਭੂਤ ਬੰਗਲਾ ਵੀ ਕਿਹਾ ਜਾਂਦਾ ਕਿਉਂਕਿ ਜਿਹੜਾ ਜਿਹੜਾ ਉਹਨੂੰ ਬਾਅਦ ਚੋਂ ਖਰੀਦਦਾ ਰਿਹਾ ਉਸਦਾ ਕਰੀਅਰ ਡਾਊਨ ਹੁੰਦਾ ਰਿਹਾ। ਅੱਛਾ ਫਿਰ ਇਹ ਉਹ ਵਾਲਾ ਘਰ ਨੀ ਜਿਹੜਾ ਮਤਲਬ ਅਕਸ਼ੇ ਕੁਮਾਰ ਨੇ ਵੀ ਘਰ ਖਰੀਦਿਆ ਸੀ ਨਾ ਜਿਹਨੂੰ ਬਾਅਦ ਚੋਂ ਕਿਹਾ ਕਿ ਇਹਨੂੰ ਮਿਊਜ਼ੀਅਮ ਦੀ ਸ਼ਕਲ ਦੇ ਦੇਣੀ ਚਾਹੀਦੀ ਹੈ। ਰਾਜੇਸ਼ ਖੰਨਾ ਦਾ ਘਰ ਖਰੀਦਿਆ ਸੀਗਾ ਅੱਜ ਤੋਂ 5-6 ਸਾਲ ਪਹਿਲੇ ਮੈਂ ਸੁਣਿਆ।
0: ਨੋ ਨੋ ਹੀ ਇਨਹੈਰਿਟਿਡ
1: ਇਨਹੈਰਿਟ ਕੀਤਾ।
0: ਹਾਂ ਇਨਹੈਰਿਟ ਕੀਤਾ ਉਹਨਾਂ ਨੂੰ ਬਿਕੋਜ਼ ਸੇਮ ਹਾਊਸ ਪ੍ਰੋਬੇਬਲੀ ਬਿਕੋਜ਼ there was a big you know all ਸਾਰਿਆਂ ਦਾ ਇੱਕ ਵਧੀਆ ਵਾਲਾ ਪਾਸਟ ਹੁੰਦਾ ਇੱਕ ਨੋਟ ਸੋ ਵਧੀਆ ਵਾਲਾ ਪਾਸਟ ਹੁੰਦਾ ਅਕੋਰਡਿੰਗ ਟੂ ਦੈਟ ਵਨ whosoever was residing there they had to kick them out forcefully ਤੇ that's where yep ਚਲੋ ਉਹਨਾਂ ਉਹਨਾਂ ਗੱਲਾਂ ਵੱਲ ਨਾ ਹੀ ਜਾਈਏ ਸ਼ਰਧਾਂਜਲੀ ਅਰਪਿਤ ਕਰਦੇ ਹਾਂ
1: ਸੋਰੀ
0: ਯੈਸ ਨਹੀਂ ਤਾਂ ਐਵੇਂ ਨਾ ਹੋਵੇ ਨਾ ਕਿਤੇ ਡਿੰਪਲ ਕਹਿਤਾ ਉਹਦੀ ਟਵਿੰਕਲ ਖੰਨਾ ਆ ਜਾਵੇ ਮੇਰੇ ਕੋਲ ਫੋਨ ਕਰਕੇ
1: ਹਾਂਜੀ
0: ਆਂਟੀ ਆਪ ਕੈਸੇ ਬੋਲ ਰਹੀ ਹੋ ਸਰ
1: ਹੁਣ ਟਵਿੰਕਲ ਖੰਨਾ ਵੀ ਤੁਸੀਂ ਕਰਤੀ ਮਿਨੀ ਮਾਊਸ ਆ ਸਾਰੀਆਂ ਮਿਨੀ ਮਾਊਸ ਰਹਿਣਗੀਆਂ ਗਾਇਸ
0: ਨਾ ਟਵਿੰਕਲ ਖੰਨਾ ਦੀ ਆਵਾਜ਼ ਵੈਰੀ ਹਾਈ ਪਿਚ ਆ ਤੁਸੀਂ ਦੇਖਿਆ ਨਾ ਉਹਦੀ ਟੂ ਮੱਚ
1: ਮੈਂ ਇੱਕੋ ਫਿਲਮ ਦੇਖੀ ਹੈ ਟਵਿੰਕਲ ਖੰਨਾ
0: ਦੀ ਉਹਦਾ ਸ਼ੋਅ ਇੱਕ ਆਉਂਦਾ ਹੈ ਕਾਜੋਲ ਐਂਡ
1: ਓਹੋ ਇੰਨਾ ਅਨਬੇਰੇਬਲ ਸ਼ੋਅ ਹੈ ਮੈਂ 3 ਮਿੰਟ ਪਾਰ ਨਹੀਂ ਕਰ ਪਾਇਆ ਮੈਂ ਕਿਹਾ ਧੰਨ ਦਾ ਯਾਰ ਅਜੇ ਦੇਵਗਨ ਬ੍ਰੋ ਵਾਕਈ ਮੈਂ ਹੁਣ ਸਮਝੋ ਉਹ ਬਾਹਰਲੇ ਸ਼ੋਅਜ਼ ਦੇ ਅੰਦਰ ਵੀ ਵਿਚਾਰਾ ਇੰਨਾ ਇੰਟਰੋਵਰਟਿਡ ਕਿਉਂ ਯਾਰ ਕਾਜੋਲ ਸ਼ਾਂਤ ਹੋ ਕਿਸੇ ਨੂੰ ਬੁਲਾਇਆ ਤੁਸੀਂ ਉਹਨੂੰ ਤਾਂ ਬੋਲ ਲੈਣ ਦੋ
0: ਕਾਜੋਲ ਅੱਛਾ ਕਾਜਲ ਨੋਰਮਲੀ ਸ਼ੀ ਇਜ਼ ਨੋਰਮਲ ਪਿਚ ਸ਼ੀ ਇਜ਼ ਸ਼ੀ ਹੈਜ਼ ਅ ਹਾਈ ਪਿਚ ਪਰ ਸ਼ੀ ਨੋਰਮਲ ਪਿਚ ਚ ਗੱਲ ਕਰਦੀ ਵਟ ਵੈਨੇਵਰ ਇਜ਼ ਅਜੇ ਦੇਵਗਨ ਉਹਦੀ ਇਚ ਆਟੋਮੈਟਿਕਲੀ ਵੈਰੀ ਹਾਈ ਹੋ ਜਾਂਦੀ ਹੈ ਸ਼ੀ ਸਕੁਈਕ
1: ਲੜਕੇ ਹੁੰਦੇ ਨਾ ਬੰਦੇ ਨੇ ਖਿੱਚ ਵੀ ਤੇ ਬੰਦਾ ਸਾਹਮਣੇ ਵੀ ਦਿਸਦਾ ਪਿਆ ਹੁਣ ਕੁਝ ਬੋਲ ਨਹੀਂ ਸਕਦੇ ਆਪੇ ਚੀਕ ਨਿਕਲਦੀ ਹੈ
0: ਸਿਰ ਪਾੜਨ ਵਾਲੀ
1: ਚਲੋ ਆਹ ਗੰਜੇ ਸੇ ਗੁਰਕਾਲੀ ਹੈ ਜੀ ਤੇ ਹੁਣ ਨੈਕਸਟ ਸੈਗਮੈਂਟ ਤੇ ਤੁਹਾਡੇ ਨਾਲ ਫੋਨ ਤੇ ਬਣਾਂਗੇ ਸਾਡੇ ਕੋਲ ਕੁਝ ਕਾਲਰ ਜੁੜ ਚੁੱਕੇ ਨੇ ਤੁਸੀਂ ਵੀ ਡੂਰਿੰਗ ਬ੍ਰੇਕ ਸਾਨੂੰ ਕਾਲ ਕਰ ਸਕਦੇ 044-7-17-1674 ਤੇ ਅੱਜ ਖੁੱਲ੍ਹਾ ਅਖਾੜਾ ਸੋ ਗਾਣੇ ਸੁਣਾਓ ਸ਼ਾਇਰੀਆਂ ਵਾਇਰੀਆਂ ਸੁਣਾਓ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਗਾਣਾ ਯੇ ਜੋ ਮੁਹੱਬਤ ਸੁਣਾ ਕੇ ਬਾਏ ਬਾਏ ਟੇਕ ਕੇਅਰ ਕਰਦਾ ਤੇ ਮੈਂ ਫਿਰ ਛੇਤੀ ਛੇਤੀ ਗਿਆ ਛੇਤੀ ਛੇਤੀ ਆਇਆ।

0: ਜਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ਾਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD, on roads, on us, conditions apply.

0: ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ. ਸੌਂਗ ਨੋਟ ਸੰਗ ਬਾਏ ਰਜੇਸ਼ ਖੰਨਾ ਫੋਰ ਟੀਨਾ ਮੁਨੀਮ ਮੇਰੇ ਹਿਸਾਬ ਨਾਲ. ਵੈਲਕਮ ਬੈਕ ਟੂ ਰੇਡੀਓ. ਹਾਂਜੀ, 1674 AM ਅੱਜ ਲੱਗਾ ਪਿਆ ਜੀ ਖੁੱਲ੍ਹਾ ਅਖਾੜਾ, ਬਿਕੋਜ਼ ਥੈਂਕ ਗੋਡ ਇਟ ਇਜ਼ ਫਰਾਈਡੇ. ਅਤੇ ਮੇਰੇ ਨਾਲ ਨੇ ਨੋਨੀਆ ਪੀ ਦਿਆਲ ਜੀ, ਜੋ ਰੱਖਦੇ ਨੇ ਸਾਰਿਆਂ ਦੇ ਹਾਸਿਆਂ ਦਾ ਖਿਆਲ. ਜੀ, ਸਹੀ ਹੋ ਗਿਆ ਨਾ?
1: ਵਾਹ,
0: ਕਿਆ ਬਾਤ ਹੈ. ਤੇ ਬਈ ਸਾਨੂੰ ਕਰੋ ਕਾਲ ਸ਼ੋਲ ਤੇ ਸੁਣਾਓ ਜੀ ਗਾਣੇ ਸ਼ਾਣੇ, ਜਿੱਦਾਂ ਮੈਂ ਤੁਹਾਨੂੰ ਵਧੀਆ ਵਧੀਆ ਗਾਣੇ ਲੱਭ ਲੱਭ ਕੇ ਸੁਣਾ ਰਿਹਾ. ਮੈਨੂੰ ਫਿਰ ਲਾਈਵ ਪਰਫਾਰਮੈਂਸ ਚਾਹੀਦੀ ਹੈ ਗਾਈਜ਼, ਪਲੀਜ਼.
1: ਯੈਸ,
0: ਵਧੀਆ ਜੀ ਸ਼ਾਇਰੀ ਸ਼ੂਰੀ ਸੁਣਾਓ, ਮੈਂ ਵੀ ਤੁਹਾਨੂੰ ਸੁਣਾਉਣਾ ਬਸ ਥੋੜ੍ਹੀ ਦੇਰ ਤੱਕ, ਅਤੇ ਫਿਰ ਆਪਾਂ ਸ਼ਾਇਰੋ ਸ਼ਾਇਰੀ ਹੋ ਜਾਂਦੇ. ਪੂਰਾ ਮਾਹੌਲ ਪੂਰਾ ਵੇਵੀ ਕਹਿਣ ਲੱਗਾ ਹੈਗਾ, ਸੋਰੀ, ਮੁਸ਼ਾਇਰਾ.
1: ਮੁਸ਼ਾਇਰਾ, ਮਾਹੌਲ ਪੂਰਾ. ਯੈਸ, ਵੈਲਕਮ ਬੈਕ ਔਨ ਰੇਡੀਓ. ਹਾਂਜੀ, 1674 AM ਫਰਾਈਡੇ ਦਾ ਦਿਨ ਮਨਾ ਰਹੇ ਹਾਂ ਅਸੀਂ ਮਸਤੀਆਂ ਖਰਮਸਤੀਆਂ. ਮਸਤੀਆਂ ਖਰਮਸਤੀਆਂ ਦੇ ਵਿੱਚ ਤਾਂ ਕ੍ਰਿਸ਼ਨਾ ਜੀ ਪਤਾ ਨਹੀਂ ਕਿਹੋ ਜਿਹੇ ਗਾਣੇ ਲਾਉਂਦੇ ਨੇ, ਮੇਰਾ ਦਿਮਾਗ ਉਸ ਪਾਸੇ ਚਲਿਆ ਜਾਂਦਾ. ਪਹਿਲਾਂ ਕਹਿੰਦੇ ਸਾਗਰ ਅਗਰ ਟੁੱਟੇ, ਵੀ ਦੱਸੋ ਸਾਗਰ ਕਿੱਦਾਂ ਟੁੱਟ ਜੂਗਾ? ਉਹ ਤਾਂ ਸਾਗਰ ਮੰਥਨ ਕੀਤਾ ਜਾ ਸਕਦਾ ਆ, ਸਾਗਰ ਟੁੱਟ ਕਿੱਦਾਂ ਸਕਦਾ ਆ?
0: ਆਈ ਡੋਨਟ ਨੋ ਯੂ, ਪਲੀਜ਼ ਟਾਕ ਟੂ ਅਨੰਦ ਬਖਸ਼ੀ ਜੀ.
1: ਖੁਦਾ ਕਰੇ ਦਿਲ ਨਾ ਕਿਸੇ ਕਾ ਟੁੱਟੇ. ਵੀ ਦੱਸੋ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨੇ ਕੰਪੇਅਰ ਕੀਤਾ?
0: ਦੇਖੋ, ਜਦੋਂ ਦਿਲ ਟੁੱਟ ਜਾਂਦਾ ਤਾਂ ਸਾਗਰ ਟੁੱਟ ਜਾਂਦਾ.
1: ਸਾਗਰ ਨਹੀਂ, ਸਾਡਾ ਯੋਗਾ ਇੰਸਟ੍ਰਕਟਰ ਹੈ ਸਾਗਰ, ਹੀ ਇਜ਼ ਕੁਆਇਟ ਸਟਰੋਂਗ.
0: ਓ ਯਾਰ, ਉਹ ਤਾਂ ਮਹਿਨਾ ਵੀ ਕਲਾਸ ਚ ਪੜਦਾ ਹੈਗਾ.
1: ਅੱਛਾ, ਇੱਕ ਮਿੰਟ ਮੈਨੂੰ ਨਾ ਹੁਣ ਮੈਨੂੰ ਆਮ ਗੋਇੰਗ ਇਨ ਟੂ ਦਾ ਔਰਾ.
0: ਹਾਂ, ਨਹੀਂ ਬਿਲਕੁਲ ਜੀ.
1: ਵਿਰਾਟ ਕੋਹਲੀ
0: ਜੀ ਬਿਲਕੁਲ
1: ਬਿਮਾਰ ਕਿਉਂ ਪੈ ਗਿਆ?
0: ਵਿਰਾਟ ਕੋਹਲੀ ਬਿਮਾਰ ਕਿਉਂ ਪੈ ਗਿਆ? ਕਿਉਂਕਿ ਉਹਨੇ ਛੋਲੇ ਭਟੂਰੇ ਨਹੀਂ ਖਾਏ.
1: ਵਨ ਆਫ ਦਾ ਰੀਜ਼ਨ.
0: ਓਕੇ, ਮੈਨੂੰ ਨਹੀਂ ਪਤਾ ਇਸ ਤੋਂ ਇਲਾਵਾ ਕੋਈ.
1: ਬਿਕੋਜ਼ ਹੀ ਹੈਜ਼ ਅਨੁਸ਼ਕਾ.
0: ਅਬੇ ਯਾਰ, ਅਨੁਸ਼ਕਾ ਬਾਬੀ, ਰੀਲੀ ਸੌਰੀ
1: ਅਨੁਸ਼ਕਾ ਬਾਬੀ. ਅੱਛਾ, ਉਹਨੇ ਆ ਕੇ ਪੁੱਛਣਾ, ਹਾਂ ਵੀ ਕਾਕਾ ਬੱਲੀ ਮੈਂ ਕਿਹੜੀ ਪਸੰਦ ਲੋੜੀ ਭਾਬੀ?
0: ਸੋਰੀ, ਮੈਂ ਕੰਟੈਕਸਟ ਦਿੰਦਾ. ਸੋ ਆਈ ਐਮ ਆਰਡੈਂਟ ਕ੍ਰਿਕਟ ਫੈਨ, ਹਨਾ,
1: ਮਤਲਬ ਆਰਡੈਂਟ
0: ਕ੍ਰਿਕਟ ਫੈਨ. ਤੇ ਜੋ ਮੇਰੇ ਸਾਡਾ ਆਪਸ ਚ ਯਾਰ ਦੋਸਤ ਹਨਾ, ਸਕੂਲ ਵਾਲੇ ਹਨਾ, ਸਾਰੇ ਮਤਲਬ ਦੀਵਾਨੇ ਕ੍ਰਿਕਟ ਵਾਸਤੇ ਨਾ. ਇਨਫੈਕਟ ਥੋੜੇ ਦਿਨ ਪਹਿਲਾਂ ਹੀ ਨਾ ਮੇਰੀ ਵਾਈਫ ਸਾਈਡ ਤੇ ਬੈਠੀ ਪਈ ਹੈ, ਮੇਰਾ ਕੈਨੇਡਾ ਚ ਜਿਹੜਾ ਬਚਪਨ ਦਾ ਮਿੱਤਰ ਆ ਉਹ ਨਾਲ ਗੱਲਬਾਤ ਕਰਦੇ ਪਏ, ਐਂਡ ਅਸੀਂ ਪਹਿਲੇ ਦੋ ਫਿਲਮਾਂ ਬਾਰੇ ਗੱਲ ਕੀਤੀ ਕਿ ਯਾਰ ਇੱਦਾਂ ਇੱਦਾਂ ਹੋਣਾ ਸੀਗਾ. ਫਿਰ ਬਾਅਦ ਚੋਂ ਆਪਾਂ ਨਾ ਆਸਟ੍ਰੇਲੀਆ ਦੀ ਆਹ ਸੀਰੀਜ਼ ਚੱਲਦੀ ਪਈ ਹੈ ਸਾਊਥ ਅਫਰੀਕਾ ਨਾਲ, ਉਸ ਬਾਰੇ ਗੱਲ ਕੀਤੀ ਹਨਾ. ਫਿਰ ਮੈਂ ਚੱਲ ਠੀਕ ਹੈ ਯਾਰ, ਬੜਾ ਵਧੀਆ ਲੱਗਾ ਗੱਲ ਕਰਕੇ. ਉਹਨਾਂ ਮੇਰੀ ਵਾਈਫ ਮੈਨੂੰ ਕਹਿੰਦੀ ਕਿ ਤੁਸੀਂ ਜਿਹੜਾ ਅੱਧਾ ਟਾਈਮ ਹਰਸ਼ਾ ਭੋਗਲੇ ਅਤੇ ਅੱਧਾ ਟਾਈਮ ਰਾਜੀਵ ਮਸਲ ਬਣਦੇ ਹੋ, ਇੱਕ ਦੂਜੇ ਦਾ ਹਾਲ ਪੁੱਛਿਆ ਪੂਰਾ ਟਾਈਮ? ਮੈਂ ਕਿਹਾ ਠੀਕ ਹੀ ਹੋਣਾ, ਉਹਨੂੰ ਕੀ ਹੋਣਾ. ਅੱਛਾ, ਉਹ ਮੈਨੂੰ ਕੋਈ ਟੈਕਸਟ ਕਰਦਾ, ਕਹਿੰਦਾ ਤੇਰੀ ਭਾਬੀ ਨਾਲ ਬੈਠੀ ਸੀ, ਕਹਿੰਦੇ ਕਿ ਤੁਸੀਂ ਲੋਕ ਲਾਈਫ ਬਾਰੇ ਗੱਲਾਂ ਨਹੀਂ ਕਰਦੇ. ਮੈਂ ਕਿਹਾ ਉਹਨੂੰ ਪਤਾ ਹੀ ਨਹੀਂ, ਇਹੀ ਤਾਂ ਲਾਈਫ ਹੈ. ਅਸੀਂ ਸਾਰੇ ਅੱਜ ਤੱਕ ਮਤਲਬ ਬਿਨਾਂ ਬੇਸ਼ਰਮ ਹੋ ਕੇ, ਕੋਈ ਚ ਸ਼ਰਮ ਨਹੀਂ ਹੈ, ਕਿਉਂਕਿ ਵਿਰਾਟ ਕੋਹਲੀ ਸੀਗਾ ਕੈਪਟਨ, ਠੀਕ ਹੈ, ਇੱਕ ਟਾਈਮ ਤੇ ਉਹ ਸਾਡਾ ਫਿਰ ਵੱਡਾ ਭਰਾ ਹੋ ਗਿਆ, ਬਿਕੋਜ਼ ਵੀ ਵਰ ਆਲ ਵੈਰੀ ਫੈਨ ਆਲਸੋ. ਸੋ ਵਿਰਾਟ ਨੂੰ ਬਰਥਡੇ ਵਿਸ਼ ਵੀ ਭੇਜੀ ਦੀ ਆ ਕਿ ਹਾਂ, ਐਂਡ ਕੋਈ ਵੀ ਉਹਨਾਂ ਦੋਨਾਂ ਦੀ ਇਕੱਠੀ ਫੋਟੋ ਹੋਵੇ ਨਾ ਇੰਸਟਾਗ੍ਰਾਮ ਤੇ, ਮੈਂ ਵੀ ਹੁੰਦਾ ਵਿੱਚ ਵੈਰੀ ਲੁਕਿੰਗ ਨਾਈਸ ਭਈਆ ਭਾਬੀ, ਐਂਡ ਮੇਰੇ ਦੋਸਤ ਵੀ ਨਾਲ
1: ਪਰਿਵਾਰ ਸਲਮਾਨ ਖਾਨ.
0: ਅੱਛਾ,
1: ਯੈਸ,
0: ਸੀਰੀਅਸਲੀ?
1: ਸੀਰੀਅਸਲੀ,
0: ਵਾਹ, ਕੀ ਬਾਤ ਹੈ. ਫਿਰ ਤੁਸੀਂ ਬਿਗ ਬੌਸ ਤਾਂ ਪ੍ਰੋਪਰ ਦੇਖਦੇ ਹੋਗੇ ਹਨਾ?
1: Not so much. I'm not.
0: ਕਾਲੇ ਫੈਨ ਹੈ ਬਚਾ। ਨਹੀਂ, ਅਜੀ ਵੈਨ ਵੈਨ।
1: When he's on the, you know, weekend ਕਵਾ, ਨਹੀਂ, ਜੋ weekend ਕਵਾਰ ਪੇ ਆਤਾ ਨਾ, then I am.
0: ਹਾਂ, ਉਹ ਵਾਲਾ ਨਾ। ਆਉਂ ਕਿਆ ਆਪਣੀ ਪੇ? ਆਉਂ ਕਿਆ?
1: ਵਿਨੋਦ ਖੰਨਾ.
0: ਹਾਂ, ਮੈਂ ਬਹੁਤ ਸੁਣਿਆ ਵਿਨੋਦ ਖੰਨਾ.
1: ਓ ਮਾਈ ਗੋਡ, ਟਿਲ ਟੁਡੇ
0: ਆਈ ਕਾਫੀ ਦੁਨੀਆ دیਵਾਨੀ ਸੀ ਹਨਾ,
1: ਮਤਲਬ ਆ ਵਾਸ ਲਿਟਲ ਵੈਨ ਆਈ ਵਾਚਡ ਹਿਸ, ਯੂ ਨੋ, ਉਹ ਚਿੱਤਰਹਾਰ ਚ ਗਾਣਾ ਆਉਂਦਾ ਹੁੰਦਾ ਸੀਗਾ.
0: ਕਿਹੜਾ?
1: ਮੇਲਾ ਫਿਲਮ ਦਾ ਨਹੀਂ, ਰੰਗ ਹਾਇ ਸ਼ਰਮਾਓ ਐਸੇ ਕੈਸੇ ਮੈਂ ਬਤਾਉ ਸਭ ਕੋ ਕਿ ਤੇਰੀ ਪ੍ਰੇਮ ਕਹਾਨੀਆਂ, ਕੁੜਤਾ ਹੈ ਨੀਲਾ ਰੰਗ ਪਗੜੀ ਕਾ ਸੀਨਾ
0: ਓਕੇ ਓਕੇ
1: ਸਮਝਿੰਦਾ ਉਹ ਦੱਸਦੀ ਹੁੰਦੀ ਹੈ ਕਿ ਗਾਣੇ 'ਚ ਦੱਸਦੀ ਹੁੰਦੀ ਹੈ ਕਿ ਜਿਹੜਾ ਡਾਕੂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਨੇ ਉਹਨਾਂ ਨੇ
0: ਮੈਂ ਨਾ
1: ਵਿਨੋਦ ਐਂਡ ਆਈ ਹੈਵ ਜਿੰਨੀਆਂ ਉਹਦੀਆਂ ਸੌਰੀ ਮੈਂ ਤੁਹਾਨੂੰ ਕੱਟਿੰਗ ਹੋ ਪੁਰਾਣੀਆਂ ਉਹਦੀਆਂ ਜਿੰਨੀਆਂ ਫਿਲਮਾਂ ਦੇਖ ਲਓ ਵੈਨ ਐਵਰ ਹੀ ਡੂ ਹਾਰਸ ਰਾਈਡਿੰਗ ਯੂ ਬਿਲੀਵ ਇਟ ਕਿ ਹਾਰਸ ਰਾਈਡ ਕਰ ਰਿਹਾ ਆ ਉਹਦੀ ਜਿਹੜੀ ਆ ਗੇਟ ਯੂ ਨੋ ਚਾਲ ਓ ਮਾਈ ਗੋਡ ਸੋ ਐਲੀਗੈਂਟ
0: ਓਕੇ ਮੈਂ ਵੈਸੇ ਜ਼ਿਆਦਾਤਰ ਜਿੰਨੀ ਵੀ ਫਿਲਮਾਂ ਦੇਖੀਆਂ ਮਲਟੀ ਸਟਾਰਰ ਹੀ ਵੇਖੀਆਂ ਅਤੇ ਯੂਜਲੀ ਜਦੋਂ ਵੀ ਮਲਟੀ ਸਟਾਰਰ ਫਿਲਮਾਂ ਦੇਖੀਆਂ ਅਤੇ ਕੋਈ ਨਾ ਕੋਈ ਜਿਹੜਾ ਵੀ ਮੇਰਾ ਪੇਰੈਂਟ ਨਾਲ ਬੈਠਾ ਹੋਗਾ ਜੇ ਪਾਪਾ ਹੈ ਮੰਮੀ ਇਕੱਠੇ ਬੈਠੇ ਦੋਨਾਂ ਇਹ ਕਹਿਣਾ ਕਿ ਇਹ ਨਾ ਬੇਚਾਰਾ ਡੋਮੀਨੇਟ ਬਹੁਤ ਹੋ ਗਿਆ ਆਪਣੇ ਟਾਈਮ 'ਤੇ ਕਿ ਅਦਰਵਾਈਜ਼ ਸੋਲੋ ਇੰਨਾ ਨਹੀਂ ਚੱਲਿਆ ਕਿ ਉਹਦਾ ਪਰਸਨੈਲਿਟੀ ਵਗੈਰਾ ਬਹੁਤ ਸੀ ਹੈ ਨਾ ਮੈਂ ਪਰਵਰਿਸ਼ ਬਹੁਤ ਦੇਖੀ ਹੋਈ ਹੈ ਜਾਤੇ ਹੋ ਜਾਣੇ ਜਾਣਾ ਇਹ ਤਾਂ ਫਿਲਮਾਂ ਬੜੀ ਮਜ਼ੇਦਾਰ ਲੱਗਦੇ ਸੀ ਨਾ
1: You know what? I was so big fan. Jadon inna di inna de bete di pehli film aayi na what was the name movie name
0: Akshay aap lord chale
1: nahi aa lord che to bahut acha hai oh
0: badhiya film hai
1: oh da gaana si ga I am a bachelor dundu ek ladki jo kahe main tera yaar hu
0: acha
1: jiski kali honto pe jiske gali aisi ladki se
0: ਮੈਂ ਪਿਆਰ ਕਰੂੰ ਇਹੀ ਹੋਣਾ ਚਾਹੀਦਾ
1: ਐਸੀ ਲੜਕੀ ਕਾ ਯਾਰ ਬਣਨੇ ਕੋ ਤਿਆਰ ਹੂੰ ਅਕਸ਼ੇ ਖੰਨਾ ਦੀ ਪਹਿਲੀ ਮੂਵੀ ਸੀਗੀ
0: ਖਾਲੀ ਥੀਏਟਰ ਚ ਫਿਲਮ ਵੇਖਣ ਦਾ ਬਿਲਕੁਲ ਹੀ ਮਤਲਬ ਉਹ ਡੈਡ ਹੋ ਜਾਂਦੀ ਵਾਈਬ ਹੈ ਨਾ
1: ਡੈਡ ਪੂਰਾ ਡੈਡ ਐਂਡ ਦੈਨ ਬਟ ਦੇਖਣੀ ਸੀ ਕਿਉਂਕਿ ਸਪੋਰਟ ਕਰਨਾ ਸੀਗਾ ਵਿਨੋਦ ਖੰਨਾ ਦੇ ਬੇਟੇ
0: ਹਾਂਜੀ ਹਾਂਜੀ ਉਹ ਦੇਖੋ ਫਿਰ ਮੇਰੇ ਵਾਲਾ ਕੰਮ ਹੀ ਹੋ ਗਿਆ ਮੈਂ ਤਾਂ ਚਲੋ ਮੁਫਤ ਚ ਮੈਸੇਜ ਕਰਕੇ ਜਾ ਰਿਹਾ ਤੁਸੀਂ ਤਾਂ ਪੈਸੇ ਲਗਾ ਰਹੇ ਹੋ
1: ਪੈਸੇ ਲਾ
0: ਰੁਪਿੰਦਰ ਸ਼ਰਮਾ ਜੀ ਨੇ ਨਾਲ ਹੀ ਮੈਸੇਜ ਭੇਜਦਾ ਕਹਿੰਦੇ ਹਿਮਾਲਿਆ ਪੁੱਤਰ ਹੈ ਜੀ ਉਹਦੀ ਪਹਿਲੀ ਫਿਲਮ ਕੀ
1: ਵਾਹ ਜੀ ਵਾਹ ਸੀ
0: ਦੇਖੋ ਹੈ ਮਤਲਬ ਪੁਰਾਣੀ ਫਿਲਮਾਂ ਦੇ ਸ਼ੌਕੀਨ ਲੋਕ ਹੈਗੇ ਆ ਨਾ
1: ਬਹੁਤ ਸਾਰੇ ਲੋਕ ਨੇ
0: ਨਾਈਸ ਨਾਈਸ ਮੈਂ ਆਪਣੀ ਆਪਣੇ ਘਰਦਿਆਂ ਨੂੰ ਬਹੁਤ ਇਰੀਟੇਟ ਕਰਦਾ ਖਾਸ ਕਰ ਜਦੋਂ ਮੈਂ ਆਪਣੇ ਦੀਦੀ ਦੇ ਘਰ ਜਾਵਾਂ ਉੱਥੇ ਜ਼ਿਆਦਾ ਕਿਉਂਕਿ ਉਹਨੇ ਕੁਛ ਨਾ ਕੁਛ ਬਣਾਇਆ ਹੋਇਆ ਸੋ ਸ਼ੀਜ਼ ਲਾਈਕ ਹੈ ਨਾ ਕਮ ਹੈਵ ਕਿ ਮੈਂ ਅੱਜ ਇਹ ਸਪੈਸ਼ਲ ਚੀਜ਼ ਬਣਾਈ ਵਟਐਵਰ ਹੈ ਨਾ ਸੋ ਉਸ ਘਰ ਦੇ ਅੰਦਰ ਟੀਵੀ ਦੀ ਬਹੁਤ ਵੈਲਿਊ ਕਿ ਦੋ ਛੋਟੇ ਬੱਚੇ ਵੀ ਹੈ
1: ਹੈਨਾ
0: ਸੋ ਅੱਛਾ ਸਾਰਿਆਂ ਨੂੰ ਆਦਤ ਹੈ ਕਿ ਕੁਛ ਦੇਖਣਾ ਫਿਰ ਦੀਦੀ ਨੂੰ ਵੀ ਹੁੰਦਾ ਕਿ ਮੈਂ ਵੀ ਟੀਵੀ 'ਤੇ ਕੁਛ ਦੇਖਣਾ ਸੋ ਉਹ ਪਹਿਲੇ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਬੱਚੋ ਤੁਸੀਂ ਬੱਚੇ ਹੋ ਉਹ ਟੀਵੀ ਲੈਂਦੇ ਆ ਕਹਿੰਦੇ ਦੀਦੀ ਮੈਨੂੰ ਦੇ ਫਿਰ ਮੈਂ ਹਮੇਸ਼ਾ ਸੂਰਿਆਵੰਸ਼ਮ ਜਾਂ ਬਾਦਸ਼ਾਹ ਲਗਾ ਦਿੰਦਾ ਉਹ ਕਹਿੰਦੇ ਤੈਨੂੰ ਕੁਛ ਯੂਟਿਊਬ ਤੋਂ ਪੈਸੇ ਦੇ ਰਿਹਾ ਕਿ ਨਹੀਂ ਮੈਂ ਕਿਹਾ ਮੈਨੂੰ ਜਦ ਤੱਕ ਨਾ ਉਹ ਕੋਰੇ ਕੋਰੇ ਸੁਪਨੇ ਤੋਂ ਅਮੀਰ ਨਹੀਂ ਹੁੰਦਾ ਮੈਂ ਮੇਰੀ ਨਾ ਮੋਟੀਵੇਸ਼ਨ ਹੈ ਯਾਰ ਹਫਤੇ ਦੀ
1: ਇੱਕ ਅਜੀਬ ਜੀ ਸੈਟੀਸਫੈਕਸ਼ਨ ਤੁਹਾਨੂੰ ਦਿੰਦੇ ਆ ਉਹ ਜਿਹੜਾ ਇੱਕ ਇੱਕ ਗਰੋਥ ਦਿਖਾਉਂਦੇ ਨੇ ਨਾ ਜਿਹੜਾ ਜਿਹਨੂੰ ਕਹਿੰਦੇ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ
0: ਯੈਸ ਯੈਸ
1: ਉਹ ਤੁਹਾਨੂੰ ਅਜੀਬ ਜੀ ਕਿਸਮ ਦੀ ਸੈਟੀਸਫੈਕਸ਼ਨ ਦਿੰਦਾ ਕਿ ਯੈਸ ਇਫ ਦੇ ਕੈਨ ਡੂ ਇਟ ਆਈ ਕੈਨ ਡੂ ਇਟ
0: ਆਪਾਂ ਵੀ ਕਰ ਲਾਂਗੇ ਯਾਰ ਕੋਈ ਚੱਕਰ ਨਹੀਂ
1: ਕੋਈ ਵੱਡੀ ਗੱਲ ਨਹੀਂ ਹੈ
0: ਬਿਲਕੁਲ
1: ਅੱਛਾ ਵੱਡੀ ਗੱਲ ਤੋਂ ਯਾਦ ਆਇਆ ਯੂਨੋ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਕਿ ਜੇ ਕਿਤੇ ਰਾਵਣ ਜਿਹੜਾ ਆ
0: ਹਾਂਜੀ
1: ਉਹ ਮੋਹਾਲੀ 'ਚ ਰਹਿੰਦਾ ਹੁੰਦਾ
0: ਮਾਈ ਗੋਡ
1: ਤਾਂ ਕਿੱਥੇ ਰਹਿਣਾ ਸੀ ਉਹਨੇ
0: ਕਿਤੇ ਵੀ ਰਹਿੰਦਾ ਹੁੰਦਾ ਪਰ ਯੋਗਰਾਜ ਸਿੰਘ ਤੋਂ ਥੋੜਾ ਦੂਰ ਰਹਿੰਦਾ ਤਾਂ ਚੰਗੀ ਗੱਲ ਹੈ ਕਿਉਂਕਿ ਇੰਨੀ ਗਰਮ ਤਸੀਰ ਦੇ ਦੋ ਲੋਕ ਇੱਕੋ ਸ਼ਹਿਰ 'ਚ ਰਹਿਣ ਦੇ ਸਹੀ ਨਹੀਂ ਲੱਗਦੇ
1: ਦੋਨਾਂ ਦਾ ਪ੍ਰੋਫੈਸ਼ਨ
0: ਡਿਫਰੈਂਟ ਬਟ ਜੇ ਟੱਕਰ ਜਾਣ ਇਟਸ ਵੈਰੀ ਹਾਰਡ ਨਾ ਇਹ ਮੁਸ਼ਕਿਲ ਹੋ ਜਾਏਗਾ
1: ਨਹੀਂ ਲੌਜੀਕ
0: ਜੇ ਮੋਹਾਲੀ 'ਚ ਰਹਿੰਦਾ ਹੁੰਦਾ ਰਾਵਣ ਤੇ ਕਿੱਥੇ ਰਹਿੰਦਾ ਪਤਾ ਨਹੀਂ ਹੋਮਲੈਂਡ ਰਹਿੰਦਾ ਆਈ ਡੋਂਟ ਨੋ
1: ਨੋ 10 ਫੇਸ
0: ਔਨ ਦੈਟ ਨੋਟ ਗਾਇਸ ਰੀਲੀ ਸੌਰੀ ਟੂ ਰਾਵਣ ਰੀਲੀ ਸੌਰੀ ਬ੍ਰੋ ਭਾਰਦਵਾਜ ਰਿਸ਼ੀ ਕੁਛ ਲੱਗਦੇ ਸੀਗੇ ਰਾਵਣ ਦੇ ਮੇਰੇ ਖਿਆਲ ਨਾਨਕਾ ਨਾਨਕੇ ਮੇਲ ਤੋਂ ਸੀ ਭਾਰਦਵਾਜ ਰਿਸ਼ੀ ਆਈ ਐਮ ਨਾਟ ਰੋਂਗ ਹੋ ਸਕਦਾ ਮੈਂ ਗਲਤ ਹੋਵਾਂਗਾ
1: ਬਹੁਤ ਸਾਰੀਆਂ ਖਬਰਾਂ ਨੇ ਕਿ ਜਿਹੜੀ ਕੀ ਨਾਮ ਸੀ ਰਾਵਣ ਦੀ ਵਾਈਫ ਦਾ ਮੰਦੋਦਰੀ ਮੰਦੋਦਰੀ ਵਾਸ ਫਰੋਮ ਇਸ ਏਰੀਆ ਜੋ ਉਹਨਾਂ ਦਾ ਲੁਧਿਆਣਾ ਨੀ ਕੁਰੂਕਸ਼ੇਤਰ ਮਤਲਬ ਆਪਣੇ ਨੌਰਥ ਵਾਲੀ ਸਾਈਡ ਤੋਂ ਕੁਰੂਕਸ਼ੇਤਰ ਜਾਂ ਉੱਧਰ ਹਰਿਆਣੇ ਵਾਲੀ ਸਾਈਡ ਤੇ ਦੇਲ ਸੇ ਕੇ ਮੰਦੋਦਰੀ ਕਈ ਕਈ ਜਣੇ ਕਹਿੰਦੇ ਪਲਵਲ ਇੱਕ ਸ਼ਹਿਰ ਆ ਛੋਟਾ ਜਿਹਾ ਕਈ ਜਣੇ ਕਹਿੰਦੇ ਉੱਥੋਂ ਦੀ ਹੈ ਮੰਦੋਦਰੀ ਤੇ ਇੱਕ ਹੋਰ ਸ਼ਹਿਰ ਦਾ ਕਿਸੇ ਨੇ ਰੇਡੀਓ ਤੇ ਆ ਕੇ ਦੱਸਿਆ ਸੀਗਾ ਜਿਹੜਾ ਮੈਨੂੰ ਪਤਾ ਸੀ ਉਹ ਸੀਗਾ ਕਿ ਪਲਵਲ
0: ਪਲਵਲ ਤੋਂ ਹਰ ਸਾਲ ਹੀ
1: ਸਾਡਾ ਮਹਾਂ ਗਿਆਨੀ
0: ਹਾਂ ਨਹੀਂ ਘੈਂਟ ਬੰਦਾ ਸੀ ਇੰਟਰਸਟਿੰਗ ਉਸੀ ਕਿ ਸ਼ਿਵਜੀ ਦੇ ਜਿਹੜੇ ਗਨ ਹੈ ਨਾ ਦੇ ਆਰ ਲਾਈਕ ਵੈਰੀ ਮਚ ਬੱਚਿਆਂ ਵਰਗੀ ਬੁੱਧੀ ਵਾਲੇ ਹੁੰਦੇ ਆ, ਠੀਕ ਹੈ। ਸੋ ਨਾ ਉਹ ਮਸਤੀ ਚ ਆਪਣੀ ਮਸਤੀ ਵਗੈਰਾ ਕਰ ਰਹੇ ਹੋਣ ਉੱਪਰ, ਹੈ ਨਾ, ਕਿਸੇ ਲੋਕ ਚ, ਤੇ ਨਾ ਕੋਈ ਨਵਾਂ ਨਵਾਂ ਸ਼ਰਾਪ ਮਿਲਿਆ ਸੀਗਾ ਨਾਰਦ ਮੁਨੀ ਨੂੰ, ਕਿਉਂਕਿ ਉਸਨੇ ਨਾ ਸ਼ਿਵਜੀ ਦੇ ਰੂਪ ਉੱਪਰ ਕੁਛ ਮਜ਼ਾਕ ਕੀਤਾ ਤੇ ਭਗਵਾਨ ਵਿਸ਼ਨੂੰ ਨੇ ਚਿਹਰਾ ਬਣਾ ਤਾ ਕਿ ਚਿਹਰਾ ਪਤਾ ਨੀ ਡੋਂਕੀ ਫੇਸ ਹੋ ਗਿਆ ਮੇਰੇ ਖਿਆਲ ਨਾਲ, ਠੀਕ ਹੈ। ਪਰ ਨਾਰਦ ਨੂੰ ਨੀ ਪਤਾ ਲੱਗਾ ਕਿ ਉਹ ਡੋਂਕੀ ਫੇਸ ਆ, ਹੈ ਨਾ। ਉਹ ਜਾ ਰਿਹਾ ਤੁਰਦਾ ਹੋਇਆ ਤੇ ਉਹ ਸ਼ਿਵਜੀ ਦੇ ਦੋ ਗਣ ਦੇਖਦੇ ਕਹਿੰਦੇ ਹਾ ਹਾ ਕਿ ਮੂੰਹ ਤੇ ਹੱਸਦਾ ਕਿ ਆ ਕਿੱਦਾਂ ਲੱਗਦਾ ਪਿਆ। ਨਾਰਦ ਨੇ ਦੇ ਤਾ ਆਪਣਾ ਸ਼ਰਾਪ ਦਿੱਤਾ ਕਿ ਤੁਸੀਂ ਜਾਓਗੇ ਹੁਣ ਮ੍ਰਿਤਯੂ ਲੋਕ, ਹੈ ਨਾ। ਉਹ ਕਹਿੰਦੇ ਯਾਰ ਆਹ ਤਾਂ ਮਾੜੀ ਹੋਈ ਹੈ, ਹੈ ਨਾ। ਉਹ ਅਲਟੀਮੇਟਲੀ ਕਿਸੇ ਸਵੈਂਵਰ 'ਚ ਜਾ ਰਿਹਾ ਹੁੰਦਾ, ਉੱਥੇ ਫਿਰ ਪਤਾ ਲੱਗਦਾ, ਦੈਨ ਵਿਸ਼ਨੂੰ ਕਮਸ ਐਂਡ, ਹੈ ਨਾ, ਉਹ ਕਹਿੰਦੇ ਨੇ ਕਿ ਇਹ ਮੇਰੀ ਲੀਲਾ ਸੀ ਤੈਨੂੰ ਦੱਸਣ ਲਈ, ਕਿ ਨਾ ਕਿ ਰੂਪ ਵਗੈਰਾ ਕੁਛ ਨਹੀਂ ਹੁੰਦਾ, ਯੂ ਸ਼ੁਡਨਟ ਬੀ ਲਾਈਕ ਦਿਸ ਐਂਡ ਆਲ। ਖੈਰ ਉਹ ਬਿਲਕੁਲ ਡਿਫਰੈਂਟ ਸਟੋਰੀ ਆ। ਤਾਂ ਨਾਰਦ ਮੁਨੀ ਨੇ ਸੋਰੀ ਸੋਰੀ ਕੀਤਾ, ਹੁਣ ਠੀਕ ਹੋ ਗਏ, ਨੋਰਮਲ ਚਿਹਰਾ ਹੋ ਗਿਆ, ਹੁਣ ਵਾਪਸ ਜਾ ਰਹੇ ਆ। ਉਹ ਦੇਖਿਓ ਸ਼ਿਵਜੀ ਦੇ ਦੋਸਤਗਣ ਉੱਥੇ ਵਿਚਾਰੇ ਸਾਈਡ ਬੈਠੇ ਆ, ਉਹ ਕਹਿੰਦੇ ਯਾਰ ਉਹ ਆਏ ਕਹਿੰਦੇ ਦੇਖੋ ਮਤਲਬ ਇਹਦਾ, ਹੈ ਨਾ, ਬਿਗ ਗੋਡਸ ਦੀ ਗੇਮ ਸੀਗੀ, ਸਾਨੂੰ ਕਿਉਂ, ਹੈ ਨਾ, ਕਿ ਮੁੰਜੇ ਕਿਉਂ ਮਾਰਾ, ਉਹ ਵਾਲਾ ਕੰਮ ਹੋ ਗਿਆ ਕਿ ਪਲੀਜ਼ ਡੂ ਸਮਥਿੰਗ ਕਿ ਆ ਵਾਪਸ ਲੈ ਲਓ ਸ਼ਰਾਬ। ਉਹ ਕਹਿੰਦੇ ਦੇਖੋ ਸ਼ਰਾਬ ਦੇ ਤਾਂ ਮੈਂ ਵਾਪਸ ਨਹੀਂ ਲੈ ਸਕਦਾ, ਜਾਣਾ ਤਾਂ ਪੈਣਾ, ਪਰ ਇਹ ਮੈਂ ਚਲੋ ਤੁਹਾਨੂੰ ਦਿੰਦਾ ਕਿ ਤੁਸੀਂ ਸਭ ਤੋਂ ਵੱਡੇ, ਕਿਉਂਕਿ ਤੁਸੀਂ ਸ਼ਿਵ ਦੇ ਗਣ ਹੋ, ਤੁਸੀਂ ਸਭ ਤੋਂ ਵੱਡੇ ਮਹਾਦੇਵ ਭਗਤ ਕਹਾਉਂਗੇ ਜਦੋਂ ਤੁਸੀਂ ਉੱਥੇ ਰਹੋਗੇ, ਕੀ ਕਹਿੰਦੇ ਆ, ਮ੍ਰਿਤਯੂ ਲੋਕ 'ਚ, ਮਤਲਬ ਕਿ ਅਰਥ 'ਚ। ਐਂਡ ਤੁਹਾਨੂੰ ਵਾਪਸ ਲੈ ਕੇ ਆਉਣ ਲਈ, ਤੁਹਾਨੂੰ ਖਤਮ ਕਰਨ ਲਈ ਵਿਸ਼ਨੂੰ ਨੂੰ ਖੁਦ ਅਵਤਾਰ ਲੈਣਾ ਪਏਗਾ, ਬਿਕੋਜ਼ ਹੀ ਵਾਜ਼ ਆਲਸੋ ਇਰੀਟੇਟਡ ਕਿ ਮੇਰੀ ਬੇਇੱਜ਼ਤੀ ਵਗੈਰਾ ਹੋਈ ਹੈ। ਸੋ ਦੋਜ਼ ਟੂ ਗਨਸ ਦੇ ਬਿਕੇਮ ਰਾਵਣ ਐਂਡ ਕੁੰਭਕਰਨ। ਇਹ ਵੀ ਮਤਲਬ ਉਹਦੇ ਅੰਦਰ ਸਟੋਰੀ ਹੈ। ਜੇ ਤੁਸੀਂ ਪੁਰਾਣ ਪੜ੍ਹੋ ਨਾ ਤੇ ਉਹਦੇ ਅੰਦਰ ਜਿਸ ਮੇਰੇ ਖਿਆਲ ਨਾਲ ਜੋ ਮੇਰੀ ਇੰਟਰਪ੍ਰੀਟੇਸ਼ਨ ਆ ਕਿ ਉੱਥੇ ਹਰ ਕਹਾਣੀ ਦੀ ਦੋ ਦੋ ਤਿੰਨ ਤਿੰਨ ਇਟਰੇਸ਼ਨਸ ਨੇ ਵੱਖਰੀ ਵੱਖਰੀ ਕਥਾ ਦੇ, ਕਿਉਂਕਿ ਓਬਵੀਅਸਲੀ ਇੰਨਾ ਵੱਡਾ ਮੁਲਕ ਹੈ, ਹਰ ਜਗ੍ਹਾ ਅਲੱਗ ਅਲੱਗ ਤਰੀਕੇ ਨਾਲ, ਹੈ ਨਾ, ਬੋਲਿਆ ਜਾਂਦਾ। ਸੋ ਉਸ ਕਰਕੇ ਆ। ਪਰ ਖੈਰ ਆਪਾਂ ਗਾਇਸ, ਮੇਰੀ ਕਥਾ ਵਾਚਕ ਖਤਮ ਹੋ ਗਿਆ। ਥੈਂਕ ਯੂ। ਜੇ ਤੁਸੀਂ ਮੈਨੂੰ ਬੁੱਕ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਨੰਬਰ ਤੇ।
1: ਕਥਾ ਵਾਚਕ ਨੀ, ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਆ।
0: ਕਿਆ?
1: ਇੱਕ ਤਾਂ ਹੁੰਦਾ ਨਾ ਕਿ ਇੱਕ ਤੁਸੀਂ ਪਾਰਟੀ ਕਰਦੇ ਹੋ ਡਿਸਕੋ ਟਾਈਪ, ਨਾ, ਇੱਕ ਨਵਾਂ ਚੱਲਿਆ ਆ, ਪ੍ਰੋਪਰ ਨਾਮ ਨੀ ਮੈਨੂੰ ਪਤਾ, ਪਰ ਦਿਲ ਸੇ ਭਜਨ ਭਜਨ ਕਲਬ, ਭਜਨ ਕਲਬਿੰਗ।
0: ਹਾਂ ਹਾਂ, ਪਿੱਛੇ ਹੋਈ ਹੈ ਮੈਲਬਨ।
1: ਯੈਸ ਯੈਸ,
0: ਹਾਂ ਹਾਂ, ਉਹ ਜਿਹੜਾ ਸਿੰਗਰ ਸੀ, ਮੈਂ ਡੀਓਫੋਸ ਦਿਨ ਸ਼ਾਪਿੰਗ ਕਰ ਦੇਖੇ, ਮੈਂ ਕਿਹਾ ਯਾਰ ਬੰਦੇ ਬੜੇ ਦੇਖੇ ਦੇਖੇ ਲੱਗ ਰਹੇ ਆ, ਤੇ ਫਿਰ ਉਹ ਉਸ ਲਈ ਵੀ ਕਾਫੀ ਜ਼ਿਆਦਾ ਹੈਵੀਲੀ ਰੈਡੀ ਸੀਗੇ ਫੋਰ ਆ ਡੀਐਫਓ ਸ਼ਾਪਿੰਗ ਆਲਸੋ। ਇਸ ਤਰ੍ਹਾਂ ਲੱਗ ਰਿਹਾ ਕਿ ਸ਼ਾਇਦ ਇੱਥੇ ਵੀ ਮਾਈਕ ਲੱਗ ਕੇ ਨਾ ਸ਼ੁਰੂ ਹੋ ਜਾਣਗੇ, ਪਰ ਜਨਤਾ ਆਵੇ ਤੇ ਸਹੀ। ਪਰ ਜਨਤਾ ਇਹਨਾਂ ਹੈ ਜੀ, ਸਾਡੇ ਕੋਲ ਕਾਲਰ ਬਹੁਤ ਆਏ ਹੋਏ ਨੇ, ਤਾਂ ਆਪਾਂ ਚਲੋ ਕਾਲਰਾਂ ਨੂੰ ਵਿਹਲਿਆਂ ਕਰਨਾ ਸ਼ੁਰੂ ਕਰੀਏ। ਸਭ ਤੋਂ ਪਹਿਲਾ ਕਾਲਰ ਹੈ ਜੀ ਸਾਡਾ 304-304, ਤੁਸੀਂ ਔਨ ਏਅਰ ਹੋ।
1: 304 ਯਾਨੀ ਕਿ 7।
2: ਮੈਂ
0: ਆ ਰਿਹਾ ਸੀ ਆ ਹੀ ਨੀ ਪਾ ਰਿਹਾ ਸੀ।
1: ਸਾਡੀ ਕਥਾ ਕਥਾ ਕਥਾ ਜਦ ਲੰਬੀ ਖਿੱਚ ਗਈ ਪੰਡਿਤ ਜੀ ਦੀ।
2: ਨਵੇਂ ਨਵੇਂ ਆਸਟ੍ਰੇਲੀਆ ਆਏ ਨਾ, ਤੇ ਉਹ ਕਦੀ ਏਟੀਓ ਨੂੰ
1: ਸ਼ੁਰੂ ਚ ਆ ਕੇ ਕਿੰਨੀ ਚਿੜ ਚੜਦੀ ਹੈ ਨਾ। ਸੁਕਣੇ ਪੈਰੋ, ਕਦੇ ਏਟੀਓ ਤੇ ਕਦੇ ਬੈਂਕ ਨੂੰ ਲਾ ਲਈ ਕਾਲ,
0: ਕਦੀ ਨਾ ਕਦੀ ਤਾਂ ਵਾਰੀ ਆਏਗੀ।
1: ਇਰਸ਼ਾਦ,
2: ਅੱਜ ਗਾਣੇ ਬੜੇ ਚੱਕਵੇਂ ਲਾਏ ਨੀ ਕ੍ਰਿਸ਼ਨਾ ਜੀ।
0: ਆਟੋਮੈਟਿਕਲੀ
2: ਰੇਸ ਤੇ ਪੈਰ ਆ ਰਿਹਾ ਸੀ, ਮੈਂ ਗੱਡੀ
0: ਚਲਾਉਂਦਾ। ਨਹੀਂ ਆਸਟ੍ਰੇਲੀਆ ਨੇ ਵੀ ਸਿਖਾਇਆ ਕਿ ਡੀਮੈਰਿਟ ਪੁਆਇੰਟ ਬਹੁਤ ਮਿਲਦੇ ਨੇ।
1: ਖਤਰਨਾਕ
2: ਨਾਲ ਨਾ ਅਕਸਰ ਇਹ ਵੀ ਹੁੰਦਾ ਕਿ ਦੋਸਤ ਨਾਲ ਬਹਿ ਕੇ ਕਿਤੇ ਜਾਓ ਨਾ, ਤੇ ਮੈਂ ਅਗਰ ਡੀਜੇ ਬਣਿਆ ਹੋਵਾਂ ਤੇ ਮੈਂ ਚੱਕਵੇਂ ਦੇ ਗਾਣੇ ਲਾਵਾਂ ਤੇ ਉਹ ਆਪੀ ਰੇਸ ਚੁੱਕ ਦਿੰਦਾ, ਮੈਨੂੰ ਕਹਿੰਦਾ ਹੁੰਦਾ ਕਮਲ ਯਾਰ ਤੇਰੇ ਨਾਲ ਨੀ ਬਹਿਣਾ, ਆਟੋਮੈਟਿਕਲੀ ਜਿਹੜੀ ਹੈ ਨਾ ਸਪੀਡ ਵਧਾ ਦੇਣਾ।
0: ਇਹ ਹੁੰਦਾ, ਇਹ ਫੈਕਟ ਹੈ ਜੀ।
2: ਤੇ ਜੀ ਗੱਲ ਕਰੀਏ ਹਫਤੇ ਚ
0: ਸਭ ਤੋਂ ਬੈਸਟ
2: ਕੀ ਹੋਇਆ ਜੀ? ਦ ਬੈਸਟ ਇਹ ਹੈ ਜੀ ਕਿ ਕ੍ਰਿਕਟ ਸਟਾਰਟ ਹੋ ਰਹੀ ਹੈ, ਸੀਜ਼ਨ ਬੈਕ ਹੋ ਗਿਆ ਜੀ ਹਾਰਡਬਾਲ ਦਾ।
0: ਓ ਨਾਈਸ।
2: ਹਾਂ ਜੀ ਕੱਲ ਤੋਂ ਪਹਿਲਾ ਮੈਚ ਸਟਾਰਟ ਹੋ ਰਿਹਾ ਤੇ ਐਕਸਾਈਟਿਡ ਹਾਂ ਜੀ ਜੁਆਇਨ ਕਰਨ ਵਾਸਤੇ।
0: ਕੀ ਟੀਮ ਦਾ ਕੀ ਨਾਮ ਹੈ ਤੁਹਾਡੀ?
2: ਮੋਰਮੀਅਨ ਕ੍ਰਿਕਟ ਕਲੱਬ ਹੈ ਤੇ ਪਰਥ ਵਿੱਚ ਹਾਂ ਜੀ ਮੈਂ ਐਕਚੁਅਲੀ।
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ। ਮੈਨੂੰ ਆਪ ਨੂੰ ਬੜਾ ਚਾਅ ਯਾਰ ਜੁਆਇਨ ਕਰਨ ਦਾ, ਮੈਂ ਵੀ ਪਤਾ ਕਰਾਂਗਾ ਕਿਸ ਤਰ੍ਹਾਂ ਹੁੰਦਾ ਜੁਆਇਨਿੰਗ।
1: ਮੇਰੇ ਕੋਲ ਨਾਮਾਂਕਨ ਪੱਤਰ ਲੈ ਲਿਓ
2: ਜੀ। ਇੱਕ ਸੈਚਰਡੇ ਦਾ ਦਿਨ ਆਪਣੇ ਵਾਸਤੇ ਜ਼ਰੂਰ ਰੱਖਣਾ ਚਾਹੀਦਾ।
0: ਹਾਂ
1: ਵਾਈ ਵਾਈ ਇੱਕ ਸੈਚਰਡੇ ਦਾ ਦਿਨ ਹਰ ਪਲ ਆਪਣੇ ਲਈ ਜਿਉਂ?
2: ਪੁਆਇੰਟ ਤੇ ਹੈ ਵੈਸੇ ਦੋਨੀਆਂ ਜੀ ਤੁਹਾਡਾ ਵੀ, ਬਟ ਹਰ ਟਾਈਮ ਆਪਣੇ ਵਾਸਤੇ ਜੀਣ ਵਾਸਤੇ ਕਮ ਸੇ ਕਮ ਤੁਹਾਨੂੰ ਸਪੇਅਰ ਟਾਈਮ ਹੀ ਚਾਹੀਦਾ ਨਾ, ਤੇ ਜਿਸ ਤਰ੍ਹਾਂ ਤੁਹਾਡੇ ਨਾਲ ਕੋਈ
1: ਰਿਸਪੋਂਸਿਬਿਲਿਟੀ ਨੇ ਕਰਮਰ ਸਾਹਿਬ, ਸਬਕੇ ਪਾਸ 24 ਘੰਟੇ ਹੀ ਹੋਤੇ ਹੈ, ਐਕਸਟਰਾ ਟਾਈਮ ਕਿਸੀ ਕੇ ਪਾਸ ਨਹੀਂ ਹੋਤਾ।
0: ਵਾਹ ਬਹੁਤ ਖੂਬਸੂਰਤ।
2: ਮੈਂ ਮੈਂ ਨੋਨੀਆ ਜੀ ਨਾਲ ਸਿੰਘ ਨਹੀਂ ਫਸਾ ਸਕਦਾ।
0: ਅਗਰ ਅੱਗੇ ਮੈਂ
1: ਜੇ ਤੁਹਾਡੇ ਕਰਲੀ ਵਾਲ ਆ ਫਿਰ ਫਸਾ ਲਓਗੇ
0: ਯਾਰ, ਇਹ ਕਿੱਥੇ ਲੱਭ ਕੇ ਲਿਆ
2: ਬੜੇ ਸਟ੍ਰੇਟ ਵਾਲ,
1: ਫਿਰ ਨਹੀਂ ਫਸਾ ਸਕਦੇ।
2: ਨਨਿਆ ਜੀ ਇੱਕ ਮੈਂ ਗੱਲ ਹੋਰ ਕਰਨਾ ਚਾਹਾਂਗਾ, ਅਕਸਰ ਤੁਸੀਂ ਨਾ ਪ੍ਰੋਗਰਾਮ ਐਂਡ ਕਰਨ ਵਾਸਤੇ ਇੱਕ ਵਾਅਦਾ ਕਰਦੇ ਹੋ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ, ਤੁਸੀਂ ਆਪਣੀ ਜਗ੍ਹਾ ਠੀਕ ਕਹਿੰਦੇ ਹੋ, ਲੇਕਿਨ ਮੈਂ ਆਪਣਾ ਇੱਕ ਥੋਟਸ ਜਿਹੜੀ ਹੈ ਮੈਂ ਆਪਣੀ ਦੇਰ ਤੋਂ ਤੁਹਾਨੂੰ ਸ਼ੇਅਰ ਕਰਨਾ ਚਾਹ ਰਿਹਾ ਸਾਂ
1: ਜੀ ਪਲੀਜ਼।
2: ਮੈਨੂੰ ਲੱਗਦਾ ਕਿ ਵਾਅਦਾ ਜਿਹੜਾ ਨਾ ਵਾਅਦਾ ਫਿਰ ਤੁਹਾਡੇ ਦੀ ਇੱਕ ਸਮਝੋ ਲਾਇਬਿਲਿਟੀ ਬਣ ਜਾਂਦੀ ਹੈ ਕਿ ਤੁਸੀਂ ਉਹ ਪੂਰਾ ਕਰਨਾ ਹੀ ਕਰਨਾ ਹੈ, ਤੇ ਜ਼ਿੰਦਗੀ ਦਾ ਤੇ ਪਤਾ ਨਹੀਂ ਯੂ ਨੋ ਕਿ ਅਗਲਾ ਪਲ ਹੈ ਕਿ ਨਹੀਂ ਹੈ, ਤੇ ਮੈਨੂੰ ਲੱਗਦਾ ਕਿ ਵਾਅਦਾ ਨਹੀਂ ਕਰਨਾ ਚਾਹੀਦਾ, ਉਮੀਦ ਕਰ ਸਕਦੇ ਹਾਂ ਕਿ ਅਸੀਂ ਦੁਬਾਰਾ ਮਿਲਾਂਗੇ, ਲਾਜ਼ਮੀ ਮਿਲਾਂਗੇ।
1: ਹਾਂਜੀ
2: ਤੋਂ ਅਕਸਰ ਤੁਸੀਂ ਜੀ ਜੀ
1: ਮਿਲਣੇ ਕੀ ਤੁਮ ਕੋਸ਼ਿਸ਼ ਕਰਨਾ, ਵਾਅਦਾ ਕਮੀ ਨਾ ਕਰਨਾ, ਵਾਅਦਾ ਤੋ ਟੂਟ ਜਾਤਾ ਹੈ, ਕੋਸ਼ਿਸ਼ ਬਰਕਰਾਰ ਰਹੇ।
0: ਓਏ ਬੱਲੇ ਓਏ ਬੱਲੇ, ਕਿਆ ਬਾਤ ਹੈ, ਤਿਆਰ ਬਰ ਤਿਆਰ ਹੈ ਕੰਮ ਇੱਥੇ
1: ਜੀ।
0: ਤੇ ਬਾਈ ਜੀ ਕੀ ਸੁਣਾਓਗੇ ਸਾਨੂੰ ਅੱਜ?
2: ਮੈਂ ਕਵਿਤਾ ਸੁਣਾਵਾਂਗਾ ਜੀ ਤੁਹਾਨੂੰ, ਇੱਕ ਉਰਦੂ ਦੀ ਹੈ
0: ਜੀ।
2: ਕਿਤਾਬ ਸਾਦਾ ਰਹੇਗੀ ਕਬ ਤੱਕ, ਕਬੀ ਤੋ ਆਗਾਜ਼ ਏ ਬਾਬ ਹੋਗਾ।
1: ਵਾਹ।
2: ਜਿਨ੍ਹੋਂ ਨੇ ਬਸਤੀ ਉਜਾੜ ਡਾਲੀ, ਕਬੀ ਤੋ ਉਨਕਾ ਹਿਸਾਬ ਹੋਗਾ। ਅਰੇ ਵੋ ਦਿਨ ਗਏ ਜਬ ਹਰ ਇੱਕ ਸਿਤਮ ਕੋ ਅਦਾਏ ਮਹਿਬੂਬ ਕਹਿ ਕੇ ਚੁੱਪ ਥੇ, ਉਠੀ ਜੋ ਅਬ ਕੋ ਈਂਟ ਹਮ ਪਰ ਤੋ ਉਸਕਾ ਪੱਥਰ ਜਵਾਬ ਹੋਗਾ।
0: ਵਾਹ।
2: ਸਹਿਰ ਕੀ ਖੁਸ਼ੀਆਂ ਮਨਾਨੇ ਵਾਲੋ, ਸਹਿਰ ਕੇ ਤੇਵਰ ਬਤਾ ਰਹੇ ਹੈ, ਜੋ ਆਜ ਕਾ ਦਿਨ ਸਕੂਨ ਸੇ ਗੁਜ਼ਰਾ ਤੋ ਕਲ ਕਾ ਮੌਸਮ ਖਰਾਬ ਹੋਗਾ।
0: ਵਾਹ ਵਾਹ, ਬਹੁਤ ਸੋਹਣਾ।
2: ਇੱਕ ਛੋਟਾ ਜਿਹਾ ਹੋਰ ਹੈ ਜੀ ਕਿ ਅਜਬ ਸ਼ਖਸ ਥਾ ਕਿਆ ਮਜ਼ਾਜ ਰੱਖਤਾ ਥਾ, ਸਾਥ ਰਹਿ ਕਰ ਵੀ ਇਖਤਲਾਫ ਰੱਖਤਾ ਥਾ।
1: ਵਾਹ
0: ਵਾਹ।
2: ਅਜਬ ਸ਼ਖਸ ਥਾ ਕਿਆ ਮਜ਼ਾਜ ਰੱਖਤਾ ਥਾ, ਸਾਥ ਰਹਿ ਕਰ ਵੀ ਇਖਤਲਾਫ ਰੱਖਤਾ ਥਾ, ਅਰੇ ਮੈਂ ਕਿਉਂ ਨਾ ਦਾਦ ਦੂੰ ਉਸਕੇ ਫਨ ਕੀ, ਮੇਰੇ ਹਰ ਸਵਾਲ ਕਾ ਪਹਿਲੇ ਹੀ ਜਵਾਬ ਰੱਖਤਾ ਥਾ।
1: ਅਰੇ
2: ਕ੍ਰਿਸ਼ਨ ਜੀ ਸੁਣੋ ਕਿ ਅਰੇ ਮੁਹੱਬਤ ਤੋ ਥੀ ਉਸੇ ਕਿਸੀ ਔਰ ਸੇ, ਮੁਹੱਬਤ ਤੋ ਥੀ ਉਸੇ ਕਿਸੀ ਔਰ ਸੇ, ਹਮਸੇ ਤੋ ਬਸ ਯੂੰ ਹੀ ਹਸੀ ਮਜ਼ਾਕ ਰੱਖਤਾ ਥਾ।
1: ਵੈਰੀ ਨਾਈਸ, ਵੈਰੀ ਨਾਈਸ ਕਮਲ ਸਾਹਿਬ,
0: ਕਿਆ ਬਾਤ ਹੈ।
2: ਚਲੋ ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਦਿਨ ਵਧੀਆ ਵਧੀਆ ਰਹੇ ਜੀ, ਤੇ ਅਗਲਿਆਂ ਨੂੰ ਟਾਈਮ ਦਿਓ
1: ਜੀ। ਡੈਫੀਨੇਟਲੀ, ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਬਿਹਤਰ ਕਹਿਣ ਦਾ, ਸੁਣਾਉਣ ਦਾ।
0: Thank you very much. Thank you so much for calling.
1: We enjoy your phone call. Thank you very much, Kamal Sahab.
2: Thank you so much. Bye.
1: Bye-bye.
0: ਕਿਆ ਅੰਦਾਜ਼ੇ ਬਿਆਨ ਸੀ, ਬਿਊਟੀਫੁਲ,
1: ਬਹੁਤ
0: ਵਧੀਆ। ਤੇ ਹੁਣ ਆਪਾਂ ਨਾਲੋ ਨਾਲ ਜੀ ਅਗਲੇ ਕਾਲਰ ਵੱਲ ਚੱਲਦੇ। ਮੈਨੂੰ ਲੱਗਦਾ ਅਸੀਸ ਕੌਰ ਹੁਣੇ ਉੱਠੀ ਹੈ। ਹੈਲੋ,
1: ਨੋਕ
0: ਨੋਕ, ਅਸੀਸ ਕੌਰ, ਪਤਾ ਲੱਗਿਆ ਉਹਨਾਂ ਦੀ ਮਾਤਾ ਜੀ ਨੇ ਗੱਲ ਕਰਨੀ ਹੋਵੇ।
3: ਅੰਡਾ ਦੁੱਧ
0: ਅੰਡਾ ਓਮਲੇਟ ਖਾਇਆ।

0: ਅਸੀਸ ਕ੍ਰਿਸ਼ਨਾ ਵੀਰ ਜੀ ਨੂੰ ਸਮਝਾਓ, ਇਹਨਾਂ ਨੂੰ ਆਂਡਾ ਹੀ ਨਹੀਂ ਖਾਣਾ ਆਉਂਦਾ ਹੈਗਾ।
1: ਮੈਂ ਤਾਂ ਕਹਿੰਦਾ ਕਿ ਉਹਨੂੰ ਨਾ
0: ਨੋ ਕੇ ਕ੍ਰਿਸ਼ਨ ਤੁਹਾਨੂੰ ਰੈਸਪੀ ਦੇ ਦੇਣੀ ਹੈ ਨੇ।
1: ਅੱਛਾ ਹਾਂ ਦੱਸੋ ਫਿਰ ਅਸੀਸ ਮੈਨੂੰ ਰੈਸਪੀ ਸੁਣਾਓ ਯਾਰ।
0: ਇੱਕ ਤਾਂ ਤੁਹਾਨੂੰ ਬੋਇਲਿੰਗ ਬੋਇਲ ਐਗ ਵਾਲੀ ਸੁਣਾ ਦੱਸਤਾ ਕਿ ਪਾਣੀ ਪਾਓ।
2: ਇੱਕ ਪਹਿਲਾਂ ਤੁਸੀਂ ਜੇ ਬੋਇਲ ਕਰਕੇ ਖਾਣਾ ਪਹਿਲਾਂ ਪਾਣੀ ਪਾਓ ਪਤੀਲੇ ਚ, ਫਿਰ ਅੰਡੇ ਵਿੱਚ ਪਾਓ, ਕਰੈਕ ਨੀ ਕਰਨੇ। ਉਹ ਜਿਹੜਾ ਉਹਦੇ ਔਰੇਂਜ ਹੁੰਦਾ ਉਹਨੂੰ ਔਨ ਹੀ ਰੱਖਣਾ, ਬਸ ਅੰਡੇ ਨੂੰ ਵਿੱਚ ਪਾਉਣਾ, ਗੈਸ ਤੇ ਪਾਣੀ ਜਾਂ ਬੋਇਲ ਕਰਕੇ ਉਹਨੂੰ ਆਫ ਕਰ ਦੇਣਾ ਗੈਸ ਤੋਂ, ਤੇ ਫਿਰ ਜਦੋਂ ਤੁਸੀਂ ਅੰਡਾ ਖਾਣਾ ਬਸ ਅੰਡਾ ਕੱਢ ਕੇ ਖਾ ਲਓ ਐਂ ਛਿੱਲ ਕੇ।
0: ਈਜ਼ੀ।
1: ਮੈਂ ਪਤਾ ਸੀ ਕੀ ਕਰਦਾ ਰਿਹਾ, ਮੈਂ ਅੰਡੇ ਨੂੰ ਵੇਖ ਕੇ ਨਾ ਉਹਨੂੰ ਪੀਜੇ ਸੁਣਾਉਂਦਾ ਰਿਹਾ, ਲੇਮ ਜੋਕ ਸੁਣਾਉਂਦਾ ਰਿਹਾ। ਮੈਂ ਕਿਹਾ ਗੁੱਸਾ ਹੋਊਗਾ, ਗੁੱਸੇ 'ਚ ਇਹਨੇ ਨਾ ਅੱਗ ਬਬੂਲਾ ਹੋ ਜਾਣਾ, ਇਹਨੇ ਪੱਕ ਜਾਣਾ। ਕਹਿੰਦਾ ਕਿ ਇਹਦੀ ਹਿੰਮਤ ਕਿਸ ਤਰ੍ਹਾਂ ਮੈਨੂੰ ਇੱਧਰ ਗੰਦੇ ਗੰਦੇ ਜੋਕ ਸੁਣਾਉਣ ਦੀ, ਤੇ ਮੈਂ ਤਾਂ ਇਹੀ ਕਰਦਾ ਰਿਹਾ। ਦੇਖੋ ਹੈਂ ਉਹ ਬਾਹਰ ਚੱਲ ਗਈ ਸੀ, ਸੋਰੀ ਮਾਚ ਸੋਰੀ। ਮੈਂ ਕਿਹਾ ਮੈਂ ਉਹਨੂੰ ਨਾ ਗੁੱਸਾ ਚੜਾਉਂਦਾ ਸੀਗਾ ਕਿ ਉਹ ਉੱਬਲ ਜਾਏ ਗੁੱਸੇ ਨਾਲ, ਪਰ ਉਹ ਗੁੱਸਾ ਹੁੰਦਾ ਹੀ ਨਹੀਂ ਸੀ। ਅੰਡਾ
0: ਕੂਲ ਅੰਡਾ ਹੋਣਾ ਨਾ, ਖੂ ਬੇਬੀ ਖੂ
1: She's a big girl now.
0: Please don't say no. Please.
2: I am not your baby.
0: Yes, you my baby.
1: Manja si score, please manja.
0: Mainu phir aap fir mainu frock do. Main bhi gusse aan.
1: Ha.
0: Mainu frock do.
1: Nahi aayi kithe aunty di thodi dekho ha.
0: Mainu frock do honi.
2: She's a nice sunu dassya hoya main. Jadon main aungi udon hi dungi.
1: Ha oh aayegi na.
0: Pata nahi kadon aana, chuttiyan da nang nang gi.
1: Oho ha chuttiyan ta muk chalniyan
2: bhai. Bhej ke sode kar laun.
1: Ha. Aa kar lo, better hai sago.
0: Yes.
1: ਉਹਨਾਂ ਤੋਂ ਉਡੀਕ ਨਹੀਂ ਹੋ ਰਹੀ।
0: ਪਤਾ ਕੀ, ਇੱਕ ਡਰੋਨ ਲਓ, ਉੱਥੇ ਡਰੈਸ ਰੱਖੋ, ਭੇਜ ਦਿਓ ਰੇਡੀਓ।
1: ਜਾਂ ਕੋਈ ਕਬੂਤਰ ਹੋਵੇ ਘਰ ਦੇ ਬਾਹਰ, ਉਹਨੂੰ ਕਹੋ ਕਿ ਮਾੜਿਆ ਫੜਾ ਕੇ
0: ਕਬੂਤਰ ਫੜਾ ਕੇ ਭੇਜ ਦਿਓ ਡਰੈਸ
1: ਕਿ ਆਏ ਤੇ ਤੈਨੂੰ ਅੰਡਾ ਪਾ ਲਾਂਗੇ।
0: ਉੱਥੇ ਇੱਥੇ ਸੈਂਟ ਆਲਬਨ ਚਾਉਂਦੇ, ਸਭ ਨੇ ਕਹਿਣਾ ਟੂਣਾ ਹੋ ਗਿਆ, ਟੂਣਾ ਹੋ ਗਿਆ।
1: ਆ ਵੀਰਤਨ ਵੀ ਸੋਚੀ ਪਿਆ ਆ ਕੀ ਹੋ ਰਿਹਾ ਬਈ,
0: ਪਹਿਲਾਂ ਕੋਈ ਦੀਵਾ ਰੱਖ ਗਿਆ ਚੌਂਕ ਚ।
1: ਓ ਮਾਈ ਗਾਡ, ਸੋ ਲੇਮ ਯੇ। ਕੀ ਸੁਣਾਓਗੇ ਸਾਨੂੰ ਅੱਜ?
2: ਕ੍ਰਿਸਮਸ ਯਾਰਾ।
1: ਓ ਯੈਸ, ਮਾਈ ਫੇਵਰਿਟ। ਆਓ ਜੀ,
2: ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ। ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ। ਮੇਰੀ ਜਾਨ ਮੇਰੀ ਹਾਂ, ਮੇਰੀ ਨਾਲ ਨਾਲ ਰਹਿਣਾ। ਉਹ ਮੇਰੀ ਜਾਨ ਉਹ ਮੇਰੀ ਹਾਂ, ਉਹ ਮੇਰੇ ਸਾਥ ਸਾਥ ਰਹਿਣਾ। ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ। ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ।
0: ਵੈਰੀ ਨਾਈਸ, ਵੈਰੀ ਨਾਈਸ,
1: ਬਿਊਟੀਫੁਲ, ਬਹੁਤ ਸੋਹਣਾ ਸੁਣਾਉਂਦੇ ਜਦੋਂ ਵੀ ਸੁਣਾਉਂਦੇ।
0: ਅਸੀਸ ਕੌਰ, ਆ ਜਿਹੜਾ ਵਿੱਚ ਤੁਸੀਂ
2: ਮੈਂ ਬੋਲੀ ਚਾਹਣੀ ਸੁਣਾਈ ਅੱਜ ਬੋਲੀ ਦੇ ਆ
0: ਜੀ,
2: ਕਿਉਂਕਿ ਉਹ ਮੇਰੇ ਨਾਨਾ ਜੀ ਘਰ ਆਏ ਹੋਏ ਤੇ
1: ਉਹ ਨਾਈਸ
2: ਫ੍ਰੀ ਨਹੀਂ ਹੁੰਦੇ, ਕੋਈ ਉਹਨਾਂ ਹੀ ਟੇਕ ਕੇਅਰ ਕਰਨੀ ਪੈਂਦੀ।
1: ਹਾਏ ਯਾਰ, ਇੰਨੀ ਸੁਚੱਜੀ ਸਿਆਣੀ ਕੁੜੀ ਹੈ
0: ਸਾਡੀ, ਬਹੁਤ ਹੀ ਲਾਡੋ ਰਾਣੀ, ਬਹੁਤ ਸਮਝਦਾਰ ਕੁੜੀ ਹੈ। ਗੋਡ ਬਲੈਸ ਯੂ। ਨਾਨਾ ਨਾਨਾ ਜੀ ਨਾਲ ਗੱਲਾਂ ਮਾਰਦੇ ਹੁੰਦੇ ਹੋ?
2: ਹਾਂਜੀ, ਤੇ ਤਾਸ਼ ਵੀ ਖੇਡਦੇ।
1: ਤਾਸ਼ ਖੇਡਦੀ ਹੈ?
0: ਬੈਸਟ।
1: ਕਿਹੜੀ ਗੇਮ ਖੇਡਦੇ ਹੁੰਦੇ? ਪੱਤੇ ਪੱਤਾ।
2: ਮੈਂ
1: ਕਿਹੜੀ ਗੇਮ ਖੇਡਦੇ? ਪੱਤੇ ਪੱਤਾ
2: ਨਹੀਂ, ਤਾਸ਼।
0: ਇਹ ਤਾਸ਼ ਚ ਕਿਹੜੀ ਤਾਸ਼ ਚ ਕਿੰਨੀਆਂ ਸਾਰੀਆਂ ਗੇਮਾਂ ਹੁੰਦੀਆਂ ਨੇ ਨਾ, ਜਿੱਦਾਂ ਊਨੋ ਚ ਹੁੰਦੀਆਂ ਨੇ, ਯੂ ਨੋ, ਉਦਾਂ ਉਦਾਂ ਹੁੰਦਾ ਨਾ ਕਿ ਜੇ ਟੂ ਦੇ ਉੱਪਰ ਟੂ ਆ ਗਿਆ, ਨਾਨਾ ਜੀ ਪੁੱਟ ਟੂ ਐਂਡ ਯੂ ਪੁੱਟ ਟੂ, ਦੈਨ ਇਟਸ ਯੂ ਵਿਲ ਟੇਕ ਆਲ ਦਾ ਕਾਰਡਸ, ਯੂ ਆਰ ਵਿਨਿੰਗ that kind of, you know, Beera said na patte te patta
1: sab to best game ho hua,
0: easy
1: bahut se kabai karan de lod
0: nahi oddo bhi easy hai chadar
2: assi kede games khelde taash te snakes and ladders
1: oh snakes and ladders the best yaar sanu vi bulao kadi assi vi khedange
0: yes
1: mere kol ek special dice hota hai 8 aunda sidde 6 ta rakhya hi nahi aapa 8 sidde hi
2: oh my god
0: oh my god
1: okay girl
2: ਮੈਂ ਮੰਮਾ ਨੇ

0: ओए
1: जो 20 गेम्स हो
0: ओए, टू गुड।
2: यू सो लकी।
0: अच्छा ਤੁਸੀਂ ਅਸੀਸ, ਹੁਣ ਨੈਕਸਟ ਟਾਈਮ ਲਈ ਜਦੋਂ ਆਪਾਂ ਮਿਲਾਂਗੇ ਨਾ, ਤੁਸੀਂ ਮੈਨੂੰ ਇਹ ਦੇਖ ਕੇ ਦੱਸਣਾ ਕਿ ਜਿਹੜਾ ਉਹ ਸੱਪ ਹੈ ਉਹਦੇ ਅੰਦਰ, ਉਹ ਮੇਨ ਵਾਲਾ ਜਿਹੜਾ ਸੱਪ ਹੈ, ਉਹ 98 ਤੇ ਹੈ ਤੁਹਾਡੇ ਕਿ 99 ਤੇ ਹੈ?
1: ਓ ਬਾਈ, ਕੋਈ ਨੰਬਰ ਹੁੰਦਾ ਨਹੀਂ।
0: ਲੈ, ਸਨੇਕਸ ਐਂਡ ਲੈਡਰ 'ਚ ਨੰਬਰ ਨਹੀਂ ਹੁੰਦਾ ਯਾਰ? ਇੱਕ ਜਨਰੇਸ਼ਨ ਕਿੰਨੀ ਅੱਗੇ ਚਲੀ ਗਈ ਹੈ।
2: ਯੈਸ,
1: ਓ ਨਹੀਂ ਨਹੀਂ ਨਹੀਂ ਨਹੀਂ ਓ ਸਮਝ ਨਹੀਂ ਆ ਜੀ, ਹੈਗਾ ਨੰਬਰ?
0: ਹਾਂ ਹਾਂ ਹਾਂ,
1: ਇੱਕ ਸਨੇਕ ਤੇ ਹੈਗਾ 40।
0: ਹਾਂ, ਇੱਕ ਤੇ 40 ਤੇ ਹੁੰਦਾ।
1: ਉਹਦੇ ਮੂੰਹ ਤੇ
0: ਤੁਸੀਂ ਤਾਸ਼ ਫੈਂਟ ਨੀ ਆ, ਠੀਕ ਆ? ਤੇ ਜਿੱਦਾਂ ਹੀ ਜਿਹੜਾ ਪਹਿਲਾ ਪੱਤਾ ਆ ਗਿਆ ਉਹ ਉਹਨਾਂ ਤੁਸੀਂ ਅੱਗੇ ਚੱਲ ਦੇਣਾ ਆਪਣੀ ਗੀਟੀ ਨੂੰ, ਤੇ ਜਿੱਦਾਂ ਹੀ ਸੱਪ ਆ ਗਿਆ ਤੇ ਸੱਪ ਨੂੰ ਕਹਿੰਦਾ ਆਲ ਤੂੰ ਜਲਾਲ ਤੂੰ ਆਈ ਬਲਾ ਕੋ ਟਾਲ ਤੂੰ, ਉਹ ਸੱਪ ਗਾਇਬ ਹੋ ਜਾਂਦਾ,
2: ਛਾਲ ਮਾਰ ਕੇ ਅੱਗੇ ਟੱਪ ਚੜਾ,
0: ਉਹ ਸੱਪ ਮਰ ਜਾਂਦਾ ਤੇ ਫਿਰ ਤੁਸੀਂ ਅੱਗੇ ਵੱਧ ਜਾਂਦੇ ਹੋ। ਤੇ ਜੇ ਕੋਈ ਤੁਹਾਡੇ ਸਾਈਡ ਤੇ ਦਾ ਬੰਦਾ ਜਿਹਦੀ ਕਾਊਂਟਿੰਗ ਵਧੀਆ ਨਹੀਂ ਹੈ, ਫਿਰ ਤੁਸੀਂ ਜਦੋਂ ਇੱਕ ਆਇਆ ਉਹ ਤਿੰਨ ਕਰਕੇ ਗੇਮ ਛੇਤੀ ਖਤਮ ਕਰ ਲੈਣਾ। ਐ ਸਿੰਪਲ ਐਸ ਦੈਟ ਯਾਰ,
1: ਆਈ ਖੇਡਦੇ ਬਾਈ
0: ਛੋਟੀ ਮੋਟੀ ਹੋਲੀਡੇ ਆਈ ਨਾ, ਆਪਾਂ ਇੱਥੇ ਫਿਰ ਸਾਰੇ ਨਾ ਆਪਾਂ ਮੈਚ ਰੱਖਾਂਗੇ, ਲੁੱਡੋ, ਸਨੇਕਸ ਲੈਡਰ, ਤਾਸ਼। ਤੂੰ
1: ਦੋ ਬੰਦੇ ਸਟਾਰਟ ਤੇ ਹੁੰਦੇ, ਤੁਸੀਂ ਰੋਲ ਡਾਈਸ ਕਰਦੇ ਹੋ,
0: ਹਾਂ,
1: ਤੇ ਤੁਸੀਂ ਨੰਬਰਸ ਤੇ ਜਾਂਦੇ ਹੋ, ਤੇ ਜੇ ਤੁਸੀਂ ਲੈਟਰ ਵਾਲੇ ਨੰਬਰ ਤੇ ਆ ਗਏ ਤੁਸੀਂ ਉੱਤੇ ਜਾ ਸਕਦੇ ਹੋ ਲੈਡਰ ਤੋਂ, ਤੇ ਜੇ ਤੁਸੀਂ ਸਨੇਕ ਦੇ ਮੂੰਹ ਤੇ ਆ ਗਏ ਤੁਹਾਨੂੰ ਸਨੇਕ ਦੇ ਥੱਲੇ ਜਾਣਾ ਪਊ ਆਲ ਦਾ ਵੇ ਟੂ ਦਾ ਟੇਲ।
0: ਯਾਰ ਮੈਂ ਤਾਂ ਸਾਰੀ ਉਮਰ ਗਲਤੀ ਖੇਡਦਾ
1: ਹਾਂ। ਜਾਣਾ ਪਊ।
0: ਥੈਂਕ ਯੂ ਅਸੀਸ ਕੌਰ, ਥੈਂਕ ਯੂ ਐਜੂਕੇਸ਼ਨ ਦੇਣ ਲਈ ਬਈ।
2: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ, ਸਾਨੂੰ ਇੰਨੀ ਵਧੀਆ ਨੌਲੇਜ ਦੇਣ ਦੇ ਲਈ।
0: ਤੇ ਕਰੋ ਬਾਈ ਆਪਣੀ ਛੁੱਟੀ ਇੰਜੋਏ, ਬਸ ਰਹਿ ਗਏ ਦੋ ਤਿੰਨ ਦਿਨ, ਐਂਡ ਗੋ ਬੈਕ ਟੂ ਸਕੂਲ, ਕਰੋ ਮੌਜਾਂ ਸ਼ੌਜਾਂ, ਠੀਕ ਹੈ? ਯੇ, ਬਾਏ ਬਾਏ ਬਾਏ ਬਾਏ ਬਾਏ।
1: ਮੈਂ ਬੋਰਡ ਨਹੀਂ ਤੰਗੂ, ਮੈਨੂੰ ਸਕੂਲ ਬੈਟਰ ਲੱਗਦਾ।
0: ਹਾਂ, ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ, ਮੈਂ ਵੀ ਮੰਡੇ ਤੋਂ ਜਾ ਰਿਹਾ ਸਕੂਲ, ਠੀਕ ਹੈ?
1: ਮੰਡੇ ਸਕੂਲ ਨਹੀਂ ਜਾ ਰਹੀ, ਮੰਡੇ ਨੂੰ ਗੱਲ ਕਰ ਰਹੇ ਹੋ।
0: ਓ ਹਾਂ ਹਾਂ ਯਾਰ, ਇੱਕ ਤਾਂ ਨਾ ਮੈਂ ਕਨਫਿਊਜ਼ ਬਹੁਤ ਹੋ ਜਾਂਦਾ ਕੁੜੀਏ। ਥੈਂਕ ਯੂ ਥੈਂਕ ਯੂ
2: ਥੈਂਕ ਯੂ ਸੋਹਣੇ ਪੁੱਤੂ, ਹੈਵ ਅ ਨਾਈਸ ਡੇ।
0: ਬਾਏ ਬਾਏ ਬਾਏ ਬਾਏ
1: ਬਾਏ
0: ਬਾਏ ਬਾਏ। ਬਾਈ ਕੀ ਬਾਤ ਹੈ ਬਾਈ, ਇਦਾਂ ਨਹੀਂ ਕਰੀਦਾ ਹੈ। ਵਾਹ ਯਾਰ, ਟੂ ਗੁੱਡ। ਤੇ ਹੁਣ ਆਪਾਂ ਇੱਕ ਹੋਰ ਕਾਲਰ ਲੈਂਦੇ ਹਾਂ ਜੀ, ਛੇਤੀ ਛੇਤੀ। ਤੇ ਸਾਡੇ ਅਗਲੇ ਕਾਲਰ ਨੇ ਜੀ ਮਨਦੀਪ ਜੀ। ਮਨਦੀਪ ਜੀ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਦੁਨੀਆ ਜੀ,
2: ਸਤਿ ਸ਼੍ਰੀ ਅਕਾਲ ਮਨਦੀਪ ਜੀ। ਕੀ ਗੱਲ, ਆਵਾਜ਼ ਸਹੀ ਆ ਰਹੀ ਹੈ ਤੁਹਾਡੀ, ਨਹੀਂ ਕਿਉਂ?
3: ਹਾਂਜੀ, ਮੈਂ ਥੋੜਾ ਬਿਮਾਰੀ ਚੱਲ ਰਹੀ ਹੈ।
2: ਤੁਹਾਡੀ ਤਬੀਅਤ ਖਰਾਬ ਆ, ਹਮਨੇ ਸੁਣਾ ਹੈ ਮੀਆਂ ਆਪਕੇ ਦੁਸ਼ਮਨੋ ਕੀ ਤਬੀਅਤ ਨਾਸਾਜ਼ ਹੈ।
0: ਵਾਹ ਕੀ ਬਾਤ ਹੈ, ਮੈਂ ਤਾਂ ਮੈਨੂੰ ਇਸ ਤਰ੍ਹਾਂ ਮੈਂ ਸਾਹਮਣੇ ਵਿਜੁਅਲਾਈਜ਼ ਕਰਾਂ ਕਿ ਰਾਜਕੁਮਾਰ ਸਾਹਿਬ ਸਾਹਮਣੇ ਬੈਠੇ ਪਏ ਚਿੱਟੇ ਰੰਗ ਦਾ ਕੋਟ ਪਾ ਕੇ, ਜਾਨੀ ਕਹਿ ਦੋ ਬਸ ਅੱਗੇ
2: ਜਾਨੀ।
0: ਅੱਛਾ, ਵੀਕਐਂਡ ਨੂੰ? ਹਾਂ, ਇਹ ਵੀ ਹੈ ਨਾ, ਕਿਉਂਕਿ ਇਹ ਤਾਂ ਆਣੀ ਆਣੀ ਹੈ,
2: ਇਹ ਤਾਂ ਯੈਸ, ਇਹ ਤਾਂ ਬਟ ਨੈਚੁਰਲ
3: ਦਾ ਦਿਨ ਹੈ।
2: ਮਨਦੀਪ
0: ਜੀ, ਤੁਹਾਨੂੰ ਲੱਗਦਾ ਕਿ ਟੂ ਮਚ
2: ਛੁੱਟੀਆਂ? ਮਾਈਕ ਬੰਦ ਕਰਾਉਣੀ ਆ ਮੈਂ, ਰੁਕ ਜਾਓ।
3: ਮੈਨੂੰ ਜਿੰਨੀ ਨਾ ਛੁੱਟੀਆਂ ਦੀ ਐਕਸਾਈਟਮੈਂਟ ਸੀ ਨਾ, ਉਹ ਮੇਰੀਆਂ ਬਿਮਾਰ ਹੀ ਨਿਕਲੀਆਂ। ਹੁਣ ਤਾਂ ਮੈਨੂੰ ਆਪਣੇ ਆਪ ਨੂੰ ਥੋੜਾ ਕਰਨਾ ਪੈਣਾ ਨਾ ਸੈੱਟ ਕਿ ਮੈਂ ਸਕੂਲ ਜਾਣਾ ਹੈ।
2: ਯੈਸ, ਹੁਣ ਸਕੂਲ ਨਾ ਜਾਣਾ ਪੈਂਦਾ।
3: लिखती
2: सारी पर पता नहीं क्यों मैं लिखती सारी
3: चलो
2: जी
3: हम भी हाँ मैं हारी नहीं हाँ हम भी हाँ मैं हारी नहीं हाँ मैं कोई अबला नारी बिचारी नहीं हाँ हम भी हाँ मैं हारी नहीं हाँ मन लो जे रब मेनू भुल गया होवे मन लो जे रब मेनू भुल गया होवे पर उस वलो मैं विसारी नहीं हाँ हम भी हाँ मैं हारी नहीं हाँ मैं कोई अबला नारी बिचारी नहीं हाँ
0: बहुत सोना
3: मेरे मथे दोष मड़न गए अपनी फोकी शोहरत नू शीशे विच जड़न गए मेरा घर भी शीशे दा है जनाब इसलिए मैं कोई टीम किसे दे मारी नहीं हाँ हम भी हाँ मैं हारी नहीं हाँ मैं कोई अबला नारी बिचारी नहीं हाँ शोहरत पैसा मेरे पल्ले शोहरत पैसा मेरे पल्ले तेरे नाम नाल मेरी बल्ले बल्ले
0: वाह
3: पर की मेरी पहचान मेरी सियारी ते मेरी व्यारी नहीं आ
0: ओह बहुत सुना
3: हम भी आ मैं हारी नहीं आ मैं कोई अबला नारी विचारी नहीं आ सियारी व्यारी मैं ताम बोलिया क्योंकि स्त्री शब्द दे विच सियारी भी आंदा ते व्यारी
2: भी आंदा यस मैं कोई औंकड़ सॉरी
3: सुनो समझो समझौते सुनो समझो समझौते की रह गए आही हुन मेरे पल्ले जे मैं पढ़िया बाबे नानक नू ते परे मेरे तो संत सिपाही नहीं आ हम भी आ मैं हारी नहीं आ मैं कोई अबला नारी विचारी नहीं आ
0: वेरी नाइस
3: मां आखे बगाना तन सस आखे पराइया मैं सब दी अद्धी अद्धी की मैं किसे दी सारी नहीं आ हम भी आ मैं हारी नहीं आ मैं कोई अबला नारी विचारी नहीं आ मैं कोई अबला नारी विचारी नहीं आ
0: वाह बहुत सोना
3: थैंक यू सो मच
2: वेरी नाइस वेरी नाइस
0: क्या बात है
2: एक एक एक होर बिच स्टेंजा ला लियो अपने वालों कि मैं कोई अबला नहीं जो भी कह के ना कोई औंकड़ से आरी बिहारी लावा दुलावा दी दुलारी नहीं है
0: वाह वाह वाह क्या बात है
3: हां
0: जी हेलो हेलो
3: अच्छा अच्छा मैं क्या तुझे लोनी है जो औंकड़ की कैसे सी हो दसो मेनू
2: अच्छा वो चल छोड़ो मैं कहना जी कि मैं ये जगह ना सिहारी बिहारी मैं क्या तुझे कहूँ कि मैं औंक मैं औंकड़ दलाइंकड़ कोमा डंडी सारी कन्ना बिहारी नहीं है
0: नहीं पर मनदीप जी ओदा मैं गल दसा मतलब मैं फर्स्ट टाइम थानू कविता कहते सुनिया एंड ओदा तुसी बड़े चिल जे हो ना गलबात करने yes. क्या लिखिया अमेजिंग वेरी नाइस
2: बहुत प्यारा
0: दिन बनाता तुसी ते थैंक यू सो मच
3: पता की है कृष्णा जी मेनू ना सोनिया जी मेनू ख्याल आंदे आ जदों मैं सोण तो पहला जदों लाइटा बंद है ते मैं उस टाइम करा ते की करा मैं लिखा ते मैं मेरा माइग्रेन ही इदा ट्रिगर होया कि मैं उनू लिखा भी फिर मैं बोल के जे मैसेज मान लो अपने आप नू बोल के व्हाट्सएप कर दा ना फिर उस वेरे मेनू कुछ समझ नहीं आती मैं बोलिया की है
2: मेनू लगे सिर्फ मेरे नाल ही इदा हुंदा ओ सवेरे उठो तो ऐ लगदा
3: क्योंकि तुसी हौली बोलना पिया पैंदा या नाल भी तो है ना मेनू इदा लगदा कि नाल वाला डिस्टर्ब होगा फिर मेनू कोई इदा दी एआई टेक्निक चाहिदी है कि जो मैं सोचा ना मैं साइड ते लिख होण लग पवे जो मैं सोच रही
0: एक्चुअली एक ऐप है मैं थोनू आफ्टर शो ना मैं भेजांगा मैं यूज करदा पर्सनली एंड फ्री टू यूज है मैं जो होएगा ना शो मुकदा तो मैं थोनू लिंक भेजांगा ओदा
2: प्लीज प्लीज फॉरवर्ड टू मी एज वेल
0: हां हां थोनू भेजूंगा इट्स वेरी गुड बहुत बढ़िया जे आईओएस वगैरह
3: वापस आने
2: जी
0: हां
3: मेनू काली इस करके कि तुसी बाकी कॉलर भी लेने
0: हां जी हां जी बिल्कुल
2: देखो जी मनदीप कौर जी यू आर यू
3: मैं कदी
2: थाडा फोन असि कट भी सकदे
3: हां जिसका घर वाला खड़ूस उसका भी बड़ा नाम है जनासी आके दिखा लो पांच सत ससा जिन्ना कला ही हो आप है जिसका घर वाला मोटा उसका भी बड़ा नाम है जंगल में भिजवा दो भालू का क्या
0: नाइस नाइस नाइस
3: जिसका घर वाला टिंगू उसका भी बड़ा नाम है
2: ਅੱਗੇ ਬੋਲਿਆ ਨਹੀਂ ਜਾ ਰਿਹਾ
0: ਯਾਰ, ਆਈ ਲਵ ਹਰ ਐਨਰਜੀ, ਟੂ ਗੁੱਡ, ਆਪ ਹੀ ਖੁਸ਼ ਆ।
3: ਟਿੰਗੂ ਉਸਕਾ ਵੀ ਬੜਾ ਨਾਮ ਹੈ, ਮੁੰਬਈ ਕੀ ਟਿਕਟ ਕਰਾ ਦੋ, ਆਮਿਰ ਖਾਨ ਕਾ ਕਿਆ ਕੰਮ।
0: ਬੱਲੇ ਵਾਹ।
3: ਜਿਸਕਾ ਘਰ ਵਾਲਾ ਸ਼ਰਾਬੀ, ਉਸਕਾ ਸਵਾ ਕੰਮ ਹੈ, ਚਾਰ ਪੈਗ ਲਗਾ ਦੋ, ਚਾਂਦ ਪੇ ਪਹੁੰਚਾ ਦੋ, ਰਾਕਟ ਕਾ ਕਿਆ ਕੰਮ।
0: ਟੂ ਗੁੱਡ, ਟੂ ਗੁੱਡ, ਵੈਰੀ ਨਾਈਸ।
3: ਐਂਡ ਦਿਸ ਇਜ਼ ਫਾਰ ਯੂ ਕ੍ਰਿਸ਼ਨਾ ਜੀ, ਮੈਨੂੰ ਪਤਾ ਨਹੀਂ, ਨੋਟ ਫਾਰ ਯੂ, ਮੇ ਬੀ ਹੋ ਸਕਦਾ। ਜਿਸਕਾ ਘਰ ਵਾਲਾ ਲੰਬਾ,
2: ਯੈਸ ਯੈਸ ਹੀ ਇਜ਼ ਟਾਲ,
3: ਬੜਾ ਨਾਮ ਹੈ, ਪਰ ਛੱਤੀਓ ਸੇ ਬਰਤਨ ਉਤਰਵਾ ਲੋ, ਪੰਖੇ ਸਾਫ ਕਰਾ ਲੋ।
0: ਕਲੀਨਰ ਕਾ ਕਿਆ ਕੰਮ ਹੈ, ਸੀੜੀ ਕਾ ਕਿਆ ਕੰਮ ਹੈ,
3: ਸੀੜੀ ਸਟੈਪਸ ਕਾ ਕਿਆ ਕੰਮ ਹੈ। ਓਕੇ, ਜਿਸਕਾ ਘਰ ਵਾਲਾ ਝਗੜਾਲੂ, ਝਗੜਾਲੂ, ਹਾਂ
2: ਝਗੜਾਲੂ,
3: ਜਿਸਕਾ ਘਰ ਵਾਲਾ ਝਗੜਾਲੂ, ਉਸਕਾ ਵੀ ਬੜਾ ਨਾਮ ਹੈ, ਜਿਤਨੀ ਮਰਜ਼ੀ ਬਹਿਸ ਕਰਵਾ ਲੋ, ਓਪੋਜੀਸ਼ਨ ਮੇ ਬਿਠਾ ਦੋ, ਵਿਰੋਧੀ ਪਾਰਟੀ ਕਾ ਕਿਆ ਕੰਮ ਹੈ। ਓਕੇ, ਜਿਸਕਾ ਘਰ ਵਾਲਾ ਢਿੱਡਲ,
2: ਢਿੱਡਲ, ਦੁਬਾਰਾ ਕਿਉਂ, ਦੁਬਾਰਾ ਕਿਉਂ, ਆਈ ਲਾਈਕ ਦ ਵਰਡ ਢਿੱਡਲ, ਸੇਟ ਸੇਟ।
3: ਜਿਸਕਾ ਘਰ ਵਾਲਾ ਢਿੱਡਲ, ਬੜਾ ਨਾਮ ਹੈ, ਢਿੱਡ ਪੇ ਗਲਾਸ ਟਿਕਾ ਲੋ, ਫੋਨ ਰਖਵਾ ਲੋ, ਟੇਬਲ ਬੈਂਚ ਕਾ
0: ਕਿਆ ਕਿਆ ਕੰਮ ਹੈ। ਟੂ ਗੁੱਡ, ਟੂ ਗੁੱਡ, ਵੈਰੀ ਗੁੱਡ।
3: ਹੁਣ ਆਉਂਦੇ ਆ ਠੇਠ ਪੰਜਾਬੀ ਚ, ਜਿਸਕਾ ਖਸਮ ਲਾਈ ਲੱਗ, ਜਿਸਕਾ ਖਸਮ ਲਾਈ ਲੱਗ, ਉਸਕਾ ਵੀ ਬੜਾ ਨਾਮ ਹੈ, ਜਿੱਧਰ ਮਰਜ਼ੀ ਚਿਪਕਾ ਲੋ, ਫੈਵੀਕੋਲ ਕਾ ਕਿਆ ਕੰਮ ਹੈ। ਜਿਸਕਾ ਘਰ ਵਾਲਾ ਗੱਪੀ, ਉਸਕਾ ਵੀ ਬੜਾ ਨਾਮ ਹੈ, ਟੋਪੀਆਂ ਪਹਿਨਵਾ ਲੋ, ਚੌਂਕੀਦਾਰ ਕਾ ਕਿਆ ਕੰਮ ਹੈ।
2: ਉਹ ਚੌਂਕੀ, ਉਹ ਚੌਂਕੀਦਾਰ, ਉਹ ਚੌਂਕੀਦਾਰ ਵੀ ਨਾ ਉਹ ਕਾਸਟ ਲਾ ਕੇ ਖੜੇ ਹੁੰਦੇ ਨੇ ਪੁੱਠੀ ਗੱਤ ਤੇ ਪਲਸਤਰ।
0: ਵਾਹ ਵਾਹ।
3: ਇਨੀ ਦੋ ਸਤਰੋਂ ਮੇਂ ਛਿਪਾ ਕਿਸੀ ਕਾ ਨਾਮ ਹੈ,
2: ਢੂੰਡੋ ਢੂੰਡੋ ਢੂੰਡੋ ਰੇ ਸਾਜਨਾ, ਮੋਰੇ ਕਾਨ ਕਾ ਬਾਲਾ,
0: ਵੈਰੀ ਗੁੱਡ ਮੰਜੀ,
2: ਜਮੇ ਲਲੇ ਲਲੇ ਮੋਤੀਆਂ ਕਾ ਮਾਲਾ।
0: ਲਾਸਟ ਰਹਿ ਗਿਆ, ਲਾਸਟ ਰਹਿ ਗਿਆ, ਗੁਣੀ ਗੁਣੀ ਗੁਣੀ। ਚਾਚਾ,
3: ਜਿਸਕਾ ਘਰ ਵਾਲਾ ਚਿੱਬੜ ਵਰਗੀ ਬੂਥੀ ਵਾਲਾ, ਉਸਕਾ ਵੀ ਬੜਾ ਨਾਮ।
0: ਵਾਹ।
3: ਫੂਕ ਛਕਾ ਦੋ, ਦਰਖਤ ਪੇ ਚੜਾ ਦੋ, ਸਲਮਾਨ ਖਾਨ ਕਾ ਕਿਆ ਕੰਮ।
0: ਇਹ ਮਤਲਬ ਸਲਮਾਨ ਖਾਨ ਦਾ ਮੈਟਾਫਰ ਹੋ ਗਿਆ ਨਾਲ ਚਿੱਬੜ ਵਾਲੀ ਸ਼ਕਲ ਹੋ ਗਈ। ਬੰਦਾ ਖੁਸ਼ ਹੋਵੇ, ਦੁਖੀ ਹੋਵੇ, ਸੋਚਣ ਵਾਲੇ ਆ।
3: ਕਈ ਬੰਦੇ ਨਾ ਇਦਾਂ ਦੇ ਹੁੰਦੇ ਆ, ਉਹਨਾਂ ਦੀ ਸ਼ਕਲ ਤੇ ਉਹਨਾਂ ਦਾ ਕੌਨਫੀਡੈਂਸ
0: ਮੈਚ ਨਹੀਂ ਕਰ ਰਿਹਾ ਹੁੰਦਾ,
3: ਬਿਲਕੁਲ ਮੈਚ ਨਹੀਂ ਕਰਦਾ। ਮਜ਼ਾ ਆ ਗਿਆ। ਘਰ ਵਾਲਾ ਐਵੇਂ ਗੁੱਸੇ ਵਾਲਾ, ਉਸਕਾ ਵੀ ਬੜਾ ਨਾਮ ਹੈ, ਜਬ ਮਰਜ਼ੀ ਜਲਾ ਦੋ, ਪਟਾਖੇ ਕਾ ਕਿਆ ਕੰਮ ਹੈ,
2: ਲਾਈਟਰ ਕਾ ਕਿਆ ਕੰਮ ਹੈ।
0: ਥੈਂਕ ਯੂ ਮਨਦੀਪ ਜੀ, ਥੈਂਕ ਯੂ, ਇਟ ਵਾਸ ਸੋ ਗੁੱਡ,
2: ਥੈਂਕ ਯੂ ਵੈਰੀ ਮਚ ਮਨਦੀਪ ਜੀ, ਗੈਟ ਵੈਲ ਸੂਨ, ਜਲਦੀ ਜਲਦੀ ਤੰਦਰੁਸਤ ਹੋਵੋ, ਐਂਡ ਛਾ ਜਾਓ,
3: ਯੈਸ, ਕੰਮ ਤੇ ਹੋਣਾ ਪੈਣਾ।
2: ਪ੍ਰੌੜ ਸ਼ਿਕਸ਼ਾ ਕੇਂਦਰ, ਅਗਰ ਮੈਂ, ਕਾਸ਼ ਮੈਂ ਟਾਈਮ ਸੇ ਸਕੂਲ ਗਈ ਹੋਤੀ, ਤੋ ਆਜ ਮੁਝੇ ਸਕੂਲ ਜਾਣੇ ਕੀ
3: ਪਤਾ। ਓ ਭਾਈ ਸਾਹਿਬ, ਓ ਬਾਈ, ਤੈਨੂੰ ਕੀ ਪਤਾ ਮੈਂ ਕਿੱਦਾਂ ਕਿੱਦਾਂ ਫੋਨ ਕਰ ਰਹੀ ਹਾਂ ਤੁਹਾਨੂੰ, ਭੱਜੀ ਆਈ ਆ ਕਿਤੇ। ਮੈਂ ਕਹਿੰਦੀ ਹਾਂ ਕਿ ਮੈਨੂੰ ਰੇਡੀਓ ਦਾ ਸਟicker ਲਾਉਣਾ ਪੈਣਾ, ਹੋਰ ਇਦਾਂ ਦਾ ਵੀ, ਇਦਾਂ ਦਾ ਵੀ ਆਉਣਾ ਚਾਹੀਦਾ ਕੁਛ, ਕਿ ਜਿਨ੍ਹਾਂ ਦੇ ਕਾਰਾਂ ਤੇ ਰੇਡੀਓ ਦਾ ਸਟicker ਲੱਗੇ ਉਹ ਕਿਤੇ ਵੀ ਹੈਜ਼ਰਡ ਲਾਈਟਾਂ ਬਾਲ ਕੇ ਫੋਨ ਕਰਨ।
2: That's right. ਵਿਕਰੋਡ ਵਾਲਿਆਂ ਨੂੰ ਨਾ ਅਸੀਂ ਐਪਲੀਕੇਸ਼ਨ ਪਾਉਣੇ ਵੀ ਜਿਹੜੇ ਹੈਜ਼ਰਡ ਲਾਈਟ ਆ ਨਾ, ਉਹਦੀ ਥਾਂ ਤੇ ਰੇਡੀਓ ਹਾਂਜੀ ਦਾ ਸਾਈਨ ਕਰ ਦੇਣ।
0: ਥੈਂਕ ਯੂ ਮਨਦੀਪ ਜੀ, ਥੈਂਕ ਯੂ ਫਾਰ ਕਾਲਿੰਗ,
3: ਥੈਂਕ ਯੂ ਸੋ ਮਚ,
2: ਥੈਂਕ ਯੂ ਵੈਰੀ ਮਚ,
0: ਬਾਏ ਬਾਏ ਬਾਏ
2: ਬਾਏ।
0: ਕੀ ਬਾਤ ਹੈ, ਹੈਪੀ ਦੀਵਾਲੀ ਤੁਹਾਨੂੰ, ਤੇ
2: ਹਲ ਤਾਂ ਕਰਵਾ ਚੌਥ ਹੋਣਾ।
0: ਸੌਰੀ ਮਾਨ ਸਾਹਿਬ, ਗਲਤੀ ਨਾਲ ਮੈਂ ਉਂਗਲ ਵੱਡੀ ਹੈ, ਫੋਨ ਛੋਟਾ, ਤੁਹਾਡਾ ਫੋਨ ਕੱਟਤਾ, ਤੁਸੀਂ ਕਾਲ ਕਰ ਲਿਓ, ਮੈਂ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਹੀ ਗਿਆ ਤੇ ਹੁਣੇ ਹੁਣੇ ਹੁਣੇ ਹੁਣੇ ਹੁਣੇ ਹੀ ਆਇਆ। ਠੀਕ ਹੈ ਜੀ,
2: ਸਰ ਤੁਸੀਂ ਸੁਣਦੇ ਰਹੋ ਰੇਡੀਓ, ਹਾਂਜੀ 1674 AM
0: 74 ਸੁਣਦੇ ਰਹੋ ਬਈ, ਹੁਣੇ ਆਏ।
4: 6 6 9 6 या फिर विजिट करो bansalimmigration.com.au।

0: ਵਾਹ ਵਾਹ ਵਾਹ ਵਾਹ ਵਾਹ ਬਈ, ਕੋਈ ਨੀ ਜੱਸੀ ਗਿੱਲ ਭਰਾ, ਹੁਣ ਵਾਧੂ ਤੁਸੀਂ ਪੈਸੇ ਕਮਾ ਲਏ, ਹੁਣ ਤੁਸੀਂ ਵੀ ਐਸ਼ ਕਰੋ ਰੇਡੀਓ। ਹਾਂਜੀ ਹੁਣ ਆਪਣੀ ਖਰੀਦੋ ਰੇਡੀਓ। ਹਾਂਜੀ 1674 ਤੁਹਾਡਾ ਸਵਾਗਤ ਹੈ। ਖੁੱਲਾ ਅਖਾੜਾ ਚੱਲਦਾ ਪਿਆ ਜੀ, ਤੇ ਵਧੀਆ ਵਧੀਆ ਹੁਣੇ ਆਪਾਂ 2-3 ਕਾਲਾਂ ਲਿੱਤੀਆਂ, ਮਜ਼ਾ ਆ ਗਿਆ ਸਹੀ ਕਿ ਨਹੀਂ। ਤੇ ਇੱਧਰੋਂ ਥੋੜੇ ਜਿਹੇ ਮੈਸੇਜ ਵੱਲ ਵੀ ਧਿਆਨ ਦਈਏ। ਤੇ ਆਪਣਾ ਦੇਸ਼ਬੰਧੂ ਭਾਰਦਾ ਸਾਹਿਬ ਨੇ ਕਿਹਾ ਕਿ ਅਕਸ਼ੇ ਕੁਮਾਰ ਦੀ ਪਹਿਲੀ ਫਿਲਮ ਸੀਗੀ ਸੌਗੰਧ, ਤੇ ਅਕਸ਼ੇ ਖੰਨੇ ਦੀ ਸੀਗੀ ਜੀ ਹਿਮਾਲਿਆ ਪੁੱਤਰ ਜੀ। ਥੈਂਕ ਯੂ,
1: ਥੈਂਕ ਯੂ ਵੈਰੀ ਮੱਚ।
0: ਤੇ ਲੈ ਸੈਂਡੀ ਸੰਦੀਪ ਜੀ ਨੇ ਤੁਹਾਡੇ ਵਾਸਤੇ ਸਵਾਲ ਭੇਜਿਆ ਜੀ। ਕਹਿੰਦੇ ਨੇ ਕਿ ਇਫ ਅ ਟਰਟਲ ਲੂਜ਼ਸ ਇਟਸ ਸ਼ੈਲ ਵਿਲ ਇਟ ਬੀ ਨੇਕਡ ਔਰ ਹੋਮਲੈਸ? ਦੋ ਜਵਾਬ। ਵੈਸੇ ਗੱਲ ਤਾਂ ਯਾਰ ਬੜਾ ਖਤਰਨਾਕ ਸਵਾਲ ਪੁੱਛਿਆ।
1: ਆਈ ਥਿੰਕ ਹੋਮਲੈਸ
0: ਹੋਮਲੈਸ ਮੈਂ ਵੀ ਹੋਮਲੈਸ ਨਾਲ ਜਾਣਾ ਚਾਹੂੰਗਾ। ਤੇ ਨੋਨੀਆ ਜੀ, ਤੁਹਾਡਾ ਜਿਹੜਾ ਰਾਵਣ ਦਾ ਮੋਹਾਲੀ ਨੂੰ ਲੈ ਕੇ ਜਿਹੜੇ ਪ੍ਰਸ਼ਨਾਵਲੀ ਸੀਗੀ, ਉਹਦੇ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨੋਨੀਆ ਜੀ ਤੁਹਾਡੇ ਕੁਐਸਚਨ ਆਨਸਰ ਮੈਂ ਦਿੰਦੀ ਹਾਂ। ਰਾਵਣ ਜੇ ਮੋਹਾਲੀ 'ਚ ਰਹਿੰਦਾ ਹੁੰਦਾ ਤੇ ਉਹ ਸਿਮਰਨ ਦੇ ਘਰ ਰੁਕਦਾ, ਕਿਉਂਕਿ ਸਿਮਰਨ ਨੂੰ ਛੋਟੇ ਹੁੰਦੇ ਕੁੰਭਕਰਨ ਕਹਿੰਦੇ ਸੀ। ਵਾਹ
1: ਵਾਹ ਵਾਹ ਵਾਹ,
0: ਕੀ ਬਾਤ ਹੈ, ਵੈਰੀ ਗੁੱਡ। ਉਹਦਾ ਵੈਸੇ ਸਿਮਰਨ ਭਾਈ ਨੇ ਵੀ ਆਪਣੇ ਲੈਵਲ ਤੇ ਮੈਸੇਜ ਭੇਜਿਆ, ਠੀਕ ਹੈ ਨਾ। ਉਹ ਕਹਿੰਦੇ ਕਿ ਨੋਨੀਆ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਦੂਜਾ ਰਾਵਣ, ਤੁਸੀਂ ਇਹ ਕਹਿ ਸਕਦੇ ਹੋ ਕਿ ਦੂਜਾ ਰਾਵਣ 10 ਫੇਸ 'ਚ ਰਹਿੰਦਾ, ਉੱਥੇ ਇੱਕ ਹੋਰ ਰਾਵਣ ਹੈ ਜਿਹੜਾ ਰਹਿੰਦਾ। ਚਲੋ ਇਹ ਵੀ ਠੀਕ ਹੈ ਭਾਈ, ਰੱਬ ਜਾਣੇ ਕੌਣ ਹੈ, ਕੋਈ ਤੇ ਹੈ ਨਾ। ਤੇ ਆਪਣਾ ਇਧਰੋਂ ਯਸ਼ਪ੍ਰੀਤ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਕਿ ਮੰਦੋਦਰੀ ਦਾ ਕਹਿੰਦੇ ਨੇ ਜਿਹੜਾ ਏਰੀਆ ਉਹ ਜੋਧਪੁਰ ਵਾਲੇ ਪਾਸੇ ਪੈਂਦਾ, ਕਿਉਂਕਿ ਉਹ ਏਰੀਆ ਮੰਦੋਦਰ ਤੇ ਜੋਧਪੁਰ, ਦੈਟਸ ਵਾਈ ਇਨ ਜੋਧਪੁਰ ਨੋ ਬੜੀ ਬਰਨ ਰਾਵਣ। ਅੱਛਾ, ਕਹਿੰਦੇ ਕਿ ਉਹਨਾਂ ਦਾ ਜਵਾਈ ਲੱਗਦਾ, ਇਸ ਕਰਕੇ ਉਹ ਅੱਗ ਨਹੀਂ ਲਾਉਂਦੇ ਜੋਧਪੁਰ ਦੇ ਅੰਦਰ। ਆ ਵੀ ਬੜਾ ਸਹੀ ਸਿਸਟਮ ਹੈ, ਚਲੋ ਗੁੱਡ ਹੈ ਜੀ, ਵੈਰੀ ਗੁੱਡ। ਤੇ ਇੱਧਰੋਂ ਜੀ ਪ੍ਰਦੀਪ ਕੌਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਤੇ
1: ਸਤਿ ਸ਼੍ਰੀ ਅਕਾਲ ਜੀ
0: ਮਨਦੀਪ ਜੀ ਕਹਿੰਦੇ ਤੁਸੀਂ ਤਾਂ ਅੱਜ ਦਿਨ ਬਣਾਤਾ, ਟੂ ਗੁੱਡ, ਗੋਡ ਬਲੈਸ ਯੂ, ਗੈਟ ਵੈਲ ਸੂਨ, ਹੈਵ ਅ ਵੰਡਰਫੁਲ ਵੀਕਐਂਡ। ਵਾਹ, ਪ੍ਰਦੀਪ ਕੌਰ ਜੀ ਨੂੰ ਸਹੀ ਮਾਇਨੇ 'ਚ ਪਸੰਦ ਆਈ ਹੈ।
1: ਐਗਜ਼ੈਕਟਲੀ ਮਨਦੀਪ ਕੌਰ ਜੀ, ਦੇਖੋ ਤੁਹਾਨੂੰ ਕਿੰਨੀਆਂ ਤੁਹਾਨੂੰ ਵਿਸ਼ਿਜ਼ ਮਿਲ ਰਹੀਆਂ ਨੇ।
0: ਹਾਂ, ਤੇ ਅਗੇਨ ਬਸੰਤ ਲਾਲ ਜੀ ਮਾਜ਼ਰਤ, ਮੈਂ ਸਮਝਿਆ ਮੈਂ ਮਨ ਸਾਹਿਬ ਦਾ ਫੋਨ ਕਰਦਾ ਸੀ, ਮੈਂ ਗਲਤੀ ਨਾਲ ਤੁਹਾਡਾ ਕੱਟਿਆ, ਸੋ ਤੁਸੀਂ ਕਰ ਸਕਦੇ ਹੋ, ਮਨ ਸਾਹਿਬ ਸਾਡੇ ਨਾਲ ਹੀ ਨੇ। ਤੇ ਕਿਉਂਕਿ ਮੈਂ ਅਗਲਾ ਕਾਲਰ ਨਹੀਂ, ਸੋਰੀ, ਉਹਨਾਂ ਤੋਂ ਪਹਿਲੇ ਇੱਕ ਹੋਰ ਕਾਲਰ ਨੇ, ਪਹਿਲੇ ਆਪਾਂ ਉਹ ਕਾਲਰ ਲੈ ਲਈਏ, ਫਿਰ ਮਨ ਸਾਹਿਬ ਹਮੇਸ਼ਾ ਇਸ ਤਰ੍ਹਾਂ ਇੱਕ ਤਸਵੀਰ ਭੇਜਦੇ ਆ, ਉਸਦੀ ਫਿਰ ਆਪਾਂ ਵਿਆਖਿਆ ਕਰਾਂਗੇ। ਮਨ ਸਾਹਿਬ ਥੈਂਕਸ ਟੂ ਯੂ, ਤੁਹਾਡੇ ਚੱਕਰ 'ਚ ਇੱਕ ਸਕਿੱਲ ਐਡ ਹੋ ਰਿਹਾ ਲਾਈਫ ਦੇ ਅੰਦਰ, ਪਤਾ ਨਹੀਂ ਕਦੀ ਕਿਤੇ ਯੂਜ਼ ਹੋਏਗਾ ਨਹੀਂ ਹੋਏਗਾ, ਪਰ ਚਲੋ ਥੈਂਕਸ ਟੂ ਯੂ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, 233-233-233, ਤੁਸੀਂ ਔਨ ਏਅਰ ਹੋ।
2: ਹੁਣ ਵੇਟਿੰਗ ਕਰਦੇ ਕਰਦੇ ਮੈਨੂੰ ਮਨ ਚ ਖਿਆਲ ਆਇਆ, ਮੈਂ ਕਿਹਾ ਜੇ ਜਿਹੜੇ ਕਾਲ ਸੈਂਟਰ ਵਾਲੇ ਜਿੱਦਾਂ ਜਿੱਥੇ ਤੁਸੀਂ ਕਾਲ ਲਾਉਂਦੇ ਹੋ, ਵੇਟਿੰਗ ਚੱਲਦੀ ਹੈ ਘੰਟੇ ਘੰਟੇ ਦੀ, 50 ਮਿੰਟ ਦੀ, ਜੇ ਉੱਥੇ ਵੀ ਏਦਾਂ ਦਾ ਮਾਹੌਲ ਹੋਵੇ ਕਾਲ ਦੇ ਦੌਰਾਨ ਕਿ ਬੰਦਾ ਐਂਟਰਟੇਨ ਹੋ ਜਾਵੇ ਨਾਲ ਨਾਲ ਵੇਟ ਕਰਦਾ ਕਰਦਾ, ਤਾਂ ਕੋਈ ਦਿੱਕਤ ਹੀ ਨਾ ਹੋਵੇ, ਵੇਟਿੰਗ ਕਿਸੇ ਨੂੰ ਮਾੜੀ ਲੱਗੇ ਹੀ ਨਾ ਫਿਰ।
0: ਹਾਂ ਵੈਸੇ ਨਾ ਹੋਣਾ ਚਾਹੀਦਾ ਏਦਾਂ ਦਾ ਕੁਛ,
1: ਪਰ ਆਈ ਡੋਨਟ ਨੋ, ਦੇ ਮਿਊਜ਼ਿਕ ਦੇ ਹੈਵ ਇਜ਼ ਕੁਆਇਟ ਬੋਰਿੰਗ।
0: ਹਾਂ, ਬੜਾ ਬਕਵਾਸ,
1: ਤੁਹਾਨੂੰ ਡਿਸਕਰੇਜ ਕਰਦੇ ਨੇ ਵੀ ਫੋਨ ਥੱਲੇ ਰੱਖ ਤੇ ਜਾ।
0: ਐਕਚੁਅਲੀ ਅਮਰ ਭਾਈ ਜੀ ਕਾਫੀ ਬੜਾ ਚੱਕਰ ਹੈ ਨਾ ਕਿ ਐਂਟਰਟੇਨ ਹੋਣ ਲਈ ਜਦੋਂ ਬੰਦਾ ਐਂਟਰਟੇਨਮੈਂਟ ਲਈ ਕੁਛ ਕਰਦਾ ਨਾ ਤਦ ਸਹੀ ਹੈ, ਤੇ ਜੇ ਬੰਦਾ ਵੱਜਿਆ ਐਂਟਰਟੇਨ ਹੋ ਰਿਹਾ ਹੋਣਾ ਤਦ ਵੀ ਕਹਿੰਦਾ ਇਹ ਗਾਣਾ ਬੰਦ ਕਰੋ, ਇਹ ਨੁਸਰਤ ਸਾਹਿਬ ਮੈਂ ਨਹੀਂ ਸੁਣਨੇ, ਉਹਨੇ ਭਾਵੇਂ ਚਲਾ ਦੋ ਮੈਂ ਨਹੀਂ ਸੁਣਨੇ।
2: ਨਹੀਂ ਉਹ ਤੁਸੀਂ ਸਮਝ ਨਹੀਂ, ਉਹ ਐਂਟਰਟੇਨਮੈਂਟ ਪਤਾ ਕਿੱਧਰੋਂ ਮਿਲਣੀ ਆ, ਉਹ ਜਿਹੜੀ ਕਾਲਾਂ ਉਹਨਾਂ ਨੇ ਚੱਲ ਰਹੀਆਂ ਨਾ, ਜਦੋਂ ਤੁਹਾਡੀਆਂ ਕਾਲਾਂ ਚੱਲ ਰਹੀਆਂ ਉਹ ਸੁਣੋ।
0: ਹਾਂ ਵੈਸੇ ਹੈ ਨਾ, ਇਹ ਹੋਣਾ ਚਾਹੀਦਾ,
1: ਯੈਸ,
0: ਆਓ ਰਿਕਾਰਡ ਤਾਂ ਕਰੀ ਜਾਂਦੇ ਪਏ ਹੋ, ਦੋ ਕੁ ਬੰਦਿਆਂ ਨੂੰ ਸੁਣਾ ਵੀ ਦੋ। ਗੁੱਡ ਆਈਡੀਆ, ਗੁੱਡ ਆਈਡੀਆ। ਤੇ ਕੀ ਹੋਇਆ ਬੈਸਟ ਆਪਣੇ ਨਾਲ ਇਸ ਵੀਕ ਅਮਰ ਭਾਈ?
2: ਬੈਸਟ ਨਵਾਂ ਫੋਨ ਲਿਆ ਜੀ, ਕੱਲ ਹੀ
0: ਪਹੁੰਚਿਆ।
1: ਵਿਚ ਵਨ?
2: ਸੈਮਸੰਗ ਗੈਲਕਸੀ ਫੋਲਡ।
0: ਅੱਛਾ, ਫੋਲਡ, ਕੀ ਹੋ ਗਿਆ, ਤੁਸੀਂ ਲੀਕ ਤੋਂ ਪਰੇ ਹਟ ਕੇ ਤੁਸੀਂ ਕਿਹਾ ਆਈਫੋਨ ਵਾਲੇ ਕੱਢਦੇ ਰਹੋ, ਮੈਂ ਸੈਮਸੰਗ ਹੀ ਲੂੰਗਾ।
1: ਨਹੀਂ, ਇਹਨੇ ਸੈਮਸੰਗ ਵਾਲਿਆਂ ਨੇ ਤਾਂ ਕਾਫੀ ਰਿਸਰਚ ਕਰ ਚੁੱਕੇ ਨੇ ਨਾ।
0: ਹਾਂ, ਇਹ ਵੀ ਗੱਲ ਹੈ ਵੈਸੇ,
2: ਤਾਂ ਇਹ ਮੈਂ ਚੇਂਜ ਕੀਤਾ, ਮੈਂ ਵੀ ਆਈਫੋਨ ਤੋਂ ਨਾ ਫੋਨ ਚੇਂਜ ਕਰਕੇ ਸੈਮਸੰਗ।
1: ਰਿਵਿਊ ਦੱਸਿਓ ਅਮਰ ਜੀ, ਫਿਰ ਮੈਂ ਵੀ ਆਪਣਾ ਚੇਂਜ ਕਰਾਂ।
2: ਸੋ ਫਾਰ ਤਾਂ ਬਹੁਤ ਹੀ ਆ, ਦੇਖੋ ਮੈਂ ਹਜੇ ਸੈਟਅਪ ਹੀ ਕਰ ਰਿਹਾ, ਉਹਦੇ ਰਾਤੀ ਜਿੱਦਾਂ ਸ਼ੁਰੂ ਕੀਤਾ ਸੈਟਅਪ ਕਰਨੇ, ਸਾਰੇ ਐਪਸ ਵਗੈਰਾ ਹੁਣ ਲੌਗਇਨ ਕਰਨੇ ਪੈਣੇ ਦੁਬਾਰਾ ਤੋਂ ਮੈਨੂੰ ਸਾਰੀਆਂ, ਤੇ
0: ਉਹ ਨਾਲੇ ਤੁਸੀਂ ਉਹ ਆਈਓਐਸ ਦੇ ਹਾਂ ਆਈਓਐਸ ਦੇ ਇਕੋਸਿਸਟਮ ਚੋਂ ਨਿਕਲ ਗਏ ਨਾ ਹੁਣ ਤੁਸੀਂ ਇਹ ਥੋੜਾ ਉਦਾਂ ਵੀ
1: ਉਹ ਉਹ ਚੇਂਜ ਕਰ
2: ਉਦਾਂ ਉਦਾਂ ਹੁਣ ਮੈਂ ਨੋਟਿਸ ਕੀਤਾ ਉਹ ਕਾਫੀ ਸਿਮਿਲਰ ਤੁਸੀਂ ਇੰਨਾ ਉਹ ਨਹੀਂ ਹੈਗਾ ਡਾਂਟਿੰਗ ਪ੍ਰੋਸੈਸ ਨਹੀਂ ਹੈਗਾ ਡਿਫਰੈਂਟ ਬਹੁਤ ਜ਼ਿਆਦਾ ਡਿਫਰੈਂਟ ਨਹੀਂ ਲੱਗਦਾ ਤੇ ਇੱਕ ਇਹਨਾਂ ਨੇ ਸੈਮਸੰਗ ਵਾਲੇ ਨੇ ਹੀ ਆਪਣੀ ਇੱਕ ਐਪ ਤਿਆਰ ਕੀਤੀ ਹੈ ਸਮਾਰਟ ਸਵਿਚ ਕਰਕੇ ਨਾ ਤੇ ਉਹ ਤੁਹਾਡਾ ਸਟ੍ਰੇਟ ਫੋਰਵਰਡ ਸੇਮ ਟੂ ਸੇਮ
1: ਚੀਜ਼ਾਂ ਸਾਰੀਆਂ
2: ਟ੍ਰਾਂਸਫਰ ਕਰ ਦਿੰਦਾ ਹਾਂਜੀ ਹਾਂਜੀ ਤੇ ਲੇਆਊਟ ਵੀ ਸਾਰਾ ਸੇਮ ਹੀ ਰੱਖ ਦਿੰਦਾ ਹੈ ਤੁਹਾਡਾ
1: ਜੀ ਇਵਨ ਤੁਹਾਡਾ ਜਿਹੜਾ ਹੁੰਦਾ ਹੈ ਪ੍ਰੋਫਾਈਲ ਪਿਕਚਰ ਉਹ ਵੀ ਸੇਮ ਹੀ ਹੁੰਦੀ ਹੈ ਉਹਦੇ ਤੇ ਫੋਨ ਤੇ ਐਵਰੀਥਿੰਗ ਜਸਟ ਕਾਪੀ ਪੇਸਟ
0: ਵਾਹ ਬਈ
2: ਉਹ ਕਾਈਂਡ ਆਫ ਕਾਪੀ ਪੇਸਟ ਹੈ ਬਸ
1: ਜੀ ਆਈ ਐਮ ਆਲ ਮਾਈ ਲਾਈਫ ਬਿਨਾ ਯੂ ਨੋ ਆਈ ਥਿੰਕ ਸੈਮਸੰਗ ਜਦੋਂ ਸ਼ੁਰੂ ਚ ਆਉਣਾ ਸ਼ੁਰੂ ਹੋਇਆ ਨਾ ਸੈਮਸੰਗ ਐਂਡ ਦੈਨ ਸੈਮਸੰਗ 2 ਆਈ ਐਮ ਮੈਂ ਉਹਨਾਂ ਦੀ ਸੀਰੀ ਚੱਲ ਰਹੀ ਹੈ ਹਲੇ ਤੱਕ ਮੈਂ ਸੈਮਸੰਗ 26 ਤੇ ਪਹੁੰਚੀ ਹਾਂ
0: ਅੱਛਾ ਤੁਸੀਂ ਸੈਮਸੰਗ ਹੀ ਵਰਤ ਰਹੇ ਹੋ
1: ਹਾਂ ਸੈਮਸੰਗ ਹੀ ਵਰਤ ਰਹੀ ਹਾਂ
0: ਓਕੇ ਓਕੇ ਨਾਈਸ ਨਾਈਸ ਨਾਈਸ ਤੇ ਕੀ ਸੁਣਾਉਂਗੇ ਅੱਜ ਅਮਰ ਭਾਈ ਸਾਨੂੰ ਵਧੀਆ ਆ ਨਿਕਲੀ ਹੋਈ ਕਿਤਾਬ ਤੋਂ ਕਿ ਨਵੀਂ ਤੋਂ
2: ਨਵੀਂ ਤੋਂ ਸੁਣਾਵਾਂਗੇ
0: ਨਵੀਂ
2: ਵੇ ਦੋ ਕੁ ਚੀਜ਼ਾਂ ਹੈਗੀਆਂ ਜੇ ਟਾਈਮ ਹੈਗਾ ਤਾਂ ਦੋ ਸੁਣਾ ਦਿੰਦੇ ਹਾਂ
0: ਪੂਰਾ ਰੈਪ ਸਟਾਈਲ ਸੁਣਾ ਦਿਓ ਤੇ ਤਿੰਨ ਵੀ ਹੋ ਜਾਣਗੀਆਂ
2: ਫਿਰ ਤਾਂ ਰੈਪ ਸੁਣਾਉਣਾ ਪੈਣਾ ਮੈਂ ਕੁਇਕਲੀ ਸ਼ੁਰੂ ਕਰਦਾ ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ ਕਦੇ ਵੇਖ ਕੇ ਰਾਹ ਲੰਮੀ ਪੈ ਡਗਮਗਾਉਂਦੇ ਨੇ ਸੋਚਾਂ ਦੇ ਬਨੇਰਿਆਂ ਤੇ ਖੜਾ ਮੈਂ ਉਡੀਕਦਾ ਕਦ ਹੋਸ਼ ਦੇ ਪਰਿੰਦੇ ਆ ਉੱਡਣਾ ਸਿਖਾਉਂਦੇ ਨੇ ਜਜ਼ਬੇ ਦਾ ਝੱਖੜਾ ਵੇ ਕਦੇ ਕੁਝ ਕਰਨੇ ਦਾ ਕਦੇ ਡਰ ਬਨੇਰਿਓ ਖਾਵੇ ਡਿੱਗ ਕੇ ਮਰਨੇ ਦਾ ਇਹ ਰੁੱਖ ਹਿੰਮਤਾਂ ਦੇ ਹੀ ਨੇ ਜੋ ਖੜ ਬਚਾਉਂਦੇ ਨੇ ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ ਧੱਕਾ ਦੇਣ ਨੂੰ ਫਿਰਦਾ ਏ ਅੱਜ ਕੱਲ ਜੋਸ਼ ਮੇਰਾ ਤੇ ਦਮ ਲੈਣ ਨੂੰ ਫਿਰੇ ਸਾਹਾਂ ਦਾ ਖਰਗੋਸ਼ ਮੇਰਾ ਉਮਰਾਂ ਦੇ ਕੱਛੂ ਲੰਘ ਕੇ ਦੌੜ ਨੂੰ ਮੁਕਾਉਂਦੇ ਨੇ ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ ਕਦੇ ਵੇਖ ਕੇ ਰਾਹ ਲੰਮੀ ਪੈ ਡਗਮਗਾਉਂਦੇ ਨੇ
0: ਵਾਹ ਵਾਹ ਵਾਹ ਬਹੁਤ ਸੋਹਣਾ
2: ਥੈਂਕ ਯੂ ਜੀ ਤੇ ਰੈਪ ਸਟਾਈਲ ਕੰਟੀਨਿਊ ਨੈਕਸਟ ਵਨ ਕੁਇਕਲੀ ਇਹ ਥੋੜਾ ਲਾਈਟ ਮੂਡ ਵਾਲਾ ਆ
1: ਜੀ ਪਲੀਜ਼
2: ਰਿਸ਼ਤਿਆਂ ਵਾਲੇ ਰਿਸ਼ਤੇ ਕਰ ਗਏ ਭਾਨੀਆਂ ਵਾਲੇ ਭੰਡਦੇ ਰਹਿ ਗਏ
0: ਵਾਹ
2: ਰਿਸ਼ਤਿਆਂ ਵਾਲੇ ਰਿਸ਼ਤੇ ਕਰ ਗਏ ਭਾਨੀਆਂ ਵਾਲੇ ਭੰਡਦੇ ਰਹਿ ਗਏ ਵਿਆਹ ਤਾਂ ਪੱਕਾ ਕਰਨਾ ਪੈਣਾ ਦੋ ਕੁ ਮਹੀਨੇ ਠੰਡਦੇ ਰਹਿ ਗਏ
0: ਗੁੱਡ ਗੁੱਡ ਗੁੱਡ
1: ਨਹੀਂ ਤਾਂ ਮਠਿਆਈਆਂ ਸਾਰੀਆਂ ਬਦਬੋ ਮਾਰ ਜਾਣੀਆਂ ਨੇ
0: ਜੀ
2: ਜੀ ਨੇ ਜ਼ਰਾ ਕਿ ਢਿੱਲ ਵਰਤ ਲਈ ਸੱਤਵੇਂ ਚ ਪੱਤੇ ਵੰਡਦੇ ਰਹਿ ਗਏ ਕੁਝ ਮੱਝੀਆਂ ਲੈ ਕੇ ਖੇੜੇ ਤੁਰ ਗਏ ਕਈ ਵੱਡੇ ਹੇਠਾਂ ਜਾਣਦੇ ਰਹਿ ਗਏ
0: ਓਏ ਓਏ ਓਏ ਵਾਹ ਵਾਹ ਵਾਹ
1: ਵਾਹ
2: ਕੋਈ ਵੰਡੇ ਮਿਸ਼ਰੀ ਅਤੇ ਪਤਾਸੇ ਕਿਸੇ ਹੱਥ ਖਡਾਉਣੇ ਖੰਡਦੇ ਰਹਿ ਗਏ ਤੇ ਆਖਰੀ ਵਾਲਾ ਅਮਰ ਨੇ ਬੇਗਮ ਨਾਲ ਕਰੀ ਲੜਾਈ ਗਲ ਤੇ ਛਾਪੇ ਚੰਡਦੇ ਰਹਿ ਗਏ
0: ਅਮਰ ਭਾਜੀ ਇਹ ਕੌਣ ਸੀ ਲਾਈਨ ਮੈਂ ਆ ਗਿਆ ਮੈਂ
1: ਕਿਆ
0: ਬਾਤ ਹੈ ਅੱਛਾ ਉਦਾਂ ਵੈਸੇ ਤੁਸੀਂ ਮਿਲੋ ਨਾ ਇਹਨਾਂ ਨੂੰ ਤੇ ਬੜੀ ਸੰਜੀਦਾ ਜੀ ਪਰਸਨੈਲਿਟੀ ਆ ਬਾਈ ਜੀ ਦੀ ਤੇ ਮਤਲਬ ਕਿਆ ਬਾਤ
1: ਬਰਕਰਾਰ ਰੱਖਦਾ ਨਾ ਜ਼ਿੰਦਗੀ ਜਿਉਂਦਾ ਆ ਮਜ਼ੇ ਨਾਲ ਜਿਉਂਦਾ ਆ
0: ਤੇ ਇੱਧਰ ਸੁਖਵਿੰਦਰ ਭੈਣ ਜੀ ਸਾਨੂੰ ਕੌਫੀ ਦਾ ਕਾਪੀ ਲੱਗ ਰਿਹਾ ਉਹ ਭੇਜਦੇ ਨੇ ਤੇ ਨਾਲ ਲਿਖਿਆ ਹੋਇਆ ਜੀ ਕਿ ਥੋੜਾ ਥੱਕ ਗਿਆ ਹੂੰ ਦੂਰ ਨਿਕਲਣਾ ਛੋੜ ਦਿਆ ਹੈ ਪਰ ਐਸਾ ਨਹੀਂ ਹੈ ਕਿ ਮੈਨੇ ਚਲਣਾ ਛੋੜ ਦਿਆ ਹੈ ਫਾਸਲੇ ਅਕਸਰ ਰਿਸ਼ਤੋਂ ਮੇਂ ਦੂਰੀ ਬੜਾ ਦੇਤੇ ਹੈ ਪਰ ਐਸਾ ਨਹੀਂ ਕਿ ਮੈਨੇ ਆਪਣੋ ਸੇ ਮਿਲਣਾ ਛੋੜ ਦਿਆ ਹੈ ਬਹੁਤ ਸੋਹਣਾ ਹਾਂ ਜ਼ਰਾ ਅਕੇਲਾ ਹੂੰ ਦੁਨੀਆ ਕੀ ਭੀੜ ਮੇਂ ਪਰ ਐਸਾ ਨਹੀਂ ਕਿ ਮੈਨੇ ਆਪਣਾਪਨ ਛੋੜ ਦਿਆ ਹੈ ਯਾਦ ਕਰਤਾ ਹੂੰ ਆਪਣੋ ਕੋ ਪਰਵਾਹ ਵੀ ਹੈ ਮਨ ਮੇਂ ਬਸ कितना करता हूँ ये बताना छोड़ दिया है। वाह वाह वाह, बहुत सोना, थैंक यू थैंक यू थैंक यू थैंक यू। तो हुन मैं कोशिश करांगा बेस्ट ऑफ माय एबिलिटीज। मन साहब ने एक बहुत खूबसूरत तस्वीर भेजी है, इस दे अंदर जी दो करैक्टर्स ने, एक दोनों औरत ने, एक औरत मेरे ख्याल ना जिस तरह ओल्ड ब्रिटिश एरा दी हुंदे सिगे ना कपड़े हुंदे सिगे उधर ही, हां विक्टोरियन, हां हां विक्टोरियन स्टाइल,
1: स्कर्ट्स एंड कवर्ड, फुली कवर्ड,
0: यस फुली कवर्ड पाइयां हुई उन्होंने ड्रेसा। एक बैठी पई है कागज से कुछ लिख रही है, दूसरी खड़ी पई है, तो इस तरह लग रहा है जैसे कोई ना पोस्ट ऑफिस है। जी हाँ, पोस्ट ऑफिस है लिखा पै, पोस्ट ऑफिस नार्न पोस्ट ऑफिस 1909 सन का। तो हाँ, दूसरी जिहड़ी मेरे ख्याल नाल लिखो ना लॉकर बॉक्स, उहदे अंदर आई हुई चिट्ठियां वेख रही है, तो एक लिखदी पई है, खिड़की तो बहर एक बंदा झाकदा पिया, दो चार पंछी चहचहारे ने, तो इद उपर अगे की गल होएगी ए मन साहब आपे आके बता रहे ने। मन साहब तुसी आने रहो,
1: मन साहब बताओ फिर मैं भी दसूंगी मेरा मेरा जज्बा की है इन्होंने बारे।
3: सत्श्रीकाल कृष्णा जी, सत्श्रीकाल नोनिया जी,
1: सत्श्रीकाल मन साहब, की हाल चाल ने जी?
3: चढ़दी कला जी, चढ़दी,
1: दैट्स गुड, दैट्स गुड।
3: हां जी कृष्णा जी, मेनू भी बड़ा चंगा लगन लग गया जदों तो मैं फोटो खिंचन लग्या ना जी, तकरीबन मेनू लगदा मेनू 1.5 महीना ही होया है जी, मेनू बड़ा चंगा लगन लग गया। मैं स्पेशल हुण ना मेरे तो चलो लिखिया तो नहीं जाता, कदी कदाई लिखा जाता, पर मैं ना सारे नु एक थां ते ना स्टोर कर लिया हुण। सिर्फ आर्ट ही है, कुछ नहीं है, सिर्फ सिर्फ सारे पेज आर्ट ही है, जिन्निया भी फोटो तकरीबन मेरे हिसाब नाल मैं 100 फोटो इकट्ठिया करतियां होनी जी।
0: वेरी गुड, वेरी गुड मन साहब, क्या
1: वेरी नाइस मन साहब।
3: हां जी, तीन कुड़ियां ने पुरानियां, डाकखाने च बैठे, एक खत लिख रही है, ਇੱਕ ਕਿਸੇ ਦੀ ਉਡੀਕ ਕਰ ਰਹੀ ਹੈ ਕਿ ਮੈਨੂੰ ਮੇਰੇ ਸ਼ਾਇਦ ਕੋਈ ਸੱਤ ਦੀ ਉਡੀਕ ਕਰ ਰਹੀ ਹੈ, ਤੇ ਇੱਕ ਜਿਹੜਾ ਹੈ ਉੱਥੇ ਆਲੇ ਦੁਆਲੇ ਦੇਖ ਰਹੀ ਹੈ ਜਾਂ ਉਹਦੇ ਲਈ ਲੱਭ ਰਹੀ ਹੈ, ਕੁਛ ਏਦਾਂ ਦਾ ਕੁਛ ਹੈ।
1: ਸੋ ਲਿਖੇ ਜੋ ਖਤ ਜੋ ਤੁਝੇ ਉਹ ਤੇਰੀ ਯਾਦ ਮੇ ਸਿਤਾਰੇ ਬਣ ਗਏ, ਸੁਬਹ ਜਬ ਹੋਈ ਤੋ ਫੁੱਲ ਬਣ ਗਏ, ਜਾਂ ਉਹਨਾਂ ਨੇ ਕਿਹਾ ਪੰਛੀ ਵੀ ਨੇ, ਜਾ ਜਾ
0: कबूतर जा, जा, बैठा जा। पोस्ट ऑफिस अगले ने खोलिया स्पेशली 1909 च, उन्होंने शो किया, ओदी कोई वैल्यू नहीं, कबूतर ही जाएगा अभी ठीक है।
3: हाँ जी, ओरिजिनल पोस्ट ऑफिस है नैरने, ते एडलेड हिल्स दे विच नैरने करके एक छोटा जा सबर्ब है, ओरिजिनल पोस्ट ऑफिस दे बाहर दी ओदे कंध दे उत्ते फोटो बनी भी है।
0: दैट इज गुड यार, इतना होना चाहिए, वेरी गुड, वेरी नाइस। ते की लिखया मान साहब तुसी इहदे उपर? नहीं, पहले ये दसो ना इस वीक बेस्ट की होया पहले।
3: हां जी, सिर्फ हां जी दो लाइनां लिखियां आ जी, ते ओ भी बैठे उथे ज्यादा देर नहीं खड़े आ, ठीक है। ए डाकखाने दे कागज भी, ए डाकखाने दे कागज भी कई गूढ़े राज लुकाउंदे ने, कुछ खत ता मंजिल पा लैंदे, कुछ कदे नहीं साथ निभाउंदे ने।
0: वाह वाह वाह, बहुत सोहना, बहुत सोहना।
1: कुछ मंजिल नु अपड ना पौंदे ने, वाह
0: क्या बात है।
3: कुछ मंजिल पा लेंदे, कुछ कदे नहीं साथ निभाउंदे ने, एडा खाने दे कागज कई गूढ़े राज लुकाउंदे ने।
0: बहुत सोहना मेरे जी, वेरी नाइस, बहुत सोहना, थैंक यू साडे नाल सांझा करन।
3: हां जी, ते एक संदीप औलख जी दी छोटीयां जी दो लाइनां ओ वी शेयर करनी है। ते एक नुनिया जी, जांदे जांदे मैं तुहाडे नाल पीजे खेडना जी, जिद्दां पहला संदीप औलख जी दी एक लाइन है जी
1: जी,
3: ਮੇਰੇ ਲਈ ਤੇ ਇੰਨਾ ਕਾਫੀ, ਮੇਰੇ ਲਈ ਤੇ ਇੰਨਾ ਕਾਫੀ, ਮੈਂ ਤੇਰੀ ਗੱਲਬਾਤ ਚ ਰਹਿਣਾ, ਮੇਰੇ ਲਈ ਤੇ ਇੰਨਾ ਕਾਫੀ, ਮੈਂ ਤੇਰੀ ਗੱਲਬਾਤ ਚ ਰਹਿਣਾ, ਤੂੰ ਆਖੇ ਮੈਂ ਗੱਲ ਨੀ ਕਰਦਾ, ਮੈਂ ਆਪਣੀ ਔਕਾਤ ਚ ਰਹਿਣਾ।
1: ਧੰਨਵਾਦ
3: ਜੀ, ਸੰਦੀਪ ਔਲਖ ਜੀ ਨੇ ਲਿਖਿਆ ਜੀ,
1: ਵੈਰੀ ਨਾਈਸ, ਵੈਰੀ ਨਾਈਸ।
0: ਛੋਟੇ ਛੋਟੇ ਸ਼ੇਰ ਬੜੇ ਘੈਂਟ ਲੱਗਦੇ, ਇੱਕ ਅੱਧਾ ਹੋਰ ਸੁਣਾਓ ਨਾ।
3: ਇੱਕ ਹੋਰ ਹੈ ਜੀ, ਇੱਕ ਇਹਨਾਂ ਦਾ ਆਪਣਾ, ਇੱਕ ਮਿੰਟ ਦਿਓ ਜੀ, ਇੱਕ ਆਪਣਾ ਇਹ ਵੀ ਨਵੇਂ ਨੇ ਸ਼ਾਇਰ, ਇਹਨਾਂ ਦਾ ਹੈਗਾ ਆ ਇਹ ਆਪਣੇ ਸਾਹਿਬਜੀਤ ਸਿੰਘ ਜੀ ਹੈ ਜੀ, ਇਹਨਾਂ ਨੇ ਲਿਖਿਆ ਸੀਗਾ ਸੱਚ ਦੀ ਖੋਜ ਉੱਤੇ ਨਿਕਲਿਆ, ਸੱਚ ਖੋਜ ਉੱਤੇ ਨਿਕਲਿਆ ਜਦ ਕੋਈ ਬੁੱਧ ਹੋ ਜਾਵੇਗਾ, ਸੱਚ ਦੀ ਖੋਜ ਉੱਤੇ ਨਿਕਲਿਆ ਜਦ ਕੋਈ ਬੁੱਧ ਹੋ ਜਾਵੇਗਾ ਤਦ ਇਹ ਝੂਠਿਆਂ ਦਾ ਕਾਫਲਾ ਉਸਦੇ ਵਿਰੁੱਧ ਹੋ ਜਾਵੇ।
0: ਬਹੁਤ ਸੋਹਣਾ, ਵਾਹ ਵਾਹ ਵਾਹ, ਵੈਰੀ ਨਾਈਸ
3: ਜੀ, ਸਾਹਿਬਜੀਤ ਸਿੰਘ ਜੀ ਹੈ ਇਹਨਾਂ ਨੇ ਲਿਖਿਆ ਹੈ,
1: ਵੈਰੀ ਨਾਈਸ,
0: ਬਹੁਤ ਸੋਹਣਾ।
3: ਹਾਂਜੀ, ਤੇ ਇੱਕ ਮੈਂ ਹੋਰ, ਭੈਣ ਜੀ ਆਏ ਸੀ ਨਾ ਉਹਨਾਂ ਨੇ ਵਿਚਾਰੇ ਮਰਦਾਂ ਨੂੰ ਦੱਸਿਆ ਕਿ
0: ਵਿਚਾਰੇ ਮਰਦ ਤੇ ਵਿਚਾਰੇ
3: ਲਾਲ ਜੀ ਹੈਗੇ ਨੇ, ਲਾਲ ਜੀ ਆਪੇ ਕਵਰ ਕਰਨਗੇ।
0: ਹਾਂਜੀ ਨਹੀਂ ਕਰਨ,
3: ਮੈਂ ਹਾਂਜੀ ਮੈਂ ਓਸ਼ੋ ਦਾ ਸੁਣ ਰਿਹਾ ਸੀ ਇੱਕ
1: ਜੀ,
3: ਉਹਨਾਂ ਦਾ ਓਸ਼ੋ ਦਾ ਕੋਈ ਲੈਕਚਰ ਸੀਗਾ, ਉਹ ਸੁਣ ਰਿਹਾ ਸੀ। ਉਹ ਕਹਿੰਦੇ ਸੀ ਜਿਹੜੇ ਆਪਣੇ ਕੁਆਰੇ ਮਰਦ ਆ ਨਾ, ਕੁਆਰੇ ਮਰਦ ਨੀ ਕਹਿ ਸਕਦੇ, ਕੁਆਰੇ ਜਿਹੜੇ ਹੈਗੇ ਨੇ ਉਹਨਾਂ ਦੀ ਉਮਰ ਵਿਆਹੇ ਮਰਦਾਂ ਨਾਲੋਂ ਘੱਟ ਹੁੰਦੀ ਹੈ।
0: ਅੱਛਾ, ਓਕੇ।
3: ਉਹ ਕਹਿੰਦੇ ਕਿਉਂ,
0: ਕਿਉਂ
3: ਹਾਂ ਪਤਾ ਨੀ, ਕਹਿੰਦੇ ਕਿਉਂ, ਮੈਂ ਉਹਦੇ ਵਿੱਚ ਸੁਣਿਆ। ਉਹ ਕਹਿੰਦੇ ਕਿ ਵੀ ਜਿਹੜੇ ਵਿਆਹੇ ਮਰਦ ਆ ਨਾ ਉਹ ਡੈਸ਼ ਨਾਲ ਲੜਨਾ, ਵਿਆਹ ਤੋਂ ਬਾਅਦ ਡੈਸ਼ ਨਾਲ ਲੜਨਾ ਸਿੱਖ ਲੈਂਦੇ ਨੇ। ਉਹ ਡੈਸ਼ ਤੁਸੀਂ ਆਪੇ ਭਰ ਲਿਓ,
0: ਮੁਰਦਾ ਸ਼ਾਂਤੀ ਸੇ ਨਾ ਭਰੇ, ਸ਼ਾਦੀ ਕਰਾਏ। ਵਾਹ ਵਾਹ ਵਾਹ, ਥੈਂਕ ਯੂ ਮਨ ਸਾਹਿਬ, ਥੈਂਕ ਯੂ ਫੋਰ ਕਾਲਿੰਗ।
3: ਜੀ
0: ਜੀ,
3: ਸੋਨੀਆ ਜੀ ਮੇਰਾ ਹਾਲ ਪੁੱਛਣਾ ਤੁਸੀਂ ਇੰਗਲਿਸ਼ ਚ।
1: ਸੋਨੀਆ
3: ਜੀ ਮੇਰੀ ਨੀਂਦ ਉੱਗਦੀ ਹੈ।
0: ਹਾਊ ਆਰ ਯੂ?
3: ਨਹੀਂ ਜੀ, ਨੂਨੀਆ ਜੀ ਮੇਰੀ ਨੀਂਦ ਉੱਗਦੀ ਹੈ, ਪਰਟੀਕੁਲਰ ਉਹੀ ਚੀਜ਼ ਬਾਰੇ ਪੁੱਛਣਾ ਜੀ।
0: ਕੀ ਪੁੱਛੋਗੇ?
1: ਗੋਡਿਆ?
0: ਨਾਈਸ,
3: ਵਿੱਚ ਨਹੀਂ। ਨੂਨੀਆ ਜੀ ਮੇਰੀ ਨੀਂਦ ਉੱਗਦੀ ਹੈ,
1: ਵਿੱਚ ਨਹੀਂ,
3: ਕਿਡਨੀ,
1: ਕਿਡਨੀ।
3: ਦੇਖੋ
1: ਜਿਹੜਾ ਬਚਪਨ ਆ ਨਾ, ਇਹ ਹਮੇਸ਼ਾ ਜਿਉਂਦੇ ਰੱਖਣਾ ਚਾਹੀਦਾ ਹੁੰਦਾ। ਬਹੁਤ ਬਿਜ਼ੀ ਹੋ ਜਾਂਦੇ ਅਸੀਂ ਲਾਈਫ ਚ, ਪਰ ਕੀਪ ਇਟ ਅਪ, ਟੂ ਥੰਬਸ ਅਪ ਫੋਰ ਯੂ।
0: ਮੇਰੇ ਖਿਆਲ ਨਾਲ ਆਪਣੇ ਅੱਜ ਦੇ ਲਾਸਟ ਕਾਲਰ ਹੋਣਗੇ। ਕੀ ਬੋਲਿਆ ਸੀਗਾ ਮੈਂ? ਕਾਫੀ ਰਹਿੰਦਾ ਇਹਨਾਂ ਦਾ ਬਵਾਲ ਤੇ ਆਪਣਾ ਮਚਾਉਂਦੇ ਨੇ ਬਵਾਲ, ਹੈਗੇ ਨੇ ਕਮਾਲ, ਜੁੜ ਗਏ ਨੇ ਸਾਡੇ ਨਾਲ। ਬਸੰਤ ਲਾਲ, ਬਸੰਤ ਲਾਲ, ਬਸੰਤ ਲਾਲ, ਬਸੰਤ ਜੀ ਤੁਸੀਂ ਔਨ ਏਅਰ ਹੋ।
1: ਸਤਿ ਸ੍ਰੀ ਅਕਾਲ
3: ਗੁਲਗੁਲੇ
1: ਬਣਾਉਣੇ ਸੀਗੇ।
0: ਵੈਰੀ ਗੁਡ, ਵੈਲ ਡਨ ਔਨ ਦੈਟ।
3: ਗੋਰੀਲੇ ਬਣਾਉਣੇ ਸੀ,
0: ਠੇਕਾ ਚੱਕਿਆ ਐਕਚੁਲੀ। ਹੀਲਸਵਿਲ ਜ਼ੂ, ਵੈਰੀਬੀ ਤੇ ਸਿਟੀ, ਤਿੰਨਾਂ ਤੇ ਇਹਨਾਂ ਨੇ ਪਹੁੰਚਾਉਣੇ।
1: ਆਰਡਰ ਮਿਲਿਆ, ਪ੍ਰੋਵਾਈਡ ਕਰਨੇ।
0: ਸੁੱਕਨੇ ਪਾਣੇ ਸੀਗੇ, ਹੁਣ ਮੀਂਹ ਪਈ ਜਾਂਦਾ ਪਿਆ, ਡੈਡਲਾਈਨ ਅੱਗੇ ਜਾ ਰਹੀ। ਤੁਸੀਂ ਨਾ ਸਟ੍ਰੀਮ ਪ੍ਰੈਸ ਕਰ ਲਓ, ਕੋਈ ਨਹੀਂ।
1: ਨਾ ਮੇਰੇ ਕੋਲ ਡਰਾਇਰ ਹੈਗਾ ਯਾਰ,
0: ਆ ਵੀ ਠੀਕ ਹੈ,
1: ਹਾਈਡਰੇਟਰ ਹੈਗਾ ਮੇਰੇ ਕੋਲ।
3: ਦੋ ਕਲਾਣਾ ਮਨਦੀਪ ਜੀ ਤੇ
1: ਜੀ
3: ਜੀ ਵੀ ਠੀਕ ਨਾ ਹੋਇਆ ਹਨਾ। ਫਰੀ ਬੈਠੀ ਬੈਠੀ ਚਾਹੇ ਉਹ ਥੱਕ ਗਈ ਹੈ,
1: ਫਰੀ ਬੈਠੀ
3: ਬੈਠੀ ਚਾਹੇ ਉਹ ਥੱਕ ਗਈ ਹੈ, ਪਰ ਜ਼ੁਬਾਨ ਵਾਂਗ ਚਾਕੂ ਦੀ ਧਾਰ ਚੱਲ ਰਹੀ ਹੈ। ਫਰੀ ਬੈਠੇ ਬੈਠੇ ਚਾਹੇ ਉਹ ਥੱਕ ਗਈ ਹੈ, ਪਰ ਜ਼ੁਬਾਨ ਵਾਂਗ ਚਾਕੂ ਦੀ ਧਾਰ ਚੱਲ ਰਹੀ ਹੈ। ਉਹ ਅੱਜ ਇੱਕ ਕਵਿਤਾ, ਇੱਕੋ ਕਵਿਤਾ ਸੁਣਾਏਗੀ ਘਰ ਵਾਲਿਆਂ ਤੇ, ਅੱਜ ਇੱਕੋ ਕਵਿਤਾ ਸੁਣਾਏਗੀ ਘਰ ਵਾਲਿਆਂ ਤੇ, ਕਿਉਂਕਿ ਹਜੇ ਉਹ ਬਿਮਾਰ ਚੱਲ ਰਹੀ ਹੈ।
0: ਵਾਹ
1: ਵਾਹ ਵਾਹ, ਕਿਆ ਚੋਟ ਖਾਏ ਮਰਦ ਨੇ ਜਵਾਬ ਦਿਆ ਹੈ।
0: ਵਾਹ,
3: ਹਜੇ ਉਹ ਬਿਮਾਰ ਚੱਲ ਰਹੀ ਹੈ।
0: ਵੈਰੀ ਨਾਈਸ ਬਸੰਤ।
3: ਇੱਕ ਆਪਣਾ ਕਿਹੜੀ ਕਵਿਤਾ ਸੀ ਆਪਣੇ,
1: ਉਹੀ ਵਾਲੀ?
0: ਹਾਂ, ਬੜੇ ਬੜਾ ਵਧੀਆ ਟਾਈਟਲ ਹੈ। ਕਿਹੜੀ ਕਵਿਤਾ ਸੀ
1: ਉਹੀ ਵਾਲੀ?
0: ਉਹ ਕਿਹੜੀ ਕਵਿਤਾ ਸੀ
1: ਬਸੰਤ ਰੁੱਤ ਚ ਲਿਖੀ ਸੀ
0: ਜਿਹੜੀ ਮੈਂ ਕਦੇ ਕਹਿ ਨਾ ਸਕਿਆ?
2: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਉਹਦਾ ਆਪਣਾ ਬਚਪਨ ਅਜੇ ਵੀ ਮਨਾ ਰਿਹਾ ਹੈ। ਪਹਿਲਾਂ ਬੇਬੇ ਪੁੱਛਦੀ ਸੀ ਤੇ ਹੁਣ ਘਰ ਵਾਲੀ ਪੁੱਛਦੀ ਹੈ ਮਰ ਜਾਣੇ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਿਹਾ।
1: ਮੈਂ ਸੋਚਿਆ ਕਿਤੇ ਬੇਬੀ ਬੂਬੀ ਵਾਲਾ ਕੁਛ ਆਊਗਾ, ਪਰ ਇਹਨਾਂ ਨੇ ਸਿਰਾ ਹੀ ਲਾਤਾ।
0: ਮਰ ਜਾਣਿਆ
2: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ, ਉਹ ਤਾਂ ਆਪਣਾ ਬਚਪਨ ਹਜੇ ਵੀ ਮਨਾ ਰਿਹਾ। ਪਹਿਲਾਂ ਬੇਬੇ ਪੁੱਛਦੀ ਸੀ ਤੇ ਹੁਣ ਘਰ ਵਾਲੀ ਮਰ ਜਾਣੇ ਕਿੱਥੋਂ ਆਇਆ ਤੇ ਕਿੱਥੇ ਨਹੀਂ ਜਾ ਰਿਹਾ। ਬਚਪਨ ਚ ਜਿਸ ਕੋਲੋਂ ਮੈਥ ਚ ਸਰਕਲ ਨਹੀਂ ਸੀ ਬੰਦਾ, ਬਚਪਨ ਚ ਜਿਸ ਕੋਲੋਂ ਮੈਥ ਚ ਸਰਕਲ ਨਹੀਂ ਸੀ ਬੰਦਾ, ਅੱਜ ਦੇਖ ਲੋ ਉਹ ਰੋਟੀ ਵੀ ਗੋਲ ਬਣਾ ਰਿਹਾ।
0: ਵੈਰੀ ਗੁੱਡ, ਵੈਰੀ ਗੁੱਡ।
2: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ ਹੈ। ਜਿਹੜਾ ਬਚਪਨ ਚ ਟੀਚਰ ਕੋਲੋਂ ਪੁੱਛਦੇ ਸੀ ਮੈਂ ਆਈ ਗੋ ਟੂ ਵਾਸ਼ਰੂਮ, ਜਿਹੜੇ ਬਚਪਨ ਚ ਟੀਚਰ ਕੋਲੋਂ ਪੁੱਛਦੇ ਸੀ ਮੈਂ ਆਈ ਗੋ ਟੂ ਵਾਸ਼ਰੂਮ, ਉਹ ਅੱਜ ਵੀ ਅੱਧੀ ਰਾਤ ਨੂੰ ਬਾਥਰੂਮ ਪੁੱਛ ਕੇ ਜਾ ਰਿਹਾ ਹੈ। ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਉਹ ਤਾਂ ਆਪਣਾ ਬਚਪਨ ਹਜੇ ਵੀ ਮਨਾ ਰਿਹਾ ਹੈ। ਜਿਹੜਾ ਸਕੂਲ ਲੇਟ ਹੋਣ ਕਰਕੇ ਕੋਈ ਨਵੀਂ ਕਹਾਣੀ ਸੁਣਾਉਂਦਾ ਸੀ, ਉਹ ਅੱਜ ਵੀ ਲੇਟ ਹੋਣ ਕਰਕੇ ਘਰ ਵਾਲੀ ਨੂੰ ਕਹਾਣੀ ਸੁਣਾ ਰਿਹਾ ਹੈ। ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ, ਬਚਪਨ ਤਾਂ ਅਜੇ ਵੀ ਮਨਾ ਰਿਹਾ ਹੈ। ਲਾਸਟ ਲਾਈਨ, ਬਚਪਨ ਚ ਇੱਕ ਕਲਾਸ ਫਰੈਂਡ ਸੀ, ਆਪਣੇ ਕਲਾਸ ਫਰੈਂਡ ਦਾ ਦੁੱਖ ਸੁਣਦਾ ਸੀ। ਅੱਜ ਵੀ ਆਪਣਾ ਗਮ ਆਪਣਾ ਦੁੱਖ ਰੇਡੀਓ ਤੇ ਆਪਣੇ ਇੱਕ ਫਰੈਂਡ ਨੂੰ ਸੁਣਾ ਰਿਹਾ ਹੈ।
0: ਫੈਮਿਨਿਜ਼ਮ ਦੇ ਵੱਖਰੇ ਵੱਖਰੇ ਰੰਗ ਰੇਡੀਓ, ਹਾਂਜੀ 1674 AM ਦੇ ਸੰਗ ਤੁਸੀਂ ਅੱਜ ਵੇਖੇ। ਥੈਂਕਸ ਟੂ ਬਸੰਤ ਲਾਲ ਜੀ ਐਂਡ ਮਨਦੀਪ ਜੀ, ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ। ਜਾਂਦੇ ਜਾਂਦੇ ਤੁਹਾਡੇ ਥੋੜ੍ਹੇ ਜਿਹੇ ਮੈਸੇਜਸ ਜਿਹੜੇ ਨੇ ਉਹ ਸਾਂਝੇ ਕਰਦੇ ਚੱਲਦੇ ਹਾਂ। ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਮਹਿੰਗਾਈ ਨਾਲ ਸ਼ੁਰੂ ਹੋ ਗਈ ਚਾਰੇ ਪਾਸੇ ਹਲਚਲ,
1: ਓਏ
0: RBI ਦੇ ਟੀਕੇ ਦਾ ਅਸਰ ਵੀ ਦਿਖੇਗਾ ਸਾਰਿਆਂ ਨੂੰ ਅੱਜ ਨਹੀਂ ਤਾਂ ਕੱਲ੍ਹ। ਉੱਧਰ ਚੜ੍ਹਦੀ ਜਵਾਨੀ 35ਵੇਂ ਵਰੇ ਵਿੱਚ ਹੀ ਸੰਨਿਆਸ ਲੈ ਗਿਆ ਪੱਟੀ ਤੋਂ ਜੱਸਾ ਮੱਲ। ਅੱਛਾ, ਇੱਧਰ ਮੀਂਹ ਕਣੀ ਨਾਲ ਇੱਕ ਦਿਨ ਚ ਹੀ ਹੋ ਗਈ ਮੈਲਬਨ ਸ਼ਹਿਰ ਚ ਜਲ ਥਲ। ਉੱਤੋਂ ਅੱਜ ਜਰਾਬਾਂ ਵੀ ਮੇਰੀਆਂ ਹੋ ਗਈਆਂ ਗਿੱਲੀਆਂ। ਓਹੋ, ਜਦੋਂ ਸੇਫਟੀ ਬੂਟਾਂ ਚ ਪੈ ਗਈ ਸੱਲ। ਕਹਿੰਦਾ ਘੁੰਮਣ ਜੀਵਨ ਵਿੱਚ ਕਰਦੇ ਰਹੋ ਚੰਗੇ ਕਰਮ, ਕਿਉਂਕਿ ਚੰਗੇ ਕਰਮਾਂ ਕਰਕੇ ਹੀ ਮਿਲੇਗਾ ਲੋਕ ਪਰਲੋਕ ਚ ਚੰਗੇ ਕਰਮਾਂ ਦਾ ਫਲ। ਥੈਂਕ ਯੂ, ਥੈਂਕ ਯੂ। ਤੇ ਇਧਰੋਂ ਜੀ ਇੱਕ ਸੌਂਗ ਰਿਕੁਐਸਟ ਆਈ ਹੈ ਕਵਲਜੀਤ ਜੀ ਦੀ, ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਲਗਾ ਦਈਏ ਜੀ। ਤੇ ਦੂਸਰੇ ਪਾਸੇ ਜਤਿੰਦਰ ਚੱਡਾ ਜੀ ਵੀ ਸਾਰਿਆਂ ਨੂੰ ਰਾਧੇ ਰਾਧੇ ਭੇਜਦੇ ਨੇ, ਕਹਿੰਦੇ ਨੇ ਹੈਵ ਅ ਗ੍ਰੇਟ ਡੇ ਐਵਰੀ ਵਨ। ਤੇ 190 ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਭਾਅ ਜੀ ਤੁਸੀਂ ਅਸੀਸ ਨੂੰ ਅਸੀਸ ਨੂੰ ਸੱਪ ਤਾਂ ਏਦਾਂ ਪੁੱਛ ਰਹੇ ਹੋ ਜਿਵੇਂ ਸੱਪ ਤੁਹਾਨੂੰ ਨੀ, ਤੁਸੀਂ ਸੱਪ ਨੂੰ ਡੰਗ ਮਾਰਦੇ ਹੋ। ਬੜੇ ਕੰਮ ਕੀਤੇ ਲਾਈਫ ਚ, ਮੇਰੀ ਦਾੜੀ ਕਾਲੀ ਐਵੇਂ ਤਾਂ ਨੀ ਹੋਈ,
1: ਛਪੇਰਾ ਵੀ ਰਹਿ ਚੁੱਕੇ ਹੈ,
0: ਛਪੇਰਾ ਵੀ ਰਹਿ ਚੁੱਕੇ ਹੈ। ਤੇ ਇੱਧਰ ਜੀ ਆਪਣਾ ਸਾਨੂੰ ਹੈਪੀ ਫਰਾਈਡੇ ਆਉਂਦਾ ਹੈ ਜੀ, ਤੇ ਬਹੁਤ ਹੀ ਵਧੀਆ ਕਵਿਤਾ ਮਨਦੀਪ ਜੀ ਲਿਖ ਕੇ ਭੇਜਦੇ ਨੇ ਸਮਰ ਦੇ ਮਾਤਾ ਜੀ, ਥੈਂਕ ਯੂ ਜੀ, ਕਿਆ ਬਾਤ ਹੈ, ਪੈਕਨਮ ਤੋਂ ਮੈਸੇਜ ਆਇਆ ਮਨਦੀਪ ਜੀ ਤੁਹਾਡੇ ਵਾਸਤੇ। ਤੇ ਇੱਧਰ 679 ਜੀ ਕਾਫੀ ਮੇਨ ਗੱਲ ਕਹਿਣ ਲੱਗੇ ਨੇ ਚਾਹਲ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਸੋਰੀ ਅੱਜ ਕਾਲ ਨਹੀਂ ਕਰ ਪਾਣਗੇ ਉਹ, ਕਿਉਂਕਿ ਅੱਜ ਉਹਨਾਂ ਨੇ ਗੁਰੂ ਜੀ ਦੇ ਸਤਸੰਗ ਚ ਜਾਣਾ, ਕਿਉਂਕਿ ਅੱਜ 2 ਅਕਤੂਬਰ ਹੈ ਨਾ, ਇਸ ਕਰਕੇ ਜਦੋਂ ਨਹੀਂ ਪਤਾ ਲੱਗਾ ਇਹ ਗੱਲ ਕਰ ਰਹੇ ਨੇ ਦ੍ਰਿਸ਼ਮ ਵਾਲੇ ਗੁਰੂ ਜੀ ਦੇ, ਜਿਹੜਾ ਦ੍ਰਿਸ਼ਮ ਚ ਜਿਹੜੇ ਦ੍ਰਿਸ਼ ਦਿਖਾਏ ਸੀਗੇ ਅਜੇ ਦੇਵਗਨ ਨੇ, ਥਰਡ ਪਾਰਟ ਅੱਜ ਰਿਲੀਜ਼ ਹੋ ਗਿਆ ਹੋਇਆ, ਜਾ ਕੇ ਵੇਖੋ। ਦੱਸੋ, ਮੈਂ ਤਾਂ ਚਾਹੁੰਦਾ ਬਈ ਹੁਣੇ ਫਿਲਮ ਖਤਮ ਹੋ ਜਾਓ, ਬੇਚਾਰਾ 11 ਸਾਲ ਤੋਂ ਜਿਹੜਾ ਐਕਟਰ ਇਹਨਾਂ ਨੇ ਦਬਾਇਆ ਹੋਇਆ ਉਹਨੂੰ ਤਾਂ ਬਾਹਰ ਕੱਢੋ ਯਾਰ,
1: ਛੋਟੀ ਬੱਚੀ ਬੇਚਾਰੀ, ਸ਼ੀ ਇਜ਼ ਗਰੋਨ ਅਪ,
0: ਉਹ 21 ਸਾਲ ਦੀ ਹੋ ਗਈ, ਮੈਂ ਕੱਲ ਦੇਖਿਆ, ਮੈਂ ਕਿਹਾ ਯਾਰ ਟਾਈਮ ਕਿੱਦਾਂ ਬੀਤਦਾ, ਵੈਸੇ ਮੈਂ ਵੀ ਤਾਂ ਵੱਡਾ ਹੋ ਗਿਆ, ਪਰ ਦੇਖੋ ਬੰਦੇ ਨੂੰ ਆਪਣਾ ਨਹੀਂ ਪਤਾ ਲੱਗਦਾ, ਕਿਆ ਬੜੀ ਪ੍ਰੋਬਲਮ ਹੈ, ਹੈਨਾ,
1: ਇਟਸ ਬਿਗ ਬਿਗ।
0: ਚਲੋ, ਜੋ ਹੈ ਸੋ ਹੈ ਜੀ। ਤੇ ਦੂਸਰੇ ਪਾਸੇ ਜੇ ਆਪਾਂ ਧਿਆਨ ਦਈਏ ਇੱਕ ਦੋ ਹੋਰ ਮੈਸੇਜ ਵੱਲ, ਬਸ ਓਕੇ ਰਿਪੋਰਟ ਹੈ ਜੀ, ਓਕੇ ਰਿਪੋਰਟ ਹੈ, ਥੈਂਕ ਯੂ ਸੋ ਮਚ। ਸਿਮਰਨ ਭਾਅ ਜੀ ਕਹਿੰਦੇ ਨੇ ਜਾਂਦੇ ਜਾਂਦੇ ਕਿ ਬੜੀ ਕ੍ਰਾਂਤੀਕਾਰੀ ਕਵਿਤਾ ਮਨਦੀਪ, ਤੇਰੀ ਕਵਿਤਾ ਦੇ ਚੱਕਰ 'ਚ ਸਾਡੀ ਸਿਹਾਰੀ ਬਿਹਾਰੀ ਨੇ ਸਾਡਾ ਨਾਮ ਟਿੱਪੀ ਤੇ ਅੱਧਰ ਰੱਖਤਾ, ਅੱਧਕ ਰੱਖਤਾ। ਵਾਹ ਬਈ ਵਾਹ, ਥੈਂਕ ਯੂ ਸੋ ਮਚ ਜੀ ਅੱਜ ਦਾ ਸ਼ੋਅ। ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ, ਤੇ ਚਲੀਏ ਫਿਰ
1: ਜੀ। ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਊਗਾ, ਤੇ ਅਗਰ ਨਹੀਂ ਇੰਜੋਏ ਕੀਤਾ ਤਾਂ ਖਿਮਾ ਜਾਚਨਾ, ਔਰ ਕੋਸ਼ਿਸ਼ ਹਮੇਸ਼ਾ ਤੋਂ ਇਹੀ ਕਿ ਤੁਹਾਨੂੰ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ ਕੋਸ਼ਿਸ਼ ਕਰਦੇ ਰਹਾਂਗੇ, ਔਰ ਅਗਲੇ ਹਫ਼ਤੇ ਫਿਰ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਸੇਮ ਡੇ ਸੇਮ ਟਾਈਮ ਸੇਮ ਫ੍ਰੀਕੁਐਂਸੀ ਔਨ 1674 ਦੀਆਂ ਤਰੰਗਾਂ ਤੇ।
0: ਵਾਹ ਵਾਹ ਵਾਹ, ਸੀ ਯੂ ਸੂਨ ਗਾਇਸ, ਟੇਕ ਕੇਅਰ, ਹੈਪੀ ਵੀਕਐਂਡ, ਬਾਏ।
4: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ, ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ, ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਨੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ।

0: ਸਤਿ ਸ਼੍ਰੀ ਅਕਾਲ ਦੋਸਤੋ, ਸਮਾਂ ਹੋ ਚੁੱਕਾ ਜੀ ਹੁਣ ਖਬਰਾਂ ਵੱਲ ਝਾਤ ਮਾਰਨ ਦਾ। ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਲਈ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ। ਅੱਜ ਤਰੀਕ ਹੈ ਜੀ 2 ਅਕਤੂਬਰ 2026 ਅਤੇ ਦਿਨ ਹੈ ਸ਼ੁੱਕਰਵਾਰ। ਅਤੇ ਆਓ ਜੀ ਅੱਜ ਦੀਆਂ ਕੀ ਨੇ ਮੁੱਖ ਖਬਰਾਂ ਆਪਾਂ ਪ੍ਰੀਤਮ ਜੀ ਤੋਂ ਸੁਣਦੇ ਹਾਂ। ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਬਲਕੀਰਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ, ਚੋਣ ਕਮਿਸ਼ਨ ਨੇ SIR ਦੌਰਾਨ ਕੱਟੇ ਗਏ ਵੋਟਰਾਂ ਨੂੰ ਮੁੜ ਸ਼ਾਮਲ ਕਰਨ ਲਈ 20 ਸੂਬਿਆਂ ਚ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਨੇ। ਇਹਦੇ ਨਾਲ ਹੀ ਫਾਰਮ 6 ਹੈ ਜਿਹੜਾ, ਫਾਰਮ 6 ਇਹਦੇ ਵਿੱਚ ਤਬਦੀਲੀ ਕੀਤੀ ਗਈ ਹੈ, ਜਿਹਦੇ ਤਹਿਤ ਨਵੀਆਂ ਵੋਟਾਂ ਬਣਦੀਆਂ ਨੇ। ਹੁਣ SIR ਮੈਪਿੰਗ ਵਾਲਾ ਜਿਹੜਾ ਕਾਲਮ ਉਹ ਹਟਾ ਦਿੱਤਾ ਗਿਆ। ਉਧਰ ਜੇ ਪੰਜਾਬ ਵੱਲ ਆਈਏ ਤਾਂ ਰਾਜਾ ਵੜਿੰਗ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਤੇ ਨਵੇਂ ਪ੍ਰਧਾਨ ਦੀ ਚੋਣ ਲਈ ਹੁਣ ਰਾਹ ਪੱਧਰਾ ਹੋ ਗਿਆ। ਤੇ ਇਹਦੇ ਵਿੱਚ ਚਰਨਜੀਤ ਚੰਨੀ ਤੋਂ ਇਲਾਵਾ ਵਿਜੇਂਦਰ ਸਿੰਗਲਾ ਤੇ ਪ੍ਰਗਟ ਸਿੰਘ ਵੀ ਹੁਣ ਪ੍ਰਧਾਨਗੀ ਦੀ ਦੌੜ ਵਿੱਚ ਅੱਗੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੋ ਗਿਆ। 6 ਅਕਤੂਬਰ ਤੋਂ ਘਰ ਘਰ ਮੁਹਿੰਮ ਸ਼ੁਰੂ ਕਰੇਗਾ ਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੈਗਾ ਪਟਿਆਲਾ ਚ

0: ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦੂਜੇ ਪੜਾਅ ਜਿਹੜਾ ਹੈ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਗਏ, ਇਹ ਖਾਸ ਖਬਰਾਂ ਨੇ। ਹਾਂਜੀ
1: ਜੀ ਪ੍ਰੀਤਮ ਜੀ, ਆਪਾਂ ਜੇ ਪਹਿਲੀ ਖਬਰ ਵੱਲ ਰੁੱਖ ਕਰੀਏ, ਇਲੈਕਸ਼ਨ ਕਮਿਸ਼ਨ ਦੀ ਜਿਹੜੀ ਸਟੋਰੀ ਬ੍ਰੇਕਆਊਟ ਹੋਈ ਸੀਗੀ ਥੋੜ੍ਹੇ ਚਿਰ ਪਹਿਲਾਂ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਇਹਦੇ ਅੰਦਰ ਆਪਣਾ ਇੱਕ ਐਡੀਸ਼ਨ ਪਾਈ ਆ, ਅਤੇ ਹੁਣ ਅੱਗੇ ਜਾਂਦੇ ਹੋਏ ਤੁਸੀਂ ਕੀ ਵੇਖਦੇ ਹੋ ਕਿ ਕਿਸ ਤਰੀਕੇ ਨਾਲ ਐੱਸ ਆਈ ਆਰ ਦੀ ਮੈਪਿੰਗ ਨੂੰ ਲੈ ਕੇ ਗੱਲ ਕਰੀਏ, ਜਾਂ ਫਿਰ ਜਿਹੜੇ ਫਿਲਹਾਲ ਕਮਿਸ਼ਨਰਸ ਨੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਕੀ ਸਿਸਟਮ ਰਹੇਗਾ?
0: ਉਹਦੇ ਚ ਇੱਕ ਗੱਲ ਬੜੀ ਸਾਫ਼ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਦੋ ਚੋਣ ਕਮਿਸ਼ਨਰ ਸੀਗੇ ਤੇ ਮਿਸਟਰ ਸੁਖਵੀਰ ਸੰਧੂ ਤੇ ਵਿਵੇਕ ਜੋਸ਼ੀ, ਉਹਨਾਂ ਨੇ ਕਈ ਇਸ਼ੂ ਦੇ ਉੱਪਰ ਜਿਹੜਾ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਡਾਇਸੈਂਟ ਨੋਟ ਦਿੱਤਾ ਸੀ। ਖਾਸ ਕਰਕੇ ਜਿਹੜਾ ਫਾਰਮ 6 ਦੀ ਜਿਹਦਾ ਹੁਣ ਰੌਲਾ ਪੈ ਰਿਹਾ ਉਹਦੇ ਚ, ਕਿ ਇਹਦੇ ਚ ਵੀ ਜਦੋਂ ਨਵਾਂ ਵੋਟਰ ਬਣਨਾ ਉਹਦੇ ਲਈ ਐੱਸ ਆਈ ਆਰ ਜਿਹੜੀ ਆ ਉਹਦੇ ਨਾਲ ਕਿਉਂ ਜੋੜੀ ਗਈ ਹੈ, ਤੇ ਇਹ ਸਾਰੇ ਇਸ਼ੂ ਨੂੰ ਲੈ ਕੇ, ਕਿਉਂਕਿ ਇਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਫਿਰ ਚਲਾ ਗਿਆ, ਸੁਪਰੀਮ ਕੋਰਟ ਨੇ ਜਿਹੜਾ ਹੈਗਾ ਇਹਦੇ ਤੇ ਸੁਣਵਾਈ ਅਜੇ ਕਰਨੀ ਹੈ, ਤੇ ਉਧਰ ਨਾਲ ਹੀ ਹੁਣ ਜਿਹੜਾ ਹੈਗਾ ਚੋਣ ਕਮਿਸ਼ਨ ਨੇ ਜਿਹੜਾ ਹੈ ਉਹ ਇੱਕ ਨਵਾਂ ਆਰਡਰ ਜਾਰੀ ਕਰਤਾ, ਤੇ ਜਿਹਦੇ ਚ ਜਿਹੜਾ ਹੈਗਾ ਇਹ ਕਿਹਾ ਗਿਆ ਕਿ ਸਾਰੇ 20 ਸੂਬਿਆਂ ਨੂੰ ਕਿਹਾ ਗਿਆ ਕਿ ਇਹਨਾਂ ਦੇ ਵਿੱਚ ਜਿਹੜਾ ਐੱਸ ਆਈ ਆਰ ਜਿੱਥੇ ਖਤਮ ਹੋ ਚੁੱਕੀ ਹੈ, ਜਿੱਥੇ ਐੱਸ ਆਈ ਆਰ ਮੁਕੰਮਲ ਹੋ ਚੁੱਕੀ ਹੈ, ਉੱਥੇ ਜਿਹੜੇ ਵੋਟਰ ਰਹਿ ਗਏ ਉਹਨਾਂ ਨੂੰ ਸ਼ਾਮਿਲ ਕਰਨ ਵਾਸਤੇ ਵਿਸ਼ੇਸ਼ ਜਿਹੜੀ ਮੁਹਿੰਮ ਚਲਾਈ ਗਈ ਜਾਵੇ। ਤੇ ਸੋ ਇਸ ਤਰੀਕੇ ਦੇ ਨਾਲ ਇੱਥੋਂ ਇਹ ਲੱਗਦਾ ਕਿ ਹੁਣ ਜਿਸ ਤਰੀਕੇ ਦਾ ਜਿਹੜਾ ਹੈਗਾ ਦੇਸ਼ ਦੇ ਵਿੱਚ ਵਿਰੋਧ ਹੋਇਆ ਜਾਂ ਵਿਰੋਧੀ ਪਾਰਟੀਆਂ ਜਿਸ ਤਰੀਕੇ ਦੇ ਨਾਲ ਇਕੱਠੀਆਂ ਹੋਈਆਂ ਇਸ ਮੁੱਦੇ ਦੇ ਉੱਪਰ, ਤੇ ਹੁਣ ਜਿਹੜੇ ਹੈਗੀ ਹੈ ਇਹ ਚੋਣ ਕਮਿਸ਼ਨ ਖੁਦ ਹੀ ਜਿਹੜਾ ਹੈਗਾ ਇਹਦੇ ਉੱਤੇ ਕਾਰਵਾਈ ਜਿਹੜਾ ਕਰ ਰਿਹਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਵੀ ਕੱਲ੍ਹ ਨੂੰ ਏਦਾਂ ਦੇ ਹੁਕਮ ਆਰਡਰ ਆ ਸਕਦੇ ਨੇ, ਤੇ ਉਹਨਾਂ ਉਹ ਖੁਦ ਹੀ ਜਿਹਨੂੰ ਆਪਾਂ ਇੱਕ ਤਰ੍ਹਾਂ ਦੀ ਜਿਹੜੀ ਇੱਕ ਕਰੈਕਸ਼ਨ ਕਹਿੰਦੇ ਹਾਂ ਕਿ ਉਹ ਇੱਕ ਆਪਣੇ ਆਪ ਹੀ ਜਿਹੜਾ ਸੁਧਾਰ ਕਰਕੇ ਹੁਣ ਉਹਨਾਂ ਨੇ ਇਹ ਕਹਿਤਾ ਕਿ ਉਹਨਾਂ 20 ਸੂਬਿਆਂ ਦੇ ਵਿੱਚ ਜਿਹੜੀ ਆ ਹੁਣ ਵਿਸ਼ੇਸ਼ ਮੁਹਿੰਮ ਜਿਹੜੀ ਆ ਉਹ ਚਲਾਈ ਜਾਵੇ, ਤਾਂ ਕਿ ਜਿਹੜੇ ਛੱਡੇ ਗਏ ਵੋਟਰ ਨੇ ਜਾਂ ਜਿਹੜੇ ਵੋਟਰ ਰਹਿ ਗਏ ਨੇ ਕਿਸੇ ਤਕਨੀਕੀ ਕਾਰਨ ਕਰਕੇ ਜਾਂ ਦਸਤਾਵੇਜ਼ਾਂ ਦੀ ਘਾਟ ਕਰਕੇ, ਉਹਨਾਂ ਨੂੰ ਫੇਰ ਜਿਹੜਾ ਹੈਗਾ ਉਹ ਮੌਕਾ ਜਿਹੜਾ ਉਹ ਦਿੱਤਾ ਜਾਵੇ। ਤੇ ਇਹ ਕਿਉਂਕਿ ਸੈਂਟਰ ਲੈਵਲ ਤੇ ਵੀ ਤੇ ਸੂਬਿਆਂ ਦੇ ਵਿੱਚ ਵੀ ਇਹਦਾ ਸਖ਼ਤ ਵਿਰੋਧ ਹੋਇਆ ਜਦੋਂ ਦੋ ਜਿਹੜੇ ਚੋਣ ਕਮਿਸ਼ਨਰਾਂ ਨੇ ਦੇ ਇਤਰਾਜ਼ ਜਿਹੜੇ ਸੀ ਉਹ ਸਾਹਮਣੇ ਆਏ, ਜਦੋਂ ਉਹਨਾਂ ਨੇ ਅਸਹਿਮਤੀ ਜਿਹੜੇ ਨੋਟ ਉਹਨਾਂ ਦੇ ਉਹ ਸਾਹਮਣੇ ਆਏ ਜਿਹੜੇ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਦਿੱਤੇ, ਤੇ ਇਹਦੇ ਚ ਫਿਰ ਮੁੱਖ ਤੌਰ ਤੇ ਜੇ ਆਪਾਂ ਸਿਆਸੀ ਤੌਰ ਤੇ ਦੇਖੀਏ ਤਾਂ ਇਹੀ ਹੈ ਕਿ ਕਾਂਗਰਸ ਤੇ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਜਿਹਨਾਂ ਨੇ ਇੰਡੀਆ ਬਲੌਕ ਬਣਾਇਆ ਹੋਇਆ, ਤੇ ਉਹ ਜ਼ੋਰ ਪਾ ਰਹੀਆਂ ਨੇ ਕਿ ਗਿਆਨੇਸ਼ ਕੁਮਾਰ ਦਾ ਜਿਹੜਾ ਹੈਗਾ ਅਸਤੀਫਾ ਲਿਆ ਜਾਵੇ, ਉਹਨੂੰ ਉਹਦੇ ਤੋਂ ਹਟਾਇਆ ਜਾਵੇ, ਕਿਉਂਕਿ ਉਹ ਆਪ ਹੁਦਰੇ ਢੰਗ ਨਾਲ ਉਹਨੇ ਫੈਸਲੇ ਲਏ ਨੇ, ਜਾਂ ਇਹ ਕਹਿ ਲਓ ਕਿ ਜਿਹੜੀ ਸੱਤਾਧਾਰੀ ਧਿਰ ਹੈ ਸਰਕਾਰ ਹੈ ਤੇ ਉਹਦੇ ਫੇਵਰ ਦੇ ਵਿੱਚ ਜਾਂ ਉਹਦੀ ਸਹਿਮਤੀ ਦੇ ਨਾਲ ਜਾਂ ਉਹਦੇ ਕਹਿਣ ਤੇ ਇਹ ਫੈਸਲੇ ਲਏ ਗਏ ਨੇ। ਹੁਣ ਵਿਰੋਧੀ ਧਿਰਾਂ ਤਾਂ ਨਾਲ ਪ੍ਰਧਾਨ ਮੰਤਰੀ ਦਾ ਅਸਤੀਫਾ ਵੀ ਜਿਹੜਾ ਮੰਗ ਰਹੀਆਂ ਨੇ, ਤੇ ਚਲੋ ਸੁਪਰੀਮ ਕੋਰਟ ਦੇ ਵੀ ਤਾਂ ਇਹ ਕੇਸ ਗਿਆ ਹੀ ਹੈ, ਆਉਣ ਵਾਲਾ ਜਿਹੜਾ ਹੁਣ ਸਰਦੀ ਦਾ ਜਿਹੜਾ ਸੈਸ਼ਨ ਆਏਗਾ ਪਾਰਲੀਮੈਂਟ ਦਾ ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹ ਮੁੱਦਾ ਜ਼ੋਰ ਸ਼ੋਰ ਨਾਲ ਜਿਹੜਾ ਉੱਠੇਗਾ।
1: ਜੀ ਜੀ ਪ੍ਰੀਤਮ ਜੀ, ਜੇ ਆਪਾਂ ਹੁਣ ਇਸ ਤੋਂ ਬਾਅਦ ਅਗਲੀ ਖਬਰ ਵੱਲ ਦਾ ਰੁੱਖ ਕਰੀਏ, ਤੇ ਪੰਜਾਬ ਕਾਂਗਰਸ ਦੇ ਅੰਦਰ ਜੋ ਇੰਨੇ ਚਿਰ ਤੋਂ ਇਸ਼ੂਜ਼ ਚੱਲਦੇ ਪਏ ਸੀਗੇ ਪ੍ਰਧਾਨਗੀ ਨੂੰ ਲੈ ਕੇ, ਉਸ ਦੇ ਅੰਦਰ ਇੱਕ ਬਹੁਤ ਵੱਡਾ ਮੋੜ ਇਹ ਆਉਂਦਾ ਕਿ ਕੱਲ੍ਹ ਰਾਜਾ ਵੜਿੰਗ ਆਪਣੇ ਟਵਿੱਟਰ ਜਾਂ ਐਕਸ ਅਕਾਊਂਟ ਤੋਂ ਆਪਣੇ ਆਪ ਨੂੰ ਸੰਬੋਧਿਤ ਕਰਦੇ ਨੇ ਸਾਬਕਾ ਪ੍ਰਧਾਨ, ਅਤੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਉਹ ਹੁਣ ਪ੍ਰਧਾਨ ਨਹੀਂ ਰਹੇ। ਅੱਗੇ ਜਾਂਦੇ ਹੋਏ ਤੁਹਾਨੂੰ ਕੀ ਲੱਗਦਾ ਕਿ ਕੀ ਰਣਨੀਤੀ ਰਹੇਗੀ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਲਈ, ਅਤੇ ਰਾਜਾ ਵੜਿੰਗ ਦਾ ਵੀ ਪੋਲੀਟੀਕਲ ਕਰੀਅਰ ਇਸ ਤੋਂ ਕਿੰਨਾ ਕੁ ਇਫੈਕਟ ਹੁੰਦਾ ਦੱਸਦਾ ਤੁਹਾਨੂੰ?
0: ਨਹੀਂ, ਇਹਦੇ ਚ ਇਸ ਤਰ੍ਹਾਂ ਜੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਕਿਸ ਨੂੰ ਅੱਗੇ ਲਾਇਆ ਜਾਂਦਾ ਹੈ, ਕੀ ਕਾਂਗਰਸ ਉਸ ਨੂੰ ਅੱਗੇ ਲਾਉਣ ਤੇ ਇੱਕ ਮਤ ਹੁੰਦੀ ਹੈ, ਜਿਵੇਂ ਪਹਿਲਾਂ ਰਾਜਾ ਵੜਿੰਗ ਦੇ ਉੱਪਰ ਆ ਕੇ ਸਪਲਿਟ ਹੋਈ ਸੀ, ਦੋ ਤਿੰਨ ਧੜਾਂ ਜਿਹੜੀ ਵੰਡੀ ਗਈ ਸੀ, ਇਸ ਜਿਹੜਾ ਬਹੁਤ ਨਿਰਭਰ ਕਰੇਗਾ ਇਸ ਗੱਲ ਤੇ। ਦੂਸਰੀ ਗੱਲ ਇਹ ਕਿ ਲੰਬੇ ਸਮੇਂ ਤੋਂ ਇਹ ਰਿੜਕਾ ਚੱਲਿਆ ਆ ਰਿਹਾ ਸੀਗਾ, ਉਧਰੋਂ ਚਰਨਜੀਤ ਸਿੰਘ ਚੰਨੀ ਜੋ ਪਹਿਲਾਂ ਮੁੱਖ ਮੰਤਰੀ ਰਹੇ ਪੰਜਾਬ ਦੇ, ਉਹਨਾਂ ਦਾ ਜਿਹੜਾ ਧੜਾ ਜਾਂ ਉਹਨਾਂ ਦਾ ਜਿਹੜਾ ਗਰੁੱਪ ਹੈ ਤੇ ਉਹ ਕਾਫੀ

0: ਸਰਗਰਮ ਹੈ ਤੇ ਕਾਫੀ ਕਾਬਜ਼ ਹੈ, ਇੱਕ ਤਰੀਕੇ ਦਾ ਕੇਡਰ ਦੇ ਉੱਪਰ ਉਹਨਾਂ ਦਾ ਕਾਫੀ ਅਸਰ ਹੈਗਾ। ਤੇ ਉਹ ਚਾਹੁੰਦੇ ਸੀ ਕਿ ਚੰਨੀ ਚੰਨੀ ਨੂੰ ਅੱਗੇ ਲਾਇਆ ਜਾਵੇ। ਤੇ ਉਹਦੇ ਚ ਫਿਰ ਦੋ ਤਿੰਨ ਹੋਰ ਮਸਲੇ ਜਿਹੜੇ ਨਾਲ ਨਾਲ ਇਹ ਚੱਲ ਰਹੇ ਸੀ ਕਿ ਜਿਹੜੇ ਖਾਸ ਕਰਕੇ ਮਾਝੇ ਦੇ ਆਗੂ ਨੇ ਜਿਹਦੇ ਚ ਪ੍ਰਤਾਪ ਸਿੰਘ ਬਾਜਵਾ ਹੈ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੈ ਜਾਂ ਸੁਖ ਸਰਕਾਰੀ ਹੈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈ, ਤੇ ਉਹ ਵੀ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜਿਹੜਾ ਸਵਿੰਗ ਹੈ ਜਿਹੜਾ ਉਹ ਉਹਨਾਂ ਦੇ ਹੱਥ ਚ ਹੋਵੇ ਜਾਂ ਪਾਵਰ ਉਹਨਾਂ ਦੇ ਹੱਥ ਚ ਹੋਵੇ ਪਾਰਟੀ ਦੀ ਜਥੇਬੰਦੀ ਦੇ ਵਿੱਚ। ਹੁਣ ਇਹਦੇ ਚ ਜਿਹੜੇ ਨਾਂ ਤਾਂ ਕਈ ਚੱਲ ਰਹੇ ਨੇ, ਪਰ ਕਿਹਾ ਜਾ ਰਿਹਾ ਕਿ ਨਵੇਂ ਪ੍ਰਧਾਨ ਵਾਸਤੇ ਵਿਜੇਂਦਰ ਸਿੰਗਲਾ ਜਿਹੜੇ ਇਸ ਵੇਲੇ ਕੈਸ਼ੀਅਰ ਨੇਗੇ ਨੈਸ਼ਨਲ ਲੈਵਲ ਤੇ ਪਾਰਟੀ ਦੇ ਜਥੇਬੰਦੀ ਦੇ ਵਿੱਚ, ਤੇ ਸ਼ਾਇਦ ਵੀ ਉਹ ਤੇ ਨਾਲ ਹੀ ਪ੍ਰਗਟ ਸਿੰਘ। ਪ੍ਰਗਟ ਸਿੰਘ ਇੱਕ ਸੂਝਵਾਨ MLA ਹੈ ਤੇ ਪਹਿਲਾਂ ਕੈਪਟਨ ਰਹੇ ਹੈ ਪੰਜਾਬ ਦੀ ਹਾਕੀ ਟੀਮ ਦੇ, ਤੇ ਉਹ ਬੋਲਦੇ ਵੀ ਬੇਲੋੜੀ ਬਿਆਨਬਾਜ਼ੀ ਜਿਹੜੀ ਹੈ ਉਹ ਨਹੀਂ ਕਰਦੇ, ਨਾ ਹੀ ਇਲਜ਼ਾਮ ਤਰਾਸ਼ੀ ਕਰਦੇ ਛੇਤੀ ਕੀਤਿਆਂ ਦੂਜੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ, ਤੇ ਇਸ ਕਰਕੇ ਉਹਨਾਂ ਨੂੰ ਵੀ ਇੱਕ ਚੰਗੇ ਆਗੂ ਜਿਹੜਾ ਮੰਨਿਆ ਜਾਂਦਾ ਹੈ। ਤੇ ਦੂਜੇ ਪਾਸੇ ਜਿਹੜੇ ਘਾਕ ਸਿਆਸਤਦਾਨ ਨੇ ਜਿਹਦੇ ਚ ਪ੍ਰਤਾਪ ਸਿੰਘ ਬਾਜਵਾ ਹੈ ਜਾਂ ਜਿੱਦਾਂ ਮੈਂ ਨਾਂ ਲਿਆ ਸੁਖਜਿੰਦਰ ਸਿੰਘ ਰੰਧਾਵਾ ਹੈ, ਤੇ ਜਾਂ ਜਿਹੜੇ ਹੋਰ ਪੁਰਾਣੇ ਜਿਹੜੇ ਆਗੂ ਬੈਠੇ ਨੇ ਜਿਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਚੋਂ ਆਉਂਦੇ ਆ ਕਿਉਂਕਿ ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਥੋੜਾ ਚਿਰ, ਤੇ ਹੁਣ ਉਹ ਕਿਸ ਤਰੀਕੇ ਨਾਲ ਇਸ ਦੀ ਰਾਜਨੀਤੀ ਨੂੰ ਲੈ ਕੇ ਜਾਂ ਜਥੇਬੰਦੀ ਨੂੰ ਲੈ ਕੇ ਚੱਲਣਗੇ ਇਹਦੇ ਤੇ ਕਾਫੀ ਜਿਹੜਾ ਨਿਰਭਰ ਕਰੇਗਾ। ਰਾਜਾ ਵੜਿੰਗ ਚੁੱਪਚਾਪ ਪਾਸੇ ਹਟ ਗਏ ਨੇ, ਤੇ ਹਾਲਾਂਕਿ ਉਹਨਾਂ ਨੂੰ ਇਸ਼ਾਰਾ ਤਾਂ ਉੱਪਰੋਂ ਹੀ ਹੋਇਆ ਹਾਈ ਕਮਾਂਡ ਵੱਲੋਂ, ਤੇ ਇਹਦੇ ਤੇ ਬਹੁਤੀ ਬਿਆਨਬਾਜ਼ੀ ਦੁਬਾਰਾ ਨਹੀਂ ਹੋਈ, ਨਾ ਹੀ ਕੋਈ ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਉੱਥੇ ਰਿਜ਼ਾਈਨ ਕੀਤਾ ਤੇ ਚੁੱਪ ਚਾਪ ਜਿਹੜਾ ਹੈਗਾ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ। ਕਿਉਂਕਿ ਰਾਜਾ ਵੜਿੰਗ ਨੇ ਇਹਨੂੰ ਇਹ ਗੱਲ ਸਮਝ ਆ ਗਈ ਸੀ ਕਿ ਹੁਣ ਜਿਸ ਤਰੀਕੇ ਦੀ ਸਫਬੰਦੀ ਹੋ ਰਹੀ ਹੈ, ਜਿਸ ਤਰੀਕੇ ਨਾਲ ਭੁਪੇਸ਼ ਬਘੇਲ ਨੂੰ ਬਦਲ ਕੇ ਸਚਿਨ ਪਾਇਲਟ ਨੂੰ ਲਾਇਆ ਗਿਆ ਕਿ ਉਹਨੂੰ ਪ੍ਰਧਾਨਗੀ ਦੇ ਅਹੁਦੇ ਤੇ ਜਿਹੜਾ ਹੈਗਾ ਰਹਿਣ ਨਹੀਂ ਦਿੱਤਾ ਜਾਏਗਾ, ਤੇ ਉਹਨਾਂ ਨੇ ਫਿਰ ਇਹ ਸੋਚਿਆ ਕਿ ਚੁੱਪਚਾਪ ਖੁਦ ਹੀ ਜਿਹੜਾ ਹੈਗਾ ਉਹ ਪਾਸੇ ਲਾਂਭੇ ਹੋ ਜਾਓ। ਤੇ ਹੁਣ ਇਹਦੇ ਚ ਜਿਹੜਾ ਹੈਗਾ ਨਵਾਂ ਪ੍ਰਧਾਨ ਕਿਹਨੂੰ ਬਣਾਇਆ ਜਾਂਦਾ, ਹਾਲਾਂਕਿ ਚੰਨੀ ਨੇ ਵੀ ਕਿਹਾ ਹੈ ਕਿ ਇਹ ਤਾਂ ਹੁਣ ਰਾਹੁਲ ਗਾਂਧੀ ਦੇ ਹੱਥ ਚ ਹੈ ਜਿਹੜੀ ਸਾਰੀ ਗੱਲ, ਤੇ ਪਰ ਇਹ ਹੈ ਕਿਉਂਕਿ ਜੇ ਆਪਾਂ ਭਾਵੇਂ ਇੱਕ ਆਗੂ ਨੂੰ ਹੀ ਜਿਹੜਾ ਹੈ ਕਿਹਾ ਜਾਂਦਾ ਹੈ ਕਿ ਉਹ ਕਰਨਗੇ ਫੈਸਲਾ, ਪਰ ਫੈਸਲਾ ਤਾਂ ਇੱਕ ਪਾਰਟੀ ਹਾਈ ਕਮਾਂਡ ਦੇ ਵਿੱਚ ਜਥੇਬੰਦਕ ਤੌਰ ਤੇ ਹੁੰਦਾ ਹੈ, ਤੇ ਹੁਣ ਉਹਦੇ ਤੇ ਕਿਹਦੇ ਤੇ ਵਿਚਾਰ ਕੀਤੀ ਜਾਏਗੀ ਇਹਦੇ ਤੇ ਬਹੁਤ ਨਿਰਭਰ ਕਰੇਗਾ ਆਉਣ ਵਾਲੀ ਪੰਜਾਬ ਦੀ ਕਾਂਗਰਸ ਦੀ ਰਾਜਨੀਤੀ ਦੇ ਵਿੱਚ, ਤੇ ਕੀ ਜਿਹੜੇ ਹੈਗੇ ਆ ਜਿਸ ਤਰ੍ਹਾਂ ਰਾਜਾ ਵੜਿੰਗ ਨੂੰ ਇੱਕ ਵੱਡੇ ਧੜੇ ਨੇ ਮਾਨਤਾ ਨਹੀਂ ਦਿੱਤੀ ਜਾਂ ਨਹੀਂ ਮੰਨਿਆ, ਤੇ ਕੀ ਨਵੇਂ ਪ੍ਰਧਾਨ ਨੂੰ ਜਿਹੜਾ ਹੈਗਾ ਦੂਜਾ ਧੜਾ ਮੰਨੇਗਾ, ਕਿਉਂਕਿ ਧੜੇਬੰਦੀ ਹਮੇਸ਼ਾ ਹੀ ਰਹੀ ਹੈ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ, ਤੇ ਜਦੋਂ ਇੱਕ ਮੁੱਖ ਮੰਤਰੀ ਰਿਹਾ ਉਹਦੇ ਖਿਲਾਫ਼ ਕੋਈ ਨਾ ਕੋਈ ਦੂਜਾ ਧੜਾ ਜ਼ਰੂਰ ਸਰਗਰਮ ਰਿਹਾ ਹੈਗਾ ਆਪੋ ਆਪਣੇ ਤਰੀਕੇ ਦੇ ਨਾਲ। ਪ੍ਰਤਾਪ ਸਿੰਘ ਕੈਰੋਂ ਵੇਲੇ ਤੋਂ ਇਹ ਗੱਲ ਜਿਹੜੀ ਹੈ ਉਹ ਚੱਲੀ ਆ ਰਹੀ ਹੈ। ਤੇ ਹੁਣ ਤੁਸੀਂ ਜਿਹੜੀ ਇੱਕ ਫਿਊਚਰ ਦੀ ਗੱਲ ਕੀਤੀ ਹੈ ਰਾਜਾ ਵੜਿੰਗ ਦੇ, ਤੇ ਉਹਨਾਂ ਦਾ ਭਵਿੱਖ ਕੀ ਹੋਏਗਾ, ਕਿਉਂਕਿ ਉਹ ਚਲੋ ਜਿਹੜੇ ਹੈਗੇ MP ਤਾਂ ਹੈਗੇ ਹੀ ਹੈ, MP ਵੀ ਬੜੇ ਜਿਹੜੇ ਹੈਗੇ ਆ ਉਹ ਹਲਕਾ ਜਿਹੜਾ ਬੜਾ ਇੱਕ ਸਰਗਰਮ ਹਲਕਾ ਹੈ ਕਾਂਗਰਸ ਦਾ, ਲੁਧਿਆਣਾ ਤੋਂ MP ਨੇ, ਤੇ ਰਾਜਨੀਤੀ ਦੇ ਵਿੱਚ ਤਾਂ ਚਲੋ ਰਹਿਣਗੇ ਕਿਸੇ ਨਾ ਕਿਸੇ ਰੂਪ ਚ ਹੀ ਰਹਿਣ ਭਾਵੇਂ, ਤੇ ਪਰ ਇਹ ਹੈ ਕਿ ਜਿਹੜੀ ਇੱਕ ਗੱਲ ਇਹ ਪਹਿਲਾਂ ਸੀ ਇਹ ਚੱਲਦੀ ਕਿ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ, ਤੇ ਉਹ ਗੱਲ ਹੁਣ ਲਾਂਭੇ ਹੋ ਗਈ ਕਿ ਰਾਜਾ ਵੜਿੰਗ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਜਿਹੜਾ ਉਹ ਲਿਆਂਦਾ ਜਾ ਸਕਦਾ। ਹੁਣ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਜਿਹੜਾ ਕਾਂਗਰਸ ਦਾ ਇੱਕ ਸਟਾਈਲ ਹੈ ਜਾਂ ਸ਼ੈਲੀ ਹੈ ਲਿਆਉਣ ਦੀ, ਉਹ ਤਾਂ ਪਹਿਲਾਂ ਚੋਣਾਂ ਤੋਂ ਪਹਿਲਾਂ ਐਲਾਨ ਕਰਦੇ ਹੀ ਨਹੀਂ ਵੀ ਸਾਡਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਏਗਾ ਜਾਂ ਕਿਹੜਾ ਚਿਹਰਾ ਸਾਡੇ ਕੋਲੇ। ਤੇ ਠੀਕ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਵੇਲੇ ਇੱਕ ਵਾਰੀ ਇਹ ਮਜਬੂਰੀ ਬਣ ਗਈ ਸੀ ਕਿਉਂਕਿ ਵਾਰ ਵਾਰ ਇਹ ਦਬਾਅ ਪੈ ਰਿਹਾ ਸੀ ਕਿ ਛੇਤੀ ਜਿਹੜਾ ਹੈਗਾ ਉਹਨਾਂ ਦਾ ਨਾਂ ਲਿਆ ਜਾਵੇ ਤਾਂ ਕਿ ਵੋਟਾਂ ਹਾਸਲ ਕੀਤੀਆਂ ਜਾ ਸਕਣ। ਤੇ ਉਂਝ ਜਿਹੜਾ ਹੈ ਇਹ ਸ਼ੁਰੂ ਤੋਂ ਇਹ ਸਟਾਈਲ ਹੈ ਕਿ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਬਾਅਦ MLA ਚੁਣੇ ਜਾਂਦੇ ਨੇ, ਕਿਹੜੇ ਗਰੁੱਪ ਦੇ ਵੱਧ ਚੁਣੇ ਗਏ ਜਾਂ ਕਿਹੜਾ ਗਰੁੱਪ ਭਾਰੂ ਹੈ, ਤੇ ਇਸ ਤਰੀਕੇ ਦੇ ਨਾਲ ਫਿਰ ਮੌਕੇ ਤੇ ਆ ਕੇ ਜਿਹੜੀ ਕਾਂਗਰਸ ਹਾਈ ਕਮਾਨ ਨੇ ਫੈਸਲਾ ਕਰਦੀ ਹੈ ਕਿ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੈ। ਸੋ ਇਸ ਕਿਸਮ ਦੀ ਜਿਹੜੀ ਹੈ ਉਹ ਸਿਚੁਏਸ਼ਨ ਬਣੀ ਹੋਈ ਹੈ।
1: ਜੀ, ਤੇ ਜੇ ਆਪਾਂ ਅਗਲੇ ਖਬਰ ਵੱਲ ਆਈਏ ਜਾਂ ਫਿਰ ਆਪਾਂ ਇੱਕ ਅਗਲੀ ਵਿਰੋਧੀ ਧਿਰ ਦੀ ਪਾਰਟੀ ਵੱਲ ਆਈਏ, ਸ਼੍ਰੋਮਣੀ ਅਕਾਲੀ ਦਲ ਬਾਰੇ, ਜੇ ਸਰ ਤੁਸੀਂ ਦੱਸਿਆ ਕਿ ਉਹ ਵੀ ਹੁਣ ਆਉਣ ਵਾਲੇ ਵਿਧਾਨ ਸਭਾ ਦੇ ਜਿਹੜੇ ਚੁਣਾਵ ਆ ਉਸ ਨੂੰ ਲੈ ਕੇ ਕਾਫੀ ਸਰਗਰਮ ਹੋ ਗਏ ਨੇ, ਅਤੇ ਉਹਨਾਂ ਦੀ ਤਿਆਰੀ ਕਿਸ ਤਰੀਕੇ ਨਾਲ ਜਾ ਰਹੀ ਹੈ, ਉਹ ਕਿਸ ਮੈਂਡੇਟ 'ਤੇ ਅੱਗੇ ਵੱਧਦੇ ਪਏ ਨੇ, ਅਤੇ ਜਿਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀਗੇ ਕਿ BJP ਦੇ ਨਾਲ ਰਲਣਗੇ ਨਹੀਂ ਰਲਣਗੇ, ਇੱਦਾਂ ਦੇ ਕਾਫੀ ਸਵਾਲ ਉਹਨਾਂ ਨੂੰ ਵੀ ਘੇਰ ਕੇ ਬੈਠੇ ਆ, ਤਾਂ ਉਸ ਬਾਰੇ ਵੀ ਜੇ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ।
0: ਨਹੀਂ, ਉਹਦੇ 'ਚ ਇਸ ਤਰ੍ਹਾਂ ਜੀ ਕਿ BJP ਨਾਲ ਨਾ ਰਲਣ ਜਾਂ ਰਲਣ ਦਾ, ਚਲੋ ਇਹ ਤਾਂ ਕੋਈ ਬਹੁਤਾ ਵੱਡਾ ਛੁਪੀ ਗੱਲ ਨਹੀਂ, ਅਲਟੀਮੇਟਲੀ ਉਹਨਾਂ ਨੇ ਉਹ ਰਲ ਕੇ ਇਕੱਠੇ ਲੜਨੀਆਂ ਚੋਣਾਂ ਤਾਂ, ਤੇ ਪਰ ਕਿਉਂਕਿ ਪਿੱਛੇ ਅਮਿਤ ਸ਼ਾਹ ਆ ਕੇ ਗਏ ਨੇ ਇੱਥੇ 30 ਤਰੀਕ ਨੂੰ, ਤੇ ਉਹ ਜਾਂਦੇ ਜਾਂਦੇ ਫਿਰ ਐਲਾਨ ਕਰ ਗਏ ਕਿ BJP ਸਾਰੀਆਂ 117 ਸੀਟਾਂ ਤੇ ਇਕੱਲਿਆਂ ਚੋਣ ਲੜੇਗੀ, ਜਿਸ ਕਰਕੇ ਫਿਰ ਇਹ ਗੱਲ ਇਹ ਮਜਬੂਰੀ ਬਣ ਗਈ ਹੁਣ ਕਿ ਅਕਾਲੀ ਦਲ ਵੀ ਛੇਤੀ ਸਰਗਰਮੀ ਕਰੇ, ਆਪਣੀ ਸ਼ੁਰੂ ਕਰੇ। ਹੁਣ ਉਹ ਡੋਰ ਟੂ ਡੋਰ ਜਿਹੜੀ ਆ ਕੰਪੇਨ ਉਹ ਸ਼ੁਰੂ ਕਰ ਰਹੇ ਨੇ। ਕੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ, ਜਿਹਦੇ 'ਚ ਸਾਰੀ ਵਰਕਿੰਗ ਕਮੇਟੀ ਤੇ ਹੋਰ ਆਗੂ ਇਕੱਠੇ ਹੋਏ, ਤੇ ਜਿਹਦੇ 'ਚ ਇਹੀ ਫੈਸਲਾ ਲਿਆ ਗਿਆ ਕਿ ਜਿਹੜੀ ਘਰ ਘਰ ਜਾ ਕਿਹੜੀ ਆ ਉਹ ਮੁਹਿੰਮ ਉਹ ਸ਼ੁਰੂ ਕੀਤੀ ਜਾਵੇ, ਤਾਂ ਕਿ ਲੋਕਾਂ ਦੇ ਵਿੱਚ ਇੱਕ ਵਾਰੀ ਜਾਇਆ ਜਾਵੇ, ਭਾਵੇਂ ਲੋਕ ਅੱਗੋਂ ਕੀ ਬੋਲਦੇ ਆ ਕਿਸ ਤਰ੍ਹਾਂ ਕਹਿੰਦੇ ਆ, ਤੇ ਉਹ ਜਿਹੜੀ ਉਹ ਗੱਲ ਨਹੀਂ ਹੈ। ਪਰ ਘਰ ਘਰ ਜਾਣ ਦਾ ਅਰਥ ਇਹ ਨਹੀਂ ਹੁੰਦਾ ਕਿ ਉਹ ਡੋਰ ਟੂ ਡੋਰ ਸਾਰੇ ਘਰਾਂ 'ਚ ਘੁੰਮ ਸਕਦੇ ਆ, ਤੇ ਜਿੱਥੋਂ ਤੱਕ ਹੁੰਦਾ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਵਰਕਰ ਨੇ ਜਾਂ ਲੀਡਰ ਨੇ ਜਾਂ ਹੋਰ ਉੱਥੇ ਜਾ ਕੇ ਛੋਟੇ ਪਬਲਿਕ ਜਿਹੜੇ ਮਹੱਲਾ ਪੱਧਰ ਤੇ ਛੋਟੀਆਂ ਰੈਲੀਆਂ ਛੋਟੇ ਜਲਸਿਆਂ ਜਾ ਕੇ ਆਪਣੀ ਪਾਰਟੀ ਦੀ ਗੱਲਬਾਤ ਜਿਹੜੀ ਕਰ ਸਕਦੇ ਆ। ਸੋ ਇਹ ਪਹਿਲਾਂ ਵੀ ਰਿਹਾ ਇਹ ਸਾਰੀ ਗੱਲ ਜਿਹੜੀ ਹੈ, ਪਰ ਹੁਣ ਸਵਾਲ ਜਿਹੜੇ ਨੇ ਉਹ ਪੋਲੀਟੀਕਲੀ ਤਾਂ ਵੱਡੇ ਨੇ ਅਕਾਲੀ ਦਲ ਬਾਦਲ ਦੇ ਸਾਹਮਣੇ, ਤੇ ਅਜੇ ਵੀ ਜਿਹੜਾ ਅਕਾਲੀ ਦਲ ਬਾਦਲ ਕੋਲੇ ਕੋਈ SGPC ਤੋਂ ਬਿਨਾਂ ਜਿਹੜਾ ਹੈਗਾ ਕੋਈ ਪਲੇਟਫਾਰਮ ਹੈ ਨਹੀਂ ਜਿੱਥੇ ਉਹ ਆਪਣੀ ਆ ਕੇ ਗੱਲ ਕਰ ਸਕਣ, ਕਿਉਂਕਿ ਹੁਣ ਤੱਕ ਨਾ ਹੀ ਤਾਂ ਕੋਈ ਸੂਬੇ ਦੇ ਵਿੱਚ ਵੱਡਾ ਇਕੱਠ ਕਰ ਸਕਿਆ, ਜਿੱਥੇ ਵੀ ਕਿਤੇ ਕੋਈ ਕਿਸੇ ਬੰਦੇ ਦੀ ਡਿਊਟੀ ਲੱਗੀ ਹੈ, ਜਿਵੇਂ ਪਿੱਛੇ ਜੋ ਉਹਨਾਂ ਨੇ ਘਨੌਰ ਇਲਾਕੇ ਦੇ ਵਿੱਚ ਕੀਤਾ ਜਿੱਥੇ ਮਿਸਟਰ ਝਿੰਜਰ ਨੂੰ ਉਮੀਦਵਾਰ ਐਲਾਨਿਆ, ਤੇ ਉਹ ਉੱਥੇ ਵੀ ਜਿਹੜੇ ਵੱਡੀ ਪੱਧਰ ਤੇ ਵਰਕਰ ਜਿਹੜੇ ਹੋਰ ਆ ਉਹ ਬਾਹਰੋਂ ਹੀ ਆਉਂਦੇ ਆ। ਆਮ ਲੋਕਾਂ ਦਾ ਜਿਹੜਾ ਇਕੱਠ ਜਾਂ ਆਮ ਲੋਕਾਂ 'ਚ ਜਾਣ ਦੀ ਜਿਹੜੀ ਪਹਿਲਾਂ ਰਵਾਇਤ ਸੀ ਪ੍ਰਿਤ ਸੀਗੀ, ਤੇ ਉਹ ਤੋਂ ਜਿਹੜਾ ਹੈਗਾ ਉਹ ਹੁਣ ਦੂਰ ਹੁੰਦੇ ਜਾ ਰਹੇ ਹੈਗੇ। ਤੇ ਦੂਜਾ ਇਹ ਹੈ ਕਿ ਹਰ ਵਾਰੀ ਨਵੇਂ ਤੋਂ ਨਵਾਂ ਜਿਹੜਾ ਕੋਈ ਮਸਲਾ ਸਾਹਮਣੇ ਆ ਜਾਂਦਾ, ਜਿਹੜਾ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹੈ SGPC ਨੂੰ ਵਰਤਣ ਦੀ ਜਾਂ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਦੀ, ਤੇ ਉਹ ਹੁਣ ਜਿਹੜੀ ਉਹ ਪੁੱਠੀ ਪੈਂਦੀ ਜਾਪਦੀ ਹੈ ਅਮਰਜੀਤ ਚਾਵਲਾ ਵਾਲੇ ਇਸ਼ੂ ਤੋਂ ਬਾਅਦ। ਤੇ ਉਧਰੋਂ ਅਮਰਜੀਤ ਚਾਵਲਾ ਵੀ ਕਹਿੰਦੇ ਕਿ ਮੇਰੇ ਤੇ ਗਲਤ ਜਿਹੜਾ ਹੈ ਸਾਰਾ ਕੁਛ ਕੀਤਾ ਗਿਆ, ਮੈਨੂੰ ਮੋਹਰਾ ਵਜੋਂ ਵਰਤਿਆ ਗਿਆ, ਉਹ ਆਪਣੀ ਗੱਲ ਕਰ ਰਹੇ ਨੇ, ਕਿਉਂਕਿ ਨਾਲ ਨਾਲ ਉਹਨੂੰ 506 ਕਹਿ ਜਾਣਾ ਇੱਕ ਵੱਡੀ ਸੱਟ ਹੈ, ਚਲੋ ਕੇਸ ਦਰਜ ਹੋਣਾ ਜਾਂ ਇੱਦਾਂ ਦੀ ਗੱਲ, ਉਹਦੇ ਨਾਲ ਇਹ ਇੱਕ ਵੱਡਾ ਜਿਹੜਾ ਹੈਗਾ ਸ਼ੌਕ ਲੱਗਿਆ। ਹੁਣ ਦੂਜੇ ਪਾਸੇ ਵੀ ਕੱਲ ਸੁਖਬੀਰ ਸਿੰਘ ਬਾਦਲ ਪਟਿਆਲੇ ਖਾਲਸਾ ਕਾਲਜ ਚ ਗਏ ਆ, ਕਿਉਂਕਿ ਖਾਲਸਾ ਕਾਲਜ ਸਿੱਧਾ ਉਹਨਾਂ ਦੇ ਅਧੀਨ ਹੈਗਾ, ਉੱਥੇ ਸਾਰਾ ਸਟਾਫ ਉਹ ਜੀ ਹਜੂਰੀ ਵਾਲਾ, ਤੇ ਕਿਉਂਕਿ ਉਹ SGPC ਦੇ ਪ੍ਰਬੰਧ ਹੇਠ ਚੱਲ ਰਿਹਾ, SGPC ਦੇ ਉੱਤੇ ਹੁਣ ਅਕਾਲੀ ਦਲ ਦਾ ਕਬਜ਼ਾ ਹੀ ਹੈ ਇੱਕ ਤਰੀਕੇ ਦਾ, ਤੇ ਉੱਥੇ ਫਿਰ ਉਹਨਾਂ ਨੇ ਵਿਦਿਆਰਥੀਆਂ ਨੂੰ ਇਕੱਠੇ ਕੀਤਾ ਜ਼ੋਰ ਲਾ ਕੇ, ਤੇ ਇੱਕ ਤਰ੍ਹਾਂ ਦਾ ਰੂਬਰੂ ਪ੍ਰੋਗਰਾਮ ਜਾਂ ਵਿਦਿਆਰਥੀਆਂ ਨੂੰ ਸਵਾਲ ਦਿੱਤੇ ਗਏ ਕਿ ਆਹ ਸਵਾਲ ਤੁਸੀਂ ਕਰੋ ਜਿੱਦਾਂ ਜਿੱਦਾਂ ਦੇ ਉਹਨਾਂ ਨੇ ਸਵਾਲ ਕੀਤੇ। ਸੋ ਅਜੇ ਵੀ ਟੇਕ ਜਿਹੜੀ ਹੈ ਉਹ ਸਿੱਧਾ ਇੰਡੀਪੈਂਡੈਂਟ ਪਿੰਡਾਂ 'ਚ ਜਾਣ ਦਾ ਹੌਸਲਾ ਕਰਨ ਦੀ ਬਜਾਏ ਉਹ ਅਜੇ ਵੀ SGPC ਤੇ ਹੋਰ ਉਹ ਉਹਨਾਂ ਉਹਦੇ ਅਦਾਰਿਆਂ ਤੇ ਜਿਹੜੇ ਆ ਉਹ ਟੇਕ ਰੱਖ ਰਹੇ ਨੇਗੇ। ਤੇ ਬਾਕੀ ਇਹ ਕਿ ਹਰੇਕ ਪਾਰਟੀ ਦਾ ਜਿਹੜਾ ਹੈਗਾ ਉਹਦਾ ਹੱਕ ਹੈ ਕਿ ਉਹ ਇਲੈਕਸ਼ਨ ਦੇ ਦੌਰਾਨ ਜਾਵੇ ਰੈਲੀਆਂ ਕਰੇ, ਤੇ ਉਹ ਇਸ ਤੋਂ ਤਾਂ ਕੋਈ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਵੀ ਕਿ ਕਿਉਂ ਕਰ ਰਹੇ ਨੇ ਕਿਵੇਂ ਕਰ ਰਹੇ ਨੇ। ਗੱਲ ਇਹ ਹੈ ਕਿ ਅੱਗੋਂ ਉਹਨਾਂ ਨੂੰ ਰਿਸਪੋਂਸ ਕਿੱਦਾਂ ਦਾ ਮਿਲਦਾ, ਹੁੰਗਾਰਾ ਕਿੱਦਾਂ ਦਾ ਮਿਲਦਾ, ਇਸ ਤੇ ਜਿਹੜਾ ਕਾਫੀ ਇਹ ਗੱਲ ਨਿਰਭਰ ਕਰਦੀ ਹੈ।
1: ਜੀ ਜੀ, ਤੇ ਆਪਾਂ ਜੇ ਇਹ ਸਾਰੇ ਦੇ ਅੰਦਰ ਇਸ ਬਾਰੇ ਵੀ ਡਿਸਕਸ ਕਰ ਲਈਏ ਜੋ ਤੁਸੀਂ ਖਬਰ ਦੱਸੀ CM ਮਾਨ ਨੂੰ ਲੈ ਕੇ, ਕਿ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ ਹੁਣ ਵਿਰੋਧੀ ਧਿਰ ਨੂੰ ਲੈ ਕੇ ਅਤੇ ਖੁਦ ਦੀ ਗਵਰਨੈਂਸ ਨੂੰ ਲੈ ਕੇ, ਗਿਵਨ ਕਿ ਅਗੇਨ ਜਿਹੜੇ ਵਿਧਾਨ ਸਭਾ ਚੁਣਾਵ ਨੇ ਉਹ ਕਾਫੀ ਲੱਗੇ ਨੇ, ਉਸ ਬਾਰੇ ਵੀ ਥੋੜ੍ਹਾ ਦੱਸਿਓ।
0: ਨਹੀਂ, ਉਹਦੇ 'ਚ ਦੇਖੋ ਬਿਲਕੁਲ ਇਹ ਗੱਲ ਸਹੀ ਹੈ ਕਿ ਵਿਧਾਨ ਸਭਾ ਚੋਣਾਂ ਤਾਂ ਹੁਣ ਸਿਰ ਤੇ ਨੇ, ਤੇ ਉਹਦੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਤੌਰ ਤੇ ਸਰਗਰਮ ਹੋ ਰਹੀਆਂ ਨੇ। ਉਧਰੋਂ ਕਾਂਗਰਸ ਦੀ ਅਜੇ ਪ੍ਰਧਾਨਗੀ ਦਾ ਫੈਸਲਾ ਚਲੋ ਥੋੜੇ ਦਿਨਾਂ ਚ ਹੋ ਜਾਏਗਾ, ਤੇ ਉਸ ਤੋਂ ਬਾਅਦ ਸ਼ਾਇਦ ਉਹ ਵੀ ਕੋਈ ਨਾ ਕੋਈ ਇੱਥੇ ਆਪਣੀ ਕੰਪੇਨ ਸ਼ੁਰੂ ਕਰੇ ਇੱਦਾਂ ਦੀ। ਤੇ ਉਧਰੋਂ ਕਿਉਂਕਿ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ, ਉਹਨੇ ਤਾਂ ਸ਼ੁਰੂ ਕੀਤਾ ਹੀ ਹੋਇਆ, ਉਹਨੇ ਡੋਰ ਟੂ ਡੋਰ ਪ੍ਰੋਗਰਾਮ ਦੇ ਨਾਲ ਜਿਹੜੇ ਹੈਗੇ ਸਟੇਟ ਲੈਵਲ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਹੋਏ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਅਕਾਲੀ ਦਲ ਦਾ ਜਿਹੜਾ ਸਪਲਿਟ ਗਰੁੱਪ ਹੈ ਉਹ ਜੇ ਘੱਟ ਸਰਗਰਮ ਹੈ, ਪਰ ਜਿਹੜਾ ਵਾਰਸ ਪੰਜਾਬ ਦੇ ਅਕਾਲੀ ਦਲ ਆ ਉਹ ਕਾਫੀ ਜਿਹੜਾ ਹੈਗਾ ਉਹ ਸਰਗਰਮ ਹੈਗਾ। ਤੇ ਉਸ ਦੇ ਉੱਤੇ ਉਹ ਵੀ ਲਗਾਤਾਰ ਆਪਣੇ ਰਜਿਸਟ੍ਰੇਸ਼ਨ ਵਾਸਤੇ ਹੋਰ ਸਾਰੇ ਕੰਮ ਲਈ ਭੱਜ ਦੌੜ ਜਿਹੜੀ ਉਹ ਕਰ ਰਹੇ ਆ, ਰੈਲੀਆਂ ਕਰ ਰਹੇ ਨੇ। ਹੁਣ ਜਿਹੜਾ ਤੁਸੀਂ ਗੱਲ ਸੀਐਮ ਦੀ ਕੀਤੀ ਭਗਵੰਤ ਮਾਨ ਦੀ, ਤੇ ਉਹ ਆਪਣੀ ਸਰਕਾਰ ਦੀਆਂ ਅਚੀਵਮੈਂਟ ਨੂੰ ਲੈ ਕੇ, ਪ੍ਰਾਪਤੀਆਂ ਨੂੰ ਲੈ ਕੇ ਹੁਣ ਉਹ ਰਾਜ ਪੱਧਰੀ ਜਿਹੜੇ ਹੈਗੇ ਆ ਉਹ ਸਮਾਗਮ ਥਾਂ ਥਾਂ ਤੇ ਕਰ ਰਹੇ ਨੇ, ਨਾਲ ਦੀ ਨਾਲ ਜਿਹੜਾ ਹੈਗਾ ਡੋਰ ਟੂ ਡੋਰ ਮੁਹਿੰਮ ਚਲਾ ਰਹੇ ਨੇ, ਜਿਹਦੇ ਤਹਿਤ ਉਹਨਾਂ ਨੇ ਜਿਹੜਾ ਕੱਲ ਗੋਇੰਦਵਾਲ ਚ ਜਿਹੜਾ ਹੈ ਉਹ ਕੀਤਾ। ਤੇ ਉੱਥੇ ਕਿਉਂਕਿ ਗੋਇੰਦਵਾਲ ਖਡੂਰ ਸਾਹਿਬ ਹਲਕੇ ਚ ਆਉਂਦਾ ਹੈ, ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਹੈ ਕਾਫੀ ਉਹਨਾਂ ਨੇ ਜਿਹੜਾ ਇੱਕ ਸਰਗਰਮੀ ਦੇ ਨਾਲ ਜਿਹੜਾ ਉਹ ਵੱਡੀ ਰੈਲੀ ਕੀਤੀ ਜਿੱਥੇ ਭਰਮਾ ਇਕੱਠ ਵੀ ਹੋਇਆ, ਤੇ ਨਾਲ ਹੀ ਉੱਥੇ ਉਹਨਾਂ ਨੇ ਜਿਹੜੀਆਂ ਸਕੀਮਾਂ ਨੇ, ਜਿਹਦੇ ਚ ਇੱਕ ਸਕੀਮ ਹੈ ਜਿਹੜੀ ਔਰਤਾਂ ਨਾਲ ਵਾਅਦਾ ਕੀਤਾ ਸੀ ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਹਜ਼ਾਰ ਹਜ਼ਾਰ ਰੁਪਇਆ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਊਗਾ, ਜਿਹੜੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬੀਬੀਆਂ ਨੇ ਉਹਨਾਂ ਦੇ ਖਾਤਿਆਂ ਚ 1500 ਪਰ ਮਹੀਨਾ ਜਿਹੜਾ ਪਰ ਮੰਥ ਜਿਹੜਾ ਦਿੱਤਾ ਜਾਊਗਾ। ਤੇ ਉਹ ਹੁਣ ਇਹਨਾਂ ਨੇ ਜੁਲਾਈ ਤੋਂ ਸ਼ੁਰੂ ਕਰਤੀ ਸੀ ਸਕੀਮ, ਤੇ ਹੁਣ ਕਿਉਂਕਿ ਜੁਲਾਈ ਅਗਸਤ ਸਤੰਬਰ ਤੋਂ ਬਾਅਦ ਹੁਣ ਅਕਤੂਬਰ ਸ਼ੁਰੂ ਹੋ ਗਈ, ਹੁਣ ਅਕਤੂਬਰ ਤੋਂ ਫੇਰ ਜਿਹੜੇ ਤਿੰਨ ਤਿੰਨ ਮਹੀਨਿਆਂ ਦੇ ਪੈਸੇ ਕੱਲ ਉਹਨਾਂ ਦੇ ਖਾਤਿਆਂ ਚ ਪਾਏ ਗਏ ਨੇ, ਤੇ ਪੜਾਵਾਰ ਤਰੀਕੇ ਦੇ ਨਾਲ ਜਿਹਨਾਂ ਜਿਹਨਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਉਹਨਾਂ ਦੇ ਖਾਤਿਆਂ ਚ ਜਿਹੜੇ ਪੈਸੇ ਹੈ ਉਹ ਪਾਏ ਜਾ ਰਹੇ ਨੇ। ਇਹ ਜਿਹੜੀਆਂ ਇਹ ਇੱਦਾਂ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਲੁਭਾਉਣ ਵਾਲੀਆਂ ਨੇ ਉਹ ਵੀ ਜਿਹੜੀਆਂ ਨਾਲ ਨਾਲ ਉਹ ਚੱਲ ਰਹੀਆਂ ਨੇ। ਤੇ ਉੱਥੇ ਉਹਨਾਂ ਨੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਖਿਲਾਫ ਤਾਂ ਹਰ ਇੱਕ ਲੀਡਰ ਬੋਲਦਾ ਹੀ ਇੱਕ ਦੂਜੇ ਦੇ ਵਿਰੁੱਧ, ਤੇ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਖਿਲਾਫ ਵੀ ਇਹ ਇੱਕ ਟਿੱਪਣੀ ਕੀਤੀ ਹੈ ਕਿ ਉਹਨਾਂ ਨੇ ਤਾਂ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੇ ਖੁਦ ਕਿ 25 ਸਾਲ ਉਹ ਸੱਤਾ ਚੋਂ ਨਹੀਂ ਜਾਂਦੇ, 25 ਸਾਲ ਜਿਹੜਾ ਹੈਗਾ ਉਹ ਰਾਜ ਕਰਨਗੇ, ਤੇ ਵੀ ਪਰ ਹੁਣ ਦੇਖੋ ਕਿੱਥੇ ਬੈਠੇ ਨੇ, ਕਿੱਥੇ ਚਲੇ ਗਏ ਪਿਛਲੇ 10 ਸਾਲ ਤੋਂ, ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ, ਏਦਾਂ ਦੀ ਜਿਹੜੀ ਗੱਲ ਆ ਉਹ ਉਹਨਾਂ ਨੇ ਕੀਤੀ। ਇਸ ਕਰਕੇ ਇਸੇ ਤਰ੍ਹਾਂ ਉਹ ਕਾਂਗਰਸ ਦੇ ਖਿਲਾਫ਼ ਕਹਿੰਦੇ ਕਿ ਕਾਂਗਰਸ ਖੁਦ ਖੇਰੂ ਖੇਰੂ ਹੋਈ ਪਈ ਹੈ, ਉਹ ਗੱਦੀਆਂ ਦੇ ਲਾਲਚ ਚ ਪਏ ਹੋਏ ਹੈ ਕਿ ਕਿਹਨੂੰ ਗੱਦੀ ਮਿਲੇ, ਤੇ ਉਹ ਕਿਤੇ ਲੋਕਾਂ ਦੀ ਗੱਲ ਨਹੀਂ ਕਰ ਰਹੇ ਜਾਂ ਲੋਕਾਂ ਜਾ ਨਹੀਂ ਰਹੇ, ਏਦਾਂ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਵੱਲੋਂ। ਇਸ ਤੋਂ ਬਾਅਦ ਫਿਰ ਜਿਹੜੀ ਉਹਨਾਂ ਦੀਆਂ ਆਪਣੀਆਂ ਸਕੀਮਾਂ ਨੇ ਜਿਹਦੇ ਚ ਕੁਛ ਡਿਵੈਲਪਮੈਂਟ ਦੀਆਂ ਸਕੀਮਾਂ ਅੱਛੀਆਂ ਵੀ ਨੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਇਆ, ਤੇ ਪਰ ਕੁਛ ਜਿਹੜੀਆਂ ਇੱਦਾਂ ਦੀਆਂ ਸਕੀਮਾਂ ਨੇ ਜਿਹਦੇ ਚ ਇੱਕ ਤਰੀਕੇ ਦਾ ਲੋਕਾਂ ਨੂੰ ਲੁਭਾਉਣ ਵਾਸਤੇ ਜਾਂ ਇਹ ਕਿ ਜਿੱਦਾਂ ਇਹ 1000-1000 ਰੁਪਇਆ ਬੀਬੀਆਂ ਦੇ ਖਾਤਿਆਂ ਚ ਜਾਂ 1500-1500 ਰੁਪਇਆ ਜਿਹੜਾ ਬੀਬੀਆਂ ਦੇ ਖਾਤਿਆਂ ਚ ਪਾਉਣ ਵਾਸਤੇ, ਤੇ ਕਿਉਂਕਿ ਇਹ ਪੈਸਾ ਆਉਂਦਾ ਤਾਂ ਟੈਕਸਾਂ ਤੋਂ ਹੀ ਹੈ ਤੇ ਲੋਕਾਂ ਦਾ ਇਹ ਪੈਸਾ ਹੁੰਦਾ, ਤੇ ਠੀਕ ਹੈ ਭਲਾਈ ਸਕੀਮਾਂ ਕਰਨੀਆਂ ਚਾਹੀਦੀਆਂ ਨੇ, ਪਰ ਭਲਾਈ ਸਕੀਮਾਂ ਇੱਦਾਂ ਜਿਹੜੇ ਹੈਗੇ ਕਿਸੇ ਕਾਇੰਡ ਦੇ ਰੂਪ ਦੇ ਵਿੱਚ ਹੋਣੀਆਂ ਚਾਹੀਦੀਆਂ ਜਿੱਥੇ ਉਹਨਾਂ ਦਾ ਜਨ ਜੀਵਨ ਚੰਗਾ ਹੋ ਸਕੇ, ਉਹਨਾਂ ਨੂੰ ਕੰਮ ਕਰਨ ਦੇ ਵੱਧ ਮੌਕੇ ਮੁਹੱਈਆ ਹੋ ਸਕਣ, ਉਹਨਾਂ ਨੂੰ ਰੁਜ਼ਗਾਰ ਮੁਹੱਈਆ ਹੋ ਸਕੇ, ਤੇ ਸਗੋਂ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਦੇਣ ਨਾਲ ਫਿਰ ਉਹ ਕਈ ਵਾਰੀ ਹੁੰਦਾ ਉਹਨਾਂ ਦੀ ਫੇਰੇ ਝਾਕ ਰਹਿੰਦੀ ਹੈ ਕਿ ਚਲੋ ਹੁਣ ਸਾਨੂੰ ਪੈਸੇ ਤਾਂ ਉਧਰੋਂ ਆਈ ਰਹੇ ਨੇ, ਭਾਵੇਂ ਥੋੜੀ ਜਿਹੀ ਅਮਾਊਂਟ ਹੈ, ਪਰ ਇਹਦੇ ਨਾਲ ਜਿਹੜਾ ਹੈਗਾ ਉਹ ਫਰਕ ਜਿਹੜਾ ਉਹ ਜ਼ਰੂਰ ਪੈਂਦਾ। ਸੋ ਉਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਵੀ ਨਾਲ ਨਾਲ ਹੁਣ ਇਹ ਮੁਹਿੰਮ ਜਿਹੜੀ ਆ ਉਹ ਚੱਲ ਰਹੀ ਹੈ।
1: ਜੀ ਧੰਨਵਾਦ ਪ੍ਰੀਤਮ ਜੀ ਅੱਜ ਦੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ।
0: ਹਾਂਜੀ ਸ਼ੁਕਰੀਆ ਜੀ।
1: ਸੋ ਦੋਸਤੋ ਇਹ ਸਨ ਅੱਜ ਦੀਆਂ ਕੁਛ ਮੁੱਖ ਖਬਰਾਂ ਪੰਜਾਬ ਦੀਆਂ, ਇੰਡੀਆ ਦੀਆਂ। ਉਮੀਦ ਕਰਦੇ ਹਾਂ ਕਿ ਅੱਜ ਦਾ ਸਾਰਾ ਸਾਰਾ ਹਾਂਜੀ ਮੈਲਬਨ ਦਾ ਸੈਗਮੈਂਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਭੁੱਲ ਚੁੱਕ ਮਾਫ਼, ਹੈਪੀ ਵੀਕਐਂਡ। ਮੈਂ ਕ੍ਰਿਸ਼ਨਾ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
4: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
0: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ 54,990 ਡਾਲਰ, BYD ਸੀਲਾਇਨ 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
5: ਹਾਂਜੀ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।

ਇਹਦਾ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਜਿਹੜਾ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਥ੍ਰਸਟ ਜਿਹੜਾ ਸੀਗਾ ਗੌਤਮ ਜੀ, ਉਹ ਨੌਰਥ ਈਸਟ ਸੀ, ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ। ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ, ਕਬੀਲੇ ਸੀ, ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ, ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ, ਐਜੂਕੇਸ਼ਨ ਦਿੱਤੀ, ਮੈਡੀਕਲ ਸਹੂਲਤਾਂ ਦਿੱਤੀਆਂ। ਅੱਜ ਵੀ ਉੱਥੇ ਪਿੰਡਾਂ ਦੇ ਵਿੱਚ, ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕਾਨਵੈਂਟ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ। ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ, ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੇ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ, ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ, ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟਿਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ, ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ, ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ, ਕਿਉਂਕਿ ਮਿਸ਼ਨਰੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ, ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ, ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲੇਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ, ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ, ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲੇ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ, ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ, ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕਾਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿੰਨੇ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਲਿਸ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ, ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ। ਹੁਣ ਉੱਥੇ ਵੀ ਜਿਹੜੀ ਇੱਦਾਂ ਦੀ ਗੱਲ, ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ, ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ, ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ। ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ, ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟੇਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ, ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ, ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ, ਸੰਪਰਦਾਵਾਂ ਨੂੰ, ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ। ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨਹੀਂ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ, ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ। ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ

0: ਆਪਣਾ ਗੌਤਮ ਜੀ, ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫੇਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ, ਉਹਨਾਂ ਨੇ ਧਾਰਨ ਕਰ ਦਿੱਤਾ ਈਸਾਈ ਮਤ ਤੇ, ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੋ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ। ਤੇ ਸੋ ਫੇਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡਾ ਤੇ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਉੱਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀ ਦਾ ਪੁੱਤਰ ਸੀ ਠਾਕੁਰ ਸਿੰਘ ਸੰਧਾਵਾਲੀ, ਉਹਨਾਂ ਕੋਲ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ। ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਚ ਇਹਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ। ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ। ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ, ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ। ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ। ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ, ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਸ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਇਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ, ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਸਮਾਪਤ ਕਰਕੇ ਚੀਫ ਖਾਲਸਾ ਦੀਵਾਨ ਜਿਹੜਾ ਬਣਦਾ। ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਇਦਾਂ ਦਾ ਆਪਾਂ ਇਹ ਕਹਿ ਦਿੰਦੇ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲ੍ਹਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ। ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ। ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਇੱਥੋਂ ਦਾ ਜਿਹੜਾ ਕਲਚਰ ਹੈ, ਇੱਥੋਂ ਜਿਹੜਾ ਧਰਮ ਹੈ ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਦਾ ਇੱਕ ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ, ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ। ਤੇ ਪਰ ਇਹ ਉਹਨਾਂ ਨੇ ਉਦੋਂ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ, ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਹੈ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾ ਵਾਲੀ ਹੋਰਾਂ ਨੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ ਮਹਾਰਾਜਾ ਨਾਭਾ, ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਉਹ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇਆ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ, ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ, ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ। ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ, ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਹੈ ਪੰਜਾਬੀ ਦੇ ਵਿੱਚ ਐਮਏ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਆ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ, ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹ ਨੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦਾ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ। ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ, ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਗਈ ਉਹਨੇ ਵਿਸਾਰਨਾ ਹੀ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ, ਸਿੱਖ ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ। ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ, ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ। ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਓ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਨੀ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ। ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨੀ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ। ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜਾ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ, ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਇੱਕ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ, ਲੋਕਲ ਪ੍ਰਬੰਧਕ ਕਮੇਟੀਆਂ ਦੇ ਤਹਿਤ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣੀ, ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੁ ਉਹਨਾਂ ਕੋਲ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ, ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ, ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਉਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ, ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ, ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ, ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ ਹੋਰ ਇੱਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼, ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ। ਫਿਰ ਉਹ ਤੋਂ ਜਵਾਬ ਮੰਗਣਾ ਸ਼ੁਰੂ ਕਰਤਾ, ਤੇ ਇਹ ਵੀ ਕਿਹਾ ਜਾਂਦਾ ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ ਕਿ ਉਹਨਾਂ ਨੇ ਦਯਾਨੰਦ ਨੇ ਕਿਹਾ ਕਿ ਮੇਰੇ ਤੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢਾਂਗਾ ਆਪਣੀ ਜਿਹੜੀ ਸਤਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ, ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉਹ ਤੋਂ ਹਟਾਇਆ ਨੀ। ਅੱਜ ਵੀ ਸਤਿਆਰਥ ਪ੍ਰਕਾਸ਼ ਦਾ ਹਿੱਸਾ ਹੈ ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ। ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋ ਰਿਹਾ, ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ। ਤੇ ਇਹ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਐਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ, ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ, ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ, ਜਿਵੇਂ ਚੀਫ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ, ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
1: ਜੀ। ਇਹ ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਇਹਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ, ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ। ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ ਉਹਨਾਂ ਦੇ ਖਿਲਾਫ ਖੜ੍ਹੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ ਜਿਵੇਂ ਤੱਤ ਖਾਲਸਾ ਵੀ ਸੀ ਉਹਨਾਂ ਨੂੰ ਉਹ ਸਪੋਰਟ ਕਰਦੇ ਸੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ। ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ। ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ। ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ। ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ, ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ, ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ। ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ, ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ਼ ਐਸੋਸੀਏਸ਼ਨ ਜਾਂ ਇਹ ਸਿੰਘ ਸਭਾ ਮੂਵਮੈਂਟ ਜਿਹੜਾ ਸੀ ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ?
0: ਨਹੀਂ ਨਹੀਂ, ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ। ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ, ਅਕਾਲੀ ਮੋਰਚੇ ਲੱਗੇ, ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ, ਕਿਤੇ ਹੈ ਨਹੀਂ। ਤੇ ਵੀ ਸਾਡਾ ਜਿਹੜਾ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ, ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ 'ਚ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ। ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ, ਉਹ ਡੀਸੀ ਰਹੇ ਇੱਥੇ ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ, ਕਮਿਸ਼ਨਰ ਰਹੇ ਹਨ, ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ। ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ, ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ। ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ ਪ੍ਰਚਾਰ ਕਰਨਾ। ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ, ਤੇ ਉਹ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ, ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ। ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ, ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ, ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ, ਆਹ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ, ਮਰਜਾਨ ਸਿੰਘ ਸਭੀ ਹੈ ਜਿੰਨਾ ਗਿੱਧਾ ਬੰਦ ਕਰਾਇਆ, ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ। ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ, ਕਿਉਂਕਿ ਜਿਹੜੀਆਂ ਵੀ ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ, ਉਹਦੇ 'ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ, ਜਿਹੜੀਆਂ ਮੂਵਮੈਂਟਸ ਨੇ, ਜਿਹੜੀਆਂ ਲਹਿਰਾਂ ਨੇ, ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ, ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ। ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰਕਾਰ ਕਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ, ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਸੀ ਉੱਪਰੋਂ, ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਇੱਦਾਂ ਦਾ ਆਹ ਕਰ ਲਓ ਆਹ ਕਰ ਲਓ, ਉਹ ਉਸ ਤਰੀਕੇ ਨਾਲ ਚੱਲਦੀਆਂ ਸੀ। ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ, ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ ਵੀ ਦਿੰਦੇ ਆ, ਇਹ ਸਾਰਾ ਕੁਝ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜੀ ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ ਵੀ ਦਿੰਦੇ ਆ, ਇਹ ਸਾਰਾ ਕੁਝ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜਿਹੜੀ ਮੈਂ ਗੱਲ ਕੀਤੀ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ।
1: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ ਅਤੇ ਇਸ ਸਾਰੀ ਜਾਣਕਾਰੀ ਦੇ ਲਈ। ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਅਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਔਰ ਹੋਪ ਹੈਗੀ ਜੀ, ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ, ਸੁਣੀ ਹੈ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ, ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ, ਆਪਣੇ 'ਚ ਰਲਾ ਲਿਆ ਗਿਆ ਸੀਗਾ, ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ। ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਨ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ। ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਹੁਣ ਸਮਾਂ ਹੋ ਚੁੱਕਾ ਹੈ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦਿਨ ਹੈ ਸ਼ੁੱਕਰਵਾਰ, ਤਰੀਕ ਹੈ 2 ਅਕਤੂਬਰ 2026 ਤੇ ਆਓ ਖਬਰਾਂ ਸੁਣੀਏ ਗੌਤਮ ਕਪਿਲ ਜੀ ਤੋਂ ਜੋ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ। ਆਸਟ੍ਰੇਲੀਆ ਦੀਆਂ ਤੇ ਖੇਡ ਜਗਤ ਤੋਂ ਖਾਸ ਤੌਰ ਤੇ ਅੱਜ ਕਾਫੀ ਖਬਰਾਂ ਨੇ ਔਰ ਚੰਗੀਆਂ ਖਬਰਾਂ ਨੇ ਆਸਟ੍ਰੇਲੀਆ ਤੇ ਭਾਰਤ ਦੇ ਲਿਹਾਜ਼ ਦੇ ਨਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਸ਼ੁਰੂਆਤ ਕੱਲ ਦੇ ਦਿਨ ਤੁਹਾਡੇ ਨਾਲ, ਬਲਕਿ ਕੁਛ ਦਿਨ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਹੁਣ ਇਰਾਕ ਦੇ ਵਿੱਚੋਂ ਨਿਕਲ ਰਿਹਾ। 23 ਸਾਲ ਬਾਅਦ 30 ਸਤੰਬਰ 2026 ਨੂੰ ਅਮਰੀਕਾ ਨੇ ਇਰਾਕ ਨੂੰ ਖਾਲੀ ਕਰ ਦਿੱਤਾ। ਕਈ ਮੀਡੀਆ ਅਦਾਰਿਆਂ ਨੇ ਇਹਨਾਂ ਨੂੰ ਇਰਾਕ ਦੀ ਆਜ਼ਾਦੀ ਦੇ ਨਾਲ ਜੋੜ ਕੇ ਦੱਸਿਆ, ਪਰ ਇਸ ਦਰਮਿਆਨ ਇਰਾਕ ਦਾ ਜੋ ਹਾਲਾਤ ਅਮਰੀਕਾ ਨੇ ਕੀਤਾ ਹੈ ਉਸਨੂੰ ਲੈ ਕੇ ਹੁਣ ਕੁਝ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ। ਇੰਡੀਪੈਂਡੈਂਟ ਰਿਪੋਰਟਸ ਨੇ US ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ, ਜੋ ਕਿ ਇਰਾਕ ਦੇ ਵਿੱਚੋਂ ਨਿਕਲਣ ਵਾਲੇ ਤੇਲ ਦੇ ਉੱਤੇ ਸਾਰੀ ਦੀ ਸਾਰੀ ਨਿਗਾਹ ਰੱਖਦਾ ਸੀ, ਉਹਨਾਂ ਦੀ ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ, ਕਿਉਂਕਿ ਇਰਾਕ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਆਇਲ ਐਕਸਪੋਰਟਰ ਹੈ ਅਤੇ ਓਪੈਕ ਕੰਟਰੀਜ਼ ਦਾ ਸਭ ਤੋਂ ਵੱਡਾ OPEC ਸੀ, ਜਿਨ੍ਹਾਂ ਨੂੰ ਪੈਟਰੋਲੀਅਮ ਐਕਸਪੋਰਟਰ ਕੰਟਰੀਜ਼ ਕਹਿ ਲਿਆ ਜਾਂਦਾ, ਪ੍ਰੋਡਿਊਸਰ ਕੰਟਰੀਜ਼ ਕਹਿ ਲਿਆ ਜਾਂਦਾ, ਇਰਾਕ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਹੀ ਤੇਲ ਦੇ ਜ਼ਰੀਏ ਹੈ। ਔਰ ਅਮਰੀਕਾ ਨੇ ਸਾਲ 2003 ਦੇ ਵਿੱਚ ਜਦੋਂ ਤੋਂ ਇਰਾਕ ਦੇ ਉੱਤੇ ਹਮਲਾ ਕੀਤਾ ਸੀ, ਇਹ ਕਹਿ ਕੇ ਕਿ ਉਹ ਇਰਾਕ ਦੇ ਵਿੱਚ ਸਭ ਕੁਝ ਠੀਕ ਕਰ ਦੇਣਗੇ, ਸਦਾਮ ਹਸੈਨ ਨੂੰ ਮਾਰ ਗਿਰਾਇਆ ਸੀ, ਉਸਦੀ ਸਰਕਾਰ ਨੂੰ ਹਟਾ ਦਿੱਤਾ ਸੀ ਤੇ ਉੱਥੇ ਆਪਣਾ ਡੇਰਾ ਜਮਾ ਲਿਆ ਸੀ, ਤੇ 2014 ਦੇ ਵਿੱਚ ਅਮਰੀਕੀ ਫੌਜ ਇੱਕ ਵਾਰ ਤਾਂ ਬਗਦਾਦ ਤੋਂ ਵਾਪਸ ਹੋਣ ਦੇ ਲਈ ਚਲੀ ਵੀ ਗਈ ਸੀ, ਪਰ ਬਾਅਦ ਵਿੱਚ ਫਿਰ ISIS ਵਰਗੀ ਜਿਹੜੀ ਅੱਤਵਾਦੀ ਜਥੇਬੰਦੀ ਹੈ ਉਸਦੇ ਖਿਲਾਫ ਇਰਾਕ ਸਰਕਾਰ ਦੀ ਮਦਦ ਦਾ ਬਹਾਨਾ ਲਗਾ ਕੇ ਫਿਰ ਤੋਂ ਉੱਥੇ ਹੀ ਬੈਠ ਗਈ। ਇਸ ਤੋਂ ਬਾਅਦ ਅਮਰੀਕਾ ਨੇ ਇਰਾਕ ਦੇ ਵਿੱਚੋਂ ਤੇਲ ਕੱਢਿਆ, ਜੰਮ ਕੇ ਤੇਲ ਕੱਢਿਆ, ਔਰ ਇੰਨਾ ਤੇਲ ਕੱਢਿਆ ਕਿ ਅਮਰੀਕਾ ਨੇ ਇਰਾਕ ਦਾ ਤੇਲ ਹੀ ਇੱਕ ਕਿਸਮ ਦੇ ਨਾਲ ਮੁਕਾਣ ਵਰਗਾ ਕਰ ਦਿੱਤਾ। ਔਰ ਇਰਾਕ ਦੇ ਤੇਲ ਦੇ ਉੱਤੇ ਅਮਰੀਕਾ ਦੇ ਕਬਜ਼ੇ ਦਾ ਅਸਰ ਇਹ ਵੀ ਪਿਆ ਕਿ ਇਰਾਕ ਦੀ ਉਹ 65 ਜਿਹੜੀ ਹੈ ਉਹ ਪੈ ਕੰਟਰੀਜ਼ ਦੇ ਵਿੱਚ ਉਹ ਵੀ ਨਹੀਂ ਰਹੀ। RT ਯਾਨੀ ਕਿ ਰਸ਼ੀਅਨ ਟੈਲੀਵਿਜ਼ਨ ਜਿਹੜਾ ਇੱਕ ਅਦਾਰਾ ਹੈ, ਉਸਦੀ ਰਿਪੋਰਟ ਦੇ ਮੁਤਾਬਕ ਨਿਊਯਾਰਕ ਫੈਡ ਦੇ ਵਿੱਚ ਇੱਕ ਅਲੱਗ ਤੋਂ ਖਾਤਾ ਵੀ ਖੋਲ ਦਿੱਤਾ ਗਿਆ DFI ਨਾਮ ਦਾ, ਡਿਵੈਲਪਮੈਂਟ ਫੰਡ ਫਾਰ ਇਰਾਕ। ਯਾਨੀ ਕਿ ਕਹਿਣ ਨੂੰ ਤਾਂ ਇਹ ਇਰਾਕ ਦੇ ਵਿੱਚ ਜਿਹੜਾ ਪੁਨਰ ਨਿਰਮਾਣ ਸੀ, ਵਿਕਾਸ ਸੀ, ਉਸ ਦੇ ਲਈ ਸੀ, ਪਰ ਅਸਲ ਦੇ ਵਿੱਚ ਇਸ ਦਾ ਮੁੱਖ ਕੰਮ ਨਿਊਯਾਰਕ ਦੇ ਫੈਡਰਲ ਰਿਜ਼ਰਵ ਬੈਂਕ ਦੇ ਜ਼ਰੀਏ ਹੁੰਦਾ ਸੀ, ਜਿੱਥੇ

ਨਿਊਯਾਰਕ ਫੈਡਰਲ ਰਿਜ਼ਰਵ ਦੇ ਵਿੱਚ ਤੇ ਸੈਂਟਰਲ ਬੈਂਕ ਆਫ ਇਰਾਕ ਦਾ ਮੁੱਖ ਖਾਤਾ ਵੀ ਬਣ ਗਿਆ ਜੋ ਕਿ ਅੱਜ ਤੱਕ ਜਾਰੀ ਹੈ। ਵੈਸੇ ਤਾਂ ਅਮਰੀਕਾ ਨੇ ਹੁਣ ਇਰਾਕ ਦੇ ਵਿੱਚ ਆਪਣੀਆਂ ਫੌਜਾਂ ਦੀ ਵਾਪਸੀ ਦੀ ਗੱਲ ਕਹੀ ਹੈ, ਪਰ ਮੰਨਿਆ ਜਾ ਰਿਹਾ ਇਸ ਟੀਵੀ ਚੈਨਲ ਦੀ ਰਿਪੋਰਟ ਦੇ ਮੁਤਾਬਕ ਕਿ ਤੇਲ ਇਰਾਕ ਦੀ ਕਮਾਈ ਦਾ ਲਗਭਗ 90% ਹਿੱਸਾ ਪਾਉਂਦਾ ਸੀ ਔਰ ਇਰਾਕ ਦੀ ਇਸੀ 90% ਕਮਾਈ ਦੇ ਉੱਤੇ ਅਮਰੀਕਾ ਦਾ ਕਬਜ਼ਾ ਹੋ ਕੇ ਰਹਿ ਗਿਆ। ਮੰਨਿਆ ਵੀ ਜਾ ਰਿਹਾ ਕਿ ਡਾਲਰ ਦੀ ਸਪਲਾਈ ਦੇ ਉੱਤੇ ਸਖ਼ਤ ਪਾਬੰਦੀਆਂ ਦੀ ਵਜ੍ਹਾ ਦੇ ਚੱਲਦਿਆਂ ਇਰਾਕ ਦੇ ਵਿੱਚ ਇੱਕ ਪੈਰਲਰ ਬਲੈਕ ਮਾਰਕੀਟ ਵੀ ਬਣ ਕੇ ਰਹਿ ਗਈ ਸੀ। ਡੋਨਾਲਡ ਟਰੰਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਦਰਮਿਆਨ ਇਰਾਨ ਦੇ ਖਿਲਾਫ ਦਬਾਅ ਵਾਲੀ ਨੀਤੀ ਬਣਾਈ ਜਿਸ ਦੇ ਚੱਲਦਿਆਂ ਇਰਾਕ ਵੀ ਇਸ ਦੇ ਵਿੱਚ ਪਿਸਦਾ ਰਿਹਾ ਕਿਉਂਕਿ ਤਹਿਰਾਨ ਯਾਨੀ ਕਿ ਇਰਾਨ ਦਾ ਰਾਜਧਾਨੀ ਸ਼ਹਿਰ ਇਸ ਦਾ ਇਸਤੇਮਾਲ ਆਪਣੀ ਆਰਥਿਕ ਜ਼ਰੂਰਤਾਂ ਦੇ ਲਈ ਕਰਦਾ ਰਿਹਾ। ਇਸ ਦਰਮਿਆਨ ਇਰਾਨ ਦੇ ਖਿਲਾਫ ਸ਼ੁਰੂ ਹੋਈ ਜੰਗ ਨੇ ਬਗਦਾਦ ਦੇ ਉੱਤੇ ਹੋਰ ਦਬਾਅ ਜਿਹੜਾ ਵਧਾ ਦਿੱਤਾ। ਹੁਣ ਇਰਾਕ ਦੇ ਵਿੱਚੋਂ ਕੱਢਣ ਲਾਇਕ ਕੋਈ ਤੇਲ ਵੀ ਐਡਾ ਖਾਸ ਨਹੀਂ ਰਹਿ ਗਿਆ ਔਰ ਨਿਚੋੜਨ ਲਾਇਕ ਕੁਛ ਰਹਿ ਨਹੀਂ ਗਿਆ। ਵੈਸੇ ਫਿਰ ਵੀ ਇੱਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਾਲ 2023 ਦੇ ਅੰਕੜਿਆਂ ਦੇ ਮੁਤਾਬਕ ਇਰਾਕ ਦੇ ਕੋਲ ਲਗਭਗ 145 ਅਰਬ ਬੈਰਲ ਕੱਚੇ ਤੇਲ ਦਾ ਭੰਡਾਰ ਸੀ ਜੋ ਕਿ ਮੱਧ ਪੂਰਬ ਦੇ ਕੁੱਲ ਤੇਲ ਭੰਡਾਰ ਦਾ 17% ਔਰ ਪੂਰੀ ਦੁਨੀਆ ਦਾ 9% ਹੈ। ਇਰਾਕ ਵਰਗੇ ਇੱਕ ਵੱਡੇ ਜ਼ਮੀਨੀ ਖੇਤਰ ਦੇ ਉੱਤੇ ਜਿੱਥੇ ਹਾਲੇ ਵੀ ਤੇਲ ਦੇ ਜਿਹੜਾ ਤੇਲ ਦਾ ਕੰਮ ਕੀਤਾ ਜਾ ਰਿਹਾ, ਸੁਧਾਈ ਦਾ ਕੰਮ ਤਾਂ ਖੈਰ ਅਮਰੀਕਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਹੁੰਦਾ ਪਰ ਕੱਚਾ ਤੇਲ ਇੱਥੋਂ ਕੱਢਿਆ ਜਾ ਰਿਹਾ। ਜ਼ਿਆਦਾਤਰ ਤੇਲ ਭੰਡਾਰ ਇਸ ਦੇ ਦੱਖਣੀ ਖੇਤਰ ਬਸਰਾ, ਬਗਦਾਦ ਤੇ ਉੱਤਰ ਪੂਰਬੀ ਖੇਤਰ ਕਿਰਕੁਕ ਦੇ ਵਿੱਚ ਮੌਜੂਦ ਨੇ। IMF ਯਾਨੀ ਕੌਮਾਂਤਰੀ ਮੁਦਰਾ ਫੰਡ ਦੇ ਮੁਤਾਬਕ 2023 ਦੇ ਵਿੱਚ ਇਰਾਕ ਦੀ ਕੁੱਲ ਸਰਕਾਰੀ ਕਮਾਈ ਦਾ 90% ਤੇਲ ਨੂੰ ਐਕਸਪੋਰਟ ਕਰਕੇ ਹੀ ਕਮਾਇਆ ਗਿਆ ਸੀ ਔਰ ਊਰਜਾ ਖਪਤ ਦੇ ਮਾਮਲੇ ਦੇ ਵਿੱਚ ਇਰਾਕ ਮੱਧ ਪੂਰਬ ਦੇ ਵਿੱਚ ਇਰਾਨ, ਸਾਊਦੀ ਅਰਬ ਤੇ UAE ਤੋਂ ਬਾਅਦ ਚੌਥਾ ਵੱਡਾ ਊਰਜਾ ਉਪਭੋਗਤਾ ਦੇਸ਼ ਵੀ ਹੈ। ਯਾਨੀ ਕਿ ਇੱਥੇ ਦੀ ਕੁੱਲ ਊਰਜਾ ਲੋੜਾਂ ਦੇ ਲਈ ਜਿਹੜੀ ਨੈਚੁਰਲ ਗੈਸ ਹੈ ਤੇ ਤੇਲ ਹੈ ਇਸੇ ਦੇ ਉੱਤੇ ਸਾਰਾ ਦਾ ਸਾਰਾ ਜੀਵਨ ਨਿਰਭਰ ਹੈ ਕਿਉਂਕਿ ਇੱਥੇ ਨਾ ਤਾਂ ਹਾਈਡਰੋ ਪ੍ਰੋਜੈਕਟ ਨੇ ਨਾ ਹੀ ਸੋਲਰ ਪ੍ਰੋਜੈਕਟ ਇੰਨੀ ਵੱਡੀ ਗਿਣਤੀ 'ਚ ਨੇ। ਸੋ ਇੱਥੇ ਜੋ ਵੀ ਫਿਊਲ ਦੀ ਸਪਲਾਈ ਹੈ ਜਾਂ ਫਿਊਲ ਦਾ ਉਤਪਾਦਨ ਹੈ ਉਸੇ ਦੇ ਚੱਲਦਿਆਂ ਇਸ ਦੇਸ਼ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ। ਪਰ ਆਖਰ ਅਸਲ ਦੇ ਵਿੱਚ ਹੁਣ ਸਵਾਲ ਪੁੱਛਣ ਵਾਲਾ ਕੋਈ ਨਹੀਂ ਰਹਿ ਗਿਆ ਤੇ ਅਮਰੀਕਾ ਨੂੰ ਤਾਂ ਸਵਾਲ ਖੈਰ ਕਿਵੇਂ ਹੀ ਕੀਤੇ ਜਾਣ। ਉਧਰ ਫਰਾਂਸ ਦੇ ਰਾਜਧਾਨੀ ਸ਼ਹਿਰ ਪੈਰਿਸ ਸਣੇ ਅੱਜ ਕੱਲ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਸਕੂਲ ਸੁਲਗ ਰਹੇ ਨੇ, ਜਲ ਰਹੇ ਨੇ। ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਤਰਫ ਤੋਂ ਨਾਕਾਬੰਦੀ ਕੀਤੀ ਜਾ ਰਹੀ ਹੈ। ਥਾਂ ਥਾਂ ਦੇ ਉੱਤੇ ਅੱਗਜਨੀ ਦੀਆਂ ਘਟਨਾਵਾਂ ਤੋੜ ਫੋੜ ਚੱਲ ਰਹੀਆਂ ਨੇ। ਸਕੂਲੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਪਿਛਲੇ 5 ਦਿਨਾਂ ਤੋਂ ਚੱਲ ਰਿਹਾ। ਵਿਦਿਆਰਥੀਆਂ ਨੇ ਸਕੂਲਾਂ ਦੇ ਬਾਹਰ ਸੜਕਾਂ ਦੇ ਉੱਤੇ ਕੂੜੇ ਦੇ ਡੱਬੇ, ਇਲੈਕਟ੍ਰਿਕ ਬਾਈਕਾਂ ਜਲਾ ਕੇ ਰੱਖ ਦਿੱਤੀਆਂ ਨੇ। ਕਈ ਥਾਂ ਦੇ ਉੱਤੇ ਬੈਰੀਕੇਡ ਵੀ ਲਗਾ ਦਿੱਤੇ ਗਏ ਨੇ। ਫਰਾਂਸ ਦੀ ਸਿੱਖਿਆ ਵਿਵਸਥਾ ਖਸਤਾ ਹਾਲ ਤੇ ਸੰਸਥਾਵਾਂ ਦੇ ਵਿੱਚ ਸੰਸਾਧਨਾਂ ਦੀ ਕਮੀ ਨੂੰ ਲੈ ਕੇ ਇਹ ਪ੍ਰਦਰਸ਼ਨ ਸ਼ੁਰੂ ਹੋਏ ਸੀ ਪਰ ਹੁਣ ਹਿੰਸਕ ਕਿਵੇਂ ਹੋ ਗਏ ਇਸ ਦੇ ਉੱਤੇ ਜਵਾਬ ਤਲਾਸ਼ੇ ਜਾ ਰਹੇ ਨੇ। ਨਕਾਬਕੋਸ਼ ਪ੍ਰਦਰਸ਼ਨਕਾਰੀ ਦੇਸ਼ ਭਰ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇਸ ਵਕਤ ਤਬਾਹੀ ਮਚਾ ਰਹੇ ਨੇ। ਕਈ ਸਕੂਲਾਂ ਨੂੰ ਅੱਗ ਦੇ ਹਵਾਲੇ ਵੀ ਕੀਤਾ ਜਾ ਚੁੱਕਿਆ ਹੈ। ਇੱਥੋਂ ਤੱਕ ਕਿ ਅਧਿਆਪਕਾਂ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਨਿਸ਼ਾਨੇ ਦੇ ਵਿੱਚ ਲਿਆ ਜਾ ਰਿਹਾ ਹੈ। ਲਿਲ ਨਾਮ ਦਾ ਇੱਕ ਸ਼ਹਿਰ ਹੈ ਫਰਾਂਸ ਦੇ ਵਿੱਚ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਸਕੂਲ ਦੇ ਬਾਹਰ ਅੱਗ ਲਗਾ ਦਿੱਤੀ। ਮਾਸਕ ਪਹਿਨੇ ਹੋਏ, ਹੁੱਡੀ ਪਹਿਨੇ ਹੋਏ ਜਿਹੜੇ ਨੌਜਵਾਨ ਸੀ ਉਹਨਾਂ ਨੇ ਜਿਹੜੇ ਕੂੜੇ ਦੇ ਡੱਬੇ ਸੀ ਔਰ ਸਾਈਕਲਾਂ ਸੀ, ਈ ਬਾਈਕਸ ਸੀ, ਉਸ ਨੂੰ ਵੀ ਅੱਗ ਲਗਾ ਦਿੱਤੀ। ਸਕੂਲ ਦੇ ਮੇਨ ਐਂਟਰੀ ਗੇਟ ਦੇ ਬਾਹਰ ਬੈਰੀਕੇਡ ਖੜੇ ਕਰ ਦਿੱਤੇ। ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਇਹ ਦਾਅਵਾ ਕਰ ਰਿਹਾ ਹੈ ਜਾਂ ਸਰਕਾਰ ਤੋਂ ਇਹ ਮੰਗ ਕਰ ਰਿਹਾ ਹੈ ਕਿ ਫਰਾਂਸ ਦੇ ਵਿੱਚ ਓਵਰਲੋਡ ਜਿਹੜਾ ਹੈ ਸਿੱਖਿਆ ਦਾ ਜਿਹੜਾ ਇੱਕ ਸਟਰਕਚਰ ਹੈ, ਇੱਕ ਸਿਸਟਮ ਹੈ ਜਿਸ ਤਰੀਕੇ ਦੇ ਨਾਲ ਸਿੱਖਿਆ ਉੱਥੇ ਦਿੱਤੀ ਜਾਂਦੀ ਹੈ ਉਸ ਨੂੰ ਘੱਟ ਕੀਤਾ ਜਾਵੇ ਤੇ ਮਾਨਸਿਕ ਸਿਹਤ ਵਰਗੇ ਮੁੱਦਿਆਂ ਦੇ ਉੱਤੇ ਵੀ ਪੜ੍ਹਾਈ ਕੀਤੀ ਜਾਵੇ। ਪੜ੍ਹਾਈ ਦਾ ਸ਼ੈਡਿਊਲ ਜਿਹੜਾ ਉਹ ਓਵਰਲੋਡਿਡ ਦੱਸ ਕੇ ਵਿਦਿਆਰਥੀਆਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਵੈਸੇ ਕੁਝ ਇੱਕ ਪ੍ਰਦਰਸ਼ਨਾਂ ਦੇ ਵਿੱਚ ਅਧਿਆਪਕ ਵੀ ਵਿਦਿਆਰਥੀਆਂ ਦਾ ਸਾਥ ਦੇ ਰਹੇ ਨੇ। ਕਈ ਥਾਵਾਂ ਦੇ ਉੱਤੇ ਅਧਿਆਪਕ ਵੀ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਖੜੇ ਹੋਏ ਨੇ ਔਰ ਖਾਸ ਤੌਰ ਦੇ ਉੱਤੇ ਵੋਲਟੇਅਰ ਸਕੂਲ ਜਿੱਥੇ ਜਿਹੜੇ ਆਪਾਂ ਅੱਜ ਬੱਚੇ ਸਿੱਖਿਆ ਹਾਸਲ ਕਰਦੇ ਨੇ ਉਸ ਦੇ ਅਧਿਆਪਕ ਜਿਹੜੇ ਬੱਚਿਆਂ ਦੇ ਹੱਕ ਦੇ ਲਈ ਉੱਥੇ ਖੜੇ ਹੋਏ ਤੇ ਕਿਹਾ ਗਿਆ ਕਿ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਲਈ ਬਣਦੇ ਘੰਟੇ ਵੀ ਨਹੀਂ ਮਿਲਦੇ ਹੈਗੇ ਔਰ ਸਕੂਲ ਦੇ ਵਿੱਚ ਸਿੱਖਿਆ ਦੇ ਨਾਲੋਂ
ਦੂਸਰੇ ਕੰਮਾਂ ਦਾ ਬੋਝ ਜ਼ਿਆਦਾ ਹੈ। ਵੈਸੇ ਫਰਾਂਸ ਦੇ ਵਿੱਚ ਹਿੰਸਕ ਹੋ ਚੁੱਕੇ ਪ੍ਰਦਰਸ਼ਨਾਂ ਦੇ ਦਰਮਿਆਨ ਹੁਣ ਤੱਕ 600 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਫਰਾਂਸ ਦੇ

0: ਪ੍ਰਧਾਨਮੰਤਰੀ ਸੈਬੈਸਟੀਅਨ ਲੋਕਾਰਨੋ ਨੇ ਤੇ ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਔਰ ਬਹਿਸ ਕਰਨ ਦੇ ਲਈ ਉਹਨਾਂ ਦੇ ਨਾਲ ਖੱਬੇ ਪੱਖੀ ਨੇਤਾ ਜੀਨ ਲੋਕ ਮਿਲਾਂਸ਼ਾ ਨੇ। ਅਗਲੇ ਸਾਲ ਮਹੱਤਵਪੂਰਨ ਰਾਸ਼ਟਰਪਤੀ ਚੋਣਾਂ ਵੀ ਹੋਣੀਆਂ ਨੇ ਫਰਾਂਸ ਦੇ ਵਿੱਚ, ਔਰ ਇਸੇ ਕਰਕੇ ਇਹ ਪ੍ਰਦਰਸ਼ਨ ਜਿਹੜੇ ਨੇ ਉਹਨਾਂ ਚੋਣਾਂ ਦੇ ਉੱਤੇ ਵੀ ਅਸਰ ਪਾਉਂਦੇ ਦਿਖਾਈ ਦਿੰਦੇ ਨੇ। ਉੱਥੇ ਦੁਬਈ ਤੋਂ ਤਲਵੀ ਵਜਾ ਰਹੀ ਦੁਬਈ ਫਲਾਈ ਦੀ ਜਿਹੜੀ ਫਲਾਈ ਦੁਬਈ ਦੀ ਜਿਹੜੀ ਇੱਕ ਜਹਾਜ਼ ਦੀ ਘਟਨਾ ਕੱਲ ਦੇ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰਾਂ ਦੇ ਬੁਲੇਟਿਨ ਦੇ ਵਿੱਚ, ਹੁਣ ਉਸ ਦੀ UAE ਦੀ ਤਰਫ ਤੋਂ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। UAE ਜਿੱਥੋਂ ਇਹ ਫਲਾਈਟ ਚੱਲੀ ਸੀ ਦੁਬਈ ਤੋਂ ਇਜ਼ਰਾਈਲ ਦੇ ਸ਼ਹਿਰ ਤਲਵੀਵ ਜਾਣਾ ਸੀ, ਔਰ UAE ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰਨ ਦੇ ਲਈ ਇੱਕ ਸੁਤੰਤਰ ਜਾਂਚ ਟੀਮ ਬਣਾਈ ਗਈ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਮੁਤਾਬਕ UAE ਦੇ ਅਟਾਰਨੀ ਜਨਰਲ ਡਾਕਟਰ ਹਮਦ ਅਲ ਸ਼ਮਸੀ ਨੇ ਕੁਝ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਟੀਮ ਬਣਾਈ ਹੈ। ਫਲਾਈ ਦੁਬਈ ਦੀ ਉਸ ਫਲਾਈਟ ਦੇ ਵਿੱਚ ਕਾਕਪਿਟ ਦੇ ਅੰਦਰ ਜਿਹੜਾ ਵਿਵਾਦ ਹੋਇਆ ਸੀ, ਉਸ ਤੋਂ ਬਾਅਦ ਸਥਿਤੀ ਤੇ ਕਾਬੂ ਪਾਉਣ ਦੇ ਲਈ ਫਲਾਈ ਦੁਬਈ ਦੇ ਕਰੂ ਮੈਂਬਰਾਂ ਨੇ ਦਖਲ ਅੰਦਾਜ਼ੀ ਕੀਤੀ ਸੀ, ਔਰ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਜਹਾਜ਼ UAE ਦੇ ਵਿੱਚ ਰਜਿਸਟਰਡ ਹੈ, UAE ਦਾ ਝੰਡਾ ਲੈ ਕੇ ਉੱਡ ਰਿਹਾ। ਅਜਿਹੇ ਦੇ ਵਿੱਚ ਜਿਹੜੇ ਲਾਗੂ ਕਾਨੂੰਨਾਂ ਦੇ ਤਹਿਤ ਇਸ ਦੀ ਘਟਨਾ ਦੀ ਜਾਂਚ UAE ਦੇ ਕੋਲ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਇਸ ਦੀ ਜਾਂਚ ਦੀ ਗੱਲ ਕਰ ਰਿਹਾ ਸੀ, ਉਧਰ ਸਾਊਦੀ ਅਰਬ ਦੀ ਵਿੱਚ ਵੀ, ਕਿਉਂਕਿ ਇਸ ਜਹਾਜ਼ ਨੂੰ ਉੱਥੇ ਲੈਂਡ ਕਰਵਾਇਆ ਗਿਆ ਸੀ ਐਮਰਜੈਂਸੀ ਦੇ ਵਿੱਚ, ਇਸ ਕਰਕੇ ਸਾਊਦੀ ਅਰਬ ਦੀ ਤਰਫ ਤੋਂ ਇੱਕ ਸੁਤੰਤਰ ਜਾਂਚ ਆਪਣੇ ਤੌਰ ਦੇ ਉੱਤੇ ਸ਼ੁਰੂ ਕੀਤੀ ਗਈ ਸੀ। ਪਰ UAE ਦਾ ਕਹਿਣਾ ਕਿ ਇਸ ਦਾ ਕਿਸੇ ਹੋਰ ਦੇਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਜਾਂਚ ਦੇ ਜੋ ਸੰਕੇਤ ਮਿਲਦੇ ਨੇ ਉਸ ਤੋਂ ਦੁਬਈ ਤੋਂ ਤੇਲਵੀਵ ਜਾ ਰਹੀ ਇਸ ਫਲਾਈਟ ਦੇ ਵਿੱਚ ਕੁਝ ਐਸੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਜਿਸ ਦੇ ਤਹਿਤ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਪਾਇਲਟ ਨੇ ਆਪਣੇ ਕੋ ਪਾਇਲਟ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਉਸ ਹਮਲਾਵਰ ਪਾਇਲਟ ਦੇ ਵਿਚਾਰ ਜਿਹੜੇ ਸੀ ਉਹ ਇਸਲਾਮਿਕ ਕੱਟੜਪੰਥ ਤੋਂ ਪ੍ਰਭਾਵਿਤ ਸੀ, ਉਸਦਾ ਬ੍ਰੇਨ ਵਾਸ਼ ਕੀਤਾ ਗਿਆ ਸੀ। ਇਹ ਦਾਅਵਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕੀਤਾ। ਬੁੱਧਵਾਰ ਦੇ ਦਿਨ ਯਾਤਰਾ ਸ਼ੁਰੂ ਹੋਣ ਤੋਂ ਕਰੀਬ 2 ਘੰਟੇ ਬਾਅਦ ਫਲਾਈ ਦੁਬਈ ਦਾ ਜਹਾਜ਼ ਕਰੀਬ 17,000 ਫੁੱਟ ਤੱਕ ਥੱਲੇ ਚਲਾ ਗਿਆ ਸੀ, ਲਗਭਗ 5,200 ਮੀਟਰ ਇਹ ਉਚਾਈ ਬਣ ਜਾਂਦੀ, ਉਚਾਈ ਕਾਹਦੀ ਗਿਰਾਵਟੀ ਬਣ ਜਾਂਦੀ। ਇਸ ਤੋਂ ਬਾਅਦ ਯਾਤਰੀਆਂ ਤੇ ਕਰੂ ਮੈਂਬਰਸ ਨੇ ਹਮਲਾਵਰ ਨੂੰ ਕਾਬੂ ਦੇ ਵਿੱਚ ਲਿਆ, ਜਹਾਜ਼ ਦਾ ਕੰਟਰੋਲ ਵਾਪਸ ਲਿਆ। ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਨੇਤਨਯਾਹੂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਦੇ ਵਿੱਚ ਬਹੁਤ ਵੱਡੀ ਸੰਭਾਵਨਾ ਲੱਗਦੀ ਹੈ ਕਿ ਹਮਲਾਵਰ ਜੋ ਕਿ ਓਮਾਨ ਦਾ ਨਾਗਰਿਕ ਹੈ ਉਹ ਜਹਾਜ਼ ਨੂੰ ਕ੍ਰੈਸ਼ ਕਰਵਾਉਣ ਵਾਲਾ ਸੀ। ਦੱਸ ਦਈਏ ਕਿ ਜਹਾਜ਼ ਦੇ ਵਿੱਚ ਕੋ ਪਾਇਲਟ ਤੋਂ ਫਿਲਹਾਲ ਜਿਹੜੇ ਬਾਕੀ ਦੇ ਮੌਜੂਦ ਪਾਇਲਟ ਸੀ ਉਹਨਾਂ ਤੋਂ ਵੀ ਸਾਊਦੀ ਅਰਬ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਦਕਿ ਇਸ ਹਮਲੇ ਨੂੰ ਰੋਕਣ ਦੇ ਲਈ ਇਸ ਪੂਰੇ ਘਟਨਾ ਦਾ ਜਿਹੜਾ ਹੀਰੋ ਬਣੇ ਨੇ ਭਾਰਤੀ ਮੂਲ ਦੇ ਜਿਹੜੇ ਪਾਇਲਟ ਸੀ ਇਸ ਦੇ ਕੈਪਟਨ ਸੁਮਿਤ ਮਛਾਰ, ਉਹਨਾਂ ਦੀ ਹਾਲਤ ਜਿਹੜੀ ਹੁਣ ਠੀਕ ਦੱਸੀ ਜਾ ਰਹੀ ਹੈ, ਪਰ ਹਸਪਤਾਲ ਦੇ ਵਿੱਚ ਹਾਲੇ ਵੀ ਭਰਤੀ ਨੇ ਜੋ ਕਿ ਇਸ ਹਮਲੇ ਦੇ ਵਿੱਚ ਇਸ ਹਮਲਾਵਰ ਕੋ ਪਾਇਲਟ ਦੇ ਸ਼ਿਕਾਰ ਬਣ ਗਏ ਸੀ। ਨੇਤਨਯਾਹੂ ਨੇ ਇਹ ਵੀ ਕਿਹਾ ਕਿ ਜਹਾਜ਼ ਦੇ ਵਿੱਚ ਸਾਰੇ ਹੀ ਜਿਹੜੇ ਸੀ ਉਹ ਜ਼ਿਆਦਾਤਰ ਇਜ਼ਰਾਈਲੀ ਨਾਗਰਿਕ ਸੀ, ਇਸ ਕਰਕੇ ਇਸਲਾਮਿਕ ਰੁਝਾਨਾਂ ਤੇ ਬੈਕਗਰਾਉਂਡ ਤੋਂ ਨਾਲ ਜੁੜਿਆ ਹੋਇਆ ਜਿਹੜਾ ਕੱਟੜਪੰਥੀ ਵਿਚਾਰਾਂ ਵਾਲਾ ਇਹ ਪਾਇਲਟ ਸੀ, ਇਹ ਇਸ ਜਹਾਜ਼ ਨੂੰ ਕ੍ਰੈਸ਼ ਕਰਾਉਣ ਦੇ ਮਕਸਦ ਦੇ ਨਾਲ ਹੀ ਇਸ ਨੂੰ ਥੱਲੇ ਲੈ ਕੇ ਆ ਰਿਹਾ ਸੀ। ਉੱਥੇ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਮੌਤ ਦੀ ਸਜ਼ਾ ਝੱਲ ਰਹੀ ਕੈਦੀ ਤੱਕ ਜਾਨਲੇਵਾ ਇੰਜੈਕਸ਼ਨ ਦਿੱਤੇ ਗਏ। ਮੌਤ ਦੀ ਸਜ਼ਾ ਜਦੋਂ ਅਮਰੀਕਾ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ ਇਸ ਕਿਸਮ ਦੇ ਜਾਨਲੇਵਾ ਇੰਜੈਕਸ਼ਨ ਦਿੱਤੇ ਜਾਂਦੇ ਨੇ, ਪਰ ਕੈਦੀ ਕ੍ਰਿਸਟਾ ਪਾਈਕ ਨੂੰ ਇੱਕ ਨਹੀਂ ਬਲਕਿ 2 ਇੰਜੈਕਸ਼ਨ ਦੇਣ ਦੇ ਬਾਵਜੂਦ ਵੀ ਉਹ ਜ਼ਿੰਦਾ ਹੈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਉਸਦੇ ਵਕੀਲ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ। ਪਾਈਕ ਦੀ ਸਜ਼ਾ ਰੋਕਣ ਦੇ ਲਈ ਹੁਣ ਉਸਦੀ ਕਾਨੂੰਨੀ ਟੀਮ ਨੇ ਆਖਰੀ ਸਮੇਂ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਪਾਈਕ ਬੇਹੋਸ਼ ਹੋ ਗਈ ਹੈ ਪਰ ਉਸਦੇ ਦਿਲ ਦੀ ਧੜਕਣ ਦੀ ਜਾਂਚ ਹਲੇ ਵੀ ਚੱਲ ਰਹੀ ਹੈ, ਕਿਉਂਕਿ ਦਿਲ ਦੀ ਧੜਕਣ ਚੱਲ ਰਹੀ ਹੈ ਔਰ ਉਸਦੇ ਖਰਾਟੇ ਸੁਣਾਈ ਦੇ ਰਹੇ ਨੇ। ਪਾਈਕ ਦੇ ਵਕੀਲ ਨੇ ਦੱਸਿਆ ਹੈ ਕਿ 50 ਸਾਲ ਦੀ ਇਸ ਮਹਿਲਾ ਕੈਦੀ ਕ੍ਰਿਸਟਾ ਪਾਈਕ ਨੂੰ ਹੁਣ ਪੈਂਟ੍ਰੋਬਰਟਿਲ ਦੇ 2 ਸਿਰਿੰਜ ਦਿੱਤੇ ਜਾਣ ਤੋਂ ਬਾਅਦ ਵੀ ਹਸਪਤਾਲ ਦੇ ਵਿੱਚ ਜਿਉਂਦੀ ਬਚੀ ਉਸ ਕੈਦੀ ਦਾ ਕਥਿਤ ਤੌਰ ਦੇ ਉੱਤੇ ਇਲਾਜ ਚੱਲ ਰਿਹਾ। ਪਾਈਕ ਨੂੰ 1996 ਚ 19 ਸਾਲ ਦੀ ਕੋਲੀਨ ਸਲੇਮਰ ਦੀ ਹੱਤਿਆ ਦੇ ਰੂਪ ਦੇ ਵਿੱਚ ਜਾਂ ਉਸ ਇਲਜ਼ਾਮ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਸਜ਼ਾ ਨੂੰ ਰੋਕਣ ਦੇ ਲਈ ਆਖਰੀ ਸਮੇਂ ਤੱਕ ਕਾਨੂੰਨੀ ਲੜਾਈ ਚੱਲ ਰਹੀ ਹੈ। ਨਤੀਜਾ ਇਹ ਹੋਇਆ ਕਿ ਅਮਰੀਕੀ ਸੁਪਰੀਮ ਕੋਰਟ ਨੇ ਹੁਣ ਘਾਤਕ ਇੰਜੈਕਸ਼ਨ ਦੇਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਔਰ ਪਾਈਕ ਦੀ 18 ਸਾਲ ਦੀ ਸਜ਼ਾ ਸੀ ਜਿਸ ਦੇ ਵਿੱਚ ਉਸਨੇ ਆਪਣੇ ਉਸ ਵਕਤ ਤਤਕਾਲੀ ਪ੍ਰੇਮੀ ਟੈਡਰਿਲ ਸ਼ਿਪ ਦੇ ਨਾਲ ਰਲ ਕੇ 19 ਸਾਲ ਦੀ ਸਲੇਮਰ ਦੀ ਹੱਤਿਆ ਕੀਤੀ ਸੀ। ਉਸ ਇਲਜ਼ਾਮ ਦੇ ਵਿੱਚ ਉਹ ਸਜ਼ਾ ਭੁਗਤ ਚੁੱਕੀ ਹੈ। ਔਰ ਇਸ ਦਰਮਿਆਨ ਹੁਣ ਸਲੇਮਰ ਦੀ ਮਾਂ ਦੀ ਤਰਫ ਤੋਂ ਪਾਈਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਹੱਕ ਦੇ ਵਿੱਚ ਐਨਬੀਸੀ ਨਿਊਜ਼ ਨੂੰ ਇਹ ਗੱਲ ਕਹੀ ਸੀ ਕਿ ਉਸਨੂੰ ਸਜ਼ਾ ਦਿੱਤੇ ਜਾਣ ਵੇਲੇ ਕੋਈ ਗੜਬੜ ਹੋਈ ਹੈ। ਸਜ਼ਾਏ ਮੌਤ ਦੀ ਇਹ ਕੋਸ਼ਿਸ਼ ਨੈਸ਼ਵਿਲ ਦੇ ਰਿਵਰਬੈਂਡ ਮੈਕਸੀਮਮ ਸਿਕਿਉਰਿਟੀ ਸੈਂਟਰ ਦੇ ਵਿੱਚ ਹੋਈ ਸੀ ਔਰ ਬੁੱਧਵਾਰ ਦੀ ਰਾਤ 8 ਵਜੇ ਅਮਰੀਕੀ ਸਮੇਂ ਦੇ ਮੁਤਾਬਕ ਇਹ ਮੌਤ ਦੀ ਸਜ਼ਾ ਦਿੱਤੀ ਗਈ ਸੀ। ਪਰ ਖਬਰ ਏਜੰਸੀ AP ਦੀ ਰਿਪੋਰਟ ਦੇ ਮੁਤਾਬਕ ਪਾਈਕ ਨੂੰ ਮਾਰਨ ਵਾਲੇ ਪੈਂਟ੍ਰੋਬਾਟਿਲ ਨਾਮ ਦੀ ਜਿਹੜੀ ਇਹ ਦਵਾ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਸੀ ਉਸਨੂੰ ਹੁਣ ਬੰਦ ਕਰ ਦਿੱਤਾ ਗਿਆ ਔਰ ਇਸ ਦੀ ਅਲੱਗ ਤੋਂ ਇੱਕ ਪੜਤਾਲ ਕੀਤੀ ਜਾ ਰਹੀ ਹੈ। ਪਰ ਫਿਲਹਾਲ ਉਸਦੀ ਹੁਣ ਮੌਤ ਦੀ ਸਜ਼ਾ ਰੁਕੇਗੀ ਨਹੀਂ ਰੁਕੇਗੀ ਇਹ ਨਹੀਂ ਕਿਹਾ ਜਾ ਸਕਦਾ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਸੁਪਰੀਮ ਕੋਰਟ ਦੇ ਨਾਲ ਜੁੜੀ ਜਿੱਥੇ 2008 ਦੇ ਵਿੱਚ ਅਹਿਮਦਾਬਾਦ ਦੇ ਅੰਦਰ ਲੜੀਵਾਰ ਹੋਏ ਬੰਬ ਧਮਾਕਿਆਂ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਇੰਡੀਅਨ ਮੁਜਾਹਿਦੀਨ ਦੇ ਮੈਂਬਰ ਅਹਿਮਦ ਬਾਵਾ ਉਰਫ ਅਬੂ ਬਕਰ ਬਰੇਲਵੀ ਦੀ ਮੌਤ ਦੀ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਹਨਾਂ ਧਮਾਕਿਆਂ ਦੇ ਵਿੱਚ 56 ਵਿਅਕਤੀ ਮਾਰੇ ਗਏ ਸੀ। ਜਸਟਿਸ ਵਿਕਰਮ ਨਾਥ ਤੇ AJ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਹੇਠਲੀ ਅਦਾਲਤ ਦਾ ਰਿਕਾਰਡ ਵੀ ਤਲਬ ਕੀਤਾ। ਦੱਸ ਦਈਏ ਕਿ ਕਥਿਤ ਦੋਸ਼ੀ ਅਬੂ ਅਹਿਮਦ ਬਾਵਾ ਜਿਹੜਾ ਉਸਨੇ ਗੁਜਰਾਤ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਇਹ ਹਮਲਾ ਵਾਪਰਿਆ ਸੀ ਸਾਲ 2008 ਦੇ ਵਿੱਚ ਜਦੋਂ ਅਹਿਮਦਾਬਾਦ ਦੇ ਅੰਦਰ 70 ਮਿੰਟਾਂ ਦੇ ਵਿੱਚ ਹੀ 21 ਧਮਾਕੇ ਕੀਤੇ ਗਏ ਸੀ ਅਲੱਗ ਅਲੱਗ ਥਾਵਾਂ ਦੇ ਉੱਤੇ। ਇਹਨਾਂ ਅਲੱਗ ਅਲੱਗ ਧਮਾਕਿਆਂ ਦੇ ਵਿੱਚ 56 ਲੋਕਾਂ ਦੀ ਮੌਤ ਹੋਈ ਸੀ 200 ਤੋਂ ਵੱਧ ਲੋਕ ਜ਼ਖਮੀ ਹੋਏ ਸੀ। ਜਿੱਥੇ ਪੀੜਤਾਂ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਸੀ ਉਹਨਾਂ ਹਸਪਤਾਲਾਂ ਦੇ ਵਿੱਚ ਵੀ ਧਮਾਕੇ ਕੀਤੇ ਗਏ। ਹਾਈਕੋਰਟ ਨੇ 7 ਜੁਲਾਈ ਨੂੰ ਇੰਡੀਅਨ ਮੁਜਾਹਿਦੀਨ ਦੇ ਦੋਸ਼ੀ ਠਹਿਰਾਏ ਗਏ 38 ਕਾਰਕੁਨਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ ਤੇ 11 ਹੋਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਵੀ ਕਾਇਮ ਰੱਖੀ ਸੀ। ਵਿਸ਼ੇਸ਼ ਅਦਾਲਤ ਨੇ ਫਰਵਰੀ 2022 ਦੇ ਵਿੱਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸੇ ਮਾਮਲੇ 'ਚ 35 ਕੇਸ ਦਰਜ ਕੀਤੇ ਗਏ ਸੀ ਤੇ 78 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਚਲਾਇਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ 49 ਨੂੰ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੇ ਗੁਜਰਾਤ ਸਰਕਾਰ ਨੂੰ ਧਮਾਕਿਆਂ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਵਾਲਿਆਂ ਨੂੰ 10-10 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਹਦਾਇਤ ਵੀ ਕੀਤੀ ਸੀ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਦੇਸ਼ ਵਿਆਪੀ ਵਿਖਾਵਿਆਂ ਦੀ ਚੇਤਾਵਨੀ ਦਿੱਤੀ। ਅੱਜ ਦੇ ਦਿਨ ਤੋਂ ਇਹ ਸ਼ੁਰੂ ਹੋ ਰਹੇ ਨੇ। ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਜੇ ਮੰਗ ਪੂਰੀ ਨਾ ਹੋਈ ਤਾਂ ਅਕਤੂਬਰ ਦੇ ਅਖੀਰ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਇੱਕ ਵੱਡਾ ਅੰਦੋਲਨ ਕੀਤਾ ਜਾਏਗਾ। ਮੁੰਬਈ ਦੇ ਵਿੱਚ ਪ੍ਰੈਸ ਕਲੱਬ ਦੇ ਅੰਦਰ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ CJP ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੇ ਵਾਸਤੇ ਦਬਾਅ ਬਣਾਉਣ ਦੇ ਲਈ ਅੱਜ ਤੋਂ ਮੁੰਬਈ ਦੇ ਦਾਦਰ ਇਲਾਕੇ ਦੇ ਸ਼ਿਵਾਜੀ ਪਾਰਕ ਦੇ ਵਿੱਚ ਰੋਸ ਮੁਜ਼ਾਹਰਾ ਸ਼ੁਰੂ ਕਰੇਗੀ। ਇਹ ਮੁਜ਼ਾਹਰਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦੇ ਦਿੰਦੇ। ਮੈਂ ਕਿਹਾ ਕਿ ਗੋਆ, ਕਰਨਾਟਕ, ਵੈਸਟ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਵਿੱਚ ਵੀ ਵਿਖਾਵੇ ਕੀਤੇ ਜਾਣਗੇ। ਇਹ ਉਹ ਸੂਬੇ ਨੇ ਜਿੱਥੇ ਇਲੈਕਸ਼ਨ ਹੋ ਕੇ ਹਟੇ ਨੇ ਔਰ ਇੱਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨਰ ਨੇ ਭਾਜਪਾ ਨੂੰ ਹਮਾਇਤ ਦੇਣ ਦੇ ਲਈ ਇਹਨਾਂ ਚੋਣਾਂ ਦੇ ਵਿੱਚ ਧਾਂਦਲੀਆਂ ਕੀਤੀਆਂ ਨੇ। ਖੈਰ, ਉੱਧਰ ਦੂਸਰੇ ਪਾਸੇ ਭਾਰਤ ਦੀਆਂ ਖਬਰਾਂ ਦੀ ਆਖਰੀ ਖਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ ਜਿੱਥੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਨਵੇਂ ਚਿਹਰੇ ਦੇ ਐਲਾਨ ਤੋਂ ਠੀਕ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਖਾਤੇ X ਤੋਂ ਆਪਣੇ ਆਪ ਨੂੰ ਸਾਬਕ ਪ੍ਰਧਾਨ ਦੱਸ ਕੇ ਅਹੁਦੇ ਤੋਂ ਲਾਂਭੇ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨੇ ਜਾਣ ਦੇ ਲਈ ਵੀ ਹੁਣ ਇੱਕ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦਰਮਿਆਨ PTI ਨਾਮ ਦੀ ਜਿਹੜੀ ਖਬਰ ਏਜੰਸੀ ਹੈ ਉਸਦੀ ਵੀਡੀਓਜ਼ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਵੀਡੀਓ ਇੰਟਰਵਿਊ 'ਚ ਗੱਲਬਾਤ ਕਰਦੇ ਹੈ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਹੈ, ਮੈਨੂੰ ਤਾਂ ਇਹੀ ਪਤਾ ਹੈ। ਨਵੇਂ ਪ੍ਰਧਾਨ ਦੇ ਨਾਂ ਬਾਰੇ ਪੁੱਛਣ ਦੇ ਵਾਸਤੇ ਰਾਜਾ ਵੜਿੰਗ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੌਣ ਹੈ ਤਾਂ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਦਾ ਅਧਿਕਾਰ ਖੇਤਰ ਹੈ। ਕੌਣ ਬਣ ਰਿਹਾ, ਕਦੋਂ ਬਣ ਰਿਹਾ, ਮੈਂ ਤਾਂ ਪ੍ਰਧਾਨ ਨਹੀਂ ਹਾਂ ਸੋ ਮੈਨੂੰ ਪਤਾ ਵੀ ਨਹੀਂ। ਪਾਰਟੀ ਹਾਈਕਮਾਂਡ ਵੀ ਹੁਣ ਇਸ ਮਾਮਲੇ ਨੂੰ ਬਹੁਤਾ ਲਟਕਾਉਣ ਦੇ ਰੌਅ ਦੇ ਵਿੱਚ ਨਹੀਂ ਹੈ ਆਲ ਇੰਡੀਆ ਕਾਂਗਰਸ ਕਮੇਟੀ ਤੇ ਦੇ ਨਾਲ ਜੁੜੇ ਹੋਏ ਸਾਬਕਾ ਖਜ਼ਾਨਚੀ, ਸਾਬਕਾ ਮੰਤਰੀ ਰਹਿ ਚੁੱਕੇ ਵਿਜੇਂਦਰ ਸਿੰਗਲਾ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਦੇ ਨਾਵਾਂ ਦੇ ਉੱਤੇ ਵਿਚਾਰ ਕਰ ਰਹੀ ਹੈ। ਦੋਹਾਂ ਨੂੰ ਪ੍ਰਧਾਨਗੀ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ 'ਚ ਫੇਰਬਦਲ ਬਾਰੇ ਫੈਸਲਾ ਹਾਈਕਮਾਂਡ ਨੇ ਲੈਣਾ ਹੈ। ਸਚਿਨ ਪਾਇਲਟ ਨੂੰ ਇੰਚਾਰਜ ਲਗਾਏ ਜਾਣ ਦੇ ਨਾਲ ਵਰਕਰਾਂ ਨੂੰ ਨਵੀਂ ਉਮੀਦ ਜਾਗੀ ਹੈ। ਚੰਨੀ ਨੇ ਵੀ ਕਿਹਾ ਕਿ ਇਸ ਦਰਮਿਆਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਹਾਈਕਮਾਂਡ ਦੇ ਨਾਲ ਮੀਟਿੰਗ ਕੀਤੀ ਹੈ। ਰੰਧਾਵਾ ਨੇ ਹਾਲਾਂਕਿ ਕਿਹਾ ਹੈ ਕਿ ਉਹ ਰਾਜਸਥਾਨ ਕਾਂਗਰਸ ਦੇ ਇੰਚਾਰਜ ਵਜੋਂ ਮਿਲ ਰਹੇ ਨੇ, ਜਿਸ ਦਾ ਤਾਲੁਕ ਪੰਜਾਬ ਮਾਮਲਿਆਂ ਦੇ ਨਾਲ ਨਹੀਂ ਹੈ। ਰਾਜਾ ਵੜਿੰਗ ਦੇ ਐਲਾਨ ਤੋਂ ਬਾਅਦ ਜਿਹੜਾ ਬਤੌਰ ਪ੍ਰਧਾਨ ਉਹਨਾਂ ਦੀ ਇਹ ਸਿਆਸੀ ਪਾਰੀ ਤਾਂ ਖਤਮ ਹੋ ਗਈ ਹੈ, ਪਰ ਹਾਈਕਮਾਂਡ ਦੀ ਤਲਬੀ ਤੋਂ ਬਾਅਦ ਉਹ ਦਿੱਲੀ ਪਹੁੰਚ ਗਏ ਨੇ ਔਰ ਰਵਾਨਾ ਹੋਣ ਤੋਂ ਪਹਿਲਾਂ ਵੜਿੰਗ ਨੇ ਕਿਹਾ ਕਿ ਉਹ ਦਿੱਲੀ ਜਾ ਰਹੇ ਨੇ ਔਰ ਤਸਵੀਰ ਉਦੋਂ ਤੱਕ ਸਪਸ਼ਟ ਨਹੀਂ ਹੁੰਦੀ ਜਦੋਂ ਤੱਕ ਉੱਥੇ ਉਹ ਮੁਲਾਕਾਤ ਕਰਕੇ ਕੋਈ ਫੈਸਲੇ ਨਹੀਂ ਲੈ ਲੈਂਦੇ ਤੇ ਫਿਰ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਤੇ ਉਸ ਤੋਂ ਬਾਅਦ ਹੀ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਸਕਣਗੇ। ਭਾਰਤ ਪੰਜਾਬ ਦੀਆਂ ਖਬਰਾਂ ਇੰਨੀਆਂ ਹੀ, ਅੱਗੇ ਚੱਲ ਕੇ ਇਹਨਾਂ ਦੀ ਵਿਸਤਾਰ ਸਾਂਝ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਪਾਉਂਦੇ ਨੇ, ਉਹ ਵੀ ਬੁਲੇਟਿਨ ਥਰੂ ਸਾਡੇ ਸੋਸ਼ਲ ਮੀਡੀਆ, ਮਾਫ ਕਰਨਾ ਸਾਡੇ ਪੋਡਕਾਸਟ ਸੈਕਸ਼ਨ ਤੋਂ ਜਾ ਕੇ ਸੁਣ ਸਕਦੇ ਹੋ। ਪਰ ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਵਿਕਟੋਰੀਆ ਦੇ ਨਾਲ ਜੁੜੀ ਹੋਈ, ਜਿੱਥੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਡਾਕਟਰਾਂ ਨੂੰ ਹੜਤਾਲ ਕਰਨ ਦੇ ਲਈ ਮਜਬੂਰ ਹੋਣਾ ਪਿਆ। ਦੱਸ ਦਈਏ ਕਿ ਵੀਰਵਾਰ ਦੀ ਦੁਪਹਿਰ ਵਿਕਟੋਰੀਆ ਭਰ ਦੇ ਜਿੰਨੇ ਵੀ ਪਬਲਿਕ ਹੋਸਪਿਟਲਸ ਔਰ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਦੇ ਵਿੱਚ ਕੰਮ ਕਰਦੇ ਡਾਕਟਰ ਨੇ, ਉਹਨਾਂ ਨੇ ਜਿਹੜੀਆਂ ਪਲੈਂਡ ਸਰਜਰੀ ਸੀ ਤੇ ਜਿਹੜੀਆਂ ਆਊਟ ਪੇਸ਼ੈਂਟ ਅਪਾਇੰਟਮੈਂਟ ਸੀ ਉਹਨਾਂ ਨੂੰ ਕੁਝ ਘੰਟਿਆਂ ਦੇ ਲਈ ਰੋਕ ਦਿੱਤਾ ਤੇ ਹੜਤਾਲ ਕਰਨ ਦੇ ਲਈ ਸੜਕਾਂ ਦੇ ਉੱਤੇ ਆਏ। ਸਟੇਟ ਪਾਰਲੀਮੈਂਟ ਦੇ ਬਾਹਰ ਲਗਭਗ 4 ਘੰਟਿਆਂ ਦਾ ਇਹ ਸਟਾਪ ਵਰਕ ਐਕਸ਼ਨ ਸੀ, ਜਿਹੜਾ ਯਾਨੀ ਕੰਮ ਰੋਕੂ ਇੱਕ ਹੜਤਾਲ ਸੀ ਉਹ ਕੀਤੀ ਗਈ। ਹਾਲਾਂਕਿ ਜਿਹੜੀ ਇਸ ਦਰਮਿਆਨ ਆਖਰੀ ਸਮਿਆਂ ਦੇ ਵਿੱਚ ਯੂਨੀਅਨ ਦੀ ਸਰਕਾਰ ਦੇ ਨਾਲ ਗੱਲਬਾਤ ਦੀ ਇੱਕ ਫੇਰ ਤੋਂ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ 1 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ। ਤੁਹਾਨੂੰ ਸਿਰਫ ਜਾਣਕਾਰੀ ਦੇ ਲਈ ਦੱਸ ਦਈਏ ਕਿ ਯੂਨੀਅਨ ਨੇ, ਡਾਕਟਰਾਂ ਦੀ ਜਿਹੜੀ ਯੂਨੀਅਨ ਹੈ, ਉਹਨਾਂ ਨੇ ਹੜਤਾਲ ਐਵੇਂ ਹੀ ਨਹੀਂ ਕੀਤੀ, ਬਲਕਿ ਸਰਕਾਰ ਦੇ ਨਾਲ ਲਗਭਗ 14 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ। ਪ੍ਰੀਮੀਅਰ ਵੀ 2 ਬਦਲ ਚੁੱਕੇ ਨੇ, ਪਹਿਲਾਂ ਜੈਸਿੰਟਾ ਐਲਨ ਸੀ, ਹੁਣ ਬੈਨ ਕੈਰਲ ਨੇ, ਸਿਹਤ ਮੰਤਰੀ 2 ਬਦਲ ਚੁੱਕੇ ਨੇ, ਪਰ ਮਾਮਲਾ ਉੱਥੇ ਦਾ ਉੱਥੇ ਹੀ ਹੈ। ਬਲਕਿ ਹੁਣ ਵਿਕਟੋਰੀਆ 'ਚ ਚੋਣਾਂ ਵੀ ਨੇ, ਇਸ ਕਰਕੇ ਡਾਕਟਰਾਂ ਦੀ ਇਹ ਹੜਤਾਲ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ। ਡਾਕਟਰਾਂ ਦੀ ਤਰਫ ਤੋਂ ਜਿਹੜਾ ਗੈਰ ਸੁਰੱਖਿਅਤ ਮਾਹੌਲ ਹੈ ਉਸਨੂੰ ਬਦਲਣ ਦੀ ਇੱਕ ਗੁਹਾਰ ਕੀਤੀ ਗਈ ਹੈ। ਪਿਛਲੇ 25 ਸਾਲਾਂ ਦੇ ਵਿੱਚ ਵਿਕਟੋਰੀਆ ਦੇ ਸੜਕਾਂ ਦੇ ਉੱਤੇ ਤਾਂ ਕਦੇ ਡਾਕਟਰ ਇਸ ਤਰੀਕੇ ਦੇ ਨਾਲ ਹੜਤਾਲ ਕਰਨ ਦੇ ਲਈ ਨਹੀਂ ਆਏ। 1:30 ਵਜੇ ਤੋਂ ਲੈ ਕੇ 5:30 ਵਜੇ ਤੱਕ ਕੱਲ ਦੁਪਹਿਰ ਵੇਲੇ, ਚਾਹੇ ਮੈਲਬਰਨ ਮੈਟਰੋਪੋਲੀਟਨ ਗੱਲ ਕਰ ਲਈਏ, ਚਾਹੇ ਜਿੰਨੇ ਵੀ ਵੱਡੇ ਰੀਜਨਲ ਹੋਸਪਿਟਲ ਨੇ ਉਹਨਾਂ ਦੇ, ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫੀਸਰਸ ਫੈਡਰੇਸ਼ਨ ਵਿਕਟੋਰੀਆ, ਇਹਨਾਂ ਦੇ ਸੱਦੇ ਦੇ ਉੱਤੇ, ਇਸ ਯੂਨੀਅਨ ਦੇ ਸੱਦੇ ਦੇ ਉੱਤੇ ਇਹ ਡਾਕਟਰਾਂ ਨੇ ਹੜਤਾਲ ਕੀਤੀ ਸੀ। ਮੰਗ ਕੀ ਸੀ? ਬੜੀ ਸਪਸ਼ਟ ਮੰਗ ਰੱਖੀ ਗਈ ਹੈ ਔਰ ਪਿਛਲੇ ਲਗਭਗ 1.25 ਸਾਲ ਤੋਂ ਇਹ ਮੰਗਾਂ ਬਕਾਇਆ ਪਈਆਂ ਨੇ ਕਿ ਇੱਕ ਤਾਂ ਅਗਲੇ 4 ਸਾਲਾਂ ਦੇ ਵਿੱਚ ਇਹ ਜਿਹੜੇ ਪਬਲਿਕ ਹੋਸਪਿਟਲ ਦੇ ਵਿੱਚ ਕੰਮ ਕਰਦੇ ਡਾਕਟਰ ਨੇ, ਇਹਨਾਂ ਦੀਆਂ ਤਨਖਾਹਾਂ 'ਚ 30% ਦਾ ਇਜ਼ਾਫਾ ਕੀਤਾ ਜਾਵੇ। ਦੂਸਰਾ, ਜਿਹੜਾ ਅਨਪੇਡ ਓਵਰ ਟਾਈਮ ਹੈ ਉਹਨੂੰ ਲੈ ਕੇ ਕਾਨੂੰਨ ਜਿਹੜੇ ਬਦਲੇ ਜਾਣ, ਤੇ ਤੀਸਰਾ, ਕਿਉਂਕਿ ਕੰਮ ਇੰਨੇ ਘੰਟੇ ਕਰਨਾ ਪੈਂਦਾ, 12.5 ਘੰਟੇ ਦੀ ਵੀ ਸ਼ਿਫਟ ਹੁੰਦੀ ਹੈ, ਉਹਨੂੰ ਥੋੜਾ ਸ਼ਾਰਟ ਕੀਤਾ ਜਾਵੇ, ਲੰਬੀਆਂ ਸ਼ਿਫਟਾਂ ਨਾ ਰੱਖੀਆਂ ਜਾਣ। ਤੇ ਇਹਦੇ ਨਾਲ ਜੁੜਦਾ ਹੀ 4th ਮੰਗ ਵੀ ਉਹ ਇਹ ਹੈ ਕਿ ਫਟੀਕ ਮੈਨੇਜਮੈਂਟ ਦੇ ਜਿਹੜੇ, ਕਿਉਂਕਿ ਇੰਨੇ ਲੰਬੇ ਕੰਮ ਕਰਕੇ ਡਾਕਟਰ ਜਿਹੜੇ ਨੇ ਖੁਦ ਥੱਕ ਜਾਂਦੇ ਨੇ ਤੇ ਇਹ ਇਲਾਜ ਕਰਨ ਦੇ ਉਸ ਵਕਤ ਕਾਬਿਲ ਨਹੀਂ ਰਹਿੰਦੇ ਨੇ, ਸੋ ਇਸ ਕਰਕੇ ਉਹਨਾਂ ਦੀ ਫਟੀਕ ਮੈਨੇਜਮੈਂਟ ਨੂੰ ਵੀ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੁਝ ਇੰਤਜ਼ਾਮਾਤ ਕੀਤੇ ਜਾਣ। ਹੁਣ ਇਹ ਜਿਹੜੀ ਐਸੋਸੀਏਸ਼ਨ ਹੈ AMA ਵਿਕਟੋਰੀਆ, ਉਹਨਾਂ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ। ਕੱਲ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਦੱਸਿਆ ਗਿਆ ਕਿ ਸਰਕਾਰ ਦੇ ਨਾਲ ਗੱਲਬਾਤ ਤੁਰੀ ਹੈ ਇੱਕ ਵਾਰ ਫਿਰ ਤੋਂ, ਪਰ ਹਾਲੇ ਤੱਕ ਕਿਸੇ ਨਤੀਜੇ ਦੇ ਉੱਤੇ ਸਰਕਾਰ ਨਹੀਂ ਪਹੁੰਚ ਸਕੀ। ਉਹਨਾਂ ਕਹਿਣਾ ਹੈ ਕਿ ਸਾਨੂੰ ਲੱਗਦਾ ਹੈ ਕਿ ਡਾਕਟਰ ਜਿਹੜੇ ਕਿ ਸਿਹਤ ਸਿਸਟਮ ਦਾ, ਹੈਲਥ ਸਿਸਟਮ ਦਾ ਇੱਕ ਢਾਂਚਾ ਹੁੰਦੇ ਨੇ, ਇੱਕ ਬੈਕਬੋਨ ਹੁੰਦੇ ਨੇ, ਸਰਕਾਰ ਨੂੰ ਤਰਜੀਹ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਵੈਸੇ ਯੂਨੀਅਨ ਦੀ ਤਰਫ ਤੋਂ ਇਹ ਵੀ ਗੱਲ ਮਿਥੀ ਗਈ ਸੀ ਕਿ ਜੇਕਰ ਹਾਲੇ ਤੱਕ ਜੇ ਹੁਣ ਸਰਕਾਰ ਨਹੀਂ ਮੰਨਦੀ ਤਾਂ ਇੱਕ ਵਾਰ ਫਿਰ ਤੋਂ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਕ ਹੋਰ ਹੜਤਾਲ ਕੀਤੀ ਜਾਵੇ। ਪਿਛਲੇ 14 ਮਹੀਨਿਆਂ 'ਚ 60 ਮੀਟਿੰਗਾਂ ਹੋ ਚੁੱਕੀਆਂ ਨੇ, ਕੀ ਲੱਗਦਾ ਹੈ ਕਿ ਹੁਣ ਸਰਕਾਰ ਇਹਨਾਂ ਇਸ ਯੂਨੀਅਨ ਦੀ ਸੁਣੇਗੀ? ਇਹ ਸਰਕਾਰ ਦੇ ਉੱਤੇ ਨਿਰਭਰ ਕਰਦਾ, ਪਰ ਯੂਨੀਅਨ ਦਾ ਕਹਿਣਾ ਹੈ ਕਿ ਅਗਲੀ ਵਾਰ 4 ਘੰਟਿਆਂ ਦੀ ਹੜਤਾਲ ਨਹੀਂ, ਇੱਕ ਵੱਡੀ ਹੜਤਾਲ, ਬਲਕਿ 24 ਘੰਟਿਆਂ ਦੀ ਹੜਤਾਲ ਜਿਹੜੀ ਉਹ ਸੂਬੇ ਭਰ ਦੇ ਵਿੱਚ ਕੀਤੀ ਜਾਏਗੀ, ਤੇ ਲੀਗਲ ਥ੍ਰੈਟ ਵੀ ਜਿਹੜੇ ਨੇ ਯੂਨੀਅਨ ਦੀ ਤਰਫ ਤੋਂ ਸਰਕਾਰ ਨੂੰ ਦਿੱਤੇ ਗਏ ਨੇ। ਹਸਪਤਾਲਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਕਾਫੀ ਜ਼ਿਆਦਾ ਗੰਭੀਰ ਵਿਸ਼ੇ ਦੇ ਵੱਲ ਇਸ਼ਾਰਾ ਕਰਦੀ ਹੈ, ਔਰ ਇਹ ਖਬਰ ਮੈਲਬਨ ਦੇ ਇੱਕ ਵੱਡੇ ਹਸਪਤਾਲ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਹੁਣ ਜਾਂਚ ਦੇ ਘੇਰੇ ਦੇ ਵਿੱਚ ਹੈ। ਜਾਂਚ ਇਸ ਕਰਕੇ ਕਿ ਰਾਇਲ ਚਿਲਡਰਨ ਹਸਪੀਟਲ ਦੇ ਵਿੱਚ ਕੈਂਸਰ ਦਾ ਇਲਾਜ ਕਰਦਿਆਂ ਸਮੇਂ ਜਿਹੜੀ ਕੀਮੋਥੈਰੇਪੀ ਦੇ ਕੈਮੀਕਲਸ ਦਿੱਤੇ ਜਾਂਦੇ ਨੇ, ਖਾਸ ਤੌਰ ਦੇ ਉੱਤੇ ਕਿਉਂਕਿ ਇਹ ਬੱਚਿਆਂ ਦਾ ਹਸਪਤਾਲ ਸੀ ਤੇ ਕੈਂਸਰ ਪੇਸ਼ੈਂਟ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਇਲਾਜ ਦੇ ਵਿੱਚ ਜਦੋਂ ਕੀਮੋਥੈਰੇਪੀ ਦੇ ਇਲਾਜ ਦੇ ਦਰਮਿਆਨ ਜਿਹੜੇ ਉਸ ਵਕਤ ਮੈਡੀਕਲ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਗਲਵਜ਼ ਪਹਿਨਣੇ ਜ਼ਰੂਰੀ ਹੁੰਦੇ ਨੇ, ਤੇ ਹੁਣ ਇਹ ਜਾਂਚ ਜਿਹੜੀ ਹੈ ਹਸਪੀਟਲ ਮੈਨੇਜਮੈਂਟ ਦੇ ਖਿਲਾਫ ਇਸੇ ਕਰਕੇ ਤੁਰੀ ਹੈ ਕਿ ਇਹ ਜਿਹੜੇ ਗਲਵਜ਼ ਦਿੱਤੇ ਜਾਂਦੇ ਸੀ ਕੀਮੋਥੈਰੇਪੀ ਦੇ ਦਰਮਿਆਨ ਉਹ ਜਿਹੜੇ ਮੈਡੀਕਲ ਗ੍ਰੇਡ ਦੇ ਗਲਵਜ਼ ਨਹੀਂ ਸੀ। ਇਹ ਕਿੰਨੀ ਗੰਭੀਰ ਖਬਰ ਹੈ ਔਰ ਇਸ ਦੇ ਵੱਲ ਜਿਹੜਾ ਸਰਕਾਰ ਦੀ ਕਿੰਨੀ ਗੰਭੀਰਤਾ, ਇਹ ਦੋ ਅਲੱਗ ਅਲੱਗ ਗੱਲਾਂ ਨੇ, ਪਰ ਇਹ ਟੌਕਸਿਕ ਕੈਮੀਕਲ ਜਿਹੜੇ ਹੁੰਦੇ ਨੇ ਇਹ ਬੱਚਿਆਂ ਦੇ ਲਈ ਤਾਂ ਜਿਹੜੇ ਮੈਡੀਕਲ ਗ੍ਰੇਡ ਦੇ ਗਲਵਜ਼ ਨਾ ਇਸਤੇਮਾਲ ਕਰਨਾ ਉਹ ਤਾਂ ਖਤਰਨਾਕ ਹੋ ਹੀ ਸਕਦਾ, ਪਰ ਜਿਹੜੇ ਕਰਮਚਾਰੀ ਇਹਨਾਂ ਦਾ ਇਸਤੇਮਾਲ ਕਰਦੇ ਨੇ ਨਾ, ਗਲਵਜ਼ ਦਾ ਇਸਤੇਮਾਲ ਕਰਦੇ ਨੇ, ਕਿਉਂਕਿ ਸਾਈਟੋਟੌਕਸਿਕ ਵਰਗੇ ਏਜੈਂਟਸ ਜਿਹੜੇ ਹੁੰਦੇ ਨੇ ਉਹ ਕੀਮੋਥੈਰੇਪੀ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ, ਉਹ ਕਿਸੇ ਵੀ ਆਮ ਮਨੁੱਖੀ ਸਰੀਰ ਦੇ ਲਈ ਸਹੀ ਨਹੀਂ ਹੁੰਦੇ। ਕੀਮੋਥੈਰੇਪੀ ਵੈਸੇ ਹੀ ਆਪਣੇ ਆਪ ਦੇ ਵਿੱਚ ਇੱਕ ਬੜੀ ਸਖਤ ਇਲਾਜ ਵਿਧੀ ਹੈ। ਜਿਸ ਵਿਅਕਤੀ ਨੂੰ ਕੀਮੋਥੈਰੇਪੀ ਦਿੱਤੀ ਜਾਂਦੀ ਹੈ ਉਸਦਾ ਵੀ ਇਮਿਊਨਿਟੀ ਸਿਸਟਮ ਦੇ ਉੱਤੇ ਫਰਕ ਇਸ ਦਾ ਪੈਂਦਾ, ਪਰ ਇੰਟਰਨੈਸ਼ਨਲ ਸਟੈਂਡਰਡਸ ਦੇ ਜਿਹੜੇ ਇੱਕ ਗਲਵਜ਼ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੁੰਦਾ, ਕਿਉਂਕਿ ਜੇਕਰ ਇਸ ਕਿਸਮ ਦੇ ਗਲਵਜ਼ ਦਾ ਇਸਤੇਮਾਲ ਨਾ ਹੋਵੇ ਤਾਂ ਉਹ ਵਿਅਕਤੀ ਜਿਹੜਾ ਕੀਮੋਥੈਰੇਪੀ ਕੈਮੀਕਲਸ ਦਾ ਇਸਤੇਮਾਲ ਕਰ ਰਹੇ ਉਹ ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ। ਅਜਿਹੇ 'ਚ ਕੂਕਾਬੂਰਾ ਕੈਂਸਰ ਕੇਅਰ ਜਿਹੜਾ ਵਾਰਡ ਹੈ ਇਹਨਾਂ ਦਾ ਇਸ ਹੋਸਪਿਟਲ ਦਾ, ਉੱਥੇ ਕੁੱਝ ਐਸੇ ਗਲਵਜ਼ ਵਰਤੇ ਗਏ। ਹੁਣ ਵਰਕ ਸੇਫ ਵਿਕਟੋਰੀਆ ਦੀ ਤਰਫ ਤੋਂ ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕੀਤੀ ਜਾ ਰਹੀ ਹੈ। ਹਸਪਤਾਲ ਨੇ ਇਸ ਮਾਮਲੇ ਦੇ ਵਿੱਚ ਇਸ ਖਬਰ ਦੇ ਲਿਹਾਜ਼ ਦੇ ਨਾਲ ਮਾਫ਼ੀ ਮੰਗੀ ਹੈ। ਕਿੰਨੇ ਦਿਨ ਤੱਕ ਕਿਹੜੇ ਕਿਹੜੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਸਟਾਫ ਦੀ ਤਰਫ ਤੋਂ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਇਸ ਦੀ ਕੋਈ ਅਲੱਗ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਸਟਾਫ ਜ਼ਰੂਰ ਇਸ ਵਕਤ ਚਿੰਤਾ ਦੇ ਵਿੱਚ ਹੈ। ਉੱਥੇ ਹੀ ਅਗਲੀ ਖਬਰ ਸਾਊਥ ਵੈਸਟ ਮੈਟਰੋ ਦੇ ਨਾਲ ਜੁੜੀ ਹੋਈ, ਵੈਸੇ ਇਸ ਖਬਰ ਦੇ ਨਾਲ ਜੁੜੀਆਂ ਹੋਈਆਂ ਅੱਗੇ ਕੁਝ ਹੋਰ ਵੀ ਖਬਰਾਂ ਨੇ, ਪਰ ਇਹ ਖਬਰ ਸੁਣਨੀ ਬੜੀ ਜ਼ਰੂਰੀ ਹੈ ਔਰ ਲਾਜ਼ਮੀ ਹੈ, ਕਿਉਂਕਿ ਸਿਡਨੀ ਦੇ ਵਿੱਚ ਇੱਕ ਵਕਾਰੀ ਪ੍ਰੋਜੈਕਟ ਜਿਹੜਾ ਉਹ ਨਿਰਮਾਣ ਅਧੀਨ ਹੈ, ਬਲਕਿ ਉਸ ਪ੍ਰੋਜੈਕਟ ਦਾ ਇੱਕ ਗੇਟ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਹੈ। ਗੱਲ ਕਰ ਰਹੇ ਹਾਂ ਸਾਊਥ ਵੈਸਟ ਮੈਟਰੋ ਲਾਈਨ ਦੀ। ਜਾਣਦੇ ਹੀ ਹੋ ਤੁਸੀਂ ਕਿ ਸਿਡਨੀ ਦੇ ਪੱਛਮੀ ਇਲਾਕੇ ਟਲਾ ਵੋਂਗ ਤੋਂ ਸ਼ੁਰੂ ਹੋ ਕੇ ਵਾਇਆ ਕਾਸਲ ਹਿੱਲ ਤੇ ਚੈਟਸਵੁੱਡ ਹੁੰਦਿਆਂ ਹੋਇਆਂ ਜਿਹੜਾ ਮੈਟਰੋ ਟ੍ਰੇਨ ਪ੍ਰੋਜੈਕਟ ਸੀ ਉਹ ਸਿਡਨੀ ਸੀਬੀਡੀ ਤੱਕ ਤੇ ਬਲਕਿ ਸਿਡਨਮ ਤੱਕ ਸੀ। ਹੁਣ ਸਿਡਨਮ ਨੂੰ ਗਾਂ ਬੈਂਕਸਟਾਊਨ ਦੇ ਨਾਲ ਜੋੜਨ ਵਾਲਾ ਪ੍ਰੋਜੈਕਟ ਵੀ ਮੁਕੰਮਲ ਕਰ ਲਿਆ ਗਿਆ, ਸਟੇਸ਼ਨਸ ਦਾ ਲਗਭਗ ਨਿਰਮਾਣ ਕਰ ਲਿਆ ਗਿਆ, ਪਰ ਕੁਝ ਦਿਨ ਪਹਿਲਾਂ ਜਦੋਂ ਇਹ ਟ੍ਰੇਨ ਦੀ ਸ਼ੁਰੂਆਤ ਕਰਨੀ ਸੀ, ਪੈਸੇਂਜਰਸ ਨੂੰ ਇਸ ਟ੍ਰੇਨ ਦੇ ਉੱਤੇ ਆਉਣ ਦਾ ਸੱਦਾ ਦੇਣਾ ਸੀ ਪ੍ਰੀਮੀਅਰ ਕ੍ਰਿਸ ਮਿੰਸ ਨੇ, ਇਹ ਤੋਂ ਥੋੜੇ ਦਿਨ ਪਹਿਲਾਂ ਹੀ ਇਹ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਇਸ ਟ੍ਰੇਨ ਦੇ ਸੈਕਸ਼ਨ ਦੇ ਵਿੱਚ ਕੁਝ ਇੱਕ ਪਲੈਟਫਾਰਮਸ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਪਲੈਟਫਾਰਮਸ ਦੇ ਵਿੱਚ ਕੀ ਸਮੱਸਿਆਵਾਂ ਆ ਰਹੀਆਂ ਨੇ, ਬਲਕਿ ਉਹਨਾਂ ਦੇ ਗੇਟ ਨਹੀਂ ਖੁੱਲ ਰਹੇ। ਪਹਿਲਾਂ ਤਾਂ ਤੁਹਾਨੂੰ ਇਹ ਦੱਸਦੇ ਚੱਲੀਏ ਜੇ ਤੁਸੀਂ ਸਿਡਨੀ ਮੈਟਰੋ ਤੋਂ ਮੁਖਾਤਬ ਨਹੀਂ ਹੋ ਕਿ ਇਹ ਕੀ ਸ਼ੈ। ਸਿਡਨੀ ਦੇ ਵਿੱਚ ਸੈਮੀ ਮੈਟਰੋ ਟ੍ਰੇਨਾਂ ਤਾਂ ਪਿਛਲੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਚੱਲ ਹੀ ਰਹੀਆਂ ਨੇ ਔਰ ਬੜਾ ਬਿਹਤਰੀਨ ਟਰਾਂਸਪੋਰਟੇਸ਼ਨ ਸਿਸਟਮ ਹੈ, ਪਰ ਮੈਟਰੋ ਜਿਹੜੀ ਕਿ ਸਿਡਨੀ ਦੇ ਵਿੱਚ ਲਗਭਗ ਪਿਛਲੇ ਇੱਕ ਦਹਾਕੇ ਤੋਂ ਨਿਰਮਾਣ ਅਧੀਨ ਆਈ ਸੀ ਤੇ ਉਸ ਦਾ ਇੱਕ ਵੱਡਾ ਸੈਗਮੈਂਟ ਜਿਹੜਾ ਟਲਾਵੋਂਗ ਤੋਂ ਸਿਟੀ ਹੁੰਦਿਆਂ ਹੋਇਆ ਸਿਡਨਮ ਤੱਕ ਸੀਗਾ। ਇਹ ਇੱਕ ਡਰਾਈਵਰਲੈਸ ਮੈਟਰੋ ਸੇਵਾ, ਹਰ 4 ਮਿੰਟ ਦੇ ਵਿੱਚ ਪੀਕ ਆਵਰਸ ਦੇ ਦਰਮਿਆਨ ਇਹ ਸੇਵਾਵਾਂ ਚੱਲਦੀਆਂ ਨੇ ਔਰ ਬੜੀ ਬਾਕਮਾਲ ਇਹ ਟ੍ਰੇਨ ਸੇਵਾਵਾਂ ਨੇ। ਹੁਣ ਇਸ ਦਾ ਵਿਸਤਾਰ ਕੀਤਾ ਜਾ ਰਿਹਾ, ਬਲਕਿ ਹਾਲੇ ਵੀ ਚੱਲ ਰਿਹਾ ਇਸ ਦਾ ਵਿਸਤਾਰ। ਇਸ ਵਿਸਤਾਰ ਦੇ ਵਿੱਚ ਜਿਹੜੇ ਨਵੇਂ ਸਟੇਸ਼ਨ ਜੁੜੇ ਗਏ ਨੇ ਬੈਂਕਸਟਾਊਨ ਤੱਕ ਦੇ, ਔਰ ਕਿਉਂਕਿ ਇਹ ਮੈਟਰੋ ਜਦੋਂ ਆਣ ਕੇ ਰੁਕਦੀ ਹੈ ਇੱਕ ਪਲੈਟਫਾਰਮ ਦੇ ਉੱਤੇ ਆ ਕੇ ਖਲੋਂਦੀ ਹੈ ਤਾਂ ਉਸ ਵਕਤ ਉਸ ਪਲੇਟਫਾਰਮ ਦੇ ਦਰਵਾਜ਼ੇ ਕੱਚ ਦੀਆਂ ਦੀਵਾਰਾਂ ਹੁੰਦੀਆਂ ਨੇ ਉਹ ਲੱਗੇ ਹੋਏ ਹੁੰਦੇ ਨੇ, ਤੇ ਜਿਵੇਂ ਹੀ ਮੈਟਰੋ ਦੇ ਦਰਵਾਜ਼ੇ ਖੁੱਲਦੇ ਨੇ ਤਾਂ ਪਲੇਟਫਾਰਮ ਦੇ ਦਰਵਾਜ਼ੇ ਵੀ ਖੁੱਲ ਜਾਂਦੇ ਨੇ। ਹੁਣ ਇਹ ਦਰਵਾਜ਼ੇ ਜਿਹੜੇ ਪਲੇਟਫਾਰਮ ਦੇ ਨੇ ਉਹ ਖੁੱਲ ਨਹੀਂ ਪਾ ਰਹੇ, ਇੱਕ ਨਹੀਂ ਦੋ ਨਹੀਂ ਬਲਕਿ 6 ਅਲੱਗ ਅਲੱਗ ਥਾਵਾਂ ਦੇ ਉੱਤੇ। ਉਸ ਦੀ ਵਜ੍ਹਾ ਇਹ ਦੱਸੀ ਗਈ ਹੈ ਕਿ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਗੈਪ ਬਹੁਤ ਵੱਡਾ ਹੈ। ਹਾਲਾਂਕਿ ਇੰਨਾ ਵੱਡਾ ਵੀ ਨਹੀਂ ਹੈ, ਪਰ ਇਹ ਇੰਨਾ ਕੁ ਗੈਪ ਹੈ ਕਿ ਇਸ ਨੂੰ ਐਕਸੈਪਟ ਨਹੀਂ ਕੀਤਾ ਜਾ ਸਕਦਾ। ਇਸੇ ਦੇ ਚੱਲਦਿਆਂ ਹੋਇਆ ਹੁਣ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ NSW ਦੇ ਜੌਨ ਗ੍ਰਾਹਮ, ਉਹਨਾਂ ਦਾ ਕਹਿਣਾ ਹੈ, ਵੀਰਵਾਰ ਦੇ ਦਿਨ ਉਹਨਾਂ ਨੇ ਇਹ ਗੱਲ ਦੱਸੀ ਕਿ 6 ਸੈਟਸ ਆਫ ਡੋਰਸ ਜਿਹੜੇ ਨੇ, ਯਾਨੀ ਕਿ 6 ਐਸੇ ਜਿਹੜੇ ਦਰਵਾਜ਼ੇ ਹੈਗੇ ਨੇ, ਉਹ ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇਹ ਸਮੱਸਿਆਵਾਂ ਆਈਆਂ ਨੇ। ਦੱਸ ਦਈਏ ਕਿ ਕੁਝ ਇੱਕ ਸਟੇਸ਼ਨ ਤਾਂ ਮੈਟਰੋ ਦੇ ਸੈਮੀ ਮੈਟਰੋ ਦੇ ਲਈ ਇਸਤੇਮਾਲ ਕੀਤੇ ਜਾਂਦੇ ਸੀ, ਇਸੇ ਕਰਕੇ ਉਹਨਾਂ ਨੂੰ ਹੁਣ ਮੈਟਰੋ ਦੇ ਲਈ ਵੀ ਇਸਤੇਮਾਲ ਕੀਤਾ ਜਾਏਗਾ। ਉਹ 130 ਸਾਲ ਪੁਰਾਣੇ ਸਟੇਸ਼ਨ ਬਣੇ ਹੋਏ ਨੇ ਇੱਥੇ, ਸੋ ਇਸ ਕਰਕੇ ਉਹਨਾਂ ਸਟੇਸ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਡਲਵਿਚ ਹਿਲ, ਕੈਂਟਰਬਰੀ, ਕੈਂਪਸੀ ਤੇ ਮੈਰਿਕਵਿਲ, ਇਹਨਾਂ ਸਟੇਸ਼ਨ ਦੇ ਉੱਤੇ ਇਹ ਗੈਪ ਜਿਹੜੇ ਦੇਖਣ ਨੂੰ ਮਿਲੇ ਨੇ। ਸਭ ਤੋਂ ਵੱਡਾ ਗੈਪ ਡਲਵਿਚ ਹਿਲ ਦੇ ਵਿੱਚ ਹੈ, 30 ਸੈਂਟੀਮੀਟਰ ਦਾ, ਯਾਨੀ ਕਿ ਪਲੇਟਫਾਰਮ ਤੋਂ ਜਿਹੜਾ ਟ੍ਰੇਨ ਦੇ ਦਰਮਿਆਨ ਜਿਹੜਾ ਗੈਪ ਹੋਏਗਾ, ਇਸ ਕਰਕੇ ਦਰਵਾਜ਼ਾ ਇਹ ਨਹੀਂ ਖੁੱਲੇਗਾ। ਤੇ ਸਭ ਤੋਂ ਛੋਟਾ ਗੈਪ ਜਿਹੜਾ ਕੈਂਪਸੀ ਦੇ ਵਿੱਚ ਉਹ 24 ਸੈਂਟੀਮੀਟਰ ਦੇ ਆਸ ਪਾਸ ਹੈ। ਹਾਲਾਂਕਿ 6 ਹੀ ਦਰਵਾਜ਼ੇ ਨੇ, ਪਰ ਇਹਨਾਂ ਨੂੰ 1 ਨਹੀਂ 2 ਨਹੀਂ ਕਈ ਵਾਰ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਲਗਭਗ ਕਿਹਾ ਜਾ ਰਿਹਾ ਹੈ ਕਿ 22 ਲੱਖ ਵਾਰ ਇਹਨਾਂ ਦਰਵਾਜ਼ਿਆਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਏਦਾਂ ਨਹੀਂ ਕਿ ਹਰ ਵਾਰ ਰੁਕੇ ਨੇ, ਪਰ ਇਹ 8 ਵਾਰ ਫੇਲ ਹੋਏ ਨੇ, ਪਰ ਇਸ ਨੂੰ ਮੰਨਿਆ ਨਹੀਂ ਜਾ ਸਕਦਾ, ਖਰਾਬੀ ਤਾਂ ਖਰਾਬੀ ਹੈ। ਹਾਲਾਂਕਿ ਹੁਣ ਇਸ ਖਬਰ ਦੇ ਵਿੱਚ ਜਿਹੜੀ ਡੇਲੀ ਟੈਲੀਗ੍ਰਾਫ ਦੀ, ਕਿਉਂਕਿ ਇਹ ਰਾਈਟ ਵਿੰਗਰ ਮੀਡੀਆ, ਇਹ ਲੇਬਰ ਸਰਕਾਰ ਤੇ ਵਾਰ ਰਹੇ ਨੇ। ਇੱਥੇ ਸਰਕਾਰ ਦੀ ਕੋਈ ਖਾਸ ਐਡੀ ਗਲਤੀ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਪਿਛਲੀ ਲਿਬਰਲ ਨੈਸ਼ਨਲ ਗਵਰਨਮੈਂਟ ਦੇ ਵੇਲੇ ਸ਼ੁਰੂ ਹੋਇਆ ਸੀ, ਹੁਣ ਲੇਬਰ ਪਾਰਟੀ ਦੀ ਸਰਕਾਰ ਹੈ, ਤੇ ਅੱਗੇ ਨੂੰ ਜੇ ਸਰਕਾਰ ਬਦਲ ਵੀ ਜਾਂਦੀ ਹੈ ਤਾਂ ਪੈਰਾਮੈਟਾ ਵਾਲੀ ਲਾਈਨ ਵੀ ਉਹ ਵੀ ਨਿਰਮਾਣ ਅਧੀਨ ਉਹ ਵੀ ਚੱਲੇਗੀ। ਅਸਲ ਦੇ ਵਿੱਚ ਗੜਬੜ ਇੱਥੇ ਬਿਊਰੋਕਰੇਸੀ ਦੀ ਨਜ਼ਰ ਆਉਂਦੀ ਹੈ। ਜਿਹੜੇ ਲੱਖਾਂ ਡਾਲਰ ਦਾ ਪੈਕੇਜ ਲੈਂਦੇ ਨੇ ਸਿਡਨੀ ਮੈਟਰੋ ਦੇ ਜਿਹੜੇ CEOs ਤੋਂ ਲੈ ਕੇ ਡਾਇਰੈਕਟਰ ਅਹੁਦੇ ਤੱਕ, ਔਰ ਫਿਰ ਬਾਅਦ ਦੇ ਵਿੱਚ ਐਸੀਆਂ ਅੰਬੈਰਸਮੈਂਟਸ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ, ਅਸਲ ਦੇ ਵਿੱਚ ਮੀਡੀਆ ਦੇ ਲਈ ਆਸਾਨ ਹੋ ਜਾਂਦਾ ਸਰਕਾਰ ਦੇ ਉੱਤੇ ਵੜਨਾ, ਸਰਕਾਰ ਨੂੰ ਜਵਾਬਦੇਹ ਠਹਿਰਾਉਣਾ ਇੱਕ ਸੌਫਟ ਟਾਰਗੇਟ ਵੀ ਬਣ ਜਾਂਦਾ, ਪਰ ਬਿਊਰੋਕਰੇਸੀ ਦੇ ਉੱਤੇ ਸਵਾਲ ਚੁੱਕੇ ਜਾਣੇ ਬਹੁਤ ਜ਼ਰੂਰੀ ਨੇ। ਉਹ ਸਿਸਟਮ ਜਿਹੜਾ ਪਿਛਲੇ 10 ਸਾਲ ਤੋਂ ਚੱਲਦਾ ਆ ਰਿਹਾ, ਉਹਦੇ ਵਿੱਚ ਐਸੀਆਂ ਸਮੱਸਿਆਵਾਂ ਕਿਵੇਂ ਆ ਗਈਆਂ, ਕਿਵੇਂ ਸਿਡਨੀ ਮੈਟਰੋ ਨੇ ਐਸੇ ਕੰਟਰੈਕਟਰਸ ਨੂੰ ਇਹ ਜੌਬ ਦੇ ਦਿੱਤੀ ਜਿਹੜੇ ਇਹੀ ਤੈਅ ਨਹੀਂ ਕਰ ਪਾਏ ਕਿ ਮੈਟਰੋ ਪਲੇਟਫਾਰਮ ਦੇ ਵਿੱਚ ਤੇ ਮੈਟਰੋ ਟ੍ਰੇਨ ਦੇ ਵਿਚਕਾਰ ਕਿੰਨਾ ਗੈਪ ਹੋਏਗਾ, ਦਰਵਾਜ਼ੇ ਕਿਉਂ ਨਹੀਂ ਖੁੱਲ ਰਹੇ, ਦਰਵਾਜ਼ਿਆਂ ਦੀ ਸਮੱਸਿਆਵਾਂ ਕੀ ਆ ਰਹੀਆਂ ਨੇ। ਵੈਸੇ ਟੋਟਲ 360 ਦਰਵਾਜ਼ੇ ਨੇ ਇਸ ਪੂਰੇ ਦੇ ਪੂਰੇ ਸੈਗਮੈਂਟ ਚ ਜਿਹੜਾ ਹੁਣ ਨਵਾਂ ਤਿਆਰ ਕੀਤਾ ਗਿਆ ਸਾਊਥ ਵੈਸਟ ਮੈਟਰੋ ਦਾ ਪ੍ਰੋਜੈਕਟ। 360 ਦੇ ਵਿੱਚੋਂ ਜੇਕਰ 8 ਦਰਵਾਜ਼ਿਆਂ ਦੇ ਵਿੱਚ ਇਹ ਸਮੱਸਿਆ ਆ ਰਹੀਆਂ ਨੇ ਤਾਂ ਇਹ ਸਿਰਫ 8 ਦੀ ਸਮੱਸਿਆ ਨਹੀਂ ਹੈ। ਸਵਾਲ ਇੱਥੇ ਇਹ ਹੈ ਕਿ ਇੱਕ ਲੰਮਾ ਚਿਰ ਇਸ ਦੇ ਜਿਹੜੇ ਕਰਮਚਾਰੀ ਸੀ ਸਿਡਨੀ ਮੈਟਰੋ ਦੇ ਨਾਲ ਜੁੜੇ ਹੋਏ, ਉਹ ਇੰਡਸਟਰੀਅਲ ਸਟ੍ਰਾਈਕ ਤੇ ਵੀ ਚਲੇ ਗਏ। ਲੰਮਾ ਚਿਰ ਇਹ ਵੀ ਹੜਤਾਲਾਂ ਚੱਲਦੀਆਂ ਰਹੀਆਂ ਕਿ ਇਹ ਮੈਟਰੋ ਦਾ ਪ੍ਰੋਜੈਕਟ ਜਿਹੜਾ ਇਸ ਦੇ ਵਿੱਚ ਗੜਬੜਾਂ ਨੇ, ਪਰ ਬਾਵਜੂਦ ਇਸ ਸਾਰੇ ਕਾਸੇ ਦੇ ਸਿਡਨੀ ਮੈਟਰੋ ਇਸ ਪੂਰੀ ਦੀ ਪੂਰੀ ਜਿਹੜੀ ਇਹ ਸਿਸਟਮ ਹੈ, ਮੈਟਰੋ ਟ੍ਰੇਨ ਸਿਸਟਮ ਹੈ, ਇਸ ਨੂੰ ਹੁਣ ਸਹੀ ਢੰਗ ਦੇ ਨਾਲ ਚਲਾ ਵੀ ਪਾਏਗੀ ਕਿ ਨਹੀਂ, ਕਿਉਂਕਿ ਪਹਿਲੀ ਵਾਰ ਜਦੋਂ ਮੈਟਰੋ ਦਾ ਉਦਘਾਟਨ ਹੋਇਆ ਸੀ ਉਦੋਂ ਵੀ ਸ਼ੁਰੂਆਤ ਦੇ ਵਿੱਚ ਕੁਝ ਇੱਕ ਸਮੱਸਿਆਵਾਂ ਅਜਿਹੀਆਂ ਦੇਖਣ ਨੂੰ ਮਿਲੀਆਂ ਸੀ, ਕਿਉਂਕਿ ਆਟੋਮੈਟਿਕ ਟ੍ਰੇਨਸ ਨੇ, ਆਟੋਮੈਟਿਕ ਜਿਹੜੀਆਂ ਇਹਨਾਂ ਦੇ ਡੋਰਸ ਨੇ ਤੇ ਉਹਨਾਂ ਦੇ ਵਿੱਚ ਇਹ ਸਮੱਸਿਆਵਾਂ ਟਲਾਵੋਂਗ ਤੋਂ ਰਾਉਜ਼ਿਲ ਦੇ ਸੈਕਸ਼ਨ ਦੇ ਦਰਮਿਆਨ ਵੀ ਦੇਖਣ ਨੂੰ ਮਿਲੀਆਂ ਸੀ। ਖੈਰ ਬਿਊਰੋਕਰੇਸੀ ਦੇ ਉੱਤੇ ਸਵਾਲ ਚੁੱਕਣੇ ਇਸ ਕਰਕੇ ਬਣ ਜਾਂਦੇ ਨੇ ਕਿਉਂਕਿ ਕਈ ਵਾਰ ਇਹ ਪਤਾ ਚੱਲਦਾ ਹੈ ਕਿ ਬਿਊਰੋਕਰੇਟ ਲੋੜ ਦੇ ਨਾਲੋਂ ਜ਼ਿਆਦਾ ਤਨਖਾਹਾਂ ਲੈ ਰਹੇ ਨੇ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਜ਼ਿਆਦਾ ਨਹੀਂ ਪਰ ਸਿਰਫ ਇੱਕੋ ਹੀ ਏਜੰਸੀ ਦੀ ਗੱਲ ਕਰਾਂਗੇ ਜਿੱਥੇ ਇਹ ਪਤਾ ਚੱਲਿਆ ਹੈ ਕਿ 1 ਨਹੀਂ 2 ਨਹੀਂ ਬਲਕਿ 1 ਦਰਜਨ ਦੇ ਕਰੀਬ ਜਿਹੜੇ ਫੈਡਰਲ ਪਬਲਿਕ ਸਰਵੈਂਟਸ ਨੇ, ਜਿਹੜੇ ਕਿ ਨੌਕਰਸ਼ਾਹ ਨੇ, ਉਹ ਇੰਨੀਆਂ ਤਨਖਾਹਾਂ ਹਾਸਲ ਕਰ ਰਹੇ ਨੇ ਕਿ ਖੈਰ ਉਸਨੂੰ ਕਿਵੇਂ ਜਸਟੀਫਾਈ ਕਰਾਂਗੇ ਕਿ ਪ੍ਰਧਾਨ ਮੰਤਰੀ ਨਾਲੋਂ ਵੀ ਦੁੱਗਣੀ ਤਨਖਾਹ ਕਈਆਂ ਨੂੰ ਮਿਲ ਰਹੀ ਹੈ। ਔਰ ਇਸ ਤੋਂ ਇਲਾਵਾ ਬੋਨਸ ਮਿਲਦੇ ਨੇ, ਹੋਰ ਅਲਾਉਂਸਿਸ ਹਾਸਲ ਹੁੰਦੇ ਨੇ। ਅਜਿਹਾ ਕੋਸਟ ਆਫ ਲਿਵਿੰਗ ਦਾ ਕ੍ਰਾਈਸਿਸ ਜਦੋਂ ਆਮ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਪਿਆ ਹੋਇਆ ਹੈ ਤਾਂ ਇੱਕ ਸੰਸਥਾ ਆਸਟ੍ਰੇਲੀਆ ਦੀ ਜਿਹੜੀ ਆਸਟ੍ਰੇਲੀਆ ਦੇ ਸੋਵਰੀਅਨ ਵੈਲਥ ਫੰਡ ਦੇ ਨਾਲ ਜੁੜੀ ਹੋਈ ਹੈ, ਫਿਊਚਰ ਫੰਡ, ਜਿੱਥੇ ਆਸਟ੍ਰੇਲੀਆ ਦੇ ਜਿਹੜੇ ਨਿਵੇਸ਼ਕ ਨੇ, ਵਿਦੇਸ਼ੀ ਨਿਵੇਸ਼ਕ ਨੇ, ਉਹ ਜਦੋਂ ਪੈਸਾ ਇਨਵੈਸਟ ਕਰਦੇ ਨੇ ਤਾਂ ਇਸ ਸੰਸਥਾ ਦੀ ਜ਼ਿੰਮੇਵਾਰੀ ਹੁੰਦੀ ਹੈ ਫਿਊਚਰ ਫੰਡ, ਜਿਹੜਾ ਕਿ ਫੋਰੈਕਸ ਨੂੰ ਸਾਂਭ ਸੰਭਾਲ ਕੇ ਰੱਖਦਾ ਹੈ, ਯਾਨੀ ਕਿ ਮੁਦਰਾ, ਵਿਦੇਸ਼ੀ ਮੁਦਰਾ ਨੂੰ ਬਚਾ ਕੇ ਰੱਖਦਾ ਹੈ। 350 ਬਿਲੀਅਨ ਡਾਲਰ, ਸੁਣਦੇ ਸੁਣਦੇ ਜਾਂ ਗਿਣਦੇ ਗਿਣਦੇ ਉਮਰ ਖਤਮ ਹੋ ਜਾਏਗੀ, 350 ਬਿਲੀਅਨ ਡਾਲਰ ਇਸ ਵਕਤ ਆਸਟ੍ਰੇਲੀਆ ਦੇ ਫਿਊਚਰ ਫੰਡ ਦੇ ਵਿੱਚ ਪਏ ਹੈ। ਜ਼ਾਹਰ ਜੀ ਗੱਲ ਹੈ ਕਿ ਰਕਮ ਬਹੁਤ ਵੱਡੀ ਹੈ, ਔਰ ਇਸ ਰਕਮ ਦੀ ਰਾਖੀ ਦੇ ਲਈ ਜਿਹਨਾਂ ਲੋਕਾਂ ਨੂੰ ਰੱਖਿਆ ਗਿਆ ਉਹਨਾਂ ਨੂੰ ਵੀ ਵੱਡੀ ਰਕਮ ਦੇਣੀ ਹੁੰਦੀ ਹੈ। ਪਤਾ ਇਹ ਚੱਲਿਆ ਹੈ ਕਿ ਵਨ ਫਿਊਚਰ ਫੰਡ ਦੇ ਜਿਹੜੇ ਇਸ ਫਿਊਚਰ ਫੰਡ ਦੇ ਜਿਹੜੇ ਮੈਨੇਜਰਸ ਨੇ ਜਾਂ ਜਿਹੜੇ ਐਗਜ਼ੈਕਟਿਵ ਲੈਵਲ ਦੇ ਅਧਿਕਾਰੀ ਨੇ, ਉਹਨਾਂ ਦੀਆਂ ਤਨਖਾਹਾਂ ਪਿਛਲੇ 1 ਸਾਲ ਦੇ ਵਿੱਚ ਵਧਾਈਆਂ ਗਈਆਂ ਨੇ। ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਨੇ ਜਿਹੜੇ ਐਂਥਨੀ ਅਲਬਨੀਜ਼, ਉਹ ਲਗਭਗ 6,22,000 ਡਾਲਰ ਲੈਂਦੇ ਨੇ। ਇਸ ਦੇ 11 ਸਟਾਫ ਮੈਂਬਰ ਦੀਆਂ ਤਨਖਾਹਾਂ 1.5 ਮਿਲੀਅਨ ਡਾਲਰ ਨੇ, ਯਾਨੀ ਪ੍ਰਧਾਨ ਮੰਤਰੀ ਦੇ ਨਾਲੋਂ ਦੁੱਗਣੀਆਂ। 11 ਸਟਾਫ ਮੈਂਬਰ ਨੂੰ ਫੈਡਰਲ ਕੈਬਨਿਟ ਮਿਨਿਸਟਰਸ ਤੋਂ ਵੀ ਜ਼ਿਆਦਾ ਜਿਹੜੀ ਹੈ ਤਨਖਾਹ ਦਿੱਤੀ ਜਾਂਦੀ ਹੈ, ਡਿਪਾਰਟਮੈਂਟ ਸੈਕਟਰੀ ਤੋਂ ਵੀ ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ। ਤਨਖਾਹ ਦਾ ਜਿਹੜਾ ਬੇਲੋੜਾ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਜਾਂ ਫਿਜ਼ੂਲ ਖਰਚੀ ਹੈ ਨੌਕਰਸ਼ਾਹੀ ਦੇ ਉੱਤੇ ਇੰਨੀਆਂ ਮੋਟੀਆਂ ਮੋਟੀਆਂ ਤਨਖਾਹਾਂ ਦੇਣੀਆਂ, ਇਹ ਦਾਅਵਾ ਕੀਤਾ ਹੈ ਗ੍ਰੀਨਸ ਪਾਰਟੀ ਦੇ ਸੈਨੇਟਰ ਬਾਰਬਰਾ ਪੈਕੌਕ ਨੇ। ਉਹਨਾਂ ਨੇ ਸਵਾਲ ਚੁੱਕੇ ਨੇ ਕਿ ਪਬਲਿਕ ਸਰਵਿਸ ਦੇ ਨਾਂ ਦੇ ਉੱਤੇ ਕੁਝ ਵੀ ਤਨਖਾਹ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਫਿਊਚਰ ਫੰਡ। ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ, ਆਸਟ੍ਰੇਲੀਆ ਦੇ ਇਨਵੈਸਟਮੈਂਟ ਦੇ ਲਿਹਾਜ਼ ਦੇ ਨਾਲ ਇੱਕ ਚੰਗਾ, ਇੱਕ ਜ਼ਰੂਰੀ ਫੰਡ ਹੈਗਾ, ਔਰ ਇਸ ਦੇ ਵਿੱਚ 37 ਬਿਲੀਅਨ ਡਾਲਰ ਦਾ ਇਜ਼ਾਫਾ ਵੀ ਹੋ ਮਾਫ ਕਰਨਾ ਇਜ਼ਾਫਾ ਵੀ ਹੋਇਆ ਪਿਛਲੇ 1 ਸਾਲ ਦੇ ਦਰਮਿਆਨ। ਪਰ ਫਿਰ ਵੀ ਤਨਖਾਹਾਂ ਨੂੰ ਕਿਤੇ ਕੁ ਤੱਕ ਤਾਂ ਜਾ ਕੇ ਜਿਹੜਾ ਉਹ ਦੇਖਣਾ ਹੋਏਗਾ ਕਿ ਕਿੰਨੀਆਂ ਕੁ ਤਨਖਾਹਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਨੈਸ਼ਨਲ ਡਿਸਬਿਲਟੀ ਇੰਸ਼ੋਰੈਂਸ ਸਕੀਮ ਹੈ ਜਿਹੜੀ, ਉਸ ਦੇ ਵਿੱਚ ਕਟੌਤੀਆਂ ਕਰਨੀਆਂ ਜ਼ਰੂਰੀ ਨੇ। ਅਪਾਹਜ ਲੋਕਾਂ ਤੱਕ ਮਦਦ ਜਿਹੜੀ ਉਹ ਨਹੀਂ ਪਹੁੰਚਾਈ ਜਾ ਸਕਦੀ ਕਿਉਂਕਿ ਸਰਕਾਰ ਦੇ ਬੇਲੋੜੇ ਖਰਚੇ ਹੁੰਦੇ ਨੇ। ਦੂਸਰੇ ਪਾਸੇ ਕਦੇ ਕਲਾਈਮੇਟ ਐਕਸਚੇਂਜ ਵਰਗ, ਕਲਾਈਮੇਟ ਚੇਂਜ ਦੇ ਨਾਂ ਦੇ ਉੱਤੇ ਜਿਹੜੇ ਮਹਿਕਮੇ ਖੋਲੇ ਹੋਏ ਨੇ, ਕਦੇ ਫਿਊਚਰ ਫੰਡ ਦੇ ਵਿੱਚ, ਕਦੇ ਹੋਰ ਦੂਸਰੇ ਮਹਿਕਮਿਆਂ ਦੇ ਵਿੱਚ ਬੇਲੋੜੀਆਂ ਤਨਖਾਹਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ, ਇਹਨਾਂ ਦੇ ਉੱਤੇ ਵੀ ਸਵਾਲ ਪੈਦਾ ਹੁੰਦੇ ਨੇ। ਉੱਥੇ ਹੀ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ, ਜਿਹੜਾ ਸੇਫਟੀ ਜ਼ਾਰ ਹੈ ਉਹਨਾਂ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਗੇਮਿੰਗ ਪਲੈਟਫਾਰਮਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ। ਗੇਮਿੰਗ ਪਲੈਟਫਾਰਮ ਰੋਬੋਲੈਕਸ, ਫੋਰਟਨਾਈਟ, ਮਾਈਨਕ੍ਰਾਫਟ, ਕਿਹਾ ਜਾ ਰਿਹਾ ਹੈ ਕਿ ਇਹ ਪਲੈਟਫਾਰਮ ਇੱਕ ਤਰੀਕੇ ਦੇ ਨਾਲ ਅੱਤਵਾਦੀਆਂ ਨੂੰ ਭਰਤੀ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਅਨੁਕੂਲ ਬਣਾ ਰਹੇ ਨੇ, ਉਸੇ ਲੋਕਾਂ ਦੇ, ਐਸੇ ਅਪਰਾਧਕ ਲੋਕਾਂ ਦੇ ਅਨੁਕੂਲ ਬਣਾ ਰਹੇ ਨੇ, ਔਰ ਇਹਦੇ ਖਿਲਾਫ ਲੋੜੀਂਦੇ ਕਦਮ ਵੀ ਨਹੀਂ ਚੁੱਕੇ ਜਾ ਰਹੇ। ਸੇਫਟੀ ਜ਼ਾਰ ਦੀ ਤਰਫ ਤੋਂ ਅੱਜ ਦੇ ਦਿਨ ਇਹ ਬਿਆਨ ਸਵੇਰ ਵੇਲੇ ਜਾਰੀ ਕੀਤਾ ਗਿਆ। ਈ ਸੇਫਟੀ ਦੀ ਆਨਲਾਈਨ ਗੇਮਿੰਗ ਪਾਰਦਰਸ਼ਤਾ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਪਲੈਟਫਾਰਮ ਜਿਹੜੇ ਨੇ ਉਹ ਆਪਣੇ ਯੂਜ਼ਰਸ ਨੂੰ ਇੱਕ ਕਾਮਨ ਇਨਫਰਾਸਟ੍ਰਕਚਰ ਜਿਹੜਾ ਉਹ ਨਹੀਂ ਦੇ ਪਾ ਰਹੇ। ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਲੈਂਗੁਏਜ ਐਨਾਲਿਸਿਸ ਟੂਲਸ ਜਿਹੜੇ ਹੁੰਦੇ ਨੇ, ਯਾਨੀ ਕਿ ਜਿੰਨੀਆਂ ਵੱਡੀਆਂ ਗੇਮਿੰਗ ਕੰਪਨੀਆਂ ਨੇ ਉਹਨਾਂ ਦੇ ਦੁਆਰਾ ਜਿਹੜੇ ਉਹਨਾਂ ਦਾ ਇਸਤੇਮਾਲ ਕਰਦੇ ਨੇ ਜਿਹੜੇ ਯੂਜ਼ਰਸ ਉਹਨਾਂ ਗੇਮਸ ਦੇ ਉੱਤੇ, ਖਾਸ ਤੌਰ ਦੇ ਉੱਤੇ ਕਿਸ਼ੋਰੀ ਹੁੰਦੇ ਨੇ, ਨਾਬਾਲਗ ਬੱਚੇ ਹੀ ਹੁੰਦੇ ਨੇ ਜਿਹੜਾ ਇਹਨਾਂ ਗੇਮਿੰਗ ਪਲੈਟਫਾਰਮਸ ਦਾ ਇਸਤੇਮਾਲ ਕਰਦੇ ਨੇ। ਹੁਣ ਉਹ ਜਦੋਂ ਇਹਨਾਂ ਦਾ ਇਸਤੇਮਾਲ ਕਰਦੇ ਨੇ ਤੇ ਉਹਨਾਂ ਦੇ ਨਾਲ ਕੋਈ ਅਨਸੁਕਾਮੀ ਘਟਨਾ ਵਾਪਰਦੀ ਹੈ, ਜਿਵੇਂ ਸੈਕਸੁਅਲ ਐਕਸਟੋਰਸ਼ਨ ਦੇ ਮਾਮਲੇ ਸਾਹਮਣੇ ਆਉਂਦੇ ਨੇ, ਤਾਂ ਇਹ ਜਿਹੜੇ ਗੇਮਿੰਗ ਪਲੈਟਫਾਰਮਸ ਨੇ ਇਹ ਆਪਣੇ ਐਨਾਲਿਸਿਸ ਟੂਲਸ ਨੂੰ ਇਸ ਤਰੀਕੇ ਦੇ ਨਾਲ ਲਾਗੂ ਨਹੀਂ ਕਰਦੇ ਕਿ ਪਿਛਲੀ ਵਾਰ ਫਲਾਣੇ ਯੂਜ਼ਰ ਦੇ ਹਵਾਲੇ ਦੇ ਨਾਲ ਸ਼ਿਕਾਇਤ ਆਈ ਸੀ ਤੇ ਜਾਂ ਇਸ ਕਿਸਮ ਦੇ ਜਿਹੜੇ ਅਕਾਊਂਟ ਹੋਲਡਰਸ ਨੇ ਉਹ ਕਿਸੇ ਇੱਕ ਆਈਡੀਓਲੋਜੀ ਦੇ ਨਾਲ, ਹੋਰ ਤਾਂ ਹੋਰ ਨਾਜ਼ੀ, ਆਈਸਿਸ ਵਰਗੀਆਂ ਆਈਡੀਓਲੋਜੀਸ ਤੋਂ ਪ੍ਰਭਾਵਿਤ ਜਿਹੜੀਆਂ ਸਿਮੂਲੇਸ਼ਨਸ ਨੇ ਉਹ ਵੀ ਇਹਨਾਂ ਗੇਮਿੰਗ ਪਲੈਟਫਾਰਮਸ ਨੇ ਨੋਟ ਕੀਤੀਆਂ ਨੇ। ਪਰ ਬਾਵਜੂਦ ਇਸ ਦੇ, ਇਹ ਸਾਰਾ ਕੁਝ ਨੋਟ ਕਰਨ ਦੇ ਬਾਵਜੂਦ ਉਹ ਇਹਨਾਂ ਦੇ ਜਿਹੜੇ ਅਪਡੇਟਸ ਟੂਲ ਆਉਂਦੇ ਨੇ, ਯਾਨੀ ਇਹ ਗੇਮਿੰਗ ਪਲੈਟਫਾਰਮ ਜਿਵੇਂ ਹਰ ਵਾਰ ਅਪਡੇਟ ਹੁੰਦੀਆਂ ਨੇ, ਉਹਦੇ ਵਿੱਚ ਫਿਰ ਵੀ ਕਮੀਆਂ ਜਿਹੜੀਆਂ ਇਹਨਾਂ ਨੂੰ ਦੂਰ ਨਹੀਂ ਕਰ ਪਾਉਂਦੇ। ਇਸ ਨੂੰ ਕਿਹਾ ਜਾਂਦਾ ਹੈ ਆਟੋਮੋਡਰੇਸ਼ਨ ਦੀ ਰੀਕਾਲ ਰੇਟ, ਯਾਨੀ ਕਿ 51% ਅਪਰਾਧ ਫਿਰ ਤੋਂ ਦੁਹਰਾਏ ਜਾਂਦੇ ਨੇ। ਇਸੇ ਕਰਕੇ ਈ ਸੇਫਟੀ ਕਮਿਸ਼ਨਰ ਨੇ ਜਿਹੜੇ ਜੁਲੀ ਇਨਮੈਨ ਗ੍ਰਾਂਟ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦਾ ਇਹ ਕਹਿਣਾ ਹੈ ਕਿ ਆਨਲਾਈਨ ਗੇਮਿੰਗ ਪਲੈਟਫਾਰਮ ਨੂੰ ਬੱਚਿਆਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹੋਰ ਬਹੁਤ ਕੁਝ ਕਰਨਾ ਹੋਏਗਾ। ਵੈਸੇ ਵੀ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਕਾਨੂੰਨ ਨੇ ਕਿ ਜੇਕਰ ਆਨਲਾਈਨ ਪਲੈਟਫਾਰਮ ਬੱਚਿਆਂ ਦੀ ਸਿਹਤ ਦੇ ਨਾਲ, ਮਾਨਸਿਕ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਤੇ ਇਸ ਕਿਸਮ ਦੇ ਨਾਲ ਉਹ ਜਿਹੜੀ ਡਿਊਟੀ ਆਫ ਕੇਅਰ ਬਿੱਲ ਹੈ ਜਿਹੜਾ ਡਿਜੀਟਲ, ਹਾਲਾਂਕਿ ਉਸ ਦੇ ਉੱਤੇ ਹਾਲੇ ਉਹ ਪਾਸ ਨਹੀਂ ਹੋਇਆ, ਪਰ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਆਸਟ੍ਰੇਲੀਆ ਦੇ ਵਿੱਚ ਜੇਕਰ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਇਸ ਕਿਸਮ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਔਰ ਉਸ ਦਾ ਸ਼ਿਕਾਰ ਬਣਦੇ ਨੇ, ਤਾਂ ਇਹਨਾਂ ਕੰਪਨੀਆਂ ਨੂੰ ਲੱਖਾਂ ਡਾਲਰ ਦਾ ਜੁਰਮਾਨਾ ਲਗਾਇਆ ਜਾਏਗਾ, 49 ਮਿਲੀਅਨ ਡਾਲਰ ਦਾ ਜੁਰਮਾਨਾ ਆਸਟ੍ਰੇਲੀਆ ਦੇ ਵਿੱਚ ਪ੍ਰਸਤਾਵਿਤ ਕੀਤਾ ਹੋਇਆ। ਉੱਥੇ ਡੇ ਲਾਈਟ ਸੇਵਿੰਗ ਜਿਹੜੀ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਸੂਬਿਆਂ 'ਚ NSW, ਵਿਕਟੋਰੀਆ, ਤਸਮੇਨੀਆ, ਸਾਊਥ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਇਸ ਐਤਵਾਰ ਦੇ ਦੁਪਹਿਰ ਸਵੇਰ ਤੋਂ ਬਾਅਦ, ਤੜਕ ਸਵੇਰ ਦਾ ਜਿਹੜਾ ਸਮਾਂ ਉਸ ਤੋਂ ਬਾਅਦ ਲਾਗੂ ਹੋ ਜਾਣੀ ਹੈ। ਯਾਨੀ ਕਿ ਦਿਨ ਜਿਹੜੇ ਨੇ ਵੱਡੇ ਦਿਖਾਈ ਦੇਣਗੇ ਤੁਹਾਡੀ ਘੜੀਆਂ ਦੇ ਉੱਤੇ, ਸੋ 2 ਕੁ ਵਜੇ ਤੜਕੇ ਸਵੇਰੇ ਜਦੋਂ ਬੱਜੇ ਹੋਣਗੇ ਤੇ ਘੜੀਆਂ ਤੇ 3 ਆਪਣੇ ਆਪ ਬੱਜ ਜਾਣਗੇ। ਵਾਲ ਕਲੋਕਸ ਦੇ ਉੱਤੇ ਤੁਹਾਨੂੰ ਸੈੱਟ ਕਰਨਾ ਪਏਗਾ, ਪਰ ਤੁਹਾਡੇ ਮੋਬਾਈਲ ਦੀਆਂ ਘੜੀਆਂ ਜੇਕਰ AECT ਯਾਨੀ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਦੇ ਨਾਲ ਸੈੱਟ ਨੇ, ਤੇ ਉਸਦੇ ਮੁਤਾਬਕ ਆਪਣੇ ਆਪ 1 ਘੰਟਾ ਅੱਗੇ ਹੋ ਜਾਣਗੀਆਂ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਆਓ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਤਾਂ ਕ੍ਰਿਕਟ, ਜਿੱਥੇ ਏਸ਼ੀਆ ਕੱਪ ਦੇ ਵਿੱਚ ਜਿਹੜੀਆਂ ਏਸ਼ੀਆ ਕੱਪ ਨਹੀਂ ਬਲਕਿ ਏਸ਼ੀਅਨ ਖੇਡਾਂ ਜਿਹੜੀਆਂ ਚੱਲ ਰਹੀਆਂ ਨੇ, ਉਸ ਦੇ ਵਿੱਚ ਭਾਰਤ ਦੀ ਟੀਮ ਨੇ ਸ਼੍ਰੀਲੰਕਾ ਨੂੰ ਕੱਲ ਦੇ ਦਿਨ 124 ਦੌੜਾਂ ਦੇ ਵੱਡੇ ਫਰਕ ਦੇ ਨਾਲ ਮਾਤ ਦਿੱਤੀ। ਸੈਮੀਫਾਈਨਲ ਦੇ ਵਿੱਚ ਇਹ ਮੁਕਾਬਲਾ ਭਾਰਤ ਨੇ ਜਿਹੜਾ ਜਿੱਤਿਆ, ਉਧਰ ਦੂਸਰੇ ਪਾਸੇ ਦੂਸਰਾ ਸੈਮੀਫਾਈਨਲ ਜਿਹੜਾ ਪਾਕਿਸਤਾਨ ਨੇ ਜਿੱਤਿਆ। ਇਸ ਦਾ ਮਤਲਬ ਇਹ ਹੈ ਕਿ ਫਾਈਨਲ ਦੇ ਵਿੱਚ ਹੁਣ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੁਕਾਬਲਾ ਹੋਏਗਾ ਏਸ਼ੀਆ ਕੱਪ ਦੇ ਵਿੱਚ। ਕੱਲ ਦੇ ਮੈਚ ਦੇ ਵਿੱਚ ਈਸ਼ਾਨ ਕਿਸ਼ਨ ਨੇ ਨਾਬਾਦ ਰਹਿੰਦਿਆਂ ਹੋਇਆਂ 46 ਗੇਂਦਾਂ 'ਚ 80 ਦੌੜਾਂ ਬਣਾਈਆਂ, ਵੈਭਵ ਸੂਰਿਆਵੰਸ਼ੀ ਨੇ 21 ਗੇਂਦਾਂ 'ਚ 38 ਦੌੜਾਂ ਬਣਾਈਆਂ ਤੇ ਭਾਰਤ ਦਾ ਸਕੋਰ 169 ਦੌੜਾਂ ਸੀ। 20 ਓਵਰ ਦੇ ਵਿੱਚ ਸ਼੍ਰੀਲੰਕਾ ਨੂੰ 170 ਦੌੜਾਂ ਬਣਾਉਣੀਆਂ ਸੀ, ਪਰ ਜੇਕਰ ਸ਼੍ਰੀਲੰਕਾ ਵਾਲੇ ਪਾਸਿਓਂ ਨਵਿੰਦੂ ਫਰਨੈਂਡੋ ਦੀਆਂ 15 ਦੌੜਾਂ ਨੂੰ ਛੱਡ ਦਈਏ ਤਾਂ ਬਾਕੀ ਦੀ ਪੂਰੀ ਟੀਮ ਦਹਾਈ ਦਾ ਅੰਕੜਾ ਤੱਕ ਨਹੀਂ ਛੋਹ ਸਕੀ। 45 ਦੌੜਾਂ ਦੇ ਕੁੱਲ ਸਕੋਰ ਦੇ ਉੱਤੇ 9.5 ਓਵਰ ਦੇ ਵਿੱਚ ਹੀ ਪੂਰੀ ਦੀ ਪੂਰੀ ਟੀਮ ਆਊਟ ਹੋ ਗਈ। ਇਸ ਦੇ ਵਿੱਚ ਖਾਸ ਤੌਰ ਤੇ ਜਸਪ੍ਰੀਤ ਬੁਮਰਾਹ ਤੇ ਅਕਸ਼ਰ ਪਟੇਲ ਦੀਆਂ 2-2 ਵਿਕਟਾਂ ਸ਼ਾਮਲ ਸੀ, ਪਰ ਮਹਿਜ਼ 1 ਓਵਰ ਦੇ ਅੰਦਰ ਹੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵੀ 2 ਵਿਕਟਾਂ ਹਾਸਲ ਕਰ ਲਈਆਂ। ਉਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੂੰ 1 ਵਿਕਟ ਹਾਸਲ ਹੋਈ। ਇਸ ਏਸ਼ੀਅਨ ਏਸ਼ੀਆਈ ਖੇਡਾਂ ਦੇ ਵਿੱਚ ਜਦੋਂ ਭਾਰਤ ਨੇ ਪਾਕਿਸਤਾਨ ਦੇ ਨਾਲ ਭਿੜਨਾ, ਹੁਣ ਉਧਰ ਦੂਸਰੇ ਪਾਸੇ ਜਿਹੜਾ ਹਾਕੀ ਦੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਔਰ ਹੁਣ ਫਾਈਨਲ ਮੈਚ ਦੇ ਵਿੱਚ, ਫਾਈਨਲ ਦੇ ਅੰਦਰ ਦਾਖਲਾ ਪਾ ਲਿਆ। ਮੌਜੂਦਾ ਚੈਂਪੀਅਨ ਹੈ ਭਾਰਤ ਔਰ ਏਸ਼ੀਆਈ ਖੇਡਾਂ ਦੇ ਵਿੱਚ ਹਾਕੀ ਦੇ ਸੈਮੀਫਾਈਨਲ ਮੈਚ ਦੇ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-3 ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਥਾਂ ਹਾਸਲ ਕੀਤੀ ਹੈ। ਹਾਲਾਂਕਿ ਮੈਚ ਖਤਮ ਹੋਣ ਤੋਂ ਮਹਿਜ਼ 45 ਸਕਿੰਟ ਪਹਿਲਾਂ ਅਭਿਸ਼ੇਕ ਦਾ ਜਿਹੜਾ ਜੇਤੂ ਗੋਲ ਸੀ ਉਸ ਦੇ ਨਾਲ ਭਾਰਤੀ ਟੀਮ ਜਿਹੜੀ ਹੈ ਜਿੱਤ ਸਕੀ, ਨਹੀਂ ਤੇ ਭਾਰਤ ਤੇ ਪਾਕਿਸਤਾਨ 3-3 ਦੇ ਮੁਕਾਬਲੇ ਦੇ ਉੱਤੇ ਬਰਾਬਰ ਤੇ ਚੱਲ ਰਹੇ ਸੀ। ਸ਼ੁਰੂਆਤ ਦੇ ਵਿੱਚ ਮੈਚ ਦੇ ਅੰਦਰ ਭਾਰਤੀ ਟੀਮ ਦੀ ਤਰਫ ਤੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 5ਵੇਂ ਤੇ ਫਿਰ 13ਵੇਂ ਮਿੰਟ ਦੇ ਵਿੱਚ ਪੈਨਲਟੀ ਕਾਰਨਰ ਦੇ ਰਾਹੀਂ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਲੀਡ ਦਿਲਵਾਈ। ਸੁਖਜੀਤ ਸਿੰਘ ਨੇ 23ਵੇਂ ਮਿੰਟ ਦੇ ਵਿੱਚ 1 ਫੀਲਡ ਗੋਲ ਕੀਤਾ ਤੇ ਅਭਿਸ਼ੇਕ ਦਾ ਮੈਚ ਦੇ ਆਖਰੀ ਮਿੰਟਾਂ ਦੇ ਵਿੱਚ, ਆਖਰੀ ਕੁਝ ਸੈਕਿੰਟਾਂ ਦੇ ਵਿੱਚ ਗੋਲ ਹੋਇਆ। ਪਾਕਿਸਤਾਨ ਦੀ ਤਰਫ ਤੋਂ ਅਬੂ ਮਹਿਮੂਦ ਨੇ 30ਵੇਂ ਮਿੰਟ ਦੇ ਵਿੱਚ, ਹਾਨਨ ਸ਼ਾਹਿਦ ਨੇ 45ਵੇਂ ਤੇ ਵਹੀਦ ਰਾਣਾ ਨੇ 49ਵੇਂ ਮਿੰਟ ਦੇ ਵਿੱਚ ਗੋਲ ਕੀਤੇ ਸੀ। ਇਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਲਗਭਗ ਬਰਾਬਰੀ ਦੇ ਉੱਤੇ ਹੀ ਚੱਲ ਰਹੇ ਸੀ, ਪਰ ਇਸ ਦਰਮਿਆਨ ਭਾਰਤ ਨੇ ਇੱਕ ਸ਼ਾਨਦਾਰ ਵਾਪਸੀ ਆਖਰੀ ਮਿੰਟਾਂ ਦੇ ਵਿੱਚ ਕੀਤੀ ਔਰ ਇਸ ਮੈਚ ਨੂੰ ਜਿੱਤ ਕੇ ਫਾਈਨਲ ਦੇ ਵਿੱਚ ਥਾਂ ਪੱਕੀ ਕੀਤੀ। ਉਧਰ ਮਹਿਲਾ ਹਾਕੀ ਦੇ ਵਿੱਚ ਵੀ ਭਾਰਤ ਸ਼ੁੱਕਰਵਾਰ ਦੇ ਦਿਨ ਇਤਿਹਾਸ ਰਚ ਸਕਦਾ ਜੇਕਰ ਚੀਨ ਨੂੰ ਹਰਾ ਦਿੰਦਾ ਤਾਂ। ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਖੇਡਾਂ ਦੇ ਵਿੱਚ ਫਾਈਨਲ ਦੇ ਵਿੱਚ ਮੌਜੂਦਾ ਚੈਂਪੀਅਨ ਚੀਨ ਦੇ ਨਾਲ ਭਿੜੇਗੀ ਔਰ ਜਿਸਦਾ ਮਕਸਦ 44 ਸਾਲ ਦੇ ਵਿੱਚ ਏਸ਼ੀਆਈ ਖੇਡਾਂ 'ਚ ਪਹਿਲਾ ਸੋਨ ਤਗਮਾ ਜਿੱਤਣਾ ਵੀ ਹੋਏਗਾ। ਲਾਸ ਇਸ ਦੇ ਨਾਲ ਸਿਰਫ ਭਾਰਤ ਚੀਨ ਨੂੰ ਹਰਾਈ ਨਹੀਂ ਦੇਗਾ, ਏਸ਼ੀਆਈ ਖੇਡਾਂ ਦੇ ਵਿੱਚ ਹਾਕੀ ਦੇ ਅੰਦਰ, ਮਹਿਲਾ ਹਾਕੀ ਦੇ ਅੰਦਰ ਸੋਨੇ ਦਾ ਤਗਮਾ ਹੀ ਨਹੀਂ ਜਿੱਤੇਗਾ ਬਲਕਿ ਲਾਸ ਏਂਜਲਸ ਦੇ ਵਿੱਚ ਜਿਹੜੀਆਂ ਓਲੰਪਿਕ ਖੇਡਾਂ ਹੋਣੀਆਂ ਨੇ ਅਗਲੀ ਵਾਰ ਉਸ ਦੇ ਲਈ ਸਿੱਧੇ ਕੁਆਲੀਫਾਈ ਵੀ ਕਰ ਜਾਏਗਾ। ਵੈਸੇ ਭਾਰਤ ਨੇ 1982 ਤੋਂ ਬਾਅਦ ਮਹਿਲਾ ਹਾਕੀ ਦੇ ਵਿੱਚ ਏਸ਼ੀਆਈ ਖੇਡਾਂ ਦੇ ਅੰਦਰ ਤਾਂ ਕੋਈ ਸੋਨੇ ਦਾ ਤਗਮਾ ਨਹੀਂ ਜਿੱਤਿਆ। ਉਧਰ ਕੁਸ਼ਤੀ ਦੇ ਵਿੱਚ ਆਖਿਰਕਾਰ ਲੰਮੀ ਨਿਰਾਸ਼ਾ ਤੋਂ ਬਾਅਦ ਭਾਰਤ ਨੂੰ ਚਾਂਦੀ ਹਾਸਲ ਹੋਈ ਹੈ। ਨਿਤੇਸ਼ ਸਿਵਾਚ ਨੇ ਇਤਿਹਾਸਕ ਸੋਨ ਤਗਮਾ ਹਾਲਾਂਕਿ ਜਿੱਤਣ ਤੋਂ ਰਹਿ ਗਏ, ਪਰ ਉਹਨਾਂ ਨੇ 1962 ਤੋਂ ਬਾਅਦ ਏਸ਼ੀਆਈ ਖੇਡਾਂ ਦੇ ਵਿੱਚ ਗ੍ਰੀਕੋ ਰੋਮਨ ਕੁਸ਼ਤੀ ਦੇ ਅੰਦਰ ਭਾਰਤ ਦੇ ਲਈ ਪਹਿਲਾ ਮੈਡਲ ਆਪਣੇ ਨਾਮ ਕੀਤਾ ਔਰ ਇਹ ਚਾਂਦੀ ਦਾ ਮੈਡਲ ਹੈ। ਇਸ ਤਰੀਕੇ ਦੇ ਨਾਲ ਮਾਨਸੀ ਅਲਾਵਤ ਨੇ ਵੀ ਮਹਿਲਾਵਾਂ ਦੇ 62 ਕਿਲੋ ਭਾਰ ਵਰਗ ਦੇ ਵਿੱਚ ਕਾਂਸੀ ਦੇ ਤਮਗੇ ਦੇ ਮੁਕਾਬਲੇ ਚ ਜਿਹੜੇ ਉਹ ਹਾਰ ਗਏ ਤੇ ਭਾਰਤ ਦੇ ਕੋਲ ਇੱਕ ਹੋਰ ਮੈਡਲ ਆਉਂਦੇ ਆਉਂਦਿਆਂ ਰਹਿ ਗਿਆ। ਉਧਰ ਸੇਲਿੰਗ ਦੇ ਵਿੱਚ ਭਾਰਤ ਦੇ ਲਈ ਚੰਗੀ ਖਬਰ ਹਾਸਲ ਹੋਈ ਹੈ। ਭਾਰਤੀ ਜੋੜੀ ਮਨੂ ਫ੍ਰਾਂਸਿਸ ਤੇ ਪ੍ਰਿੰਸ ਕੁਲਿੰਸਕਲ ਨੇ ਏਸ਼ੀਆਈ ਖੇਡਾਂ ਦੇ ਵਿੱਚ ਸੇਲਿੰਗ ਦੇ ਅੰਦਰ ਪੁਰਸ਼ਾਂ ਦੇ ਜਿਹੜੇ ਸਕਿਫ ਇਵੈਂਟ ਸੀ ਉਸ ਦੇ ਵਿੱਚ ਚਾਂਦੀ ਦਾ ਮੈਡਲ ਆਪਣੇ ਨਾਮ ਹਾਸਲ ਕੀਤਾ ਹੈ। ਹਰਸ਼ਿਤਾ ਤੋਮਰ ਤੇ ਸ਼ੀਤਲ ਵਰਮਾ ਦੀ ਜੋੜੀ ਨੇ ਮਹਿਲਾਵਾਂ ਦੇ ਸਕਿਫ ਸੇਲਿੰਗ ਮੁਕਾਬਲੇ ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਭਾਰਤ ਦੇ ਕੋਲ ਕੱਲ ਦੇ ਦਿਨ ਕੋਈ ਵੀ ਸੋਨੇ ਦਾ ਤਗਮਾ ਨਹੀਂ ਮਿਲ ਸਕਿਆ। ਇਸ ਤਰੀਕੇ ਦੇ ਨਾਲ ਭਾਰਤ ਹੁਣ 10 ਗੋਲਡ 23 ਸਿਲਵਰ ਤੇ 33 ਬ੍ਰੋਂਜ਼ ਮੈਡਲ ਦੇ ਨਾਲ ਇਸ ਸੂਚੀ ਦੇ ਵਿੱਚ ਮੈਡਲ ਸੂਚੀ ਦੇ ਵਿੱਚ ਅੱਠਵੇਂ ਸਥਾਨ ਦੇ ਉੱਤੇ ਆ ਗਏ। ਭਾਰਤ ਤੋਂ ਉੱਪਰ ਚੀਨ, ਜਾਪਾਨ, ਸਾਊਥ ਕੋਰੀਆ, ਉਜ਼ਬੇਕਿਸਤਾਨ, ਈਰਾਨ ਤੇ ਥਾਈਲੈਂਡ ਵਰਗੇ ਮੁਲਕ ਨੇ ਜਿਹੜੇ ਇਸ ਏਸ਼ੀਆਈ ਖੇਡਾਂ ਦੇ ਵਿੱਚ ਫਿਲਹਾਲ ਦਬਦਬਾ ਹਾਸਲ ਕਰੀ ਬੈਠੇ ਨੇ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਇਹ ਵੀ ਕ੍ਰਿਕਟ ਦੇ ਨਾਲ ਹੀ ਜੁੜੀ ਹੈ, ਜਿੱਥੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ICC ਮੈਨਜ਼ ਕ੍ਰਿਕਟ ਵਰਲਡ ਕੱਪ ਦਾ ਸਾਲ 2027 ਦਾ ਸਕੇਜੂਅਲ ਜਾਰੀ ਕਰ ਦਿੱਤਾ ਹੈ। ਟੂਰਨਾਮੈਂਟ ਦੇ ਮੁਕਾਬਲੇ ਸਾਂਝੇ ਤੌਰ ਦੇ ਉੱਤੇ ਸਾਊਥ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਦੇ ਵਿੱਚ ਖਿਡਾਏ ਜਾਣਗੇ। ਇਹ ਤਿੰਨੇ ਮੁਲਕ ਹੋਸਟ ਕਰ ਰਹੇ ਨੇ 50-50 ਜਾਂ ODI ਟੂਰਨਾਮੈਂਟ ਜਿਹਨੂੰ ਕਹਿ ਲੈਂਦੇ ਹਾਂ ਕ੍ਰਿਕਟ ਵਰਲਡ ਕੱਪ। ਯਾਰ ਟੂਰਨਾਮੈਂਟ ਦੀ ਸ਼ੁਰੂਆਤ 2 ਅਕਤੂਬਰ ਤੋਂ ਹੋਣੀ ਹੈ ਅਗਲੇ ਸਾਲ 2027 ਤੋਂ, ਯਾਨੀ ਠੀਕ 1 ਸਾਲ ਬਚਿਆ। ਔਰ 21 ਨਵੰਬਰ ਨੂੰ ਸਾਊਥ ਅਫਰੀਕਾ ਦੇ ਰਾਜਧਾਨੀ ਸ਼ਹਿਰ ਜੋਹਾਨਸਬਰਗ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾਏਗਾ। ਆਸਟ੍ਰੇਲੀਆ ਦਾ ਪਹਿਲਾ ਮੈਚ 7 ਅਕਤੂਬਰ ਨੂੰ ਹੋਣਾ, ਭਾਰਤ ਦਾ ਵੀ ਪਹਿਲਾ ਮੈਚ ਹੈ। ਔਰ ਖਾਸ ਗੱਲ ਇਹ ਹੈ ਕਿ ਆਸਟ੍ਰੇਲੀਆ ਤੇ ਭਾਰਤ ਇੱਕ ਦੂਸਰੇ ਦੇ ਨਾਲ ਹੀ ਭਿੜ ਰਹੇ ਨੇ 7 ਅਕਤੂਬਰ ਨੂੰ ਪਹਿਲੇ ਮੈਚ ਦੇ ਵਿੱਚ ਭਾਰਤ ਦਾ। ਉਸ ਤੋਂ ਬਾਅਦ ਦੂਸਰਾ ਮੈਚ ਜਿਹੜਾ ਹੈ ਪਾਕਿਸਤਾਨ ਦੇ ਨਾਲ, ਉਹ ਇਸ ਟੂਰਨਾਮੈਂਟ ਦਾ ਹਾਈ ਪ੍ਰੋਫਾਈਲ ਮੁਕਾਬਲਾ ਹੋਏਗਾ। ਇਸ ਤੋਂ ਇਲਾਵਾ ਭਾਰਤ ਨੇ 14 ਅਕਤੂਬਰ ਨੂੰ ਅਫਗਾਨਿਸਤਾਨ ਦੇ ਨਾਲ ਵੀ ਭਿੜਨਾ ਹੈ। ਹਾਲੇ ਵੀ ਇਸ ਟੂਰਨਾਮੈਂਟ ਦੀਆਂ ਜਿਹੜੀਆਂ ਕੁਆਲੀਫਾਇਰ ਟੀਮਾਂ ਨੇ ਉਹਨਾਂ ਦਾ ਤੈਅ ਹੋਣਾ ਬਾਕੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਫਾਈਨਲ ਟੀਮਾਂ ਦਾ ਜਿਹੜਾ ਨਾਮ ਪਤਾ ਚੱਲ ਜਾਏਗਾ ਕਿ ਕਿਹੜੀ ਟੀਮ ਕਿਸ ਪੂਲ ਦੇ ਵਿੱਚ, ਕਿਸ ਗਰੁੱਪ ਦੇ ਵਿੱਚ ਰੱਖੀ ਗਈ ਹੈ। ਟੂਰਨਾਮੈਂਟ ਦਾ ਸੈਮੀਫਾਈਨਲ 17 ਨਵੰਬਰ ਨੂੰ ਹੋਣਾ ਹੈ ਤੇ ਦੂਸਰਾ ਸੈਮੀਫਾਈਨਲ 18 ਨਵੰਬਰ ਨੂੰ ਤੇ ਫਿਰ 21 ਨਵੰਬਰ ਨੂੰ ਫਾਈਨਲ ਮੁਕਾਬਲਾ ਹੋਏਗਾ, ਜਦੋਂ ਪਤਾ ਚੱਲੇਗਾ ਕਿ ICC ਮੈਨਜ਼ ਕ੍ਰਿਕਟ ਵਰਲਡ ਕੱਪ ਦਾ ਅਸਲੀ ਦਾਅਵੇਦਾਰ ਜੇਤੂ ਕੌਣ ਹੈ। ਖਬਰਾਂ ਦੇ ਅੱਜ ਦੇ ਸੈਗਮੈਂਟ ਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-1516-16, quicksignage.com.au।
6: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
7: ਕੀ ਹੋਇਆ
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
7: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-97-33
7: ਜਾਂ ਈਮੇਲ info@vyimmigration.com.au
8: ਯਾਦ ਰੱਖੋ 9077-9733
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
8: ਹਰ ਕਦਮ ਤੁਹਾਡੇ ਨਾਲ
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
9: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
11: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
12: ਆ ਕਿੱਥੇ ਵੱਜ ਗਈ ਤੇਰੀ ਗੱਡੀ
13: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
14: दिवाली रोशनी का त्योहार तो चलो शान के साथ जायके से लगाएं इसमें चार चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ
15: ऑस्ट्रेलिया च अपना घर लेना है या कंस्ट्रक्शन करवानी है मॉर्टगेज रीफाइनेंस करवानी नवी कार खरीदनी या बिजनेस नो आगे बढ़ाना है तो टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494-763-700 और व्हाट्सएप Two-fold lending.
16: Sona chahida.
17: Parosa chahida.
16: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwaade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajib rate te. Delhi Jewelers. 310/2 Main Street, Point Cook. Call 0493-536-042.
18: On Roads Honor Campaign. Sirf simit samay layi. Hun nava BYD car le aao. Shandar drive away offers de naal. BYD C-Line 7 Premium. Sirf $54,990. BYD C-Line 8 Dynamic FWD. Sirf $56,990. Te BYD Shark 6 Premium. Sirf $57,900. Ek khas offer 1 August to 30 September 2026 tak order karan wale layi hai. Delivery 31 October 2026 tak. Ho jankari layi aaj hi BYD Caroline Springs naal sampark karo and mention Radio
19: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ आओ थोड़ा कोई हल करिए।
17: मेरा देश इनक्रेडिबल इंडिया त्रुगनिना विच अपने हर भैन भरा उना दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते लै सकदे हो। आओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच। व्याह खुशी या किसी भी खास मौके लिए ज्वेलरी होनी चाहिए है खास तुन्ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन लिए जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनिना अते 347 लॉन्सडेल स्ट्रीट डैंडीनोंग तुन्ना ज्वेलर्स परोसे दी निशानी।
20: बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नो देओ मजबूत दिशा। आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
21: दिन भर दे कम्मां कारां च घर पैसे भेजना शामिल करना चाहुंदे हो जिंदगी तुहानू चाहे जिथे भी लै जावे वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो ओ भी वधिया रेटां ते घट फीसां नाल। सब तो रुझेवे वाले दिनां च भी तुहाडे अपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
22: ला दे फेर

0: ਸਤਿ ਸ਼੍ਰੀ ਅਕਾਲ ਦੋਸਤੋ, ਸਮਾਂ ਹੋ ਚੁੱਕਾ ਜੀ ਹੁਣ ਖਬਰਾਂ ਵੱਲ ਝਾਤ ਮਾਰਨ ਦਾ। ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਲਈ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ। ਅੱਜ ਤਰੀਕ ਹੈ ਜੀ 2 ਅਕਤੂਬਰ 2026 ਅਤੇ ਦਿਨ ਹੈ ਸ਼ੁੱਕਰਵਾਰ। ਅਤੇ ਆਓ ਜੀ ਅੱਜ ਦੀਆਂ ਕੀ ਨੇ ਮੁੱਖ ਖਬਰਾਂ ਆਪਾਂ ਪ੍ਰੀਤਮ ਜੀ ਤੋਂ ਸੁਣਦੇ। ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਬਲਕੀਰਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਨੇ SIR ਦੌਰਾਨ ਕੱਟੇ ਗਏ ਵੋਟਰਾਂ ਨੂੰ ਮੁੜ ਸ਼ਾਮਲ ਕਰਨ ਲਈ 20 ਸੂਬਿਆਂ ਚ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਨੇ। ਇਹਦੇ ਨਾਲ ਹੀ ਫਾਰਮ 6 ਹੈ ਜਿਹੜਾ ਫਾਰਮ 6, ਇਹਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਿਹਦੇ ਤਹਿਤ ਨਵੀਆਂ ਵੋਟਾਂ ਬਣਦੀਆਂ ਨੇ। ਹੁਣ SIR ਮੈਪਿੰਗ ਵਾਲਾ ਜਿਹੜਾ ਕਾਲਮ ਉਹ ਹਟਾ ਦਿੱਤਾ ਗਿਆ। ਉਧਰ ਜੇ ਪੰਜਾਬ ਵੱਲ ਆਈਏ ਤਾਂ ਰਾਜਾ ਵੜਿੰਗ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਤੇ ਨਵੇਂ ਪ੍ਰਧਾਨ ਦੀ ਚੋਣ ਲਈ ਹੁਣ ਰਾਹ ਪੱਧਰਾ ਹੋ ਗਿਆ। ਤੇ ਇਹਦੇ ਵਿੱਚ ਚਰਨਜੀਤ ਚੰਨੀ ਤੋਂ ਇਲਾਵਾ ਵਿਜੇਂਦਰ ਸਿੰਗਲਾ ਤੇ ਪ੍ਰਗਟ ਸਿੰਘ ਵੀ ਹੁਣ ਪ੍ਰਧਾਨਗੀ ਦੀ ਦੌੜ ਵਿੱਚ ਅੱਗੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੋ ਗਿਆ। 6 ਅਕਤੂਬਰ ਤੋਂ ਘਰ ਘਰ ਮੁਹਿੰਮ ਸ਼ੁਰੂ ਕਰੇਗਾ। ਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੈਗਾ ਪਟਿਆਲਾ ਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਉੱਥੇ ਜੋ ਖਾਲਸਾ ਕਾਲਜ ਦੇ ਵਿੱਚ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ 25 ਸਾਲ ਰਾਜ ਕਰਨ ਦਾ ਸੁਪਨਾ ਵੇਖਣ ਵਾਲਿਆਂ ਦਾ ਅੱਜ ਕੁੱਝ ਨਹੀਂ ਬਚਿਆ। ਕੱਲ ਗੋਇੰਦਵਾਲ ਦੇ ਵਿੱਚ ਇੱਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ ਜਿੱਥੇ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦੂਜੇ ਪੜਾਅ ਜਿਹੜਾ ਹੈ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਗਏ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਆਪਾਂ ਜੇ ਪਹਿਲੀ ਖਬਰ ਵੱਲ ਰੁੱਖ ਕਰੀਏ, ਇਲੈਕਸ਼ਨ ਕਮਿਸ਼ਨ ਦੀ ਜਿਹੜੀ ਸਟੋਰੀ ਬ੍ਰੇਕਆਊਟ ਹੋਈ ਸੀਗੀ ਥੋੜ੍ਹੇ ਚਿਰ ਪਹਿਲਾਂ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਇਹਦੇ ਅੰਦਰ ਆਪਣਾ ਇੱਕ ਐਡੀਸ਼ਨ ਪਾਈ ਆ, ਅਤੇ ਹੁਣ ਅੱਗੇ ਜਾਂਦੇ ਹੋਏ ਤੁਸੀਂ ਕੀ ਵੇਖਦੇ ਹੋ ਕਿ ਕਿਸ ਤਰੀਕੇ ਨਾਲ SIR ਦੀ ਮੈਪਿੰਗ ਨੂੰ ਲੈ ਕੇ ਗੱਲ ਕਰੀਏ, ਜਾਂ ਫਿਰ ਜਿਹੜੇ ਫਿਲਹਾਲ ਕਮਿਸ਼ਨਰਸ ਨੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਕੀ ਸਿਸਟਮ ਰਹੇਗਾ?
1: ਉਹਦੇ ਚ ਇੱਕ ਗੱਲ ਬੜੀ ਸਾਫ਼ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਜਿਹੜੇ 2 ਚੋਣ ਕਮਿਸ਼ਨਰ ਸੀਗੇ ਤੇ ਮਿਸਟਰ ਸੁਖਵੀਰ ਸੰਧੂ ਤੇ ਵਿਵੇਕ ਜੋਸ਼ੀ, ਉਹਨਾਂ ਨੇ ਕਈ ਇਸ਼ੂ ਦੇ ਉੱਪਰ ਜਿਹੜਾ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਡਾਈਸੈਂਟ ਨੋਟ ਦਿੱਤਾ ਸੀ। ਖਾਸ ਕਰਕੇ ਜਿਹੜਾ ਫਾਰਮ 6 ਦੀ ਜਿਹਦਾ ਹੁਣ ਰੌਲਾ ਪੈ ਰਿਹਾ ਉਹਦੇ ਚ, ਕਿ ਇਹਦੇ ਚ ਜਦੋਂ ਨਵਾਂ ਵੋਟਰ ਬਣਨਾ ਉਹਦੇ ਲਈ SIR ਜਿਹੜੀ ਉਹਦੇ ਨਾਲ

0: ਜਿਹੜਾ ਹੈਗਾ ਇਹ ਕਿਹਾ ਗਿਆ ਕਿ ਸਾਰੇ 20 ਸੂਬਿਆਂ ਨੂੰ ਕਿਹਾ ਗਿਆ ਕਿ ਇਹਨਾਂ ਦੇ ਵਿੱਚ ਜਿਹੜਾ ਐਸ ਆਈ ਆਰ ਜਿੱਥੇ ਖਤਮ ਹੋ ਚੁੱਕੇ, ਜਿੱਥੇ ਐਸ ਆਈ ਆਰ ਮੁਕੰਮਲ ਹੋ ਚੁੱਕੀ ਹੈ, ਉੱਥੇ ਜਿਹੜੇ ਵੋਟਰ ਰਹਿ ਗਏ ਉਹਨਾਂ ਨੂੰ ਸ਼ਾਮਿਲ ਕਰਨ ਵਾਸਤੇ ਵਿਸ਼ੇਸ਼ ਜਿਹੜੀ ਮੁਹਿੰਮ ਚਲਾਈ ਗਈ ਜਾਵੇ। ਤੇ ਸੋ ਇਸ ਤਰੀਕੇ ਦੇ ਨਾਲ ਇੱਥੋਂ ਇਹ ਲੱਗਦਾ ਕਿ ਹੁਣ ਜਿਸ ਤਰੀਕੇ ਦਾ ਜਿਹੜਾ ਹੈਗਾ ਦੇਸ਼ ਦੇ ਵਿੱਚ ਵਿਰੋਧ ਹੋਇਆ ਜਾਂ ਵਿਰੋਧੀ ਪਾਰਟੀਆਂ ਜਿਸ ਤਰੀਕੇ ਦੇ ਨਾਲ ਇਕੱਠੀਆਂ ਹੋਈਆਂ ਇਸ ਮੁੱਦੇ ਦੇ ਉੱਪਰ, ਤੇ ਹੁਣ ਜਿਹੜੇ ਹੈਗੀ ਹੈ ਇਹ ਚੋਣ ਕਮਿਸ਼ਨ ਖੁਦ ਹੀ ਜਿਹੜਾ ਹੈਗਾ ਇਹਦੇ ਉੱਤੇ ਕਾਰਵਾਈ ਜਿਹੜਾ ਕਰ ਰਿਹਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੁਪਰੀਮ ਕੋਰਟ ਵੱਲੋਂ ਵੀ ਕੱਲ ਨੂੰ ਏਦਾਂ ਦੇ ਹੁਕਮ ਆਰਡਰ ਆ ਸਕਦੇ ਨੇ, ਤੇ ਉਹਨਾਂ ਉਹ ਖੁਦ ਹੀ ਜਿਹਨੂੰ ਆਪਾਂ ਇੱਕ ਤਰ੍ਹਾਂ ਦੀ ਜਿਹੜੀ ਇੱਕ ਕਰੈਕਸ਼ਨ ਕਹਿੰਦੇ ਆ ਕਿ ਉਹ ਇੱਕ ਆਪਣੇ ਆਪ ਹੀ ਜਿਹੜਾ ਸੁਧਾਰ ਕਰਕੇ ਹੁਣ ਉਹਨਾਂ ਨੇ ਇਹ ਕਹਿਤਾ ਕਿ ਉਹਨਾਂ 20 ਸੂਬਿਆਂ ਦੇ ਵਿੱਚ ਜਿਹੜੀ ਆ ਹੁਣ ਵਿਸ਼ੇਸ਼ ਮੁਹਿੰਮ ਜਿਹੜੀ ਆ ਉਹ ਚਲਾਈ ਜਾਵੇ ਤਾਂ ਕਿ ਜਿਹੜੇ ਛੱਡੇ ਗਏ ਵੋਟਰ ਨੇ ਜਾਂ ਜਿਹੜੇ ਵੋਟਰ ਰਹਿ ਗਏ ਨੇ ਕਿਸੇ ਤਕਨੀਕੀ ਕਾਰਨ ਕਰਕੇ ਜਾਂ ਦਸਤਾਵੇਜ਼ਾਂ ਦੀ ਘਾਟ ਕਰਕੇ, ਉਹਨਾਂ ਨੂੰ ਫੇਰ ਜਿਹੜਾ ਹੈਗਾ ਉਹ ਮੌਕਾ ਜਿਹੜਾ ਉਹ ਦਿੱਤਾ ਜਾਵੇ। ਤੇ ਇਹ ਕਿਉਂਕਿ ਸੈਂਟਰ ਲੈਵਲ ਤੇ ਵੀ ਤੇ ਸੂਬਿਆਂ ਦੇ ਵਿੱਚ ਵੀ ਇਹਦਾ ਸਖ਼ਤ ਵਿਰੋਧ ਹੋਇਆ ਜਦੋਂ ਦੋ ਜਿਹੜੇ ਚੋਣ ਕਮਿਸ਼ਨਰਾਂ ਨੇ ਦੇ ਇਤਰਾਜ਼ ਜਿਹੜੇ ਸੀ ਉਹ ਸਾਹਮਣੇ ਆਏ, ਜਦੋਂ ਉਹਨਾਂ ਨੇ ਅਸਹਿਮਤੀ ਜਿਹੜੇ ਨੋਟ ਉਹਨਾਂ ਦੇ ਉਹ ਸਾਹਮਣੇ ਆਏ ਜਿਹੜੇ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਦਿੱਤੇ। ਤੇ ਇਹਦੇ ਚ ਫਿਰ ਮੁੱਖ ਤੌਰ ਤੇ ਜੇ ਆਪਾਂ ਸਿਆਸੀ ਤੌਰ ਤੇ ਦੇਖੀਏ ਤਾਂ ਇਹੀ ਹੈ ਕਿ ਕਾਂਗਰਸ ਤੇ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਜਿਹਨਾਂ ਨੇ ਇੰਡੀਆ ਬਲੌਕ ਬਣਾਇਆ ਹੋਇਆ, ਤੇ ਉਹ ਜ਼ੋਰ ਪਾ ਰਹੀਆਂ ਨੇ ਕਿ ਗਿਆਨੇਸ਼ ਕੁਮਾਰ ਦਾ ਜਿਹੜਾ ਹੈਗਾ ਅਸਤੀਫਾ ਲਿਆ ਜਾਵੇ, ਉਹਨੂੰ ਅਹੁਦੇ ਤੋਂ ਹਟਾਇਆ ਜਾਵੇ, ਕਿਉਂਕਿ ਉਹ ਆਪ ਹੁਦਰੇ ਢੰਗ ਨਾਲ ਉਹਨੇ ਫੈਸਲੇ ਲਏ ਨੇ, ਜਾਂ ਇਹ ਕਹਿ ਲਓ ਕਿ ਜਿਹੜੀ ਸੱਤਾਧਾਰੀ ਧਿਰ ਹੈ ਸਰਕਾਰ ਹੈ ਤੇ ਉਹਦੇ ਫੇਵਰ ਦੇ ਵਿੱਚ ਜਾਂ ਉਹਦੀ ਸਹਿਮਤੀ ਦੇ ਨਾਲ ਜਾਂ ਉਹਦੇ ਕਹਿਣ ਤੇ ਇਹ ਫੈਸਲੇ ਲਏ ਗਏ ਨੇ। ਹੁਣ ਵਿਰੋਧੀ ਧਿਰਾਂ ਤਾਂ ਨਾਲ ਪ੍ਰਧਾਨ ਮੰਤਰੀ ਦਾ ਅਸਤੀਫਾ ਵੀ ਜਿਹੜਾ ਮੰਗ ਰਹੀਆਂ ਨੇ, ਤੇ ਚਲੋ ਸੁਪਰੀਮ ਕੋਰਟ ਦੇ ਵਿੱਚ ਤਾਂ ਇਹ ਕੇਸ ਗਿਆ ਹੀ ਹੈ। ਆਉਣ ਵਾਲਾ ਜਿਹੜਾ ਹੁਣ ਸਰਦੀ ਦਾ ਜਿਹੜਾ ਸੈਸ਼ਨ ਆਏਗਾ ਪਾਰਲੀਮੈਂਟ ਦਾ, ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹ ਮੁੱਦਾ ਜ਼ੋਰ ਸ਼ੋਰ ਨਾਲ ਜਿਹੜਾ ਉੱਠੇਗਾ।
1: ਜੀ ਜੀ ਪ੍ਰੀਤਮ ਜੀ, ਜੇ ਆਪਾਂ ਹੁਣ ਇਸ ਤੋਂ ਬਾਅਦ ਅਗਲੀ ਖਬਰ ਵੱਲ ਦਾ ਰੁੱਖ ਕਰੀਏ, ਤੇ ਪੰਜਾਬ ਕਾਂਗਰਸ ਦੇ ਅੰਦਰ ਜੋ ਇੰਨੇ ਚਿਰ ਤੋਂ ਇਸ਼ੂਜ਼ ਚੱਲਦੇ ਪਏ ਸੀਗੇ ਪ੍ਰਧਾਨਗੀ ਨੂੰ ਲੈ ਕੇ, ਉਸ ਦੇ ਅੰਦਰ ਇੱਕ ਬਹੁਤ ਵੱਡਾ ਮੋੜ ਇਹ ਆਉਂਦਾ ਕਿ ਕੱਲ੍ਹ ਰਾਜਾ ਵੜਿੰਗ ਆਪਣੇ ਟਵਿੱਟਰ ਜਾਂ ਐਕਸ ਅਕਾਊਂਟ ਤੋਂ ਆਪਣੇ ਆਪ ਨੂੰ ਸੰਬੋਧਿਤ ਕਰਦੇ ਨੇ ਸਾਬਕਾ ਪ੍ਰਧਾਨ, ਅਤੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਉਹ ਹੁਣ ਪ੍ਰਧਾਨ ਨਹੀਂ ਰਹੇ। ਅੱਗੇ ਜਾਂਦੇ ਹੋਏ ਤੁਹਾਨੂੰ ਕੀ ਲੱਗਦਾ ਕਿ ਕੀ ਰਣਨੀਤੀ ਰਹੇਗੀ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਲਈ, ਅਤੇ ਰਾਜਾ ਵੜਿੰਗ ਦਾ ਵੀ ਪੋਲੀਟੀਕਲ ਕਰੀਅਰ ਇਸ ਤੋਂ ਕਿੰਨਾ ਕੁ ਇਫੈਕਟ ਹੁੰਦਾ ਦੱਸਦਾ ਤੁਹਾਨੂੰ?
0: ਨਹੀਂ, ਇਹਦੇ ਚ ਇਸ ਤਰ੍ਹਾਂ ਜੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਕਿਸ ਨੂੰ ਅੱਗੇ ਲਾਇਆ ਜਾਂਦਾ ਹੈ, ਕੀ ਕਾਂਗਰਸ ਉਸ ਨੂੰ ਅੱਗੇ ਲਾਉਣ ਤੇ ਇੱਕ ਮਤ ਹੁੰਦੀ ਹੈ, ਜਿਵੇਂ ਪਹਿਲਾਂ ਰਾਜਾ ਵੜਿੰਗ ਦੇ ਉੱਪਰ ਆ ਕੇ ਸਪਲਿਟ ਹੋਈ ਸੀ, ਦੋ ਤਿੰਨ ਧੜਾਂ ਜਿਹੜੀ ਵੰਡੀ ਗਈ ਸੀ, ਇਸ ਜਿਹੜਾ ਬਹੁਤ ਨਿਰਭਰ ਕਰੇਗਾ ਇਸ ਗੱਲ ਤੇ। ਦੂਸਰੀ ਗੱਲ ਇਹ ਕਿ ਲੰਬੇ ਸਮੇਂ ਤੋਂ ਇਹ ਰਿੜਕਾ ਚੱਲਿਆ ਰਿਹਾ ਸੀਗਾ, ਉਧਰੋਂ ਚਰਨ ਸਿੰਘ ਚੰਨੀ ਜੋ ਪਹਿਲਾਂ ਮੁੱਖ ਮੰਤਰੀ ਰਹੇ ਪੰਜਾਬ ਦੇ, ਉਹਨਾਂ ਦਾ ਜਿਹੜਾ ਧੜਾ ਹੈ ਜਾਂ ਉਹਨਾਂ ਦਾ ਜਿਹੜਾ ਗਰੁੱਪ ਹੈ ਤੇ ਉਹ ਕਾਫੀ ਸਰਗਰਮ ਹੈ ਤੇ ਕਾਫੀ ਕਾਬਜ਼ ਹੈ ਇੱਕ ਤਰੀਕੇ ਦਾ, ਕੇਡਰ ਦੇ ਉੱਪਰ ਉਹਨਾਂ ਦਾ ਕਾਫੀ ਅਸਰ ਹੈਗਾ, ਤੇ ਉਹ ਚਾਹੁੰਦੇ ਸੀ ਕਿ ਚਰਨਜੀਤ ਚੰਨੀ ਨੂੰ ਅੱਗੇ ਲਾਇਆ ਜਾਵੇ। ਤੇ ਉਹਦੇ ਚ ਫਿਰ ਦੋ ਤਿੰਨ ਹੋਰ ਮਸਲੇ ਜਿਹੜੇ ਨਾਲ ਨਾਲ ਇਹ ਚੱਲ ਰਹੇ ਸੀ ਕਿ ਜਿਹੜੇ ਖਾਸ ਕਰਕੇ ਮਾਝੇ ਦੇ ਆਗੂ ਨੇ ਜਿਹਦੇ ਚ ਪ੍ਰਤਾਪ ਸਿੰਘ ਬਾਜਵਾ ਹੈ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੈ ਜਾਂ ਸੁਖ ਸਰਕਾਰੀ ਹੈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਤੇ ਉਹ ਵੀ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜਿਹੜਾ ਸਵਿੰਗ ਹੈ ਜਿਹੜਾ ਉਹ ਉਹਨਾਂ ਦੇ ਹੱਥ ਚ ਹੋਵੇ ਜਾਂ ਪਾਵਰ ਉਹਨਾਂ ਦੇ ਹੱਥ ਚ ਹੋਵੇ ਪਾਰਟੀ ਦੀ ਜਥੇਬੰਦੀ ਦੇ ਵਿੱਚ। ਹੁਣ ਇਹਦੇ ਚ ਜਿਹੜੇ ਨਾਂ ਤਾਂ ਕਈ ਚੱਲ ਰਹੇ ਨੇ, ਪਰ ਕਿਹਾ ਜਾ ਰਿਹਾ ਕਿ ਨਵੇਂ ਪ੍ਰਧਾਨ ਵਾਸਤੇ ਵਿਜੇਂਦਰ ਸਿੰਗਲਾ ਜਿਹੜੇ ਇਸ ਵੇਲੇ ਕੈਸ਼ੀਅਰ ਨੇ ਗੇ ਨੈਸ਼ਨਲ ਲੈਵਲ ਤੇ ਪਾਰਟੀ ਦੇ ਜਥੇਬੰਦੀ ਦੇ ਵਿੱਚ, ਤੇ ਸ਼ਾਇਦ ਵੀ ਉਹ ਤੇ ਨਾਲ ਹੀ ਪ੍ਰਗਟ ਸਿੰਘ ਇੱਕ ਸੂਝਵਾਨ MLA ਹੈ ਤੇ ਪਹਿਲਾਂ ਕੈਪਟਨ ਰਹੇ ਹੈ ਪੰਜਾਬ ਦੀ ਹਾਕੀ ਟੀਮ ਦੇ, ਤੇ ਉਹ ਬੋਲਦੇ ਵੀ ਬੇਲੋੜੀ ਬਿਆਨਬਾਜ਼ੀ ਜਿਹੜੀ ਆ ਉਹ ਨਹੀਂ ਕਰਦੇ, ਨਾ ਹੀ ਇਲਜ਼ਾਮ ਤਰਾਸ਼ੀ ਕਰਦੇ ਛੇਤੀ ਕੀਤਿਆਂ ਦੂਜੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ, ਤੇ ਇਸ ਕਰਕੇ ਉਹਨਾਂ ਨੂੰ ਵੀ ਇੱਕ ਚੰਗੇ ਆਗੂ ਜਿਹੜਾ ਮੰਨਿਆ ਜਾਂਦਾ। ਤੇ ਦੂਜੇ ਪਾਸੇ ਜਿਹੜੇ ਘਾਗ ਸਿਆਸਤਦਾਨ ਨੇ ਜਿਹਦੇ ਚ ਪ੍ਰਤਾਪ ਸਿੰਘ ਬਾਜਵਾ ਹੈ ਜਾਂ ਜਿੱਦਾਂ ਮੈਂ ਨਾਂ ਲਿਆ ਸੁਖਜਿੰਦਰ ਸਿੰਘ ਰੰਧਾਵਾ ਹੈ, ਤੇ ਜਾਂ ਜਿਹੜੇ ਹੋਰ ਪੁਰਾਣੇ ਜਿਹੜੇ ਆਗੂ ਬੈਠੇ ਨੇ ਜਿਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਚੋਂ ਆਉਂਦੇ ਆ ਕਿਉਂਕਿ ਉਹ ਮੁੱਖ ਮੰਤਰੀ ਰਹਿ ਚੁੱਕੇ।

0: ਨੇ ਥੋੜਾ ਚਿਰ, ਤੇ ਹੁਣ ਉਹ ਕਿਸ ਤਰੀਕੇ ਨਾਲ ਇਸ ਦੀ ਰਾਜਨੀਤੀ ਨੂੰ ਲੈ ਕੇ ਜਾਂ ਜਥੇਬੰਦੀ ਨੂੰ ਲੈ ਕੇ ਚੱਲਣਗੇ ਇਹਦੇ ਤੇ ਕਾਫੀ ਜਿਹੜਾ ਨਿਰਭਰ ਕਰੇਗਾ। ਰਾਜਾ ਵੜਿੰਗ ਚੁੱਪ ਚਾਪ ਪਾਸੇ ਹਟ ਗਏ ਨੇ, ਤੇ ਹਾਲਾਂਕਿ ਉਹਨਾਂ ਨੂੰ ਇਸ਼ਾਰਾ ਤਾਂ ਉੱਪਰੋਂ ਹੀ ਹੋਇਆ ਹਾਈਕਮਾਂਡ ਵੱਲੋਂ, ਤੇ ਇਹਦੇ ਤੇ ਬਹੁਤੀ ਬਿਆਨਬਾਜ਼ੀ ਦੁਆਰਾ ਨਹੀਂ ਹੋਈ, ਨਾ ਹੀ ਕੋਈ ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਉੱਥੇ ਰਿਜ਼ਾਈਨ ਕੀਤਾ ਤੇ ਚੁੱਪ ਕਰ ਚਾਪ ਜਿਹੜਾ ਹੈਗਾ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ। ਕਿਉਂਕਿ ਰਾਜਾ ਵੜਿੰਗ ਨੇ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਹੁਣ ਜਿਸ ਤਰੀਕੇ ਦੀ ਸਫਬੰਦੀ ਹੋ ਰਹੀ ਹੈ, ਜਿਸ ਤਰੀਕੇ ਨਾਲ ਭੁਪੇਸ਼ ਬਘੇਲ ਨੂੰ ਬਦਲ ਕੇ ਸਚਿਨ ਪਾਇਲਟ ਨੂੰ ਲਾਇਆ ਗਿਆ ਕਿ ਉਹਨੂੰ ਪ੍ਰਧਾਨਗੀ ਦੇ ਉਹਦੇ ਤੇ ਜਿਹੜਾ ਹੈਗਾ ਰਹਿਣ ਨਹੀਂ ਦਿੱਤਾ ਜਾਏਗਾ, ਤੇ ਉਹਨਾਂ ਨੇ ਫਿਰ ਇਹ ਸੋਚਿਆ ਕਿ ਚੁੱਪ ਚਾਪ ਖੁਦ ਹੀ ਜਿਹੜਾ ਹੈਗਾ ਉਹ ਪਾਸੇ ਲਾਂਭੇ ਹੋ ਜਾਓ। ਤੇ ਹੁਣ ਇਹਦੇ ਚ ਜਿਹੜਾ ਹੈਗਾ ਨਵਾਂ ਪ੍ਰਧਾਨ ਕਿਹਨੂੰ ਬਣਾਇਆ ਜਾਂਦਾ, ਹਾਲਾਂਕਿ ਚੰਨੀ ਨੇ ਵੀ ਕਿਹਾ ਕਿ ਇਹ ਤਾਂ ਹੁਣ ਰਾਹੁਲ ਗਾਂਧੀ ਦੇ ਹੱਥ ਚ ਹੈ ਜਿਹੜੀ ਸਾਰੀ ਗੱਲ। ਤੇ ਪਰ ਇਹ ਹੈ ਕਿਉਂਕਿ ਜੇ ਆਪਾਂ ਭਾਵੇਂ ਇੱਕ ਆਗੂ ਨੂੰ ਹੀ ਜਿਹੜਾ ਕਿਹਾ ਜਾਂਦਾ ਹੈ ਕਿ ਉਹ ਕਰਨਗੇ ਫੈਸਲਾ, ਪਰ ਫੈਸਲਾ ਤਾਂ ਇੱਕ ਪਾਰਟੀ ਹਾਈਕਮਾਂਡ ਦੇ ਵਿੱਚ ਜਥੇਬੰਦਕ ਤੌਰ ਤੇ ਹੁੰਦਾ, ਤੇ ਹੁਣ ਉਹਦੇ ਤੇ ਕਿਹਦੇ ਤੇ ਵਿਚਾਰ ਕੀਤੀ ਜਾਏਗੀ ਇਹਦੇ ਤੇ ਬਹੁਤ ਨਿਰਭਰ ਕਰੇਗਾ ਆਉਣ ਵਾਲੀ ਪੰਜਾਬ ਦੀ ਕਾਂਗਰਸ ਦੀ ਰਾਜਨੀਤੀ ਦੇ ਵਿੱਚ, ਤੇ ਕੀ ਜਿਹੜੇ ਹੈਗੇ ਜਿਸ ਤਰ੍ਹਾਂ ਰਾਜਾ ਵੜਿੰਗ ਨੂੰ ਇੱਕ ਵੱਡੇ ਧੜੇ ਨੇ ਮਾਨਤਾ ਨਹੀਂ ਦਿੱਤੀ ਜਾਂ ਨਹੀਂ ਮੰਨਿਆ, ਤੇ ਕੀ ਨਵੇਂ ਪ੍ਰਧਾਨ ਨੂੰ ਜਿਹੜਾ ਹੈਗਾ ਦੂਜਾ ਧੜਾ ਮੰਨੇਗਾ, ਕਿਉਂਕਿ ਧੜੇਬੰਦੀ ਹਮੇਸ਼ਾ ਹੀ ਰਹੀ ਹੈ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ, ਤੇ ਜਦੋਂ ਇੱਕ ਮੁੱਖ ਮੰਤਰੀ ਰਿਹਾ ਉਹਦੇ ਖਿਲਾਫ ਕੋਈ ਨਾ ਕੋਈ ਦੂਜਾ ਧੜਾ ਜ਼ਰੂਰ ਸਰਗਰਮ ਰਿਹਾ ਹੈਗਾ ਆਪੋ ਆਪਣੇ ਤਰੀਕੇ ਦੇ ਨਾਲ। ਪ੍ਰਤਾਪ ਸਿੰਘ ਕੈਰੋਂ ਵੇਲੇ ਤੋਂ ਇਹ ਗੱਲ ਜਿਹੜੀ ਆ ਉਹ ਚੱਲੀ ਆ ਰਹੀ ਹੈ। ਤੇ ਹੁਣ ਤੁਸੀਂ ਜਿਹੜੀ ਇੱਕ ਫਿਊਚਰ ਦੀ ਗੱਲ ਕੀਤੀ ਹੈ ਰਾਜਾ ਵੜਿੰਗ ਦੇ, ਤੇ ਉਹਨਾਂ ਦਾ ਭਵਿੱਖ ਕੀ ਹੋਏਗਾ, ਕਿਉਂਕਿ ਉਹ ਚਲੋ ਜਿਹੜੇ ਹੈਗੇ ਐਮ ਪੀ ਤਾਂ ਹੈਗੇ ਹੀ ਹੈ, ਐਮ ਪੀ ਵੀ ਬੜੇ ਜਿਹੜੇ ਹੈਗੇ ਆ ਉਹ ਹਲਕਾ ਜਿਹੜਾ ਬੜਾ ਇੱਕ ਸਰਗਰਮ ਹਲਕਾ ਹੈ ਕਾਂਗਰਸ ਦਾ, ਲੁਧਿਆਣਾ ਤੋਂ ਐਮ ਪੀ ਨੇ, ਤੇ ਰਾਜਨੀਤੀ ਦੇ ਵਿੱਚ ਤਾਂ ਚਲੋ ਰਹਿਣਗੇ ਕਿਸੇ ਨਾ ਕਿਸੇ ਰੂਪ ਚ ਹੀ ਰਹਿਣ ਭਾਵੇਂ, ਤੇ ਪਰ ਇਹ ਹੈ ਕਿ ਜਿਹੜੀ ਇੱਕ ਗੱਲ ਇਹ ਪਹਿਲਾਂ ਸੀ ਇਹ ਚੱਲਦੀ ਕਿ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ, ਤੇ ਉਹ ਗੱਲ ਹੁਣ ਲਾਂਭੇ ਹੋ ਗਈ ਕਿ ਰਾਜਾ ਵੜਿੰਗ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਜਿਹੜਾ ਉਹ ਲਿਆਂਦਾ ਜਾ ਸਕਦਾ। ਹੁਣ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਜਿਹੜਾ ਕਾਂਗਰਸ ਦਾ ਇੱਕ ਸਟਾਈਲ ਹੈ ਜਾਂ ਸ਼ੈਲੀ ਹੈ ਲਿਆਉਣ ਦੀ, ਉਹ ਤਾਂ ਪਹਿਲਾਂ ਚੋਣਾਂ ਤੋਂ ਪਹਿਲਾਂ ਐਲਾਨ ਕਰਦੇ ਹੀ ਨਹੀਂ ਵੀ ਸਾਡਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਏਗਾ ਜਾਂ ਕਿਹੜਾ ਚਿਹਰਾ ਸਾਡੇ ਕੋਲੇ। ਤੇ ਠੀਕ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਵੇਲੇ ਇੱਕ ਵਾਰੀ ਇਹ ਮਜਬੂਰੀ ਬਣ ਗਈ ਸੀ ਕਿਉਂਕਿ ਵਾਰ ਵਾਰ ਇਹ ਦਬਾਅ ਪੈ ਰਿਹਾ ਸੀ ਕਿ ਛੇਤੀ ਜਿਹੜਾ ਹੈਗਾ ਉਹਨਾਂ ਦਾ ਨਾਂ ਲਿਆ ਜਾਵੇ ਤਾਂ ਕਿ ਵੋਟਾਂ ਹਾਸਲ ਕੀਤੀਆਂ ਜਾ ਸਕਣ। ਤੇ ਉਂਝ ਜਿਹੜਾ ਹੈ ਸ਼ੁਰੂ ਤੋਂ ਇਹ ਸਟਾਈਲ ਹੈ ਕਿ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਬਾਅਦ ਐਮ ਐਲ ਏ ਚੁਣੇ ਜਾਂਦੇ ਨੇ, ਕਿਹੜੇ ਗਰੁੱਪ ਦੇ ਵੱਧ ਚੁਣੇ ਗਏ ਜਾਂ ਕਿਹੜਾ ਗਰੁੱਪ ਭਾਰੂ ਹੈ, ਤੇ ਇਸ ਤਰੀਕੇ ਦੇ ਨਾਲ ਫਿਰ ਮੌਕੇ ਤੇ ਆ ਕੇ ਜਿਹੜੀ ਕਾਂਗਰਸ ਹਾਈਕਮਾਨ ਨੇ ਫੈਸਲਾ ਕਰਦੀ ਹੈ ਕਿ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੈ। ਸੋ ਇਸ ਕਿਸਮ ਦੀ ਜਿਹੜੀ ਹੈ ਉਹ ਸਿਚੁਏਸ਼ਨ ਬਣੀ ਹੋਈ ਹੈ।
1: ਜੀ ਜੀ, ਅਤੇ ਜੇ ਆਪਾਂ ਅਗਲੇ ਖਬਰ ਵੱਲ ਆਈਏ ਜਾਂ ਫਿਰ ਆਪਾਂ ਇੱਕ ਅਗਲੀ ਵਿਰੋਧੀ ਧਿਰ ਦੀ ਪਾਰਟੀ ਵੱਲ ਆਈਏ, ਸ਼੍ਰੋਮਣੀ ਅਕਾਲੀ ਦਲ ਬਾਰੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਵੀ ਹੁਣ ਆਉਣ ਵਾਲੇ ਵਿਧਾਨ ਸਭਾ ਦੇ ਜਿਹੜੇ ਚੁਣਾਵ ਆ ਉਸ ਨੂੰ ਲੈ ਕੇ ਕਾਫੀ ਸਰਗਰਮ ਹੋ ਗਏ ਨੇ, ਅਤੇ ਉਹਨਾਂ ਦੀ ਤਿਆਰੀ ਕਿਸ ਤਰੀਕੇ ਨਾਲ ਜਾ ਰਹੀ ਹੈ, ਉਹ ਕਿਸ ਮੈਂਡੇਟ 'ਤੇ ਅੱਗੇ ਵੱਧਦੇ ਪਏ ਨੇ, ਅਤੇ ਜਿਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀਗੇ ਕਿ ਬੀਜੇਪੀ ਦੇ ਨਾਲ ਰਲਣਗੇ ਨਹੀਂ ਰਲਣਗੇ, ਇੱਦਾਂ ਦੇ ਕਾਫੀ ਸਵਾਲ ਉਹਨਾਂ ਨੂੰ ਵੀ ਘੇਰ ਕੇ ਬੈਠੇ ਆ, ਤੇ ਉਸ ਬਾਰੇ ਵੀ ਜੇ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ।
0: ਨਹੀਂ, ਉਹਦੇ ਚ ਇਸ ਤਰ੍ਹਾਂ ਜੀ ਕਿ ਬੀਜੇਪੀ ਨਾਲ ਨਾ ਰਲਣ ਜਾਂ ਰਲਣ ਦਾ ਚਲੋ ਇਹ ਤਾਂ ਕੋਈ ਬਹੁਤਾ ਵੱਡਾ ਛੁਪੀ ਗੱਲ ਨਹੀਂ, ਅਲਟੀਮੇਟਲੀ ਉਹਨਾਂ ਨੇ ਉਹ ਰਲ ਕੇ ਇਕੱਠੇ ਹੀ ਲੜਨੀਆਂ ਚੋਣਾਂ ਤਾਂ, ਤੇ ਪਰ ਕਿਉਂਕਿ ਪਿੱਛੇ ਅਮਿਤ ਸ਼ਾਹ ਆ ਕੇ ਗਏ ਨੇ ਇੱਥੇ 30 ਤਰੀਕ ਨੂੰ, ਤੇ ਉਹ ਜਾਂਦੇ ਜਾਂਦੇ ਫਿਰ ਐਲਾਨ ਕਰ ਗਏ ਕਿ ਬੀਜੇਪੀ ਸਾਰੀਆਂ 117 ਸੀਟਾਂ ਤੇ ਇਕੱਲਿਆਂ ਚੋਣ ਲੜੇਗੀ, ਜਿਸ ਕਰਕੇ ਫਿਰ ਇਹ ਗੱਲ ਇਹ ਮਜਬੂਰੀ ਬਣ ਗਈ ਹੁਣ ਕਿ ਅਕਾਲੀ ਦਲ ਵੀ ਛੇਤੀ ਸਰਗਰਮੀ ਕਰੇ ਆਪਣੀ ਸ਼ੁਰੂ ਕਰੇ। ਹੁਣ ਉਹ ਡੋਰ ਟੂ ਡੋਰ ਜਿਹੜੀ ਹੈ ਕੰਪੇਨ ਉਹ ਸ਼ੁਰੂ ਕਰ ਰਹੇ ਨੇ, ਕੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ, ਜਿਹਦੇ ਚ ਸਾਰੀ ਵਰਕਿੰਗ ਕਮੇਟੀ ਤੇ ਹੋਰ ਆਗੂ ਇਕੱਠੇ ਹੋਏ, ਤੇ ਜਿਹਦੇ ਚ ਇਹੀ ਫੈਸਲਾ ਲਿਆ ਗਿਆ ਕਿ ਜਿਹੜੀ ਘਰ ਘਰ ਜਾ ਕਿਹੜੀ ਆ ਉਹ ਮੁਹਿੰਮ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਵਾਰੀ ਜਾਇਆ ਜਾਵੇ, ਭਾਵੇਂ ਲੋਕ ਅੱਗੋਂ ਕੀ ਬੋਲਦੇ ਆ ਕਿਸ ਤਰ੍ਹਾਂ ਕਹਿੰਦੇ ਆ, ਤੇ ਉਹ ਜਿਹੜੀ ਉਹ ਗੱਲ ਹੀ ਆ। ਪਰ ਘਰ ਘਰ ਜਾਣ ਦਾ ਅਰਥ ਇਹ ਨਹੀਂ ਹੁੰਦਾ ਕਿ ਉਹ ਡੋਰ ਟੂ ਡੋਰ ਸਾਰੇ ਘਰਾਂ ਚ ਘੁੰਮ ਸਕਦੇ ਆ, ਤੇ ਜਿੱਥੋਂ ਤੱਕ ਹੁੰਦਾ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਵਰਕਰ ਨੇ ਜਾਂ ਲੀਡਰ ਨੇ ਜਾਂ ਹੋਰ ਉੱਥੇ ਜਾ ਕੇ ਛੋਟੇ ਪਬਲਿਕ ਜਿਹੜੇ ਮਹੱਲਾ ਪੱਧਰ ਤੇ ਛੋਟੀਆਂ ਰੈਲੀਆਂ ਛੋਟੇ ਜਲਸਿਆਂ ਜਾ ਕੇ ਆਪਣੀ ਪਾਰਟੀ ਦੀ ਗੱਲਬਾਤ ਜਿਹੜੀ ਕਰ ਸਕਦੇ ਆ। ਸੋ ਇਹ ਪਹਿਲਾਂ ਵੀ ਰਿਹਾ ਇਹ ਸਾਰੀ ਗੱਲ ਜਿਹੜੀ ਹੈ, ਪਰ ਹੁਣ ਸਵਾਲ ਜਿਹੜੇ ਨੇ ਉਹ ਪੋਲੀਟੀਕਲੀ ਤਾਂ ਵੱਡੇ ਨੇ ਅਕਾਲੀ ਦਲ ਬਾਦਲ ਦੇ ਸਾਹਮਣੇ, ਤੇ ਅਜੇ ਵੀ ਜਿਹੜਾ ਅਕਾਲੀ ਦਲ ਬਾਦਲ ਕੋਲੇ ਕੋਈ SGPC ਤੋਂ ਬਿਨਾਂ ਜਿਹੜਾ ਹੈਗਾ ਕੋਈ ਪਲੇਟਫਾਰਮ ਹੈ ਨਹੀਂ ਜਿੱਥੇ ਉਹ ਆਪਣੇ ਆ ਕੇ ਗੱਲ ਕਰ ਸਕਣ, ਕਿਉਂਕਿ ਹੁਣ ਤੱਕ ਨਾ ਹੀ ਤਾਂ ਕੋਈ ਸੂਬੇ ਦੇ ਵਿੱਚ ਵੱਡਾ ਇਕੱਠ ਕਰ ਸਕਿਆ ਜਿੱਥੇ ਵੀ ਕਿਤੇ ਕੋਈ ਕਿਸੇ ਬੰਦੇ ਦੀ ਡਿਊਟੀ ਲੱਗੀ ਹੈ, ਜਿਵੇਂ ਪਿੱਛੇ ਜੇ ਉਹਨਾਂ ਨੇ ਘਨੌਰ ਇਲਾਕੇ ਦੇ ਵਿੱਚ ਕੀਤਾ ਜਿੱਥੇ ਮਿਸਟਰ ਝਿੰਜਰ ਨੂੰ ਉਮੀਦਵਾਰ ਐਲਾਨਿਆ, ਤੇ ਉਹ ਉੱਥੇ ਵੀ ਜਿਹੜੇ ਵੱਡੀ ਪੱਧਰ ਤੇ ਵਰਕਰ ਜਿਹੜੇ ਹੋਰ ਆ ਉਹ ਬਾਹਰੋਂ ਹੀ ਆਉਂਦੇ ਆ। ਆਮ ਲੋਕਾਂ ਦਾ ਜਿਹੜਾ ਇਕੱਠ ਜਾਂ ਆਮ ਲੋਕਾਂ ਚ ਜਾਣ ਦੀ ਜਿਹੜੀ ਪਹਿਲਾਂ ਰਵਾਇਤ ਸੀ ਪਿਰਤ ਸੀਗੀ, ਤੇ ਉਹ ਤੋਂ ਜਿਹੜਾ ਹੈਗਾ ਉਹ ਹੁਣ ਦੂਰ ਹੁੰਦੇ ਜਾ ਰਹੇ ਹੈਗੇ। ਤੇ ਦੂਜਾ ਇਹ ਹੈ ਕਿ ਹਰ ਵਾਰੀ ਨਵੇਂ ਤੋਂ ਨਵਾਂ ਜਿਹੜਾ ਕੋਈ ਮਸਲਾ ਸਾਹਮਣੇ ਆ ਜਾਂਦਾ। ਜਿਹੜਾ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹੈ SGPC ਨੂੰ ਵਰਤਣ ਦੀ ਜਾਂ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਦੀ, ਤੇ ਉਹ ਹੁਣ ਜਿਹੜੀ ਉਹ ਪੁੱਠੀ ਪੈਂਦੀ ਜਾਪਦੀ ਹੈ ਅਮਰਜੀਤ ਚਾਵਲਾ ਵਾਲੇ ਇਸ਼ੂ ਤੋਂ ਬਾਅਦ। ਤੇ ਉਧਰੋਂ ਅਮਰਜੀਤ ਚਾਵਲਾ ਵੀ ਕਹਿੰਦੇ ਆ ਕਿ ਮੇਰੇ ਤੇ ਗਲਤ ਜਿਹੜਾ ਹੈ ਸਾਰਾ ਕੁਛ ਕੀਤਾ ਗਿਆ, ਮੈਨੂੰ ਮੋਹਰਾ ਵਜੋਂ ਵਰਤਿਆ ਗਿਆ, ਉਹ ਆਪਣੀ ਗੱਲ ਕਰ ਰਹੇ ਨੇ ਕਿਉਂਕਿ ਨਾਲ ਨਾਲ ਉਹਨੂੰ 500 ਛੇ ਕਹਿ ਜਾਣਾ ਇੱਕ ਵੱਡਾ ਵੱਡੀ ਸੱਟ ਹੈ, ਚਲੋ ਕੇਸ ਦਰਜ ਹੋਣਾ ਜਾਂ ਏਦਾਂ ਦੀ ਗੱਲ, ਉਹਦੇ ਨਾਲ ਇਹ ਇੱਕ ਵੱਡਾ ਜਿਹੜਾ ਹੈਗਾ ਸ਼ੌਕ ਲੱਗਿਆ। ਹੁਣ ਦੂਜੇ ਪਾਸੇ ਵੀ ਕੱਲ ਸੁਖਬੀਰ ਸਿੰਘ ਬਾਦਲ ਪਟਿਆਲੇ ਖਾਲਸਾ ਕਾਲਜ ਚ ਗਏ ਆ, ਕਿਉਂਕਿ ਖਾਲਸਾ ਕਾਲਜ ਸਿੱਧਾ ਉਹਨਾਂ ਦੇ ਅਧੀਨ ਹੈਗਾ, ਉੱਥੇ ਸਾਰਾ ਸਟਾਫ ਉਹ ਜੀ ਹਜੂਰੀ ਵਾਲਾ, ਤੇ ਕਿਉਂਕਿ ਉਹ SGPC ਦੇ ਪ੍ਰਬੰਧ ਹੇਠ ਚੱਲ ਰਿਹਾ, SGPC ਦੇ ਉੱਤੇ ਹੁਣ ਅਕਾਲੀ ਦਲ ਦਾ ਕਬਜ਼ਾ ਹੀ ਹੈ ਇੱਕ ਤਰੀਕੇ ਦਾ। ਤੇ ਉੱਥੇ ਫਿਰ ਉਹਨਾਂ ਨੇ ਵਿਦਿਆਰਥੀਆਂ ਨੂੰ ਇਕੱਠੇ ਕੀਤਾ ਜ਼ੋਰ ਲਾ ਕੇ, ਤੇ ਇੱਕ ਤਰ੍ਹਾਂ ਦਾ ਰੂਬਰੂ ਪ੍ਰੋਗਰਾਮ ਜਾਂ ਵਿਦਿਆਰਥੀਆਂ ਨੂੰ ਸਵਾਲ ਦਿੱਤੇ ਗਏ ਕਿ ਆਹ ਸਵਾਲ ਤੁਸੀਂ ਕਰੋ ਜਿੱਦਾਂ ਜਿੱਦਾਂ ਦੇ ਉਹਨਾਂ ਨੇ ਸਵਾਲ ਕੀਤੇ। ਸੋ ਅਜੇ ਵੀ ਟੇਕ ਜਿਹੜੀ ਹੈ ਉਹ ਸਿੱਧਾ ਇੰਡੀਪੈਂਡੈਂਟ ਪਿੰਡਾਂ ਚ ਜਾਣ ਦਾ ਹੌਸਲਾ ਕਰਨ ਦੀ ਬਜਾਏ ਉਹ ਅਜੇ ਵੀ SGPC ਤੇ ਹੋਰ ਉਹ ਉਹਨਾਂ ਉਹਦੇ ਅਦਾਰਿਆਂ ਤੇ ਜਿਹੜੇ ਆ ਉਹ ਟੇਕ ਰੱਖ ਰਹੇ ਨੇਗੇ। ਤੇ ਬਾਕੀ ਇਹ ਕਿ ਹਰੇਕ ਪਾਰਟੀ ਦਾ ਜਿਹੜਾ ਹੈਗਾ ਉਹਦਾ ਹੱਕ ਹੈ ਕਿ ਉਹ ਇਲੈਕਸ਼ਨ ਦੇ ਦੌਰਾਨ ਜਾਵੇ ਰੈਲੀਆਂ ਕਰੇ, ਤੇ ਉਹ ਇਸ ਤੋਂ ਤਾਂ ਕੋਈ ਇਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿ ਕਿਉਂ ਕਰ ਰਹੇ ਨੇ ਕਿਵੇਂ ਕਰ ਰਹੇ ਨੇ। ਗੱਲ ਇਹ ਹੈ ਕਿ ਅੱਗੋਂ ਉਹਨਾਂ ਨੂੰ ਰਿਸਪੋਂਸ ਕਿੱਦਾਂ ਦਾ ਮਿਲਦਾ, ਹੁੰਗਾਰਾ ਕਿੱਦਾਂ ਦਾ ਮਿਲਦਾ, ਇਸ ਤੇ ਜਿਹੜਾ ਕਾਫੀ ਇਹ ਗੱਲ ਨਿਰਭਰ ਕਰਦੀ ਹੈ।
1: ਜੀ ਜੀ, ਤੇ ਆਪਾਂ ਜੇ ਇਹ ਸਾਰੇ ਦੇ ਅੰਦਰ ਇਸ ਬਾਰੇ ਵੀ ਡਿਸਕਸ ਕਰ ਲਈਏ ਜੋ ਤੁਸੀਂ ਖਬਰ ਦੱਸੀ CM ਮਾਨ ਨੂੰ ਲੈ ਕੇ, ਕਿ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ ਹੁਣ ਵਿਰੋਧੀ ਧਿਰ ਨੂੰ ਲੈ ਕੇ ਤੇ ਖੁਦ ਦੀ ਗਵਰਨੈਂਸ ਨੂੰ ਲੈ ਕੇ, ਗਿਵਨ ਕਿ ਅਗੇਨ ਜਿਹੜੇ ਵਿਧਾਨ ਸਭਾ ਚੁਣਾਵ ਨੇ ਉਹ ਕਾਫੀ ਲੱਗੇ ਨੇ, ਉਸ ਬਾਰੇ ਵੀ ਥੋੜ੍ਹਾ ਦੱਸਿਓ।
0: ਨਹੀਂ ਉਹਦੇ ਚ ਦੇਖੋ ਬਿਲਕੁਲ ਇਹ ਗੱਲ ਸਹੀ ਹੈ ਕਿ ਵਿਧਾਨ ਸਭਾ ਚੋਣਾਂ ਤਾਂ ਹੁਣ ਸਿਰ ਤੇ ਨੇ, ਤੇ ਉਹਦੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਤੌਰ ਤੇ ਸਰਗਰਮ ਹੋ ਰਹੀਆਂ ਨੇ। ਉਧਰੋਂ ਕਾਂਗਰਸ ਦੀ ਅਜੇ ਪ੍ਰਧਾਨਗੀ ਦਾ ਫੈਸਲਾ ਚਲੋ ਥੋੜੇ ਦਿਨਾਂ ਚ ਹੋ ਜਾਏਗਾ, ਤੇ ਉਸ ਤੋਂ ਬਾਅਦ ਸ਼ਾਇਦ ਉਹ ਵੀ ਕੋਈ ਨਾ ਕੋਈ ਇੱਥੇ ਆਪਣੀ ਕੰਪੇਨ ਸ਼ੁਰੂ ਕਰੇ ਏਦਾਂ ਦੀ। ਤੇ ਉਧਰੋਂ ਕਿਉਂਕਿ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ, ਉਹਨਾਂ ਦਾ ਸ਼ੁਰੂ ਕੀਤਾ ਹੀ ਹੋਇਆ, ਉਹਨੇ ਡੋਰ ਟੂ ਡੋਰ ਪ੍ਰੋਗਰਾਮ ਦੇ ਨਾਲ ਜਿਹੜੇ ਹੈਗੇ ਸਟੇਟ ਲੈਵਲ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਹੋਏ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਅਕਾਲੀ ਦਲ ਦਾ ਜਿਹੜਾ ਸਪਲਿਟ ਗਰੁੱਪ ਹੈ ਉਹ ਜੇ ਘੱਟ ਸਰਗਰਮ ਹੈ, ਪਰ ਜਿਹੜਾ ਵਾਰਸ ਪੰਜਾਬ ਦੇ ਅਕਾਲੀ ਦਲ ਆ ਉਹ ਕਾਫੀ ਜਿਹੜਾ ਹੈਗਾ ਉਹ ਸਰਗਰਮ ਹੈਗਾ, ਤੇ ਉਸ ਦੇ ਉੱਤੇ ਉਹ ਵੀ ਲਗਾਤਾਰ ਆਪਣੇ ਰਜਿਸਟ੍ਰੇਸ਼ਨ ਵਾਸਤੇ ਹੋਰ ਸਾਰੇ ਕੰਮ ਲਈ ਭੱਜ ਦੌੜ ਜਿਹੜੀ ਉਹ ਕਰ ਰਹੇ, ਰੈਲੀਆਂ ਕਰ ਰਹੇ ਨੇ। ਹੁਣ ਜਿਹੜਾ ਤੁਸੀਂ ਗੱਲ CM ਦੀ ਕੀਤੀ ਭਗਵੰਤ ਮਾਨ ਦੀ, ਤੇ ਉਹ ਆਪਣੀ ਸਰਕਾਰ ਦੀਆਂ ਅਚੀਵਮੈਂਟ ਨੂੰ ਲੈ ਕੇ ਪ੍ਰਾਪਤੀਆਂ ਨੂੰ ਲੈ ਕੇ ਹੁਣ ਉਹ ਰਾਜ ਪੱਧਰੀ ਜਿਹੜੇ ਹੈਗੇ ਆ ਉਹ ਸਮਾਗਮ ਥਾਂ ਥਾਂ ਤੇ ਕਰ ਰਹੇ ਨੇ, ਨਾਲ ਦੀ ਨਾਲ ਜਿਹੜਾ ਹੈਗਾ ਡੋਰ ਟੂ ਡੋਰ ਮੁਹਿੰਮ ਚਲਾ ਰਹੇ ਨੇ, ਜਿਹਦੇ ਤਹਿਤ ਉਹਨਾਂ ਨੇ ਜਿਹੜਾ ਕੱਲ ਗੋਇੰਦਵਾਲ ਚ ਜਿਹੜਾ ਹੈ ਉਹ ਕੀਤਾ। ਤੇ ਉੱਥੇ ਕਿਉਂਕਿ ਗੋਇੰਦਵਾਲ ਖਡੂਰ ਸਾਹਿਬ ਹਲਕੇ ਚ ਆਉਂਦਾ ਹੈ, ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਹੈ ਕਾਫੀ ਉਹਨਾਂ ਨੇ ਜਿਹੜਾ ਇੱਕ ਸਰਗਰਮੀ ਦੇ ਨਾਲ ਜਿਹੜਾ ਉਹ ਵੱਡੀ ਰੈਲੀ ਕੀਤੀ ਜਿੱਥੇ ਭਰਮਾ ਇਕੱਠ ਵੀ ਹੋਇਆ, ਤੇ ਨਾਲ ਹੀ ਉੱਥੇ ਉਹਨਾਂ ਨੇ ਜਿਹੜੀਆਂ ਸਕੀਮਾਂ ਨੇ ਜਿਹਦੇ ਚ ਇੱਕ ਸਕੀਮ ਹੈ ਜਿਹੜੀ ਔਰਤਾਂ ਨਾਲ ਵਾਅਦਾ ਕੀਤਾ ਸੀ ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ ਕਿ 1000-1000 ਰੁਪਇਆ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਊਗਾ, ਜਿਹੜੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬੀਬੀਆਂ ਨੇ ਉਹਨਾਂ ਦੇ ਖਾਤਿਆਂ ਚ 1500 ਪਰ ਮਹੀਨਾ ਜਿਹੜਾ ਪਰ ਮੰਥ ਜਿਹੜਾ ਦਿੱਤਾ ਜਾਊਗਾ। ਤੇ ਉਹ ਹੁਣ ਇਹਨਾਂ ਨੇ ਜੁਲਾਈ ਤੋਂ ਸ਼ੁਰੂ ਕਰਤੀ ਸੀ ਸਕੀਮ, ਤੇ ਹੁਣ ਕਿਉਂਕਿ ਜੁਲਾਈ ਅਗਸਤ ਸਤੰਬਰ ਤੋਂ ਬਾਅਦ ਹੁਣ ਅਕਤੂਬਰ ਸ਼ੁਰੂ ਹੋ ਗਈ, ਹੁਣ ਅਕਤੂਬਰ ਤੋਂ ਫੇਰ ਜਿਹੜੇ ਤਿੰਨ ਤਿੰਨ ਮਹੀਨਿਆਂ ਦੇ ਪੈਸੇ ਕੱਲ ਉਹਨਾਂ ਦੇ ਖਾਤਿਆਂ ਚ ਪਾਏ ਗਏ ਨੇ, ਤੇ ਪੜਾਵਾਰ ਤਰੀਕੇ ਦੇ ਨਾਲ ਜਿਹਨਾਂ ਜਿਹਨਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਉਹਨਾਂ ਦੇ ਖਾਤਿਆਂ ਚ ਜਿਹੜੇ ਪੈਸੇ ਹੈ ਉਹ ਪਾਏ ਜਾ ਰਹੇ ਨੇ। ਇਹ ਜਿਹੜੀਆਂ ਇਹ ਇੱਦਾਂ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਲਭਾਉਣ ਵਾਲੀਆਂ ਨੇ, ਉਹ ਵੀ ਜਿਹੜੀਆਂ ਨਾਲ ਨਾਲ ਉਹ ਚੱਲ ਰਹੀਆਂ ਨੇ। ਤੇ ਉੱਥੇ ਉਹਨਾਂ ਨੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਖਿਲਾਫ ਤਾਂ ਹਰ ਇੱਕ ਲੀਡਰ ਬੋਲਦਾ ਹੀ ਹੈ ਇੱਕ ਦੂਜੇ ਦੇ ਵਿਰੁੱਧ, ਤੇ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਖਿਲਾਫ ਵੀ ਇਹ ਇੱਕ ਟਿੱਪਣੀ ਕੀਤੀ ਹੈ ਕਿ ਉਹਨਾਂ ਨੇ ਤਾਂ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੇ ਖੁਦ ਕਿ 25 ਸਾਲ ਉਹ ਸੱਤਾ ਚੋਂ ਨਹੀਂ ਜਾਂਦੇ, 25 ਸਾਲ ਜਿਹੜਾ ਹੈਗਾ ਉਹ ਰਾਜ ਕਰਨਗੇ, ਤੇ ਵੀ ਪਰ ਹੁਣ ਦੇਖੋ ਕਿੱਥੇ ਬੈਠੇ ਨੇ, ਕਿੱਥੇ ਚਲੇ ਗਏ ਪਿਛਲੇ 10 ਸਾਲ ਤੋਂ, ਲੋਕ ਉਹਨਾਂ ਨੂੰ ਮੂੰਹ ਨੀ ਲਾ ਰਹੇ, ਏਦਾਂ ਦੀ ਜਿਹੜੀ ਗੱਲ ਆ ਉਹ ਉਹਨਾਂ ਨੇ ਕੀਤੀ। ਇਸ ਕਰਕੇ ਕਾਂਗਰਸ ਇਸੇ ਤਰ੍ਹਾਂ ਉਹ ਕਾਂਗਰਸ ਦੇ ਖਿਲਾਫ਼ ਕਹਿੰਦੇ ਕਿ ਕਾਂਗਰਸ ਖੁਦ ਖੇਰੂ ਖੇਰੂ ਹੋਈ ਪਈ ਹੈ, ਗੱਦੀਆਂ ਦੇ ਲਾਲਚ ਚ ਪਏ ਹੋਏ ਆ ਕਿ ਕਿਹਨੂੰ ਗੱਦੀ ਮਿਲੇ, ਤੇ ਉਹ ਕਿਤੇ ਲੋਕਾਂ ਦੀ ਗੱਲ ਨੀ ਕਰ ਰਹੇ ਜਾਂ ਲੋਕਾਂ ਜਾ ਨੀ ਰਹੇ, ਏਦਾਂ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਵੱਲੋਂ। ਇਸ ਤੋਂ ਬਾਅਦ ਫਿਰ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਸਕੀਮਾਂ ਨੇ ਜਿਹਦੇ ਚ ਕੁਛ ਡਿਵੈਲਪਮੈਂਟ ਦੀਆਂ ਸਕੀਮਾਂ ਅੱਛੀਆਂ ਵੀ ਨੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਇਆ, ਤੇ ਪਰ ਕੁਛ ਜਿਹੜੀਆਂ ਇੱਦਾਂ ਦੀਆਂ ਸਕੀਮਾਂ ਨੇ ਜਿਹਦੇ ਚ ਇੱਕ ਤਰੀਕੇ ਦਾ ਲੋਕਾਂ ਨੂੰ ਲੁਭਾਉਣ ਵਾਸਤੇ ਜਾਂ ਇਹ ਕਿ ਜਿੱਦਾਂ ਇਹ 1000-1000 ਰੁਪਇਆ ਬੀਬੀਆਂ ਦੇ ਖਾਤਿਆਂ ਚ ਜਾਂ 1500-1500 ਰੁਪਇਆ ਜਿਹੜਾ ਬੀਬੀਆਂ ਦੇ ਖਾਤਿਆਂ ਚ ਪਾਉਣ ਵਾਸਤੇ, ਤੇ ਕਿਉਂਕਿ ਇਹ ਪੈਸਾ ਆਉਂਦਾ ਤਾਂ ਟੈਕਸਾਂ ਤੋਂ ਹੀ ਹੈ ਤੇ ਲੋਕਾਂ ਦਾ ਇਹ ਪੈਸਾ ਹੁੰਦਾ, ਤੇ ਠੀਕ ਹੈ ਭਲਾਈ ਸਕੀਮਾਂ ਕਰਨੀਆਂ ਚਾਹੀਦੀਆਂ ਨੇ, ਪਰ ਭਲਾਈ ਸਕੀਮਾਂ ਇੱਦਾਂ ਜਿਹੜੇ ਹੈਗੇ ਕਿਸੇ ਕਾਇੰਡ ਦੇ ਰੂਪ ਦੇ ਵਿੱਚ ਹੋਣੀਆਂ ਚਾਹੀਦੀਆਂ ਜਿੱਥੇ ਉਹਨਾਂ ਦਾ ਜਨ ਜੀਵਨ ਚੰਗਾ ਹੋ ਸਕੇ, ਉਹਨਾਂ ਨੂੰ ਕੰਮ ਕਰਨ ਦੇ ਵੱਧ ਮੌਕੇ ਮੁਹੱਈਆ ਹੋ ਸਕਣ, ਉਹਨਾਂ ਨੂੰ ਰੁਜ਼ਗਾਰ ਮੁਹੱਈਆ ਹੋ ਸਕੇ, ਤੇ ਸਗੋਂ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਦੇਣ ਨਾਲ ਫਿਰ ਉਹ ਕਈ ਵਾਰੀ ਹੁੰਦਾ ਉਹਨਾਂ ਦੀ ਫੇਰੇ ਝਾਕ ਰਹਿੰਦੀ ਹੈ ਕਿ ਚਲੋ ਹੁਣ ਸਾਨੂੰ ਪੈਸੇ ਤਾਂ ਉਧਰੋਂ ਆਈ ਰਹੇ ਨੇ, ਭਾਵੇਂ ਥੋੜੀ ਜਿਹੀ ਅਮਾਊਂਟ ਹੈ, ਪਰ ਇਹਦੇ ਨਾਲ ਜਿਹੜਾ ਹੈਗਾ ਉਹ ਫਰਕ ਜਿਹੜਾ ਉਹ ਜ਼ਰੂਰ ਪੈਂਦਾ। ਸੋ ਉਹ ਇਸ ਤਰ੍ਹਾਂ ਦੀ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਵੀ ਨਾਲ ਨਾਲ ਹੁਣ ਇਹ ਮੁਹਿੰਮ ਜਿਹੜੀ ਆ ਉਹ ਚੱਲ ਰਹੀ ਹੈ।
1: ਜੀ ਧੰਨਵਾਦ ਪ੍ਰੀਤਮ ਜੀ ਅੱਜ ਦੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ।
0: ਹਾਂਜੀ ਸ਼ੁਕਰੀਆ ਜੀ।
1: ਸੋ ਦੋਸਤੋ ਇਹ ਸਨ ਅੱਜ ਦੀਆਂ ਕੁਛ ਮੁੱਖ ਖਬਰਾਂ ਪੰਜਾਬ ਦੀਆਂ, ਇੰਡੀਆ ਦੀਆਂ। ਉਮੀਦ ਕਰਦੇ ਹਾਂ ਕਿ ਅੱਜ ਦਾ ਸਾਰਾ ਸਾਰਾ ਹਾਂਜੀ ਮੈਲਬਨ ਦਾ ਸੈਗਮੈਂਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਭੁੱਲ ਚੁੱਕ ਮਾਫ਼, ਹੈਪੀ ਵੀਕਐਂਡ। ਮੈਂ ਕ੍ਰਿਸ਼ਨਾ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 Fold Lending।

ਸਾਡੇ ਨਾਲ ਬੰਦੇ ਖਰੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
6: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
7: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
8: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
9: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
10: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ।
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
13: ਹਾਂਜੀ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 2 ਅਕਤੂਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆਂ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

ਬਾਅਦ ਹੁਣ ਆਪਣੀ ਤਿਆਰੀ ਨੂੰ ਵੀ ਅੰਜਾਮ ਦੇ ਵੱਲ ਲੈ ਕੇ ਜਾ ਰਹੇ ਨੇ। ਪਤਾ ਚੱਲ ਰਿਹਾ ਹੈ ਕਿ ਅਮਰੀਕੀ ਫੌਜ ਜਹਾਜ਼ ਦੇ ਰਾਹੀਂ ਲਗਭਗ 9,000 ਵਾਧੂ ਫੌਜੀਆਂ ਨੂੰ ਪੱਛਮ ਏਸ਼ੀਆ ਦੇ ਵਿੱਚ ਭੇਜ ਰਹੀ ਹੈ। ਇਰਾਕ ਦੇ ਵਿੱਚੋਂ ਅਮਰੀਕਾ ਨੇ ਆਪਣੇ ਫੌਜੀ ਹਟਾ ਲਏ ਨੇ ਤੇ ਹੁਣ ਈਰਾਨ ਦੇ ਉੱਤੇ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਇਹ ਫੌਜੀ ਭੇਜੇ ਗਏ ਨੇ। ਇੱਕ ਅਮਰੀਕੀ ਅਧਿਕਾਰੀ ਦੇ ਮੁਤਾਬਕ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਖਬਰ ਏਜੰਸੀ AP ਯਾਨੀ ਐਸੋਸੀਏਟਿਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਅਕਤੂਬਰ ਮਹੀਨੇ ਦੇ ਅਖੀਰ ਤੱਕ 3 ਅਮਰੀਕੀ ਜਹਾਜ਼ ਇਸ ਖੇਤਰ ਦੇ ਵਿੱਚ ਤੈਨਾਤ ਹੋ ਜਾਣਗੇ ਤੇ ਇਸ ਤੋਂ ਬਾਅਦ ਫੌਜ ਦੀ ਜਿਹੜੀ ਆਮਦ ਹੈ ਉਸ ਨੂੰ ਮਿਡ ਟਰਮ ਇਲੈਕਸ਼ਨ ਤੋਂ ਠੀਕ ਪਹਿਲਾਂ ਈਰਾਨ ਦੇ ਵਿਰੁੱਧ ਇੱਕ ਜੰਗੀ ਰਣਨੀਤੀ ਦੇ ਵਿੱਚ ਤਬਦੀਲ ਕਰਨ ਦੇ ਵੀ ਸੰਕੇਤ ਦਿਖਾਈ ਦੇ ਰਹੇ ਨੇ। ਮਿਡ ਟਰਮ ਇਲੈਕਸ਼ਨ ਹੁਣ ਦਸੰਬਰ ਦੇ ਵਿੱਚ ਹੋਣੇ ਨੇ। ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਯੁੱਧ ਵੱਧ ਸਕਦਾ ਹੈ। ਹਾਲਾਂਕਿ ਸ਼ੁਰੂ ਦੇ ਵਿੱਚ ਅਮਰੀਕੀ ਜਨਤਾ ਨੂੰ ਵਾਅਦਾ ਕੀਤਾ ਗਿਆ ਸੀ ਕਿ ਮੁਹਿੰਮ ਕੁਝ ਹਫ਼ਤਿਆਂ ਦੇ ਵਿੱਚ ਖਤਮ ਹੋ ਜਾਏਗੀ। ਟਰੰਪ ਨੇ ਵੀਰਵਾਰ ਦੇ ਦਿਨ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਤੈਅ ਲੱਗਦਾ ਹੈ ਕਿ ਈਰਾਨ ਫਲਾਈ ਦੁਬਈ ਦੇ ਸਹਿ ਪਾਇਲਟ ਦੇ ਨਾਲ ਜੁੜਿਆ ਹੋ ਸਕਦਾ ਹੈ ਜਿਨ੍ਹਾਂ ਨੇ ਬੁੱਧਵਾਰ ਦੇ ਦਿਨ ਇਜ਼ਰਾਈਲ ਜਾਣ ਵਾਲੇ ਇੱਕ ਜਹਾਜ਼ ਨੇ ਕੈਪਟਨ ਨੂੰ ਚਾਕੂ ਮਾਰਿਆ ਸੀ ਤੇ ਫਿਰ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ 'ਚ ਸੀ। ਅਮਰੀਕੀ ਰਾਸ਼ਟਰਪਤੀ ਨੇ ਸਰਕਾਰੀ ਦਫ਼ਤਰ ਦੇ ਹਵਾਲੇ ਦੇ ਨਾਲ ਯਾਨੀ ਵਾਈਟ ਹਾਊਸ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਪਾਇਲਟ ਤੇ ਤਹਿਰਾਨ ਦੇ ਦਰਮਿਆਨ ਕੋਈ ਸੰਬੰਧ ਸੀ ਇਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਈਰਾਨ ਦੇ ਨਾਲ ਸੰਬੰਧ ਸਾਬਤ ਹੁੰਦੇ ਨੇ ਤਾਂ ਅਮਰੀਕਾ ਤਾਂ ਸਖ਼ਤ ਜਵਾਬ ਦੇਵੇਗਾ। ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਫੌਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ 'ਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਦਾਅਵਾ ਕੀਤਾ ਸੀ ਕਿ ਜਾਂਚ ਕਰਤਾਵਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਸ਼ੱਕੀ ਸਹਿ ਪਾਇਲਟ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਦੇ ਸਿਖਲਾਈ ਹਾਸਲ ਕਰਿਆ ਹੋਇਆ ਵਿਅਕਤੀ ਸੀ। ਇਸ ਦਰਮਿਆਨ ਦੱਸ ਦਈਏ ਕਿ ਪੱਛਮ ਏਸ਼ੀਆ ਦੇ ਵਿੱਚ ਜਾਣ ਵਾਲੇ ਜਹਾਜ਼ਾਂ ਦੇ ਬੇੜੇ 'ਚ 7,000 ਤੋਂ ਵੱਧ ਮਲਾਹ ਅਤੇ 2,000 ਮਰੀਨ ਸ਼ਾਮਲ ਕੀਤੇ ਗਏ ਨੇ। ਇਸ ਬੇੜੇ ਨੂੰ US ਥਿਓਡਰ ਰੂਜ਼ਵੈਲਟ ਏਅਰਕ੍ਰਾਫਟ ਕੈਰੀਅਰ ਬੈਟਲ ਗਰੁੱਪ ਅਤੇ US ਮਾਕਿਨ ਆਇਲੈਂਡ ਐਫੀਬੀਅਸ ਰੈਡੀਨੈਂਸ ਗਰੁੱਪ ਦੇ ਤੌਰ ਦੇ ਉੱਤੇ ਭੇਜਿਆ ਗਿਆ। ਇਹ ਅਸਲ ਦੇ ਵਿੱਚ ਜੰਗੀ ਬੇੜਿਆਂ ਦੇ ਨਾਮ ਨੇ ਜਿਹੜੇ ਸਮੁੰਦਰ ਦੇ ਵਿੱਚ ਵੱਡੇ ਸਮੁੰਦਰੀ ਜਹਾਜ਼ ਹੁੰਦੇ ਨੇ ਜਿਨ੍ਹਾਂ ਤੋਂ ਜਿਹੜੀਆਂ ਫਾਈਟਰ ਜੈਟਸ ਨੇ ਉਹ ਵੀ ਟੇਕ ਆਫ ਕਰ ਲੈਂਦੇ ਨੇ। ਉੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਜੇਕਰ ਰੂਸ ਨੂੰ ਇਹ ਲੱਗਦਾ ਹੈ ਕਿ ਉਸਦੇ ਬਾਲਟਿਕ ਖੇਤਰ ਦੇ ਵਿੱਚ ਕੈਲਿਨਗ੍ਰਾਦ ਨਾਮ ਦਾ ਜਿਹੜਾ ਇਲਾਕਾ ਹੈ ਉਸਦੇ ਉੱਤੇ ਕੋਈ ਸਿੱਧਾ ਹਮਲਾ ਹੁੰਦਾ ਹੈ ਤਾਂ ਰੂਸ ਵੀ ਆਪਣੇ ਸਾਰੇ ਹਥਿਆਰਾਂ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹਟੇਗਾ। ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ, ਸਿਰਫ ਪੱਛਮੀ ਨੇਤਾਵਾਂ ਦੇ ਉਹਨਾਂ ਬਿਆਨਾਂ ਦਾ ਉਹਨਾਂ ਨੂੰ ਜਵਾਬ ਦੇ ਰਿਹਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਰੂਸ 2029-2030 ਤੱਕ ਜੰਗ ਦੀ ਤਿਆਰੀ ਕਰ ਰਿਹਾ ਹੈ। ਇਸ ਪੂਰੇ ਹਫ਼ਤੇ ਦੇ ਦਰਮਿਆਨ ਰੂਸ ਨੇ ਨੇਟੋ ਦੇ ਵਿੱਚ ਆਪਣੇ ਖੇਤਰ ਦੀ ਨਾਕਾਬੰਦੀ ਦੀ ਤਿਆਰੀ ਕਰਨ ਦਾ ਦੋਸ਼ ਮੜਿਆ ਸੀ। ਕੈਲਿਨਗ੍ਰਾਦ ਲਿਥੂਨੀਆ ਅਤੇ ਪੋਲੈਂਡ ਦੇ ਦਰਮਿਆਨ ਦਾ ਇਲਾਕਾ ਹੈ। ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੱਛਮੀ ਮੁਲਕ ਯਾਨੀ ਵੈਸਟਰਨ ਤਾਕਤਾਂ ਨੇ ਕੈਲਿਨਗ੍ਰਾਦ ਨੂੰ ਰੂਸ ਦੇ ਬਾਕੀ ਹਿੱਸਿਆਂ ਤੋਂ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੇ ਲਈ ਵੀ ਤਿਆਰ ਰਹਿਣਗੇ। ਨੇਟੋ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ੋਰ ਦੇ ਕੇ ਕਿਹਾ ਹੈ ਕਿ ਇੱਕ ਰੱਖਿਆਤਮਕ ਗਠਜੋੜ ਦੇ ਤੌਰ ਦੇ ਉੱਤੇ ਰੂਸ ਨੂੰ ਪਰਮਾਣੂ ਧਮਕੀਆਂ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ ਨੇ। ਹਾਲੀਆ ਮਹੀਨਿਆਂ ਦੇ ਵਿੱਚ ਵੈਸਟਰਨ ਤਾਕਤਾਂ ਨੇ ਹਾਈਬ੍ਰਿਡ ਜੰਗ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਕਿਹਾ ਜਾ ਰਿਹਾ ਹੈ ਕਿ ਰੂਸ ਨੇ ਹੀ ਹਾਈਬ੍ਰਿਡ ਜੰਗ ਦੀ ਸ਼ੁਰੂਆਤ ਕੀਤੀ ਹੈ, ਖਾਸ ਤੌਰ ਦੇ ਉੱਤੇ ਪੋਲੈਂਡ ਤੇ ਬਾਲਟਿਕ ਵਰਗੇ ਦੇਸ਼ਾਂ ਦੇ ਵਿੱਚ ਕੁਝ ਘਟਨਾਵਾਂ ਵੱਧ ਰਹੀਆਂ ਨੇ। ਹਾਈਬ੍ਰਿਡ ਦਾ ਮਤਲਬ ਇਹ ਕਿ ਇੱਕ ਜੰਗ ਤਾਂ ਉਹ ਜਿਹੜੀ ਰੂਸ ਯੂਕਰੇਨ ਦੇ ਨਾਲ ਲੜ ਰਿਹਾ, ਪਰ ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ਦੇ ਵਿੱਚ ਵੀ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਰੂਸ ਦੀ ਤਰਫ ਤੋਂ ਅਲੱਗ ਅਲੱਗ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਕਿ ਉਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਸੁਖਦ ਨਾ ਰਹਿਣ। ਪਿਛਲੇ ਹਫ਼ਤੇ ਹੀ ਪੋਲੈਂਡ ਨੇ ਕਿਹਾ ਸੀ ਕਿ ਰੂਸ ਦਾ ਇੱਕ ਹੈਲੀਕਾਪਟਰ ਕੈਲਿਨਗ੍ਰਾਦ ਦੇ ਇਲਾਕੇ ਦੇ ਵਿੱਚ ਦਾਖਲ ਹੋ ਗਿਆ ਸੀ। ਉੱਥੇ ਲਿਥੂਨੀਆ ਨੇ ਕਿਹਾ ਕਿ ਉਹਨਾਂ ਦੇ ਲੋਕ ਜਿਹੜੇ ਨੇ ਲਿਥੂਨੀਆ ਦੇ ਲੋਕ ਰੂਸ ਦੀ ਵਜ੍ਹਾ ਦੇ ਚੱਲਦਿਆਂ ਕਾਫੀ ਖਤਰਾ ਮਹਿਸੂਸ ਕਰ ਰਹੇ ਨੇ। ਉੱਥੇ ਅਮਰੀਕਾ ਤੋਂ ਹੀ ਅਗਲੀ ਖਬਰ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ਤੋਂ ਉਹਨਾਂ ਦੇ ਡੀਜ਼ਲ ਭੰਡਾਰ ਦਾ ਕੁਝ ਹਿੱਸਾ ਜਾਰੀ ਰੱਖਣ ਦੇ ਲਈ ਉਹ ਕਹਿ ਸਕਦੇ ਨੇ। ਟਰੰਪ ਡੀਜ਼ਲ ਦੀ ਕਮੀ ਦੇ ਦਰਮਿਆਨ ਅਮਰੀਕਾ ਤੋਂ ਇਸ ਦੀ ਐਕਸਪੋਰਟ ਨੂੰ ਲੈ ਕੇ ਕੁਝ ਪਾਬੰਦੀਆਂ ਲਗਾਉਣ ਦੇ ਉੱਤੇ ਵਿਚਾਰ ਕਰ ਰਹੇ ਨੇ। ਟਰੰਪ ਦੀ ਇਹ ਟਿੱਪਣੀ ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਦੇ ਯੂਰਪ ਦੇ ਨਾਲ ਜੁੜੇ ਐਸੇ ਭੰਡਾਰ ਤਿਆਰ ਰੱਖਣ ਦੀ ਗੱਲ ਤੋਂ ਬਾਅਦ ਆਈ ਹੈ, ਜਿਸ ਦੇ ਵਿੱਚ ਸਕਾਟ ਬੇਸੈਂਟ ਨੇ ਕਿਹਾ ਸੀ ਕਿ ਯੂਰਪ ਨੂੰ ਤੇਲ ਦੇ

ਆਪਣੇ ਭੰਡਾਰ ਰੱਖਣ ਦੀ ਲੋੜ ਪੈ ਸਕਦੀ ਹੈ ਔਰ ਉਹਨਾਂ ਨੂੰ ਤਿਆਰ ਵੀ ਰਹਿਣਾ ਚਾਹੀਦਾ। ਅਮਰੀਕੀ ਵਿੱਤ ਸਕੱਤਰ ਸਕਾਟ ਬੈਸਨ ਨੇ ਇਹ ਵੀ ਕਿਹਾ ਸੀ ਕਿ ਵੱਧਦੀਆਂ ਹੋਈਆਂ ਕੀਮਤਾਂ ਦਾ ਬੋਝ ਅਮਰੀਕੀ ਕਿਸਾਨਾਂ, ਟਰੱਕ ਚਾਲਕਾਂ ਅਤੇ ਕਾਰੋਬਾਰੀਆਂ ਦੇ ਉੱਤੇ ਨਹੀਂ ਪਾਇਆ ਜਾਣਾ ਚਾਹੀਦਾ। ਈਰਾਨ ਦੇ ਨਾਲ ਜੰਗ ਦੇ ਵਿੱਚ ਕੀਮਤਾਂ ਵਧਣ ਦਾ ਦੋਸ਼ ਵੈਸੇ ਤਾਂ ਅਮਰੀਕਾ ਦੇ ਉੱਤੇ ਹੀ ਲੱਗ ਰਿਹਾ ਕਿ ਐਵੇਂ ਬੈਠੇ ਬੈਠੇ ਅਮਰੀਕਾ ਨੇ ਈਰਾਨ ਦੇ ਨਾਲ ਜਿਹੜੀ ਜੰਗ ਛੇੜ ਦਿੱਤੀ, ਉਸ ਤੋਂ ਬਾਅਦ ਹੋਰਮੂਜ਼ ਸਟ੍ਰੇਟ ਤੋਂ ਨਿਕਲ ਰਿਹਾ ਜਿਹੜਾ ਸਮਾਨ ਸੀ ਜਾਂ ਆ ਰਿਹਾ ਸਮਾਨ ਸੀ, ਉਸ ਦੀ ਰਾਹਦਾਰੀ ਨੂੰ ਪ੍ਰਭਾਵਿਤ ਕੀਤਾ। ਹੁਣ ਵੀਰਵਾਰ ਦੇ ਦਿਨ ਬਰਤਾਨੀਆ ਨੇ ਯੂਰਪੀ ਸਾਂਝੇਦਾਰਾਂ ਦੇ ਨਾਲ ਇੱਕ ਬੈਠਕ ਕਰਨ ਦੀ ਗੱਲ ਕੀਤੀ ਹੈ, ਜਿਸ ਦੇ ਵਿੱਚ ਡੀਜ਼ਲ ਦੇ ਭੰਡਾਰ ਜਾਰੀ ਰੱਖਣ ਦੇ ਬਾਰੇ ਫੈਸਲੇ ਲਏ ਜਾ ਸਕਦੇ ਨੇ। ਅਮਰੀਕਾ ਦੁਨੀਆ ਨੂੰ ਡੀਜ਼ਲ ਦੀ ਸਪਲਾਈ ਕਰਨ ਵਾਲਾ ਇਕਲੌਤਾ ਦੇਸ਼ ਹੈ, ਜਿੱਥੋਂ ਰੋਜ਼ਾਨਾ 12 ਤੋਂ 15 ਲੱਖ ਬੈਰਲ ਡੀਜ਼ਲ ਦਾ ਐਕਸਪੋਰਟ ਕੀਤਾ ਜਾਂਦਾ ਹੈ। ਮਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ਾਂ ਤੋਂ ਡੀਜ਼ਲ ਦੀ ਸਪਲਾਈ ਦੇ ਉੱਤੇ ਪਾਬੰਦੀਆਂ ਲੱਗਣ ਦੇ ਨਾਲ ਦੂਸਰੇ ਦੇਸ਼ਾਂ ਦੇ ਵਿੱਚ ਇਸ ਦੀਆਂ ਕੀਮਤਾਂ ਦੇ ਅਸਰ ਵੱਧ ਸਕਦੇ ਨੇ। ਅਗਲੀ ਖਬਰ ਵੀ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ, ਜਿੱਥੇ ਭਾਰਤ ਦੇ ਵਿੱਚ ਇਸ ਵਕਤ ਜਿਹੜਾ ਭਾਰਤ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਔਰ ਅੱਜ ਦੇ ਦਿਨ ਤੋਂ ਯਾਨੀ ਗਾਂਧੀ ਜਯੰਤੀ ਦੇ ਮੌਕੇ ਤੋਂ ਇਹ ਪ੍ਰਦਰਸ਼ਨ ਜਿਹੜੇ ਨੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ 'ਚ ਸ਼ੁਰੂ ਕੀਤੇ ਗਏ ਨੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਅੱਜ ਦੇ ਦਿਨ ਜੰਤਰ ਮੰਤਰ ਤੋਂ ਕਈ ਸਮਾਜਿਕ ਕਾਰਕੁਨ ਅਤੇ ਕਾਂਗਰਸ ਜਨਤਾ ਪਾਰਟੀ ਦੇ ਕਈ ਕਾਰਕੁਨ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੰਤਰ ਮੰਤਰ ਦੇ ਬਾਹਰੀ ਇਲਾਕਿਆਂ ਦੇ ਵਿੱਚ ਪੁਲਿਸ ਦੀ ਇੱਕ ਵੱਡੀ ਤੈਨਾਤੀ ਹੈ। ਜੰਤਰ ਮੰਤਰ ਜਾਣ ਦੇ ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਵੀ ਲਗਾ ਰੱਖੇ ਨੇ ਔਰ ਮੈਟਰੋ ਸਟੇਸ਼ਨਸ ਦੇ ਉੱਤੇ ਵੀ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ। ਆਮ ਆਦਮੀ ਪਾਰਟੀ ਅਤੇ ਕੁਝ ਵਿਦਿਆਰਥੀ ਸੰਗਠਨਾਂ ਦੇ ਤਰਫ ਤੋਂ ਵੀ ਵਿਰੋਧ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸੇ ਨੂੰ ਧਿਆਨ 'ਚ ਰੱਖਦੇ ਹੋਇਆਂ ਦਿੱਲੀ ਮੈਟਰੋ ਨੇ ਅੱਜ ਯਾਨੀ ਸ਼ੁੱਕਰਵਾਰ ਦੇ ਦਿਨ 11 ਸਟੇਸ਼ਨਸ ਦੇ ਉੱਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਬੰਦ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਰਾਜੀਵ ਚੌਂਕ, ਕੇਂਦਰੀ ਸਕੱਤਰੇਤ, ਜੰਤਰ ਮੰਤਰ ਦੇ ਨੇੜੇ ਪਟੇਲ ਚੌਂਕ ਆਦਿ ਸ਼ਾਮਲ ਨੇ। ਵੋਟਰ ਸੂਚੀਆਂ ਦੇ ਵਿੱਚ ਵਿਸ਼ੇਸ਼ ਸੁਧਾਈ ਦਾ ਮਸਲਾ ਯਾਨੀ SIR ਦਾ ਮਸਲਾ ਅਤੇ ਉਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਮ ਮਿਟਾਉਣ ਦਾ ਜਿਹੜਾ ਇਲਜ਼ਾਮ ਹੈ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਲੱਗਦਾ ਹੈ। ਅਤੇ ਇਸੇ ਤੋਂ ਬਾਅਦ ਇੰਡੀਅਨ ਐਕਸਪ੍ਰੈਸ ਦੀ ਇਸ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਹੁਣ ਗਿਆਨੇਸ਼ ਕੁਮਾਰ ਨੂੰ ਹਟਾਉਣ ਅਤੇ ਜਿਹੜੀ SIR ਪ੍ਰਕਿਰਿਆ ਦੇ ਤਹਿਤ ਨਾਮ ਕੱਟੇ ਗਏ ਨੇ ਉਹਨਾਂ ਨੂੰ ਵਾਪਸ ਜੋੜਨ ਦੀ ਇੱਕ ਦਬਾਅ ਜਿਹੜਾ ਵਿਰੋਧੀ ਧਿਰਾਂ ਦੀ ਤਰਫ ਤੋਂ ਪਾਇਆ ਜਾ ਰਿਹਾ। ਇਸੇ ਦਰਮਿਆਨ ਦਿੱਲੀ ਮੈਟਰੋ ਕਾਰਪੋਰੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ 'ਚ ਲਿਖਿਆ ਕਿ ਜਨਪਥ, ਪਟੇਲ ਚੌਂਕ, ਕੇਂਦਰੀ ਸਕੱਤਰੇ, ਰਾਜੀਵ ਚੌਂਕ, ਸੇਵਾ ਤੀਰਥ, ਮੰਡੀ ਹਾਊਸ, ਲੋਕ ਕਲਿਆਣ ਮਾਰਗ ਅਤੇ INA ਚੌੜੀ ਬਾਜ਼ਾਰ, ਰਾਮਕ੍ਰਿਸ਼ਨ ਆਸ਼ਰਮ ਮਾਰਗ ਅਤੇ ਨਵੀਂ ਦਿੱਲੀ ਸਟੇਸ਼ਨਾਂ ਦੇ ਉੱਤੇ ਐਂਟਰੀ ਅਤੇ ਐਗਜ਼ਿਟ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਹਾਲਾਂਕਿ DMRI ਨੇ ਇਹ ਵੀ ਕਿਹਾ ਕਿ ਰਾਜੀਵ ਚੌਂਕ, ਮੰਡੀ ਹਾਊਸ, ਨਵੀਂ ਦਿੱਲੀ ਅਤੇ ਕੇਂਦਰੀ ਸਕੱਤਰੇ ਸਟੇਸ਼ਨ ਦੇ ਉੱਤੇ ਇੰਟਰਚੇਂਜ ਦੀਆਂ ਸਹੂਲਤਾਂ ਉਪਲਬਧ ਜ਼ਰੂਰ ਰਹਿਣਗੀਆਂ। ਉੱਥੇ ਦੂਸਰੇ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਦੇ ਦਿਨ ਉਹਨਾਂ ਸਾਰਿਆਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪੈਟਰੋਲ ਦੇ ਵਿੱਚ ਇਥਨੋਲ ਮਿਲਾਨ ਦੇ ਚੱਲਦਿਆਂ ਮੋਟਰ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ। ਨਿਤਿਨ ਗਡਕਰੀ ਨੇ ਕਿਹਾ ਕਿ ਇਥਨੋਲ ਮਿਸ਼ਰਣ ਦੇ ਨਾਲ ਖੇਤੀਬਾੜੀ ਅਤੇ ਊਰਜਾ ਖੇਤਰ ਦੇ ਵਿੱਚ ਵੰਨ ਸੁਵੰਨਤਾ ਲਿਆਂਦੀ ਜਾ ਰਹੀ ਹੈ। ਆਪਣੇ ਵਾਹਨਾਂ ਨੂੰ 100% ਦੇ ਉੱਤੇ ਵੀ ਇਥਨੋਲ ਰਾਹੀਂ ਚਲਾ ਕੇ ਉਹਨਾਂ ਨੇ ਦੇਖਿਆ ਔਰ ਇਸ ਦੇ ਵਿੱਚ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਗਡਕਰੀ ਨੇ ਕਿਹਾ ਕਿ ਬਿਹਾਰ ਇਨਵੈਸਟਮੈਂਟ ਸਮਿਟ 2026 ਦੇ ਉਦਘਾਟਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਦੇ ਚਾਰਜ ਇਸ ਦੇ ਬਾਰੇ ਪੂਰੀ ਪੜਤਾਲ ਕਰ ਰਹੇ ਨੇ। ਸਾਲ 2022 ਤੋਂ ਲੈ ਕੇ ਹੁਣ ਤੱਕ 4 ਕਰੋੜ 4 ਪਹੀਆ ਜਿਹੜੇ ਵਾਹਨ ਅਤੇ 20 ਕਰੋੜ 2 ਪਹੀਆ ਵਾਹਨ ਜਿਹੜੇ ਇਥਨੋਲ ਮਿਸ਼ਰਤ ਪੈਟਰੋਲ ਦੇ ਨਾਲ ਚੱਲ ਰਹੇ ਨੇ। ਉਹਨਾਂ ਦੇ ਵਿੱਚ ਹੁਣ ਤੱਕ ਵਾਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਕੋਈ ਨੁਕਸਾਨ ਪਹੁੰਚਦਾ ਦਿਖਾਈ ਨਹੀਂ ਦਿੱਤਾ। ਬੇਸ਼ੱਕ ਨਿੱਜੀ ਸਵਾਰਥ ਦੇ ਲਈ ਲੋਕ ਕੁਝ ਵੀ ਕਿਸਮ ਦੇ ਬਿਆਨ ਭਾਰਤ ਭਰ ਦੇ ਵਿੱਚ ਦੇ ਰਹੇ ਹੋਣਗੇ। ਉੱਥੇ ਤਮਿਲਨਾਡੂ ਸਰਕਾਰ ਨੇ ਮਹਿਲਾਵਾਂ ਅਤੇ ਟਰਾਂਸਜੈਂਡਰ ਭਾਈਚਾਰੇ ਨੂੰ ਜਨਤਕ ਟਰਾਂਸਪੋਰਟੇਸ਼ਨ ਦੀ ਵਧੇਰੇ ਸਹੂਲਤਾਂ ਦੇਣ ਦੇ ਦਿਸ਼ਾ ਦੇ ਵਿੱਚ ਇੱਕ ਕਦਮ ਚੁੱਕਿਆ। ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ
ਤਮਿਲਨਾਡੂ ਦੇ ਮੁੱਖ ਮੰਤਰੀ ਜੋਸਫ ਵਿਜੇ ਨੇ ਚੇਨਈ ਦੇ ਵਿੱਚ ਵੈਥਰੀ ਪਾਇਨਮ ਥਿਟਮ ਨਾਮ ਦੀ ਯੋਜਨਾ ਦਾ ਉਦਘਾਟਨ ਕਰਨਾ ਹੈ। ਇਸ ਦਰਮਿਆਨ ਅਲੱਗ ਅਲੱਗ ਵੱਡੇ ਸ਼ਹਿਰਾਂ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਸਧਾਰਨ ਤੋਂ ਮੁਫ਼ਤ ਬੱਸ ਸੇਵਾ ਵੀ ਉਪਲਬਧ ਹੋਏਗੀ। ਇਸ ਕੈਟਾਗਰੀ ਦੇ ਵਿੱਚ ਜਿਹੜੀਆਂ ਡੀਲਕਸ ਬੱਸਾਂ ਨੇ ਜਾਂ ਐਕਸਪ੍ਰੈਸ ਬੱਸਾਂ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ, ਜਿੱਥੇ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਇਜਾਜ਼ਤ ਤਮਿਲਨਾਡੂ ਦੇ ਵਿੱਚ ਮਿਲੇਗੀ। ਉੱਥੇ ਹੀ ਅੱਜ ਦੇ ਦਿਨ ਤੋਂ ਨਵਾਂ ਨਿਯਮ ਇੱਕ ਲਾਗੂ ਹੋ ਗਿਆ ਆਸਟ੍ਰੇਲੀਆ 'ਚ। ਵੈਸੇ ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਅਸੀਂ ਅੱਗੇ ਚੱਲ ਕੇ ਆਪਣੇ ਸਿਡਨੀ ਸਟੂਡੀਓ ਤੋਂ ਇਮੀ ਟਾਕ ਤੁਹਾਡੇ ਨਾਲ ਪੇਸ਼ ਕਰਾਂਗੇ। ਬਾਂਸਲ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਵੀ ਇਹ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਦੱਸ ਦਈਏ ਕਿ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਹੁਣ ਵੀਜ਼ਾ ਹੋਪਿੰਗ ਜਿਹੜੀ ਹੈ ਖਾਸ ਤੌਰ 'ਤੇ ਸਟੂਡੈਂਟ ਵੀਜ਼ਾ ਦੇ ਵਿੱਚ ਨਹੀਂ ਹੋ ਸਕੇਗੀ। ਇੱਕ ਕੋਰਸ ਤੋਂ ਦੂਸਰੇ ਕੋਰਸ ਦੇ ਵਿੱਚ ਤੁਸੀਂ ਨਹੀਂ ਜਾ ਸਕੋਗੇ, ਬਸ਼ਰਤੇ ਉਹ ਕੋਰਸ ਡਾਊਨਗ੍ਰੇਡ ਹੋ ਕੇ ਚੱਲ ਰਹੇ ਨੇ। ਹਾਂ, ਅਪਗ੍ਰੇਡੇਸ਼ਨ ਦੇ ਵਿੱਚ ਯਾਨੀ ਡਿਪਲੋਮੇ ਤੋਂ ਬੈਚਲਰ ਅਤੇ ਬੈਚਲਰ ਤੋਂ ਮਾਸਟਰ ਡਿਗਰੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਸਟੂਡੈਂਟ ਵੀਜ਼ਾ ਵਧਾਉਣਾ ਚਾਹੁੰਦੇ ਹੋ ਤਾਂ ਫਿਰ ਕੋਈ ਇਤਰਾਜ਼ ਨਹੀਂ ਹੋਏਗਾ। ਦੂਸਰੀ ਸ਼ਰਤ ਇਹ ਵੀ ਹੈ ਕਿ ਸਟੂਡੈਂਟ ਵੀਜ਼ਾ ਵਧਾਉਣ ਦੇ ਲਈ ਜੇਕਰ ਤੁਸੀਂ ਇਹ ਇਸ ਕਿਸਮ ਦੇ ਨਾਲ ਕੋਰਸ ਚੇਂਜ ਕਰਨੇ ਨੇ ਤਾਂ ਉਹਦੇ ਨਾਲ ਜੁੜੀਆਂ ਹੋਈਆਂ ਕੁਝ ਜਾਣਕਾਰੀਆਂ ਅਸੀਂ ਆਪਣੇ ਵੀ ਟਾਕ ਸ਼ੋਅ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਪਰ ਇਸ ਦਰਮਿਆਨ ਜਿਹੜੇ ਅਸਿਸਟੈਂਟ ਸਿਟੀਜ਼ਨਸ਼ਿਪ ਮਿਨਿਸਟਰ ਨੇ ਜੂਲੀਅਨ ਹਿੱਲ, ਉਹਨਾਂ ਨੇ ਕਿਹਾ ਕਿ ਮਾਈਗ੍ਰੇਸ਼ਨ ਦੇ ਵਿੱਚ ਸੁਧਾਰਾਂ ਦੀ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ AI ਦੇ ਨਾਲ ਜੁੜੀ ਹੋਈ ਇੱਕ ਸਟਾਰਟਅਪ ਕੰਪਨੀ ਫਾਰਮਸ ਆਸਟ੍ਰੇਲੀਆ 'ਚ ਹੁਣ ਤੱਕ ਦੇ ਸਭ ਤੋਂ ਵੱਡੇ ਜਿਹੜਾ ASX ਯਾਨੀ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚ ਦਾਖਲ ਹੋਣ ਦੇ ਲਈ ਸਭ ਤੋਂ ਵੱਧ ਵੈਲਿਊਏਸ਼ਨ ਦੇ ਨਾਲ ਇਹ ਰਿਕਾਰਡ ਬਣਾਉਣ ਜਾ ਰਹੀ ਹੈ। ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ਦੇ ਵਿੱਚ $43 billion ਦੀ ਵੈਲਿਊਏਸ਼ਨ ਦੇ ਉੱਤੇ ਇਹ ਕੰਪਨੀ ਐਂਟਰ ਕਰੇਗੀ। ਕੰਪਨੀ ਨੇ ਆਪਣੇ ਸ਼ੇਅਰ $11 ਦੇ ਰੱਖੇ ਨੇ ਔਰ ਲਗਭਗ $7 billion ਇਸੇ 'ਚੋਂ ਫਲੋਟ ਕਰੇਗਾ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਖਬਰ ਦੇ ਮੁਤਾਬਕ ਫਰਮਸ ਲਗਭਗ $43.7 billion ਆਸਟ੍ਰੇਲੀਆ ਦੇ ਦੂਸਰੇ ਸਭ ਤੋਂ ਵੱਡੇ IPO ਨੂੰ ਲਾਂਚ ਕਰਕੇ ਇਕੱਠੇ ਕਰਨਗੇ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਟੈਲਸਟਰਾ ਨੇ ਵੀ ਆਪਣਾ ਨਵਾਂ IPO ਸ਼ੁਰੂ ਕੀਤਾ ਸੀ ਜੋ ਕਿ 1997 ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਇੰਨੀ ਵੱਡੀ ਰਕਮ ਦੇ ਨਾਲ ਕੋਈ ਵੀ IPO ਜਾਂ ਪਬਲਿਕ ਫੰਡਿਡ ਕੰਪਨੀ ਜਿਹੜੀ ਉਹ ਸ਼ੁਰੂ ਨਹੀਂ ਹੋਈ। ਔਰ ਇਸੇ ਦੇ ਚੱਲਦਿਆਂ ਫਰਮਸ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਾਫੀ ਮਜ਼ਬੂਤ ਅਤੇ ਵੱਡੀ ਕੰਪਨੀ ਬਣ ਸਕਦੀ ਹੈ। AI ਦੇ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਤਕਨੀਕਾਂ ਦੇ ਨਿਰਮਾਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ ਅਤੇ ਇਸ ਤੋਂ ਇਲਾਵਾ ਡੇਟਾ ਸੈਂਟਰਸ ਦੇ ਨਿਰਮਾਣ ਦੇ ਲਈ ਵੀ ਫਰਮਸ ਨਾਮ ਦੀ ਕੰਪਨੀ ਹੀ ਰਲ ਕੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਵੇਅਰ ਹਾਊਸ ਤਿਆਰ ਕਰੇਗੀ। ਕਾਮਨਵੈਲਥ ਬੈਂਕ ਦੇ ਚੀਫ ਐਗਜ਼ੈਕਟਿਵ ਦੀ ਤਰਫ ਤੋਂ ਇੱਕ ਐਸਾ ਬਿਆਨ ਦਿੱਤਾ ਗਿਆ, ਕਰਜ਼ਦਾਤਾ ਹੋਣ ਦੇ ਨਾਤੇ ਤੁਸੀਂ ਤਾਂ ਇਸ ਬਿਆਨ ਨੂੰ ਘੱਟੋ ਘੱਟ ਪਸੰਦ ਹੀ ਕਰੋਗੇ। ਵੈਸੇ ਕਾਮਨਵੈਲਥ ਬੈਂਕ ਦੇ ਚੀਫ ਐਗਜ਼ੈਕਟਿਵ ਜਿਹੜੇ ਨੇ ਮੈਟ ਕੋਮੀਅਨ, ਉਹਨਾਂ ਨੇ ਇਹ ਗੱਲ ਕਹੀ ਕਿ ਇਸ ਵਕਤ RBI ਦੀ ਤਰਫ ਤੋਂ ਜਿਹੜੇ ਵਿਆਜ ਦਰਾਂ ਵਧਾਈਆਂ ਗਈਆਂ ਸੀ ਉਹ ਵਧਾ ਲਈਆਂ ਗਈਆਂ, ਪਰ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ RBI ਦੀ ਤਰਫ ਤੋਂ ਵਿਆਜ ਦਰਾਂ ਦੇ ਵਿੱਚ ਇਸ ਕਿਸਮ ਦੇ ਨਾਲ ਬੇਹਿਸਾਬ ਇਜ਼ਾਫਾ ਨਹੀਂ ਕੀਤਾ ਜਾਏਗਾ। ਉੱਥੇ ਅਥਾਰਟੀਜ਼ ਦੀ ਤਰਫ ਤੋਂ H5N1 ਬਰਡ ਫਲੂ ਦਾ ਖਦਸ਼ਾ ਜਤਾਉਂਦਿਆਂ ਹੋਇਆਂ ਵਿਕਟੋਰੀਆ ਦੇ ਬੈਂਡੀਗੋ ਦੇ ਵਿੱਚ ਲੇਕ ਵੇਰੂਨਾ ਨਾਮ ਦਾ ਜਿਹੜਾ ਇਲਾਕਾ ਹੈ ਉੱਥੋਂ ਜਿਹੜੇ ਇਸ ਫਲੂ ਦੇ ਕੁਝ ਕੇਸ ਸਾਹਮਣੇ ਆਏ ਨੇ। ਪਤਾ ਚੱਲਿਆ ਹੈ ਕਿ H5N1 ਦੀ ਕੇਸ ਸਾਹਮਣੇ ਆਉਣ ਤੋਂ ਬਾਅਦ ਅਤੇ ਕੁਝ ਇੱਕ ਜਾਨਵਰਾਂ ਨੂੰ ਜਿਹੜਾ ਉਹ ਕਤਲ ਕੀਤਾ ਜਾਏਗਾ। ਇਸ ਦਰਮਿਆਨ 59 ਜਾਨਵਰ ਜਿਹੜੇ ਨੇ ਉਹ ਦਮ ਵੀ ਤੋੜ ਗਏ ਨੇ। ਹੋ ਸਕਦਾ ਹੈ ਕਿ ਇਸੇ ਹੀ ਬਿਮਾਰੀ ਦੇ ਚੱਲਦਿਆਂ ਉਹਨਾਂ ਦੀ ਜਾਨ ਗਈ ਹੋਵੇ। ਉੱਥੇ ਹੀ ਵਿਕਟੋਰੀਆ ਦੇ ਵਿੱਚ ਇਕਲੌਤੀ ਐਸੀ ਸਟੇਟ ਹੈ ਜਿੱਥੇ ਟੀਨੇਜ ਦੇ ਵਿੱਚ ਬੱਚੇ ਸਭ ਤੋਂ ਜ਼ਿਆਦਾ ਅਪਰਾਧਾਂ ਨੂੰ ਅੰਜਾਮ ਦਿੰਦੇ ਨੇ। ਬੈਨ ਕੈਰਲ ਸਰਕਾਰ ਦੀ ਤਰਫ ਤੋਂ
ਸਰਕਾਰ ਦੀ ਤਰਫ ਤੋਂ ਤਾਂ ਨਹੀਂ ਪਰ ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਸਾਹਮਣੇ ਆਇਆ ਜਿੱਥੇ ਯੂਥ ਕ੍ਰਾਈਮ ਤੇ ਬੇਲ ਲਾਜ਼ ਦੇਸ਼ ਦੇ ਵਿੱਚ ਸਭ ਤੋਂ ਕਮਜ਼ੋਰ ਵਿਕਟੋਰੀਆ ਦੇ ਵਿੱਚ ਦੱਸੇ ਗਏ ਨੇ। ਹਾਲਾਂਕਿ ਵਿਕਟੋਰੀਆ ਦੇ ਵਿੱਚ ਨੌਜਵਾਨ ਅਪਰਾਧ ਕਰਦੇ ਹੋਏ ਜਿਹੜੇ ਜਿਨ੍ਹਾਂ ਦੀ ਉਹਨਾਂ ਦੀ ਕਿੰਨੀ ਗਿਣਤੀ ਹੈ ਉਸ ਦੇ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਆਸਟ੍ਰੇਲੀਆ 'ਚ ਜਿੰਨੇ ਵੀ ਦੂਜੇ ਸੂਬੇ ਨੇ ਉਹਨਾਂ ਦੇ ਨਾਲੋਂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਕਟੋਰੀਆ ਦੇ ਵਿੱਚ ਹੀ ਯੂਥ ਕ੍ਰਾਈਮ ਸਭ ਤੋਂ ਜ਼ਿਆਦਾ ਵੱਧ ਰਿਹਾ ਹੈ। ਉੱਥੇ ਹੀ ਏਸ਼ੀਆਈ ਖੇਡਾਂ ਦੀ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੀ ਮਿਕਸਡ ਰਿਕਵਰ ਤੀਰ ਅੰਦਾਜ਼ੀ ਜੋੜੀ ਕੁਮਕੁਮ ਮੋਹਰ ਤੇ ਧੀਰਜ ਬੰਮਦੇਵਰਾ ਨੇ ਏਸ਼ੀਆਈ ਖੇਡਾਂ ਦੇ ਵਿੱਚ ਮਿਕਸ ਡਬਲ ਰਿਕਵਰ ਤੀਰ ਅੰਦਾਜ਼ੀ ਇਵੈਂਟ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਭਾਰਤ ਦਾ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਚਾਈਨਾ ਦੇ ਨਾਲ ਹੋਏਗਾ। ਇਸ ਤੋਂ ਪਹਿਲਾਂ ਜਾਪਾਨ ਦੇ ਆਸੂਕੁਨੋ ਨਨਾਨੀ ਨੇ ਸੈਮੀਫਾਈਨਲ ਦੇ ਵਿੱਚ ਬੜਤ ਜਿਹੜੀ ਗਵਾ ਦਿੱਤੀ ਸੀ। ਉੱਥੇ ਏਸ਼ੀਆਈ ਖੇਡਾਂ ਦੇ ਵਿੱਚ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਏਸ਼ੀਅਨ ਗੇਮਾਂ 'ਚ ਭਾਰਤੀ ਮਹਿਲਾ ਬਾਜ਼ ਮੁੱਕੇਬਾਜ਼ ਨੇ ਜਿਹੜੇ ਲਵਲੀਨਾ ਬਰੰਗ ਹੋਈ ਉਹਨਾਂ ਨੇ ਚੀਨ ਦੀ ਬਾਓ ਜ਼ੀਓ ਨੂੰ 75 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ ਹੈ। ਫਾਈਨਲ 'ਚ ਪਹੁੰਚਣ ਤੋਂ ਪਹਿਲਾਂ ਲਵਲੀਨਾ ਨੇ ਤਜ਼ਾਕਿਸਤਾਨ ਦੀ ਨਤਾਨਾ ਬੈਗਦੋਵਾ ਨੂੰ ਹਰਾਇਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।

ਤੇ ਅੱਜ ਪਰਦਾ ਪੇ ਪਰਦਾ ਨਹੀਂ ਲੈ ਕੇ ਆਏ ਹੈਗੇ, ਵੈਸੇ ਲਿਆਣਾ ਪਰਦਾ ਪੇ ਪਰਦਾ ਹਰ ਵੀਕਐਂਡ ਦੇ ਉੱਤੇ ਹੁੰਦਾ, ਨਹੀਂ ਵੀਕਐਂਡ ਤੇ ਨਹੀਂ, ਹਰ ਫੋਰਟਨਾਈਟ ਦੇ ਉੱਤੇ, ਪਰ ਅੱਜ ਜਿਹੜਾ ਉਹ ਪ੍ਰੋਗਰਾਮ ਇਮੀ ਟਾਕ ਹੋਏਗਾ, ਕਿਉਂਕਿ ਤੁਸੀਂ ਖਬਰਾਂ ਦੇ ਵਿੱਚ ਸੁਣ ਹੀ ਲਿਆ ਕਿ ਕੁਛ ਐਸੇ ਬਦਲਾਅ ਜਿਹੜੇ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਲਿਆਂਦੇ ਨੇ, ਉਹਦੇ ਬੜੇ ਵਾਈਡ ਇੰਪੈਕਟ ਜਿਹੜੇ ਨੇ ਉਹ ਪੈਣਗੇ, ਕੀ ਪ੍ਰਭਾਵ ਪੈਣਗੇ ਉਹ ਤੁਸੀਂ ਸਾਡੇ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਸੁਣ ਸਕਦੇ ਹੋ ਤੇ ਆਪਣੇ ਵੀ ਸਵਾਲ ਪੁੱਛ ਸਕਦੇ ਹੋ 0472464076 ਦੇ ਉੱਤੇ।

ਇਹ ਤਾਂ ਗੱਲ ਠੀਕ ਹੈ। ਕਈ ਹੈਗੇ ਨੇ ਜਿਹੜੇ ਨਸ਼ੇ ਦੇਖ ਕੇ ਦਾਰੂ ਦੇਖ ਕੇ ਹਲਕ ਜਾਂਦੇ ਨੇ, ਹਲਕ ਤੇ ਵੈਸੇ ਪਤਾ ਹੀ ਹੈ ਤੁਹਾਨੂੰ ਕਿ ਕੌਣ ਹੁੰਦੇ ਨੇ, ਪਰ ਜਾਨਵਰਾਂ ਵਾਲਾ ਹੀ ਹਾਲ ਹੋ ਜਾਂਦਾ ਹੈਗਾ। ਉਹ ਭਾਈ ਦਾਰੂ ਦੇਖ ਕੇ ਹਲਕ ਨਾ ਜਾਇਆ ਕਰੋ, ਤੇ ਕੰਮ ਦੀ ਗੱਲ ਕਰੀਏ ਆਪਾਂ ਇਮੀ ਟਾਕ ਦੇ ਵਿੱਚ ਥੋੜੀ ਦੇਰ ਦੇ ਵਿੱਚ। ਗੁਰੂ ਰੰਧਾਵਾ ਦਾ ਨਵਾਂ ਗਾਣਾ ਗੁਰਜੀਤ ਗਿੱਲ, ਗੁਰਜੀਤ ਗਿੱਲ ਕਿਉਂ ਆਉਣਾ ਮੁੰਡਾ, ਕੋਲੈਬੋਰੇਸ਼ਨ ਦੇ ਵਿੱਚ ਆਇਆ ਗੁਰਜੀਤ।

0: 191 ਚਾਹੇ 190 ਵੈਸੇ ਹੁਣ ਕੁਝ ਕੁ ਨੰਬਰ ਮੈਂ ਤੁਹਾਨੂੰ ਦੱਸਣ ਲੱਗਿਆ ਯਾਦ ਰੱਖੇ ਹੋਏ ਫੇਰ ਨਾ ਕਿਹੋ ਕਿਹੇ ਨਹੀਂ ਚਾਹੇ 400 ਚਾਹੇ 403 ਚਾਹੇ 407 ਜਾਂ 457 ਵੈਸੇ 457 ਵੀ ਹੁੰਦਾ ਸੀ ਪਰ 400 ਤੋਂ ਲੈ ਕੇ 995 ਤੱਕ ਕੁਝ ਐਸੇ ਨੰਬਰਸ ਹੈਗੇ ਨੇ ਜਿਨ੍ਹਾਂ ਨੂੰ ਧਿਆਨ ਦੇਣਾ ਪੈਣਾ ਧਿਆਨ ਕੀ ਦੇਣਾ ਪੈਣਾ ਇਹ ਵੀਜ਼ਾ ਸਬ ਕਲਾਸਿਸ ਦੀ ਆਪਾਂ ਗੱਲ ਕਰ ਰਹੇ ਹੈਗੇ ਪ੍ਰੋਗਰਾਮ ਇਮੀ ਟਾਕ ਦੇ ਵਿੱਚ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਹਾਂ ਕਿ ਕਿਹੜੇ ਕਿਹੜੇ ਵੀਜ਼ਾ ਸਬ ਕਲਾਸਿਸ ਨੇ ਜਿਨ੍ਹਾਂ ਨੂੰ ਧਿਆਨ ਦੇਣਾ ਪੈਣਾ ਔਰ ਕਿਹੜੇ ਐਸੇ ਨਿਯਮ ਨੇ ਕਿ ਰਾਤ ਹੋਈ ਸੀ ਤੇ ਸਵੇਰ ਹੁੰਦੇ ਹੀ ਗਾਂਧੀ ਜਯੰਤੀ ਦਾ ਤੋਹਫ਼ਾ ਦੇ ਤਾ ਜਿਹੜੇ ਆਸਟ੍ਰੇਲੀਆ ਦੀ ਸਰਕਾਰ ਨੇ ਉਹ ਸਾਰੇ ਤੋਹਫ਼ੇ ਕੀ ਹੈਗੇ ਨੇ ਖਾਸ ਤੌਰ ਦੇ ਉੱਤੇ ਸਟੂਡੈਂਟਸ ਜਾਂ ਟੈਂਪਰੇਰੀ ਰੈਜੀਡੈਂਟਸ ਜਿਹੜੇ ਨੇ ਉਹ ਧਿਆਨ ਜ਼ਰੂਰ ਦੇਣ ਅੱਜ ਦਾ ਇਹ ਅਗਲੇ ਅੱਧੇ ਘੰਟੇ ਦੇ ਲਈ ਜਿਹੜਾ ਸੈਸ਼ਨ ਹੈ ਬੜਾ ਕੰਮ ਦਾ ਹੋਣ ਜਾ ਰਿਹਾ ਹੈਗਾ ਕੁਝ ਨਵੇਂ ਨਿਯਮ ਬਦਲੇ ਹੈਗੇ ਨੇ ਇੱਕ ਇੱਕ ਕਰਕੇ ਸਾਰੇ ਨਿਯਮਾਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਬਾਂਸਲ ਇਮੀਗ੍ਰੇਸ਼ਨ ਤੋਂ ਵਿਪੁਲ ਗੋਇਲ ਜੀ ਹੈਗੇ ਨੇ ਵਿਪੁਲ ਜੀ ਨਮਸਕਾਰ ਸਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਮੇਰਾ ਠੀਕ ਹੈ ਪਰ ਬਹੁਤਿਆਂ ਦਾ ਹੁਣ ਠੀਕ ਨਹੀਂ ਹੈਗਾ ਮੈਂ ਇੱਕ ਇੱਕ ਕਰਕੇ ਆਪਾਂ ਸਾਰੇ ਰੂਲਸ ਦੇ ਵੱਲ ਚੱਲਾਂਗੇ ਭਾਜੀ ਪਰ ਮਾਈਗ੍ਰੇਸ਼ਨ ਏਜੰਟ ਤੱਕ ਹਿੱਲ ਗਏ ਨੇ ਸਾਰਾ ਬਿਜ਼ਨਸ ਹਿੱਲ ਗਿਆ ਹੈਗਾ ਸੋ ਪਹਿਲਾਂ ਤਾਂ ਦੱਸ ਦੋ ਕਿ ਅੱਜ ਦੇ ਦਿਨ ਤੋਂ ਇਹ ਰੂਲਸ ਜਿਹੜੇ ਚੇਂਜ ਹੋਏ ਨੇ ਤੇ ਕੀ ਹੋਏ ਨੇ ਫਿਰ ਆਪਾਂ ਐਲੈਬੋਰੇਟ ਕਰਕੇ ਉਹਨਾਂ ਨੂੰ ਕੱਲੇ ਕੱਲੇ ਨੂੰ ਸਮਝਦੇ ਹਾਂ
1: ਹਾਂਜੀ ਤਾਂ ਜਿਹੜੇ ਵੀ ਹੁਣ ਚੇਂਜਿਸ ਆਈਆਂ ਨੇ ਜੀ ਜਿਹੜੀਆਂ ਡਿਪਾਰਟਮੈਂਟ ਨੇ ਕੱਲ ਰਾਤ ਨੂੰ 9:30 ਦੇ ਅਰਾਊਂਡ ਅਨਾਊਂਸ ਕੀਤੀਆਂ ਨੇ ਜੀ ਆਲਰੇਡੀ ਚੇਂਜਿਸ ਅਪਲਾਈ ਵੀ ਹੋ ਚੁੱਕੀਆਂ ਨੇ ਫਰੋਮ 2 ਅਕਤੂਬਰ ਬੇਸਿਕਲੀ ਜਿਹੜੀ ਸਭ ਤੋਂ ਮੇਜਰ ਚੇਂਜ ਆਈ ਹੈ ਜੀ ਉਹ ਮੇਜਰ ਚੇਂਜ ਕੀ ਹੈ ਕਿ ਹੁਣ ਜਿੱਦਾਂ ਕਿ ਇਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਇਨ ਫਿਊਚਰ ਦੇ ਵਿੱਚ ਅਸੀਂ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਲੋਜ਼ ਕਰ ਦਾਂਗੇ ਤਾਂ ਹੁਣ ਇਹਨਾਂ ਨੇ ਉਹ ਅਨਾਊਂਸਮੈਂਟ ਕਰ ਦਿੱਤੀ ਹੈ ਤਾਂ ਹੁਣ ਕੋਈ ਵੀ ਐਪਲੀਕੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਪਰ ਹੈ ਤਾਂ ਹੁਣ ਉਹ ਆਪਣੇ ਡਿਪੈਂਡੈਂਟ ਦਾ ਵੀਜ਼ਾ ਅਪਲਾਈ ਨਹੀਂ ਕਰ ਪਾਊਗਾ
0: ਓਕੇ
1: ਅਦਰ ਦੈਨ ਦੈਟ ਜੀ ਜਿਹੜੇ ਵੀ ਇਸ ਟਾਈਮ ਐਪਲੀਕੈਂਟ ਇੰਡੀਆ ਤੋਂ ਐਜ ਏ ਕਪਲ ਐਪਲੀਕੇਸ਼ਨ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਆਪਣੇ ਪਾਰਟਨਰ ਨੂੰ ਨਾਲ ਲੈ ਕੇ ਆ ਨਹੀਂ ਪਾਣਗੇ ਸਿਰਫ ਪ੍ਰਾਇਮਰੀ ਐਪਲੀਕੈਂਟ ਚਾਹੇ ਉਹ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ ਸਿਰਫ ਇੱਕ ਐਪਲੀਕੈਂਟ ਹੀ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਲੈ ਕੇ ਆ ਸਕੂਗਾ
0: ਓਕੇ
1: ਹਾਂਜੀ ਤੇ ਉਹਦੇ ਨਾਲ ਨਾਲ ਅਨਦਰ ਮੇਜਰ ਚੇਂਜ ਹੈ ਜੀ ਉਹ ਹੈ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨੂੰ ਲੈ ਕੇ ਤਾਂ ਇਹ ਇੱਕ ਡਰਾਸਟਿਕ ਚੇਂਜ ਹੈ ਜਿਹੜਾ ਇਹਨਾਂ ਨੇ ਹੁਣ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨੂੰ ਲੈ ਕੇ ਕੀਤਾ ਹੈ ਤਾਂ ਬੇਸਿਕਲੀ ਹੁਣ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਪਰ ਆਏ ਸੀ ਜਾਂ ਆਉਣਗੇ ਜੇਕਰ ਉਹ ਇੱਥੇ ਆ ਕੇ ਕੋਰਸ ਚੇਂਜ ਕਰਦੇ ਆ ਤਾਂ ਜੇਕਰ ਉਹਨਾਂ ਦਾ ਵੀਜ਼ਾ ਸ਼ੋਰਟ ਹੋ ਜਾਂਦਾ ਉਹ ਕੋਰਸ ਚੇਂਜ ਕਰਨ ਕਰਕੇ ਜਿਹਦੇ ਕਰਕੇ ਉਹ ਆਪਣਾ ਕੋਰਸ ਸੇਮ ਵੀਜ਼ਾ ਦੇ ਵਿੱਚ ਕੰਪਲੀਟ ਨਹੀਂ ਕਰ ਪਾਉਂਦੇ ਤਾਂ ਹੁਣ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨਹੀਂ ਅਪਲਾਈ ਕਰਨ ਪਾਉਣਗੇ ਤਾਂ ਉਹਨਾਂ ਨੂੰ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਆਪਣਾ ਕੋਰਸ ਕੰਪਲੀਟ ਕਰਨ ਲਈ ਪਹਿਲਾਂ ਓਵਰਸੀਜ਼ ਜਾਣਾ ਪਊਗਾ ਵੀਜ਼ਾ ਅਪਲਾਈ ਕਰਨ ਦੇ ਲਈ ਐਂਡ ਐਟ ਦਾ ਟਾਈਮ ਆਫ ਦਾ ਗ੍ਰਾਂਟ ਐਜ਼ ਵੈਲ ਐਪਲੀਕੈਂਟ ਦਾ ਓਵਰਸੀਜ਼ ਹੋਣਾ ਹੀ ਜ਼ਰੂਰੀ ਹੈ
0: ਓਕੇ ਰਾਈਟ
1: ਹਾਂਜੀ ਜਿਹੜਾ ਇੱਕ ਬਹੁਤ ਹੀ ਡਰਾਸਟਿਕ ਚੇਂਜ ਹੈ ਜੀ ਹਾਂਜੀ ਇਸ ਤੋਂ ਇਲਾਵਾ ਇੱਕ ਹੋਰ ਹੈ ਜੀ ਜਿੱਦਾਂ ਕਿ ਪਹਿਲਾਂ ਕਰਦੇ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਜੇ ਕਿਸੇ ਨੇ ਵੀ ਆਸਟ੍ਰੇਲੀਆ ਦੇ ਵਿੱਚ ਆ ਕੇ ਕੋਰਸ ਚੇਂਜ ਕਰਨਾ ਹੈ ਤਾਂ ਉਹਨਾਂ ਨੂੰ ਪ੍ਰਿੰਸੀਪਲ ਕੋਰਸ ਦੇ ਵਿੱਚ ਮਿਨੀਮਮ 6 ਮੰਥ ਦਾ ਟਾਈਮ ਲਗਾਉਣਾ ਪੈਂਦਾ ਹੁੰਦਾ ਸੀ ਉਸ ਤੋਂ ਬਾਅਦ ਹੀ ਕੋਰਸ ਚੇਂਜ ਕਰ ਸਕਦੇ ਹੁੰਦੇ ਸੀ ਬਟ ਹੁਣ ਇਹ ਜਿਹੜੀ ਡਿਊਰੇਸ਼ਨ ਹੈ 6 ਮੰਥ ਤੋਂ ਇਨਕਰੀਜ਼ ਕਰਕੇ ਹੁਣ 12 ਮੰਥਸ ਕਰਤੀ ਹੈ ਤਾਂ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਹੁਣ ਕੋਰਸ ਚੇਂਜ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਪ੍ਰਿੰਸੀਪਲ ਕੋਰਸ ਦੇ ਵਿੱਚ 12 ਮਹੀਨੇ ਲੱਗੇ ਹੋਏ ਹੋਣੇ ਜ਼ਰੂਰੀ ਨੇ ਤੇ ਜਿਹੜੀ ਇਹ ਕੰਡੀਸ਼ਨ ਹੈ ਜੀ ਇਹ 30 ਜੂਨ 2027 ਤੱਕ ਇੰਪਲੀਮੈਂਟ ਹੈ
0: ਓਕੇ
1: 30 ਜੂਨ 2027 ਤੋਂ ਅਗੇਨ ਦੇ ਵਿਲ ਬੀ ਬੈਕ ਟੂ 6 ਮੰਥ ਰਿਕੁਆਇਰਮੈਂਟ ਜੀ
0: ਓਕੇ ਸੋ ਇਹਨੂੰ ਥੋੜਾ ਜਿਹਾ ਡਿਟੇਲ ਪਹਿਲਾਂ ਇੱਥੋਂ ਹੀ ਚੱਕ ਲੈਂਦੇ ਹਾਂ 30 ਜੂਨ ਤੋਂ ਇੰਪਲੀਮੈਂਟ ਆ ਮਤਲਬ ਕਿ ਜਿਹੜੇ 30 ਜੂਨ ਤੱਕ ਜਿਹੜੇ ਕੋਰਸ ਕਰ ਲਏ ਜਿਨ੍ਹਾਂ ਨੇ ਕਰ ਲਏ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ ਕੋਰਸ ਚੇਂਜ ਕਰਨੇ ਨੇ ਉਹਨਾਂ ਨੂੰ ਪਹਿਲਾਂ 12 ਮਹੀਨਿਆਂ ਦੀ ਕੰਡੀਸ਼ਨ ਜਿਹੜੀ
1: ਬੇਸਿਕਲੀ ਭਾਈ ਜਿਹੜੀ ਆ ਕੰਡੀਸ਼ਨ ਹੈ 12 ਮਹੀਨੇ ਦੀ ਆਲਰੇਡੀ ਅਪਲਾਈ ਹੋ ਚੁੱਕੀ ਹੈ ਜੇ 12 ਮਹੀਨੇ ਦੀ ਕੰਡੀਸ਼ਨ 30 ਜੂਨ ਤੱਕ ਰਹੂਗੀ ਜੀ 30 ਜੂਨ ਤੋਂ ਬਾਅਦ ਦੁਬਾਰਾ ਫਿਰ 6 ਮਹੀਨਿਆਂ ਬਾਅਦ ਐਪਲੀਕੈਂਟ ਕੋਰਸ ਚੇਂਜ ਕਰ ਪਾਊਗਾ
0: ਓਕੇ ਓਕੇ ਇਹ ਫਿਰ ਟੈਂਪਰੇਰੀ ਕਿਉਂ ਉਦੋਂ ਤੱਕ ਕੀ
1: ਅਦਰ ਵੇ ਅਰਾਊਂਡ ਹੈ ਜੀ ਬੱਚਿਆਂ ਨੂੰ ਪਾਗਲ ਬਣਾਇਆ ਜਾ ਰਿਹਾ ਤਾਂ ਬੇਸਿਕਲੀ ਕੀ ਹੈ ਜੀ ਇੱਕ ਸਾਈਡ ਤਾਂ ਇਹਨਾਂ ਨੇ ਕਹਿਤਾ ਕਿ ਤੁਸੀਂ ਲਾਈਕ 12 ਮਹੀਨੇ 30 ਜੂਨ ਤੋਂ ਬਾਅਦ ਦੁਬਾਰਾ ਫਿਰ 6 ਮਹੀਨਿਆਂ ਬਾਅਦ ਕੋਰਸ ਚੇਂਜ ਕਰ ਪਾਓਗੇ ਤੇ ਔਨ ਦਾ ਅਦਰ ਵੇ ਅਰਾਊਂਡ ਇਹਨਾਂ ਨੇ ਸਟੂਡੈਂਟ ਵੀਜ਼ਾ ਦੇ ਉੱਪਰ ਕੰਡੀਸ਼ਨ ਲਗਾ ਤੀ ਹੈ ਕਿ ਜਿਹੜਾ ਸਟੂਡੈਂਟ ਵੀਜ਼ਾ ਹੈ ਉਹ ਪ੍ਰੋਵਾਈਡਰ ਦੇ ਨਾਲ ਲਿੰਕ ਕਰਤਾ ਕਿ ਤੁਸੀਂ ਇੱਕ ਪ੍ਰੋਵਾਈਡਰ ਤੋਂ ਦੂਜੇ ਪ੍ਰੋਵਾਈਡਰ ਕੋਲ ਨਹੀਂ ਜਾ ਸਕਦੇ ਤਾਂ ਤੁਹਾਨੂੰ ਪ੍ਰੋਵਾਈਡਰ ਦੇ ਇਨ ਬਿਟਵੀਨ ਹੀ ਕੋਈ ਕੋਰਸ ਲੈਣਾ ਪਊਗਾ ਜਿਹੜਾ ਉਸ ਪ੍ਰੋਵਾਈਡਰ ਕੋਲ ਹੈਗਾ ਜੇਕਰ ਤੁਸੀਂ ਕੋਈ ਲੈਣਾ ਚਾਹੁੰਦੇ ਹੋ। ਜੇਕਰ ਤੁਸੀਂ ਕਿਸੇ ਹੋਰ ਪ੍ਰੋਵਾਈਡਰ ਕੋਲ ਜਾਣਾ ਚਾਹੁੰਦੇ ਹੋ ਤੁਹਾਨੂੰ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਜੀ।
0: All right, okay, ਠੀਕ ਹੈ, ਮੇਕ ਸੈਂਸ, ਠੀਕ ਹੈ। ਤੇ ਉਹ ਪਰਮਿਸ਼ਨ ਕਿਉਂਕਿ ਹੁਣ ਇਹ ਨਵਾਂ ਹੈਗਾ ਸਰ ਰੂਲ, ਤੇ ਪਤਾ ਨਹੀਂ ਕਿ ਉਹ ਪਰਮਿਸ਼ਨ ਮਿਲੇਗੀ ਨਹੀਂ ਮਿਲੇਗੀ, ਉਹਦੇ ਤੇ ਅਲੱਗ ਤੋਂ ਸਸੋ ਪੰਜ ਹੋ ਸਕਦੀ ਹੈ, ਮਤਲਬ ਇੱਕ ਤਰੀਕੇ ਨਾਲ ਉਹ ਡਰਾ ਦਿੱਤਾ ਗਿਆ।
1: ਐਗਜੈਕਟਲੀ ਜੀ, ਨਾਲ ਇਹਨਾਂ ਨੇ ਪੈਸੇ ਵੀ ਬਣਾਉਣ ਦਾ ਵੀ ਸਿਸਟਮ ਬਣਾ ਲਿਆ ਕਿ ਜੇ ਕੋਈ ਐਪਲੀਕੈਂਟ ਕੋਰਸ ਚੇਂਜ ਕਰਨਾ ਪੈਣਾ ਚਾਹੁੰਦਾ ਤਾਂ ਉਹਨੂੰ ਇਨ ਫਿਊਚਰ ਦੇ ਵਿੱਚ $1200 ਡਿਪਾਰਟਮੈਂਟ ਨੂੰ ਫੀਸ ਵੀ ਪੇ ਕਰਨੀ ਪਊਗੀ ਕੋਰਸ ਚੇਂਜ ਦੀ।
0: ਸੋ ਕੋਰਸ ਚੇਂਜ, ਜਿਹੜੇ ਕੋਰਸ ਚੇਂਜ ਕਰਕੇ ਜਿੱਥੇ ਜਾਣਾ ਉੱਥੇ ਜਾਓ, ਪਰ ਪਹਿਲਾਂ ਸਾਡੇ ਤੋਂ ਪਰਮਿਸ਼ਨ ਲਓ 12। ਇਹ ਜਿੱਦਾਂ ਅੱਗੇ ਚੁੰਗੀ ਨਾਕੇ ਨਹੀਂ ਸੀ ਹੁੰਦੇ ਜੀ ਆਪਣੇ, ਵੀ ਟਰੱਕ ਲੰਘਾਉਣਾ ਤਾਂ ਲੰਘਾ ਲਓ, ਦੇ ਕੇ ਜਾਓ। ਹਾਂ, ਟੋਲ ਤਾਂ ਅੱਡ ਦੇਣਾ ਹੀ ਦੇਣਾ, ਪਰ ਚੁੰਗੀ ਵੀ ਦੇ ਕੇ ਜਾਣੀ ਪੈਣੀ ਹੈਗੀ ਹੈ ਤੁਹਾਨੂੰ। ਸੋ ਫੀਸ ਤਾਂ ਜਿਹੜੀ ਕਾਲਜ ਦੀ ਤੁਸੀਂ ਦੇਣੀ ਓ ਦੇਣੀ ਹੈ, ਜਿਹੜੀ ਬਦਲ ਕੇ, ਪਰ ਇਹ ਵੀ ਦੇਣੀ। ਅੱਛਾ, ਜੇ ਸੇਮ ਪ੍ਰੋਵਾਈਡਰ ਦੇ ਵਿੱਚ ਕੋਰਸ ਚੇਂਜ ਕਰਨਾ ਤਾਂ ਵੀ $1200 ਹੈਗੇ ਨੇ।
1: ਹਾਂਜੀ,
0: ਅੱਛਾ, ਮਤਲਬ ਕੋਰਸ ਚੇਂਜ ਨਹੀਂ ਕਰਨਾ,
1: ਸੇਮ ਪ੍ਰੋਵਾਈਡਰ ਦੇ ਵਿੱਚ ਵੀ $1200 ਲੱਗਣਾ ਜੀ।
0: ਜੇ ਫਰਦਰ ਐਕਸਟੈਂਸ਼ਨ ਲੈਣੀ ਹੈ ਬੱਚਿਆਂ ਨੂੰ ਤਾਂ ਆਫਸ਼ੋਰ ਹੋਣਾ ਪੈਣਾ, ਯਾਨੀ ਕਿ ਫੋਰ ਐਗਜ਼ਾਮਪਲ ਜੇ ਡਿਪਲੋਮਾ ਤੋਂ ਮਤਲਬ ਉਹ ਡਿਗਰੀ ਦੇ ਕੋਰਸ ਦੇ ਵਿੱਚ ਆਇਆ ਸੀ, ਉਹਦੀ ਡਿਗਰੀ ਮੁੱਕ ਗਈ, ਤੇ ਜਾਂ ਡਿਪਲੋਮੇ ਦੇ ਕੋਰਸ ਦੇ ਵਿੱਚ ਆਇਆ ਸੀ, ਉਹਦਾ ਡਿਪਲੋਮਾ ਮੁੱਕ ਗਿਆ, ਤੇ ਹੁਣ ਉਹਦਾ ਕੋਲ ਉਹ ਵੀਜ਼ਾ ਨਹੀਂ ਹੈਗਾ, ਬਟ ਬੱਚੇ ਨੂੰ ਲੱਗ ਰਿਹਾ ਕਿ ਨਹੀਂ ਇਹ ਮੇਰੀ ਬੈਸਟ ਕਰੀਅਰ ਆਪਸ਼ਨ ਨਹੀਂ ਹੈਗੀ, ਬੈਸਟ ਕਰੀਅਰ ਆਪਸ਼ਨ ਮੇਰੀ ਕੋਈ ਹੋਰ ਹੋ ਸਕਦੀ ਹੈ, ਤਾਂ ਉਹ ਏ ਬੀ ਸੀ ਦੀ ਬਜਾਏ ਐਕਸ ਵਾਈ ਜ਼ੈਡ ਕੋਰਸ ਦੇ ਵਿੱਚ ਜਾਣਾ ਚਾਹੁੰਦਾ। ਪਰ ਕਿਉਂਕਿ ਉਹਦਾ ਜਿਹੜਾ ਜਿਸ ਕੋਰਸ ਦੇ ਉੱਤੇ ਆਸਟ੍ਰੇਲੀਆ 'ਚ ਆਇਆ ਸੀ ਉਹਦਾ ਵੀਜ਼ਾ ਹੀ ਮੁੱਕ ਗਿਆ, ਹੁਣ ਉਹਨੂੰ ਐਕਸਟੈਂਸ਼ਨ ਸਟੂਡੈਂਟ ਵੀਜ਼ਾ ਦੀ ਲੈਣ ਦੇ ਲਈ ਜੋ ਅੱਗੇ ਇੱਥੇ ਮਿਲ ਜਾਂਦੀ ਸੀ, ਉਹਦੇ ਲਈ ਉਹਨੂੰ ਪਹਿਲਾਂ ਆਪਣੇ ਮੁਲਕ ਜਾਣਾ ਪੈਣਾ।
1: ਦੇਖੋ ਇਹਦੇ ਵਿੱਚ ਨਾ ਜਿਹੜਾ ਸਟੂਡੈਂਟ ਵੀਜ਼ਾ ਆਪਾਂ ਇਹਨੂੰ ਐਕਸਟੈਂਸ਼ਨ ਕਹਿ ਦਿੰਦੇ, ਵੈਸੇ ਨੂੰ ਨਿਊ ਸਟੂਡੈਂਟ ਵੀਜ਼ਾ ਹੀ ਕਹਿੰਦੇ ਕਿ ਨਿਊ ਸਟੂਡੈਂਟ ਵੀਜ਼ਾ ਅਪਲਾਈ ਕੀਤਾ, ਬਟ ਇਹਦੇ ਵਿੱਚ ਇਹਨਾਂ ਨੇ ਕਈ ਐਕਸੈਪਸ਼ਨ ਵੀ ਰੱਖੇ ਨੇ, ਕਾਫੀ ਇਹਨੂੰ ਕੰਪਲੀਕੇਟ ਕਰਤਾ ਜੀ। ਤਾਂ ਹੁਣ ਕੀ ਹੈ ਕਿ ਇਹਦੇ ਵਿੱਚ ਸਪੋਜ਼ ਕਰੋ ਕੋਈ ਐਪਲੀਕੈਂਟ ਇੱਥੇ ਆਇਆ ਜੀ ਬੈਚਲਰ ਡਿਗਰੀ ਦੇ ਵਿੱਚ,
0: ਠੀਕ ਹੈ,
1: ਠੀਕ ਹੈ ਜੀ, ਉਹਨੇ ਬੈਚਲਰ ਦੇ ਵਿੱਚ ਸਪੋਜ਼ ਕਰੋ 6 ਮਹੀਨੇ ਸਾਲ ਜਾਂ 1.5 ਸਾਲ ਕੋਰਸ ਲਗਾਇਆ ਦੇ ਵਿੱਚ ਲਗਾਇਆ, ਤੇ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਇਸ ਕੋਰਸ ਦੇ ਵਿੱਚ ਉਹਦਾ ਕਰੀਅਰ ਹੈ ਨਹੀਂ, ਜਾਂ ਫਿਰ ਉਹ ਕੋਰਸ ਨੂੰ ਕੰਪਲੀਟ ਨਹੀਂ ਕਰ ਪਾ ਰਹੇ, ਐਂਡ ਉਹਨਾਂ ਨੇ ਕੋਰਸ ਚੇਂਜ ਕਰ ਲਿਆ ਜੀ ਸਪੋਜ਼ ਕਰੋ ਬੈਚਲਰ ਤੋਂ ਕਿਸੇ ਟ੍ਰੇਡ ਕੋਰਸ ਦੇ ਵਿੱਚ,
0: ਠੀਕ ਹੈ,
1: ਠੀਕ ਹੈ ਜੀ, ਟ੍ਰੇਡ ਕੋਰਸ ਦੇ ਵਿੱਚ ਹੁਣ ਜਦੋਂ ਪੜੂਗਾ ਤਾਂ ਉਹ ਕੋਰਸ ਵੀ 2 ਸਾਲ ਦਾ, ਐਂਡ ਉਹਨਾਂ ਦਾ ਵੀਜ਼ਾ ਰਹਿ ਜਾਣਾ ਜੀ ਸ਼ੋਰਟ, ਤਾਂ ਉਸ ਵੀਜ਼ਾ ਦੇ ਵਿੱਚ ਰਹਿੰਦੇ ਰਹਿੰਦੇ ਉਹ ਕੋਰਸ ਕੰਪਲੀਟ ਨਹੀਂ ਕਰ ਪਾਣਗੇ। ਤਾਂ ਜੇਕਰ ਐਪਲੀਕੈਂਟ ਉਹ ਕੋਰਸ ਨੂੰ ਕੰਪਲੀਟ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਦੁਬਾਰਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਪੈਣਾ, ਤਾਂ ਉਸ ਸਟੂਡੈਂਟ ਵੀਜ਼ਾ ਨੂੰ ਅਪਲਾਈ ਕਰਨ ਵਾਸਤੇ ਜੀ ਐਪਲੀਕੈਂਟ ਨੂੰ ਓਵਰਸੀਜ਼ ਜਾਣਾ ਪਊਗਾ, ਇੰਡੀਆ ਤੋਂ ਜਾ ਕੇ ਉਹ ਵੀਜ਼ਾ ਅਪਲਾਈ ਕਰੂਗਾ ਤੇ ਫਿਰ ਵਾਪਿਸ ਆਊਗਾ, ਤੇ ਈਵਨ ਦੋ ਐਟ ਦਾ ਟਾਈਮ ਆਫ ਦਾ ਗ੍ਰਾਂਟ ਐਜ਼ ਵੈਲ ਐਪਲੀਕੈਂਟ ਓਵਰਸੀਜ਼ ਹੋਣਾ ਜ਼ਰੂਰੀ ਹੈ ਜੀ।
0: ਓਕੇ, ਆਲ ਰਾਈਟ,
1: ਹੋ ਗਿਆ। ਤੇ ਇਹਦੇ ਨਾਲ ਹੋਊਗਾ ਕਿ ਜੇ ਕਿ ਜਿਹੜੇ ਵੀ ਐਪਲੀਕੈਂਟ ਨੇ ਵੀਜ਼ਾ ਅਪਲਾਈ ਕੀਤਾ ਹੋਊਗਾ, ਜੇਕਰ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਉਹਨਾਂ ਨੂੰ ਕੋਈ ਵੀ ਰਿਵਿਊ ਰਾਈਟਸ ਨਹੀਂ ਮਿਲਣਗੇ, ਤਾਂ ਉਹਨਾਂ ਨੂੰ ਰਿਫਿਊਜ਼ਲ ਤੋਂ ਬਾਅਦ ਇਮੀਡੀਏਟਲੀ ਕੰਟਰੀ ਲੀਵ ਕਰਨੀ ਪੈਣੀ ਹੈ ਜੇਕਰ ਉਹਨਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਜਾਂਦਾ।
0: ਫਿਰ ਤਾਂ ਉਹ ਜਿਹੜੇ ਜਿੱਥੇ ਗਏ ਨੇ ਉੱਥੇ ਹੀ ਰਹਿ ਗਏ।
1: ਹਾਂਜੀ,
0: ਤੇ
1: ਦੈਟਸ ਅ ਕੈਚ। ਤੇ ਇਸ ਤੋਂ ਇਲਾਵਾ ਜਿੱਦਾਂ ਕਿ ਇਹਨਾਂ ਨੇ ਇੱਕ ਪ੍ਰਿੰਸੀਪਲ ਕੋਰਸ ਦੀ ਵੀ ਗੱਲ ਕੀਤੀ ਹੈ, ਜੇਕਰ ਐਪਲੀਕੈਂਟ ਸਪੋਜ਼ ਕਰੋ ਜੀ ਇੱਥੇ ਬੈਚਲਰ ਦੇ ਵਿੱਚ ਆਇਆ ਸੀ ਐਂਡ ਉਹ ਸੇਮ ਪ੍ਰੋਵਾਈਡਰ ਦੇ ਨਾਲ ਹੀ ਆਪਣਾ ਬੈਚਲਰ ਦਾ ਕੋਰਸ ਕੰਪਲੀਟ ਕਰ ਰਿਹਾ ਸੀ ਤੇ ਐਕਸ ਵਾਈ ਜੈਡ ਰੀਜ਼ਨ ਕਰਕੇ ਵੀਜ਼ਾ ਦੇ ਵਿੱਚ ਉਹਦਾ ਕੋਰਸ ਕੰਪਲੀਟ ਨਹੀਂ ਹੋ ਪਾਇਆ, ਜਿਹੜਾ ਉਹ ਐਪਲੀਕੈਂਟ ਹੈ ਜੀ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਹੀ ਆਪਦੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਅਪਲਾਈ ਕਰ ਸਕੂਗਾ।
0: ਰਾਈਟ, ਅੱਛਾ, ਇਹ ਮੈਂ ਤੀਸਰੇ ਵੱਲ ਡਿਪੈਂਡੈਂਟ ਵੱਲ ਜਾਣ ਤੋਂ ਪਹਿਲਾਂ ਇੱਕ ਬਹੁਤ ਕਨਫਿਊਜ਼ਨ ਇੱਥੇ ਬਹੁਤ ਸਾਰੇ ਐਪਲੀਕੈਂਟ ਨੂੰ ਹੋਏਗੀ, ਵਿਪੁਲ ਜੀ ਮੈਂ ਉਹ ਕਲੀਅਰ ਕਰਨੀ ਚਾਹੁੰਦਾ। ਹੁਣ ਇਹ ਸਾਰੀਆਂ ਕੰਡੀਸ਼ਨਸ ਉਹਨਾਂ ਬੱਚਿਆਂ ਤੇ ਵੀ ਅਪਲਾਈ ਹੋਣਗੀਆਂ ਜਿਹੜੇ ਆਲਰੇਡੀ ਆਪਣਾ ਕੋਰਸ ਚੇਂਜ ਕਰ ਚੁੱਕੇ ਨੇ, ਜਾਂ ਫਿਰ ਉਹ ਜਿਹੜੇ ਅੱਜ ਦੀ ਤਰੀਕ ਤੋਂ ਬਾਅਦ ਐਡਮਿਸ਼ਨਸ ਲੈਣਗੇ ਕੋਰਸ ਚੇਂਜ ਦੇ ਵਿੱਚ?
1: ਦੇਖੋ ਬਾਈ, ਇਹਨਾਂ ਨੇ ਇਸ ਚੀਜ਼ ਦੇ ਉੱਤੇ ਹਜੇ ਇੰਨੀ ਜ਼ਿਆਦਾ ਕਲੈਰਿਟੀ ਨਹੀਂ ਦਿੱਤੀ ਹੈ ਕਿ ਇਹ ਪੁਰਾਣੇ ਐਪਲੀਕੈਂਟਸ ਦੇ ਉੱਪਰ ਅਪਲਾਈ ਹੋਊਗਾ ਜਾਂ ਨਹੀਂ ਹੋਊਗਾ। ਅਦਰ ਵੇ ਅਰਾਊਂਡ ਇਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਚੇਂਜਿਸ ਨੇ ਇਹ ਜਿਹੜੇ ਆਲਰੇਡੀ ਸਟੂਡੈਂਟ ਵੀਜ਼ਾ ਦੇ ਉੱਪਰ ਉਹਨਾਂ ਨੂੰ ਇਫੈਕਟ ਨਹੀਂ ਕਰਨਗੀਆਂ, ਕਿ ਨਿਊ ਜਿਹੜੇ ਇਨ ਫਿਊਚਰ ਦੇ ਵਿੱਚ ਆਣਗੇ ਉਹਨਾਂ ਨੂੰ ਕਰਨਗੀਆਂ, ਬਟ ਉਹਦਾ ਅਨਦਰ ਲਾਈਕ ਜਿਹੜੀ ਇਹਨਾਂ ਦੀ ਅਪਡੇਟਸ ਆਈਆਂ ਕਿਤੇ ਨਾ ਕਿਤੇ ਇਹ ਵੀ ਸ਼ੋ ਕਰ ਰਹੇ ਨੇ ਕਿ ਜਿਨ੍ਹਾਂ ਨੇ ਕੋਰਸ ਚੇਂਜ ਕੀਤਾ ਹੋਇਆ ਹੈ ਆਲਰੇਡੀ, ਜੇਕਰ ਉਹਨਾਂ ਦਾ ਵੀਜ਼ਾ ਸ਼ੋਰਟ ਹੈ ਤਾਂ ਉਹ ਵੀ ਇੰਪੈਕਟ ਹੋ ਸਕਦੇ ਆ। ਕਿਉਂਕਿ ਹੋਇਆ ਕਿ ਜੀ ਇਹਨਾਂ ਨੇ ਦੇਖੋ ਜਿਹੜੀਆਂ ਰਿਕੁਆਇਰਮੈਂਟ ਸੀ ਉਹ ਤਾਂ ਪਬਲਿਸ਼ ਕਰਤੀਆਂ, ਸਾਰੀਆਂ ਚੇਂਜਸ ਅਨਾਊਂਸ ਕਰਤੀਆਂ, ਇੰਪਲੀਮੈਂਟ ਵੀ ਕਰਤੀਆਂ, ਬਟ ਹਜੇ ਤੱਕ ਇਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਇੰਪਲੀਮੈਂਟ ਨਹੀਂ ਕੀਤੀਆਂ ਨੇ। ਆਹ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਡਿਪਾਰਟਮੈਂਟ ਦਾ ਇਮੀ ਅਕਾਊਂਟ ਹੈ ਉਹ ਪੁਰਾਣੇ ਰੂਲਸ ਦੇ ਅਕੋਰਡਿੰਗ ਹੀ ਵਰਕ ਕਰ ਰਿਹਾ। ਹਾਂਜੀ, ਤਾਂ ਜਿੱਦਾਂ ਜਿੱਦਾਂ ਇੱਕ ਵਾਰੀ ਆਹ ਸਾਰੀਆਂ ਇੰਪਲੀਮੈਂਟ ਹੋ ਜਾਂਦੀਆਂ ਨੇ ਜੀ, ਉਸ ਤੋਂ ਬਾਅਦ ਇਸ ਚੀਜ਼ ਦੇ ਉੱਤੇ ਜ਼ਿਆਦਾ ਕਲੈਰਿਟੀ ਆਊਗੀ ਕਿ ਇਹ ਜਿਹੜੇ ਚੇਂਜਿਸ ਨੇ ਐਗਜ਼ਿਸਟਿੰਗ ਐਪਲੀਕੈਂਟਸ ਨੂੰ ਇੰਪੈਕਟ ਕਰਦੇ ਆ ਜਾਂ ਨਹੀਂ।
0: ਨਹੀਂ ਕਰਦੇ, ਠੀਕ ਹੋ ਗਿਆ। ਦੂਜਾ ਇੱਕ ਹੋਰ ਜਿਹੜਾ ਤੁਸੀਂ ਬੜਾ ਵੱਡਾ ਇੱਕ ਤੁਸੀਂ ਤਾਂ ਕੀ ਛੱਡਿਆ ਪਰ ਸਰਕਾਰ ਨੇ ਛੱਡਿਆ ਕਿ ਡਿਪੈਂਡੈਂਟ ਵਾਲਾ, ਹੁਣ ਉਹ ਕੀ ਮਸਲਾ ਹੈਗਾ? ਨੋਰਮਲੀ ਇੱਕ ਕੇਸ ਸਟੱਡੀ ਆਪਾਂ ਇਹ ਲੈ ਕੇ ਚੱਲਦੇ ਹਾਂ ਕਿ ਬੈਚਲਰ ਦੇ ਵਿੱਚ ਇੱਕ ਲੜਕੀ ਆਉਂਦੀ ਹੈ ਤਾਂ ਆਪਣਾ ਡਿਪੈਂਡੈਂਟ ਆਪਣਾ ਹਸਬੈਂਡ ਨੂੰ ਨਾਲ ਲਿਆਉਂਦੀ ਹੈ, ਤੇ ਜੇ ਮਾਸਟਰ ਡਿਗਰੀ ਚ ਆਉਂਦੇ ਨੇ ਤਾਂ ਫਰਜ਼ ਕਰੋ ਕਿ ਕੋਈ ਕੁੜੀ ਆ ਰਹੀ ਹੈ ਤਾਂ ਮੁੰਡਾ ਉਹਨਾਂ ਦਾ ਹਸਬੈਂਡ ਤੇ ਉਹਨਾਂ ਦੇ ਬੱਚੇ ਵੀ ਨਾਲ ਆ ਜਾਂਦੇ ਨੇ। ਸੋ ਹੁਣ ਡਿਪੈਂਡੈਂਟ ਆ ਸਕਣਗੇ ਨਹੀਂ ਆ ਸਕਣਗੇ, ਕਿੰਨਾ ਕੁ ਚਿਰ ਰਹਿ ਸਕਦੇ ਨੇ, ਆਉਣ ਤੋਂ ਬਾਅਦ ਬੁਲਾ ਸਕਦੇ ਨੇ ਨਹੀਂ ਬੁਲਾ ਸਕਦੇ, ਜਾਂ ਨਾਲ ਦੀ ਨਾਲ ਆ ਸਕਦੇ ਨੇ ਨਹੀਂ ਆ ਸਕਦੇ, ਇਹਨਾਂ ਬਾਰੇ ਕੁਛ ਦੱਸ।
1: ਦੇਖੋ ਜਿਹੜੇ ਡਿਪੈਂਡੈਂਟ ਹੈ ਜੀ, ਸਟੂਡੈਂਟ ਡਿਪੈਂਡੈਂਟ ਅੱਜ ਤੋਂ ਹਾਂ ਕਲੋਜ਼ ਹੋ ਚੁੱਕਿਆ ਜੀ। ਹੁਣ ਕੋਈ ਵੀ ਇੰਡੀਆ ਤੋਂ ਆਪਣੇ ਡਿਪੈਂਡੈਂਟ ਨਹੀਂ ਬੁਲਾ ਪਾਊਗਾ, ਨਾ ਹੀ ਇਕੱਠੇ ਜਦੋਂ ਇੰਡੀਆ ਤੋਂ ਆਉਣਾ ਆਪਣੇ ਡਿਪੈਂਡੈਂਟ ਨੂੰ ਨਾਲ ਲੈ ਕੇ ਆ ਪਾਊਗਾ। ਕਈਆਂ
0: ਨੇ ਕਾਲੀ ਕਾਲੀ ਚ ਵੀ ਕਰਤੇ ਸੀਗੇ ਜਦੋਂ ਪਿਛਲੀ ਟੋਨੀ ਵਰਕ ਸਾਹਿਬ ਨੇ ਕੀਤੀ ਸੀਗੀ।
1: ਇਹਦੇ ਵਿੱਚ ਇੱਕ ਹੋਰ ਕੈਚ ਹੈ ਜੀ ਜੋ ਬਹੁਤ ਹੀ ਜ਼ਿਆਦਾ ਲਾਈਕ ਬੱਚਿਆਂ ਨੂੰ ਇੰਪੈਕਟ ਕਰ ਰਿਹਾ ਹੈ। ਤਾਂ ਸਪੋਜ਼ ਕਰੋ ਜੀ ਇੱਥੇ ਕੋਈ ਐਪਲੀਕੈਂਟ ਹੈ, ਉਹ ਆਲਰੇਡੀ ਐਜ਼ ਏ ਕਪਲ ਸਟੂਡੈਂਟ ਵੀਜ਼ਾ ਦੇ ਉੱਪਰ ਆਇਆ ਹੋਇਆ ਹੈ। ਹੁਣ ਉਹਨਾਂ ਦੇ ਜਿਹੜਾ ਪ੍ਰਾਇਮਰੀ ਐਪਲੀਕੈਂਟ ਹੈ ਜੀ, ਜਿਹੜੇ ਪਾਰਟਨਰ ਹੈ, ਉਹਨਾਂ ਦਾ ਜਿਹੜਾ ਵੀਜ਼ਾ ਸੇਮ ਵੀਜ਼ਾ ਦੇ ਵਿੱਚ ਜਿਹੜਾ ਕੋਰਸ ਹੈ ਉਹ ਕੰਪਲੀਟ ਨਹੀਂ ਹੋ ਪਾ ਰਿਹਾ। ਜੇਕਰ ਹੁਣ ਉਹਨਾਂ ਨੂੰ ਓਵਰਸੀਜ਼ ਜਾ ਕੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਪੈਂਦਾ ਹੈ ਤਾਂ ਉਹ ਆਪਣੇ ਡਿਪੈਂਡੈਂਟ ਨੂੰ ਐਡ ਨਹੀਂ ਕਰ ਪਾਣਗੇ।
0: ਓਕੇ,
1: ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਵਿੱਚ ਤਾਂ ਜਿਹੜਾ ਉਹ ਉਹਨਾਂ ਦੇ ਨਾਲ ਐਪਲੀਕੈਂਟ ਹੋਊਗਾ ਉਹਨੂੰ ਵੀ ਡਿਫਰੈਂਟ ਸਟੂਡੈਂਟ ਵੀਜ਼ਾ ਹੀ ਐਜ਼ ਏ ਪ੍ਰਾਇਮਰੀ ਐਪਲੀਕੈਂਟ ਅਪਲਾਈ ਕਰਨਾ ਪੈਣਾ।
0: ਓਕੇ, ਅੱਛਾ, ਡਿਪੈਂਡੈਂਟ ਨੂੰ ਵੀ ਅਲੱਗ ਤੋਂ ਅਪਲਾਈ ਕਰਨਾ ਪੈਣਾ।
1: ਹਾਂਜੀ, ਜੇਕਰ ਉਹ ਦੁਬਾਰਾ ਫਿਰ ਆਸਟ੍ਰੇਲੀਆ ਚ ਆਉਣਾ ਚਾਹੁੰਦੇ ਨੇ।
0: ਜੇ ਦਾ ਮਤਲਬ ਕੀ ਹੋਇਆ, ਮਤਲਬ ਆਉਣਾ ਹੀ ਚਾਹੁੰਦੇ ਨੇ ਜਿਹੜੇ ਇੱਥੇ ਆ ਗਏ।
1: ਅੱਛਾ, ਬਹੁਤ ਬੱਚਿਆਂ ਕੋਲ ਜਿੰਨਾ ਕੋਲ ਡਿਪੈਂਡੈਂਟ ਲਵੇ ਬੈਨ ਨਹੀਂ ਹੋਣਗੇ, ਅਪਲਾਈ ਨਹੀਂ ਕਰ ਪਾਣਗੇ ਜੀ।
0: ਕਈ ਜਗ੍ਹਾ ਤੇ ਇਹ 1200 ਤੇ $2000 ਵੀ ਫੀਸ ਦੱਸੀ ਜਾ ਰਹੀ ਹੈ, ਇਹਦੀ ਕੀ ਭੁਲੇਖੇ ਹੈਗੇ ਨੇ ਕਿ ਕਿਤੇ $2000 ਫੀਸ ਕਹਿ ਰਹੇ ਨੇ ਕਿਤੇ 1200 ਕਹਿ ਰਹੇ ਨੇ, ਇਹ ਕੁਝ ਕਲੀਅਰ?
1: ਦੇਖੋ ਜਿਹੜੀ ਆਹ ਹਜੇ ਉੱਤੇ ਉਹਨਾਂ ਨੇ ਲਾਈਕ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ, ਬਟ ਉਹਨਾਂ ਨੇ ਹਜੇ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ। ਜਦੋਂ ਅਨਾਊਂਸਮੈਂਟ ਹੋ ਜੂਗੀ ਉਦੋਂ ਬਾਅਦ ਕਲੀਅਰਟੀ ਆਊਗੀ ਕਿ ਇਟ ਵਿਲ ਬੀ $1250 or $2000 ਜੀ।
0: ਰਾਈਟ ਰਾਈਟ। ਅੱਛਾ, ਪਿਛਲੀ ਕਾਨਫਰੰਸ ਦੇ ਵਿੱਚ ਇੱਕ ਗੱਲ ਟੋਨੀ ਵਰਕ ਨੇ ਬੜਾ ਇਹਦੇ ਤੇ ਜ਼ੋਰ ਦਿੱਤਾ ਸੀਗਾ ਕਿ ਪ੍ਰਾਇਓਰਿਟੀ ਹੈਲਥ ਕੇਅਰ ਨੂੰ, ਹੈਲਥ ਕੇਅਰ ਵਰਕਰਸ ਜਾਂ ਕੰਸਟਰਕਸ਼ਨ, ਟੀਚਿੰਗ, ਐਗਰੀਕਲਚਰ, ਫਿਸ਼ਰੀ, ਇਹਨਾਂ ਨੂੰ ਦਿੱਤੀ ਜਾਏਗੀ। ਸੋ ਜਿਹੜੇ ਨਵੇਂ ਰੂਲਸ ਹੈਗੇ ਨੇ ਉਹਦੇ ਵਿੱਚ ਇਸ ਕਿਸਮ ਦੀ ਕੋਈ ਐਗਜ਼ੈਂਪਸ਼ਨ ਤਾਂ ਦਿਖਾਈ ਨਹੀਂ ਦੇ ਰਹੀ ਹੈਗੀ ਇਹਨਾਂ ਦੇ ਲਈ?
1: ਦੇਰ ਆਰ ਸਮ ਐਗਜ਼ੈਂਪਸ਼ਨ ਜੀ, ਜਿੱਦਾਂ ਕਿ ਸਪੋਜ਼ ਕਰੋ ਕੋਈ ਐਪਲੀਕੈਂਟ ਇੱਥੇ ਸਟੂਡੈਂਟ ਵੀਜ਼ਾ ਦੇ ਉੱਪਰ ਹੈ, ਉਹਨਾਂ ਨੇ ਸਪੋਜ਼ ਕਰੋ ਇੱਥੇ ਜੀ ਬੈਚਲਰ ਕੰਪਲੀਟ ਕੀਤੀ ਹੈ, ਬੈਚਲਰ ਕੰਪਲੀਟ ਕਰਨ ਤੋਂ ਬਾਅਦ ਹੁਣ ਉਹ ਆਪਣਾ ਸਟੂਡੈਂਟ ਵੀਜ਼ਾ ਅੱਗੇ ਮਾਸਟਰਸ ਚ ਅਪਲਾਈ ਕਰਨਾ ਚਾਹੁੰਦੇ ਨੇ, ਤੇ ਉਹਨਾਂ ਦੀ ਐਕਚੁਅਲ ਦੇ ਵਿੱਚ ਕਰੀਅਰ ਪ੍ਰੋਗਰੈਸ ਹੋ ਰਹੀ ਹੈ। ਜੇ ਕਰੀਅਰ ਪ੍ਰੋਗਰੈਸ ਤਾਂ ਵੀ ਉਹ ਐਪਲੀਕੈਂਟ ਹੈ ਜਿਹੜਾ ਜੀ ਔਨਸ਼ੋਰ ਰਹਿ ਕੇ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਹੈ।
0: ਓਕੇ,
1: ਬਟ ਸਪੋਜ਼ ਕਰੋ ਕੋਈ ਐਪਲੀਕੈਂਟ ਜੀ ਇੱਥੇ ਮਾਸਟਰ ਦੇ ਵਿੱਚ ਆਇਆ, ਠੀਕ ਹੈ ਜੀ, ਉਹਨੇ ਮਾਸਟਰ ਕੰਪਲੀਟ ਕਰ ਲਿਆ, ਸਪੋਜ਼ ਕਰੋ ਮਾਸਟਰ ਕੰਪਲੀਟ ਕੀਤੀ ਹੈ ਮਾਸਟਰ ਆਫ ਬਿਜ਼ਨਸ, ਹੁਣ ਦੁਬਾਰਾ ਫਿਰ ਮਾਸਟਰ ਆਫ ਆਈ ਟੀ ਪੜ੍ਹਨਾ ਚਾਹੁੰਦੇ ਵੀ ਮੈਂ ਆਈ ਟੀ ਦੇ ਵਿੱਚ ਆਪਣਾ ਕਰੀਅਰ ਦੇਖ ਰਿਹਾ, ਦੈਟਸ ਨੋਟ ਆ ਕੋਰਸ ਪ੍ਰੋਗਰੈਸ ਜੀ, ਤਾਂ ਤੁਹਾਡਾ ਜਿਹੜਾ ਏ ਕੇ ਐਫ ਲੈਵਲ ਹੈ ਉਹ ਸੇਮ ਰਹਿ ਰਿਹਾ ਹੈ, ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਸਟੂਡੈਂਟ ਵੀਜ਼ਾ ਅਪਲਾਈ ਨਹੀਂ ਕਰ ਪਾਓਗੇ, ਜਾਂ ਫਿਰ ਤੁਹਾਨੂੰ ਪੀ ਐਚ ਡੀ ਵੱਲ ਜਾਣਾ ਪੈਣਾ ਜੀ,
0: ਓਕੇ,
1: ਫਿਰ ਜਾ ਕੇ ਤੁਸੀਂ ਔਨਸ਼ੋਰ ਅਪਲਾਈ ਕਰ ਪਾਓਗੇ। ਇਹਦੇ ਨਾਲ ਨਾਲ ਕਈ ਹੋਰ ਐਗਜ਼ੰਪਸ਼ਨਸ ਵੀ ਨੇ ਜੀ, ਜਿੱਦਾਂ ਕਿ ਸਕੂਲ ਵਾਲਿਆਂ ਨੂੰ ਐਗਜ਼ੰਪਸ਼ਨ ਹੈ, ਜਿਹੜੇ ਸਪੋਜ਼ ਕਰੋ 11th ਤੋਂ ਬਾਅਦ 12th ਦੇ ਵਿੱਚ ਜਾ ਰਹੇ ਨੇ, ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਵੀਜ਼ਾ ਅਪਲਾਈ ਕਰ ਪਾਣਗੇ, ਜਾਂ ਫਿਰ ਕਿਸੇ ਵੀ ਕਾਲਜ ਕਰਕੇ ਡਿਸਪੋਜ਼ ਕਰੋ ਕਾਲਜ ਦਾ ਐਕਸ ਵਾਈ ਜੈਡ ਰੀਜ਼ਨ ਕਰਕੇ ਬੱਚੇ ਦਾ ਵੀਜ਼ਾ ਦੇ ਵਿੱਚ ਕੋਰਸ ਕੰਪਲੀਟ ਨਹੀਂ ਹੋ ਪਾਇਆ, ਡਿਫਾਲਟ ਆਫ ਕਾਲਜ ਸੀਗਾ, ਤਾਂ ਵੀ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਹੀ ਸਟੂਡੈਂਟ ਐਕਸਟੈਂਸ਼ਨ ਅਪਲਾਈ ਕਰ ਪਾਣਗੇ। ਅਦਰ ਦੈਨ ਦੈਟ ਡਿਫੈਂਸ ਦੇ ਵਿੱਚ ਵੀ ਇਹਨਾਂ ਨੇ ਆਹ ਚੀਜ਼ ਰੱਖੀ ਹੈ ਜੀ ਕਿ ਉਹ ਔਨਸ਼ੋਰ ਹੀ ਅਪਲਾਈ ਕਰ ਸਕਦੇ ਆ।
0: ਰਾਈਟ, ਠੀਕ ਹੈ। ਅੱਛਾ ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਸਬ ਕਲਾਸ 400 403 98 995 ਇਹ ਕਿਸ ਤਰੀਕੇ ਦੇ ਨਾਲ ਇੰਪੈਕਟ ਹੋਏ ਨੇ ਔਰ ਕਿਹੜੀ ਵੀਜ਼ਾ ਕੈਟੇਗਰੀਜ਼ ਨੇ ਔਰ ਇਹ ਨਹੀਂ ਕਰ ਸਕਦੇ
1: ਵੀ ਹੁਣ ਇਹਨਾਂ ਨੇ ਕਾਫੀ ਬਹੁਤ ਮੇਜਰ ਚੇਂਜ ਲੈ ਕੇ ਆਏ ਨੇ ਜੀ ਪਹਿਲਾਂ ਕੀ ਸੀਗਾ ਕਿ ਸਪੋਜ਼ ਕਰੋ ਜੀ ਕੋਈ ਐਪਲੀਕੈਂਟ 482 ਵੀਜ਼ਾ ਦੇ ਉੱਪਰ ਹੈ ਉਹਦਾ 482 ਵੀਜ਼ਾ ਐਕਸਪਾਇਰ ਹੋ ਰਿਹਾ ਤੇ ਉਹਦੇ ਇੰਪਲੋਇਰ ਹੁਣ ਉਹਨੂੰ ਸਪੋਂਸਰ ਨਹੀਂ ਕਰ ਰਹੇ ਐਂਡ ਹੀ ਇਜ਼ ਨਾਟ ਗੈਟਿੰਗ ਸਪੋਂਸਰਸ਼ਿਪ ਫੋਰ ਐਨੀ ਅਦਰ ਵੀਜ਼ਾ ਤਾਂ ਉਹ ਐਪਲੀਕੈਂਟ ਕੋਲ ਆਪਸ਼ਨ ਕੀ ਹੁੰਦਾ ਸੀ ਕਿ ਉਹ ਸਟਿਲ 500 ਵੀਜ਼ਾ ਅਪਲਾਈ ਕਰ ਸਕਦਾ ਹੁੰਦਾ ਸੀ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਸੀ ਹੁਣ ਇਹਨਾਂ ਨੇ ਉਸ ਦੇ ਉੱਪਰ ਵੀ ਰੋਕ ਲਾਤੀ ਹੈ ਤਾਂ ਉਸ ਐਪਲੀਕੈਂਟ ਨੂੰ ਵੀ ਕੰਟਰੀ ਲੀਵ ਕਰਨੀ ਪੈਣੀ ਹੈ ਸਟੂਡੈਂਟ ਵੀਜ਼ਾ ਅਪਲਾਈ ਕਰਨ ਦੇ ਲਈ ਓਨਸ਼ੋਰ ਉਹ ਵੀ ਅਪਲਾਈ ਨਹੀਂ ਕਰ ਪਾਊਗਾ ਜੀ ਤਾਂ ਇਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਵੀਜ਼ਾ ਦੀ ਕੈਟੇਗਰੀਜ਼ ਐਡ ਕਰਤੀਆਂ ਨੇ ਜਿੱਦਾਂ ਕਿ ਜੀ 407 482 ਵੀਜ਼ਾ 400 ਵੀਜ਼ਾ ਜੀ 462 ਵੀਜ਼ਾ 403 ਵੀਜ਼ਾ ਤਾਂ ਕਾਫੀ ਕੈਟੇਗਰੀ ਤਾਂ ਲਾਈਕ ਇਸ ਟਾਈਮ ਬਹੁਤ ਬੱਚਾ ਸੀਗਾ ਜਿਹੜਾ ਇੰਡੀਆ ਤੋਂ 462 ਵੀਜ਼ਾ ਦੇ ਉੱਪਰ ਆਇਆ ਸੀਗਾ ਐਂਡ ਦੇ ਵਰ ਪਲੈਨਿੰਗ ਕੀ 462 ਵੀਜ਼ਾ ਹੀ ਲੋਟਰੀ ਵੀਜ਼ਾ
0: ਅੱਛਾ
1: ਹਾਂਜੀ ਉਹਨਾਂ ਦੀ ਵੀ ਲੋਟਰੀ ਬੰਦ ਕਰਤੀ ਆ ਉਹਨਾਂ ਨੇ ਕਿ ਹਾਂਜੀ ਕਿ 462 ਤੇ ਆ ਕੇ ਬੱਚਾ ਇੱਥੇ ਆ ਕੇ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਸੀ ਹੁਣ ਉਹਦੇ ਉੱਤੇ ਵੀ ਰਿਸਟ੍ਰਿਕਸ਼ਨ ਹੈ ਦੇ ਵਿਲ ਨਾਟ ਏਬਲ ਟੂ ਅਪਲਾਈ ਫੋਰ ਦਾ ਸਟੂਡੈਂਟ ਵੀਜ਼ਾ ਜੀ
0: ਰਾਈਟ ਰਾਈਟ ਰਾਈਟ ਜਿਹੜੀ ਐਕਸਟੈਂਸ਼ਨ ਹੈਗੀ ਆ ਉਹਨੂੰ ਲੈ ਕੇ ਕੀ ਰੂਲ ਹੈਗਾ ਜਿਹੜਾ ਸਟੂਡੈਂਟ ਐਕਸਟੈਂਡ ਕਰਦੇ ਹੈਗੇ ਨੇ ਆਪਣੇ ਕੋਰਸ ਜਿੱਦਾਂ ਤੁਸੀਂ ਦੱਸਿਆ ਕਿ ਬੈਚਲਰ ਟੂ ਮਾਸਟਰ ਜਾ ਸਕਦੇ ਹੋ ਪਰ ਬੈਚਲਰ ਟੂ ਡਿਪਲੋਮਾ ਨਹੀਂ ਆ ਸਕਦੇ ਹੈਗੇ ਤੇ ਉਹਦੇ ਚ ਕਾਲਜਿਸ ਕੀ ਆਲਰੇਡੀ ਇਸ ਕਿਸਮ ਦੇ ਨਾਲ COEs ਜਿਹੜੀਆਂ ਨੇ ਇਸ਼ੂ ਨਹੀਂ ਕਰ ਰਹੇ ਹੈਗੇ ਜਾਂ ਇਸ ਰੂਲ ਤੋਂ ਬਾਅਦ ਹੁਣ ਇਹ ਸਾਰਾ ਕੁਛ ਬੰਦ ਹੋਏਗਾ
1: ਦੇਖੋ ਜੀ ਹੁਣ ਹੋਣਾ ਕਿ ਨਾ ਕਿ ਕਾਲਜਿਸ ਵੀ ਸਟੂਡੈਂਟਸ ਨੂੰ ਜ਼ਿਆਦਾ ਐਂਟਰਟੇਨ ਨਹੀਂ ਕਰ ਪਾਣਗੇ ਈਵਨ ਤਾਂ ਬੱਚਾ ਵੀ ਕਨਫਿਊਜ਼ ਹੋਊਗਾ ਕਿ ਅਸੀਂ ਕਿਹੜੇ ਕੋਰਸ ਦੇ ਵਿੱਚ ਜਾਈਏ ਜਿਹਦੇ ਵਿੱਚ ਇਹ ਸ਼ੋਅ ਕਰ ਪਾਈਏ ਕਿ ਅਸੀਂ ਐਕਚੁਅਲ ਕਰੀਅਰ ਪ੍ਰੋਗਰੈਸ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਕਿਸੇ ਨੇ ਕੁਕਰੀ ਕਰ ਲਈ ਕੁਕਰੀ ਤੋਂ ਬਾਅਦ ਦੁਬਾਰੇ ਫਿਰ ਲੀਡਰਸ਼ਿਪ ਚ ਵੀਜ਼ਾ ਅਪਲਾਈ ਕਰਤਾ ਤੇ ਵੀਜ਼ਾ ਮਿਲ ਵੀ ਜਾਂਦਾ ਸੀ ਤੇ ਉਹਨਾਂ ਨੂੰ ਟਾਈਮ ਵੀ ਮਿਲ ਜਾਂਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਰਹਿਣ ਦਾ ਹੁਣ ਆਹ ਸਾਰੀ ਚੀਜ਼ਾਂ ਖਤਮ ਹੋ ਜਾਣਗੀਆਂ ਜੀ ਹੁਣ ਆਹ ਪੋਸੀਬਲ ਹੀ ਨਹੀਂ ਹੋ ਪਾਊਗਾ ਕਿ ਬੱਚਾ ਗਿਆ ਵੀਜ਼ੇ ਅਪਲਾਈ ਕਰ ਸਕੇ
0: ਅੱਗੇ ਕੀ ਹੁਣ ਕਿਵੇਂ ਕੀ ਪਲੈਨਿੰਗ ਕਰੀ ਜਾਵੇ ਦੋ ਤਰ੍ਹਾਂ ਦੇ ਮੈਂ ਤੁਹਾਨੂੰ ਕੇਸ ਪੁੱਛ ਰਿਹਾ ਪਹਿਲਾਂ ਤਾਂ ਉਹਨਾਂ ਦੀ ਗੱਲ ਕਰਦੇ ਆ ਕਿ ਜਿਹੜੇ ਆਲਰੇਡੀ ਟ੍ਰੇਡ ਕੋਰਸਿਸ ਦੇ ਵਿੱਚ ਨੇ ਨਾਲ ਨਾਲ ਡਿਗਰੀ ਕਰ ਰਹੇ ਨੇ ਉਹ ਹੁਣ ਕੀ ਕਰਨ ਉਹ ਆਪਣਾ ਚੱਲਦਾ ਰੱਖਣ ਦੂਜੇ ਉਹ ਜਿਹੜੇ ਆਲਰੇਡੀ ਟ੍ਰੇਡ ਕੋਰਸਿਸ ਦੇ ਵਿੱਚ ਆਉਣਾ ਚਾਹੁੰਦੇ ਸੀਗੇ ਪਰ ਹੁਣ ਆ ਨਹੀਂ ਸਕੇ ਹੈਗੇ ਹੁਣ ਉਹ ਕੀ ਕਰਨ
1: ਦੇਖੋ ਜਿਹੜੇ ਆਲਰੇਡੀ ਬੈਚਲਰ ਜਾਂ ਮਾਸਟਰ ਦਾ ਕੋਰਸ ਕਰ ਰਹੇ ਨੇ ਦੇ ਸ਼ੁੱਡ ਨੋਟ ਚੇਂਜ ਦਾ ਕੋਰਸ ਟੂ ਦੀ ਟ੍ਰੇਡ ਕੋਰਸ ਉਹਨਾਂ ਵਾਸਤੇ ਤਾਂ ਬੈਸਟ ਆਪਸ਼ਨ ਇਹੀ ਹੈ ਕਿ ਜਦੋਂ ਉਹਨਾਂ ਦੀ ਬੈਚਲਰ ਜਾਂ ਮਾਸਟਰ ਕੰਪਲੀਟ ਹੋਣ ਵਾਲੀ ਹੋਊਗੀ ਉਹਦੇ ਨਾਲ ਨਾਲ ਉਹਨਾਂ ਨੂੰ ਟ੍ਰੇਡ ਕੋਰਸ ਸਟਾਰਟ ਕਰ ਦੇਣਾ ਚਾਹੀਦਾ ਸੋ ਦੈਟ ਕਿ ਜਦੋਂ ਉਹ 485 ਵੀਜ਼ਾ ਅਪਲਾਈ ਕਰਨ ਜਾਂ ਜਦੋਂ ਉਹਨੂੰ ਗ੍ਰਾਂਟ ਹੋਵੇ ਉਦੋਂ ਨਾਲ ਹੀ ਉਹਨਾਂ ਦਾ ਕੋਈ ਟ੍ਰੇਡ ਕੋਰਸ ਵੀ ਕੰਪਲੀਟ ਹੋ ਜਾਏ ਸੋ ਦੈਟ ਦੇ ਵਿਲ ਬੀ ਏਬਲ ਟੂ ਅਪਲਾਈ ਫੋਰ ਦਾ ਲਾਈਕ ਦਾ ਪੀਆਰ ਇਨ ਟ੍ਰੇਡ
0: ਮੇਕ ਸੈਂਸ
1: ਜੇਕਰ ਕਿਉਂਕਿ ਜੇ ਉਹ ਕੋਰਸ ਚੇਂਜ ਕਰ ਲੈਂਦੇ ਨੇ ਤਾਂ ਸੇਮ ਵੀਜ਼ਾ ਦੇ ਵਿੱਚ ਉਹ ਕੋਰਸ ਕੰਪਲੀਟ ਨਹੀਂ ਕਰ ਪਾਣੇ ਐਂਡ 485 ਐਂਡ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪੋਸੀਬਲ ਨਹੀਂ ਹੋਊਗੀ ਜੀ
0: ਸੇਮ ਅਪਲਾਈਜ਼ ਫੋਰ ਦੀ ਉਹ ਸਟੂਡੈਂਟ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਜੇ ਹੁਣੇ ਹੀ ਕਰ ਲੈਣ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਕੋਲ ਇੰਨਾ ਟਾਈਮ ਵੀ ਨਹੀਂ ਬਚਦਾ ਹੈਗਾ ਉਹ ਫਿਰ
1: ਉਹਨਾਂ ਨੂੰ ਤਾਂ ਇਹੀ ਕਰਨਾ ਪੈਣਾ ਜੀ ਕਿ ਵਾਇਲ ਹੋਲਡਿੰਗ ਦਾ 485 ਵੀਜ਼ਾ ਦੇ ਕੈਨ ਸਟੱਡੀ ਦਾ ਟ੍ਰੇਡ ਕੋਰਸ ਐਂਡ ਵਾਇਲ ਸਟੱਡਿੰਗ ਦਾ ਟ੍ਰੇਡ ਕੋਰਸ ਉਹਨਾਂ ਨੂੰ ਸੇਮ ਫੀਲਡ ਦੇ ਵਿੱਚ ਹੀ ਕੰਮ ਕਰਨਾ ਪੈਣਾ ਸੋ ਦੈਟ ਕਿ ਇੰਪਲੋਇਰ ਸਪੋਂਸਰ ਦਾ ਆਪਸ਼ਨ ਅੱਗੇ ਦੇਖ ਸਕਣ
0: ਬਣ ਸਕੇ ਹਾਂ ਠੀਕ ਹੈ ਔਰ ਜਦੋਂ ਕੋਈ ਨਵੇਂ ਰੂਲ ਆਉਂਦੇ ਹੈਗੇ ਨੇ ਤਾਂ ਉਦੋਂ ਫਿਰ ਲੂਪਹੋਲ ਵੀ ਨਿਕਲਦੇ ਹੈਗੇ ਨੇ ਕਹਿੰਦੇ ਨੇ ਕਿ
1: ਹਾਂਜੀ ਹਾਂਜੀ ਹਾਂਜੀ
0: ਉੱਥੇ ਲਾਅ ਬ੍ਰੇਕਰ ਵੀ ਹੈ ਤੇ ਪਰ ਥੈਂਕ ਯੂ ਸੋ ਮੱਚ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਹੈਗਾ ਤੇ ਗੱਲ ਕੀਤੀ ਹੈ ਵਿਪੁਲ ਜੀ ਤੇ ਹੋਪਫੁਲੀ ਕਿ ਇਹ ਹੁਣ ਜਿਹੜੇ ਜਿਸ ਤਰੀਕੇ ਦੇ ਨਾਲ ਰੂਲ ਬਣਾ ਲੱਗੇ ਹੋਏ ਨੇ ਅੱਗੇ ਨੂੰ ਥੋੜਾ ਜਿਹਾ ਹੁਣ ਸੰਭਲ ਜਾਣ ਕਿਉਂਕਿ ਪਹਿਲਾਂ ਹੀ ਬਹੁਤ ਔਖਾ ਇੰਡਸਟਰੀ ਦਾ ਗਲਾ ਘੁੱਟਿਆ ਪਿਆ ਹੈਗਾ ਬੱਚਿਆਂ
1: ਦਾ ਹਾਂਜੀ ਹਾਂਜੀ ਐਗਜ਼ੈਕਟਲੀ ਬਾਈ
0: ਬੜਾ ਮੁਸ਼ਕਿਲ ਹੋ ਜਾਣਾ ਹੈਗਾ ਜੇ 485 ਦੇ ਉੱਤੇ ਵੀ ਇਹ ਗਾਜ ਡਿੱਗਦੀ ਹੈਗੀ ਪਰ ਆਈ ਗੈਸ 485 ਆਲਮੋਸਟ ਜਦੋਂ ਅੱਗੇ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਹਾਫ ਦੀ ਜਰਨੀ ਹੋ ਗਈ ਹੈ ਹੁਣ ਰੈਸਟ ਆਫ ਦੀ ਹਾਫ ਜਰਨੀ ਬਚੀ ਹੈਗੀ ਹੈ ਪਰ ਉਹ ਉੱਥੇ ਜਰਨੀ ਖਤਮ ਨਾ ਕਿਤੇ ਇਹ ਕਰ ਦਿੱਤੀ ਜਾਵੇ ਇੱਕ ਬਹੁਤ ਕਲੀਅਰ ਹੈਗਾ थैंक यू ਹੋਰ ਕੋਈ ਚੇਂਜਸ ਜਾਂ ਹੋਰ ਕੋਈ ਗੱਲਬਾਤ ਵੈਸੇ ਤਾਂ ਬਹੁਤ ਹੈਗੇ ਨੇ ਚੇਂਜਸ ਪਰ ਹੋਰ ਕੋਈ ਇਹਦੇ ਨਾਲ
1: ਜੀ ਹੋਰ ਤਾਂ ਦੇਖੋ ਇਸ ਟਾਈਮ ਆਹ ਕਾਲਜਸ ਦੇ ਪਿੱਛੇ ਵੀ ਕਾਫੀ ਪਏ ਹੋਏ ਨੇ ਤੇ ਏਜੰਟਸ ਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਰੀਸੈਂਟ ਮੀਡੀਆ ਰਿਲੀਜ਼ ਸੀ ਉਹਦੇ ਚ ਇਹ ਵੀ ਕਿਹਾ ਕਿ ਅਸੀਂ ਕਾਫੀ ਕਾਲਜਸ ਨੂੰ ਵਾਚ ਕਰ ਰਹੇ ਹਾਂ ਜਿਹੜੇ ਇਸ ਟਾਈਮ ਗ੍ਰੈਜੂਏਟ ਡਿਪਲੋਮਾ ਆਫ ਮੈਨੇਜਮੈਂਟ ਲਰਨਿੰਗ ਦੀ ਸੀਰੀਜ਼ ਇਸ਼ੂ ਕਰ ਰਹੇ ਨੇ ਤੇ ਇਹਨਾਂ ਨੇ ਕਈ ਕਾਲਜਸ ਦੀ ਲਿਸਟ ਵੀ ਬਣਾਈ ਹੈ ਜਿਨ੍ਹਾਂ ਨੇ ਲਾਈਕ ਮੋਰ ਦੈਨ 500 ਔਰ 600 ਸੀਓਜ਼ ਇਸ਼ੂ ਕੀਤੀਆਂ ਨੇ ਤੇ ਉਹਨਾਂ ਨੇ ਅੱਗੇ ਇਹਨਾਂ ਨੇ ਲਾਈਕ ਕੰਪਲਾਇੰਸ ਲੈਟਰ ਭੇਜਣੇ ਸਟਾਰਟ ਕਰ ਦਿੱਤੇ ਕਿ ਤੁਹਾਡੇ ਕੋਲੇ ਵੀ ਕਿੱਦਾਂ ਕੰਪਲਾਇੰਸ ਮੇਨਟੇਨ ਕਰੋ ਤੁਹਾਡੇ ਕੋਲੇ ਪ੍ਰੋਪਰ ਟੀਚਰ ਹੈਗਾ ਰਿਸੋਰਸਿਸ ਹੈ ਜਾਂ ਨਹੀਂ ਕੋਰਸ ਦੇ ਜਿਹਦੇ ਕਰਕੇ ਕਾਲਜਸ ਇੰਨੇ ਡਰ ਗਏ ਜੀ ਕਈ ਕਾਲਜਾਂ ਨੇ ਸੀਓਜ਼ ਤੱਕ ਕੈਂਸਲ ਕਰਨੀਆਂ ਸਟਾਰਟ ਕਰ ਦਿੱਤੀਆਂ ਨੇ ਉਸ ਕੋਰਸ ਦੀਆਂ
0: ਆਲ ਰਾਈਟ ਉਹ ਬੱਚਿਆਂ ਨੂੰ ਦੱਸੇ ਵਗੈਰੀ ਹੋ ਰਹੀਆਂ ਨੇ
1: ਹਾਂਜੀ ਬੱਚਿਆਂ ਨੂੰ ਆਲਰੇਡੀ ਸਿੱਧਾ ਰਿਫੰਡ ਕਰ ਰਹੇ ਨੇ ਤੇ ਜਿਹੜਾ ਹੁਣ ਬੱਚਿਆਂ ਦਾ ਸਟੂਡੈਂਟ ਵੀਜ਼ਾ ਉਹ ਸਟੇਕ ਤੇ ਹੋ ਜਾਣਾ
0: ਵੈਰੀ ਵੈਰੀ ਹਾਰਡ ਤੇ ਬਹੁਤ ਜ਼ਿਆਦਾ ਅਜੀਬ ਜੀ ਸਿਚੁਏਸ਼ਨ ਜਿਹੜੀ ਆਸਟ੍ਰੇਲੀਆ ਚ ਅੱਜ ਦੀ ਤਰੀਕ
1: ਵੈਸੇ 2010
0: ਦੇ ਵਿੱਚ ਐਸੀ ਸਿਚੁਏਸ਼ਨ ਇੱਕ ਵਾਰ ਸਰਕਾਰ ਨੇ ਪੈਦਾ ਕੀਤੀ ਸੀ ਜਦੋਂ ਇਕਦਮ ਰਾਤੋ ਰਾਤ ਕਾਲਜ ਬੰਦ ਕਰਤੇ ਸੀਗੇ ਪਰ ਇਹ ਉਹਦੇ ਤੋਂ ਵੀ ਬਤਰ ਹੈਗੀ ਇਹ ਤਾਂ ਕੋਰਸ ਹੀ ਬੰਦ
1: ਹੈ ਹਾਂਜੀ ਕਿਉਂਕਿ ਸਟੂਡੈਂਟ ਵਾਸਤੇ ਤਾਂ ਦੇਖੋ ਅੱਗੇ ਵੀ ਖਾਈ ਹੈ ਪਿੱਛੇ ਵੀ ਖਾਈ
0: ਹੈ ਰਾਈਟ
1: ਜਾਵੇ ਕਿੱਥੇ
0: ਚਲੋ ਕੁਛ ਕੁ ਇੰਡਸਟਰੀ ਦੇ ਕੁਛ ਕੁ ਲੋਕਾਂ ਦੇ ਜਿਹੜੇ ਗਲਤ ਕੰਮ ਸੀ ਉਹਦਾ ਹਰਜਾਨਾ ਹੁਣ ਸਾਰਿਆਂ ਨੂੰ ਭਰਨਾ ਪਏਗਾ ਪਰ ਥੈਂਕ ਯੂ ਸੋ ਮਚ ਵਿਪੁਲ ਜੀ ਬਹੁਤ ਸ਼ੁਕਰੀਆ ਤੁਹਾਡਾ
1: ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਸੋ ਮਚ ਫੋਰ
0: ਥੈਂਕ ਯੂ ਜੀ ਸੋ ਇਹ ਸੀਗੇ ਵਿਪੁਲ ਜੀ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ ਤੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚੋਂ ਇਮੀ ਟਾਕ ਦੇ ਵਿੱਚੋਂ ਦਿਓ ਜਾ

ਬਹੁਤ ਧੰਨਵਾਦ ਜੀ ਇਮੀ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਤੇ ਹੁਣ ਇੱਕ ਦੋ ਗਾਣੇ ਥੋੜੇ ਜਿਹੇ ਹੋਰ ਦੱਸ ਜਾਂਦੇ ਛੱਡ ਜਾਂਦੇ ਹਾਲੇ ਦੋ ਚਾਰ ਮਿੰਟ ਹੈਗੇ ਨੇ ਕਰਨ ਔਜਲਾ ਦਾ ਨਵਾਂ ਗਾਣਾ ਜਿਹੜਾ ਉਹ ਆਇਆ ਉਹ ਸੁਣ ਲਓ ਤੁਸੀਂ ਤੇ ਫਿਰ ਉਸ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਤੁਹਾਡੇ ਤੱਕ ਲੈ ਕੇ ਆਵਾਂਗੇ ਸਿਡਨੀ ਤੇ ਮੈਲਬਰਨ ਦੀਆਂ ਫ੍ਰੀਕੁਐਂਸੀਜ਼ ਬਿਲਕੁਲ ਅਲੱਗ ਅਲੱਗ ਹੋ ਜਾਣਗੀਆਂ ਉਸ ਤੋਂ ਬਾਅਦ ਫਿਰ ਤੁਸੀਂ ਸਿਰਫ ਸਿਡਨੀ ਦੇ ਸ਼ੋਅ ਸਿਡਨੀ ਦੀ ਫ੍ਰੀਕੁਐਂਸੀ ਜਾਂ ਐਪ ਤੋਂ ਹੀ ਸੁਣ ਸਕੋ

0: ਬਸ ਬਸ ਬਸ ਬਸ
1: ਸ਼ਾਂਤ ਮੇਰਾ ਵੀਰ,
2: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
0: ਵਾਹ ਵਾਹ ਵਾਹ ਵਾਹ ਵਾਹ,
2: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
1: ਕੀ ਕਹਿੰਦੇ ਆ ਜੀ?
2: ਨੀਂਦ ਬੋਇਸ ਮੀਟਾ, ਬੋਇਸ ਮੀਟਾ,
0: ਬੋਇਸ ਮੀਟਾ ਰੇਡੀਓ। ਹਾਂਜੀ, 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਸ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਤੇ ਬਸ ਬਈ ਆਹੀ ਗਾਣਾ ਸੀਗਾ ਆ ਜਾ ਰਿਹਾ,
3: ਕਿਲ ਕਿਲ ਕਿਲ,
0: ਇੱਕ ਕਿਲਰ, ਦੋ ਕਿਲਰ, ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ ਸੁਣ ਕੇ। ਔਜਲਾ ਸੀਜ਼ਨ, ਔਜਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾਓ ਬਲਕੀਰਤ, ਕਿਵਾਂ, ਠੀਕ ਠਾਕ?
2: ਵੈਰੀ ਗੁੱਡ, ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ ਉਹ ਸੁਣਿਆ ਤੁਸੀਂ?
0: ਕਿਹੜਾ?
2: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
2: ਕੱਲਾ ਨਹੀਂ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ
2: ਦਿੰਦੇ, ਮਿਸ ਨਾ ਕਰਦੇ।
0: ਨਹੀਂ ਮਿਸ ਤਾਂ ਕਰਨਾ ਨਹੀਂ ਯਾਰ ਵਿਰਜ਼ੇ, ਆਪਾਂ ਮਿਸ ਕਰਦੇ।
2: ਵੀਰ ਜੀ ਕੀ ਕਰਦੇ ਹੁੰਦੇ ਤੁਸੀਂ? ਗਾਣਾ ਨਹੀਂ ਇੱਧਰ ਉੱਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਦੇ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨਹੀਂ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨਹੀਂ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ ਔਜਲਾ,
2: ਜ਼ਮੀਨ ਚ ਖੁਦ ਜਾਣਾ ਪੈ ਰਿਹਾ
0: ਸਹੀ ਕਿ ਨਹੀਂ?
2: ਬਾਕੀ ਤੁਸੀਂ ਇਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ, ਦੋ ਕੰਮ, ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਕਰਕੇ ਮੈਂ ਮੁੱਕਦੀ ਨੀ ਦਿਨ,
0: ਮੁੰਡਾ ਹਾਸਲ
2: ਕਦੋਂ ਚੜੇ ਦਿਨ, ਇਦਾਂ ਦਾ ਕੁਛ ਬਣਾਓ।
0: ਕੀ ਬਾਤ ਹੈ ਬੱਚੇ, ਬਹੁਤ ਵਧੀਆ,
2: ਦਿਨ ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
2: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ,
0: ਪੈਸੇ ਨਹੀਂ ਉਹ ਵਧੇ, ਮੇਰੇ ਪੈਸੇ ਨਹੀਂ ਉਹ ਵਧੇ,
2: ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਫੇਰ ਜਾ ਕੇ ਸੋਣਾ।

0: ਇੱਕ ਕੁਰਸੀ ਆ ਖਾਕੀ ਰੰਗ ਦੀ ਵਾ ਜਿੱਥੇ ਰੋਜ ਬਹਿਣਾ ਆ
1: ਖਾਕੀ ਨੀ ਗਰੇ ਆ
0: ਓ ਯਾਰ
1: ਸੋਰੀ ਸੋਰੀ
0: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ
1: ਗੱਲਾਂ ਆ ਬਣਾਉਂਦੇ ਗੱਲਾਂ ਦਾ ਕੜਾ ਆ ਬਣਾਉਂਦੇ ਅਗਲਾ ਸੀਜ਼ਨ ਸੁਣਾਓ ਫਿਰ ਤੁਹਾਨੂੰ ਲੋ ਜੀ ਸੁਣੋ ਸੁਣੋ ਗਾਇਸ ਗੱਲਾਂ ਬਾਤਾਂ ਕਰਾਂਗੇ ਪਹਿਲੇ ਗਾਣਾ ਸੁਣ ਲਓ ਯਾਰ

0: ਸਹੀ ਹੈ ਜਾਂ ਗਲਤ ਹੈ ਇਹ ਦੱਸਾਂਗੇ ਕਿ ਆਸੇ ਪਾਸੇ ਜੋ ਅਸੀਂ ਵੇਖਦੇ ਹਾਂ ਸੁਣਦੇ ਹਾਂ ਲੋਕ ਕਰਦੇ ਪਏ ਨੇ ਐਂਡ ਜੋ ਪਰਸਨਲ ਮਾੜਾ ਮੋਟਾ ਕਦੀ ਪੰਗਾ ਲੈ ਕੇ ਵੇਖਿਆ ਕੁਛ ਠੀਕ ਗਿਆ ਨਹੀਂ ਗਿਆ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਐਂਡ ਜਦੋਂ ਤੁਸੀਂ ਇਹ ਸ਼ੋਅ ਸੁਣੋਗੇ ਜੋ ਤੁਹਾਨੂੰ ਚੀਜ਼ ਸਹੀ ਲੱਗੇ ਅਤੇ ਜੋ ਤੁਹਾਨੂੰ ਗਲਤ ਲੱਗੇ ਤੁਸੀਂ ਫੀਡਬੈਕ ਭੇਜਣੀ ਹੈ ਬਈ ਭੇਜਣੀ ਕਦੋਂ ਹੈ ਉਹ ਬਲਕੀਰਤ ਦੱਸੇਗਾ ਦੱਸੋ ਬਾਈ ਕਦੋਂ ਕਦੋਂ ਭੇਜਣੀ ਆ
1: ਇੱਦਾਂ ਨਾ ਕਰਿਆ ਕਰੋ ਜਿਹੜੀ ਥੋੜੀ ਜਿਹੀ ਉਦਾਂ ਦੀ ਗੱਲ ਆ ਉਹ ਮੈਂ ਦੱਸੂਗਾ
0: ਮੈਂ ਕਿਹਾ ਮੈਂ ਇੰਨੀ ਦੇਰ ਤਾਂ ਬੋਲੀ ਜਾ ਰਿਹਾ ਤਾਂ ਕਰਕੇ ਨਹੀਂ ਮੈਂ ਦੱਸ ਦਿੰਦਾ ਕੋਈ ਗੱਲ
2: ਨਹੀਂ ਨਹੀਂ
0: ਤੁਸੀਂ ਦੱਸੋ ਤੁਸੀਂ ਦੱਸੋ
1: ਤੁਸੀਂ ਭੇਜਣੀ ਆ ਜੀ ਹਾਂਜੀ ਮੈਲਬਨ ਸ਼ੋਅ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਤੁਸੀਂ ਸ਼ੋਅ ਵੀ ਸੁਣਦੇ ਹੋ
2: ਬਿਲਕੁਲ
1: ਚੱਲਦੇ ਚੱਲਦੇ ਸ਼ੋਅ 'ਚ ਤੁਸੀਂ ਭੇਜ ਦੇਣਾ
0: ਚੱਲਦੇ ਹੋਏ ਸ਼ੋਅ 'ਚ
1: ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ
0: ਸੋਮਵਾਰ
1: ਲਿਖਣਾ ਵਾ ਬੋਇਜ਼ ਮੀਟ ਅਪ
0: ਹਾਂ ਮੰਡੇ ਤੋਂ ਥਰਸਡੇ ਜਦੋਂ ਵੀ ਚੱਲ ਰਿਹਾ ਹੁੰਦਾ ਉਹ ਫਰਾਈਡੇ ਫਿਰ ਖੁੱਲਾ ਖਾੜਾ ਹੁੰਦਾ ਨਾ ਮਾਹੌਲ ਹੀ ਵੱਖਰਾ ਹੁੰਦਾ ਸੋ ਮੰਡੇ ਤੋਂ ਥਰਸਡੇ ਕੋਈ ਵੀ ਟੌਪਿਕ ਚੱਲ ਰਿਹਾ ਕੋਈ ਵੀ ਆਰਜੇ ਆਏ ਹੁਣ ਤੁਸੀਂ ਬੋਇਜ਼ ਮੀਟ ਅਪ ਅੱਗੇ ਲਿਖ ਕੇ ਨਾ ਸਾਈਡ 'ਤੇ ਮੈਸੇਜ ਘੱਲ ਦੇਣਾ ਕਿ ਯਾਰ ਆਹ ਟੌਪਿਕ 'ਤੇ ਗੱਲ ਹੋਈ ਵਧੀਆ ਲੱਗੀ ਮਾੜੀ ਲੱਗੀ ਮਤਲਬ ਬੋਇਜ਼ ਮੀਟ ਅਪ ਜ਼ਰੂਰ ਲਿਖੋ ਥੰਮਸ ਅਪ ਪਾ ਦਿਓ ਥੰਮਸ ਡਾਊਨ ਪਾ ਦਿਓ ਸਮਾਈਲੀ ਫੇਸ ਪਾ ਦਿਓ ਮਤਲਬ ਪਹੁੰਚਦਾ ਕਰੋ ਯਾਰ ਕੁਛ ਤੇ ਪਹੁੰਚਦਾ ਕਰੋ 10-12 ਦੇ ਵਿੱਚ
1: ਪਹੁੰਚਣਾ ਜ਼ਰੂਰੀ ਆ
0: ਪਹੁੰਚਣਾ ਜ਼ਰੂਰੀ ਹੈ
1: ਮੈਂ ਵੀ ਪੜ੍ਹੀ ਆ ਕ੍ਰਿਸ਼ਨਾ ਜੀ ਰਿਪੋਰਟ ਕੈਰੀ ਆ
0: ਕਿਆ
1: ਕੀ ਜਿਹੜੇ
0: ਜਿਹੜੇ
1: ਲੋਕ ਨੇ ਲੋਕਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਨਾਲੋਂ ਜ਼ਿਆਦਾ ਸਾਈਡ ਜੋਬ ਕਰ ਰਹੀਆਂ ਨੇ
0: ਹਾਂ ਉਹ ਹੈ ਉਹਦੇ ਪਿੱਛੇ ਕਾਰਨ ਵੀ ਹੈ ਸੋ
1: ਕਾਰਨ ਤੇ ਹੋਣਗੇ ਓਬਵੀਅਸਲੀ ਹੋਣਗੇ ਵਾਈ ਨਾਟ ਹੋਣਗੇ ਪਰ ਮੁੱਦਾ ਪਤਾ ਕੀ ਆ ਜੀ ਮੁੱਦਾ ਇਹ ਆ ਕਿ ਪੈਸਾ ਪੈਸਾ ਕਰਤੀ ਹੈ ਤੂੰ ਪੈਸੇ ਵੇਖ ਕੇ ਉਮਰਤੀ ਹੈ ਕਿਆ ਚੀਜ਼ ਹੈ ਪੈਸਾ
0: ਕਿਆ ਬਾਤ
1: ਕਿਆ ਪਿਆਜ਼ ਹੈ ਪੈਸਾ ਪੈਸਾ ਪੈਸਾ ਮੇਰੀ ਜੇਬ ਮੇ ਪੈਸਾ ਮੇਰੇ ਪਰਸ ਮੇ ਪੈਸਾ ਨਹੀਂ ਹੈ ਨਹੀਂ ਹੈ
0: ਪੈਸਾ ਪੈਸਾ
1: ਆਪਕੇ ਪਰਸ ਮੇ ਪੈਸਾ ਨਹੀਂ ਹੋਗਾ ਹਮੇਂ ਨਹੀਂ ਪਤਾ ਤੋ ਬਾਤ ਪਤਾ ਕਿਆ ਹੈ ਗੱਲ ਇਹ ਹੈ ਕਿ ਪੈਸਾ ਕਿਸੇ ਕੋ ਹੈਗਾ ਕਿਸੇ ਕੋ ਨਹੀਂ ਹੈਗਾ ਪਰ ਦੋਵੇਂ ਸਾਈਡ ਹਸਲ ਕਰ ਰਹੇ ਨੇ
0: ਹਾਂ ਉਹ ਤੇ ਹੈ
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ ਜੇ ਕਿਸੇ ਕੋਲ ਥੋੜ੍ਹੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ ਪਰ ਸਾਈਡ ਜੋਬ ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ
1: ਹਾਂ ਪੈਸਿਵ ਇਨਕਮ ਯੈਸ ਯੈਸ ਯੈਸ
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ
0: ਅੱਜ ਕੱਲ੍ਹ ਬਹੁਤ ਜ਼ਰੂਰੀ ਵੀ ਹੈ ਸਮੇਂ ਦੀ ਮੰਗ ਵੀ ਹੈ ਤੇ ਲੋਕ ਕਰ ਵੀ ਰਹੇ ਨੇ ਅੱਛਾ ਦੇਖ
1: ਤੰਗ ਵੀ ਹੈ ਨਾ
0: ਲੋਕ ਤੰਗ ਵੀ ਹੈ ਤੇ ਯਾਰ ਇੱਕ ਇਹਦੇ ਅੰਦਰ ਨਾ ਦੋ ਤਰੀਕੇ ਹੈ ਇਸ ਚੀਜ਼ ਨੂੰ ਵੇਖਣ ਦੇ ਇੱਕ ਤਰੀਕਾ ਇਹ ਹੈ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ ਹੁਣ ਉਹ ਨਹੀਂ ਰਹੇ ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ ਹੈ ਨਾ ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ ਅਤੇ ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ
1: ਹੈ ਨਾ ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ ਇੰਟਰਸਟਿਡ ਵੱਧ ਗਏ ਤੇ ਹੈ ਨਾ ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ
0: ਓਕੇ
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ ਤਿੰਨ ਤਿੰਨ ਕੰਮ ਕਰ ਰਹੇ ਹਾਂ ਤਾਂ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ ਪ੍ਰੋਡਕਟੀਵਿਟੀ ਕਦੋਂ ਹੁੰਦੀ ਆ ਕੰਮ ਕਰਕੇ ਤੁਸੀਂ ਕੁਛ ਕਰਦੇ ਹੋ ਹਾਂ ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ ਅੱਜ ਨਹੀਂ ਤਾਂ ਕੱਲ੍ਹ ਹੋ ਜੂਗਾ ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ ਫਿਰ ਪ੍ਰੋਡਕਟੀਵਿਟੀ 'ਤੇ ਕਿਤੇ ਵੀ ਨਹੀਂ ਲਾਇਆ ਕਰਨ ਦੀ
0: ਟਰੂ ਸਟੋਰੀ ਐਬਸੋਲੂਟਲੀ ਰਾਈਟ ਇਹਦੇ ਅੰਦਰ ਯਾਰ ਕਾਫੀ ਚੱਕਰ ਆ ਜਾਂਦਾ ਨਾ ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ ਦੈਟ ਇਜ਼ ਆਲਸੋ ਫਾਈਨ ਕੀ ਹੈ ਨਾ ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ ਉਹੀ ਵਾਲੀ ਝਾੜ ਦਿੰਦੇ ਆ ਹੈ ਨਾ ਤੁਹਾਡੇ ਉੱਪਰ ਬੇਸਿਕ ਪੁਆਇੰਟ ਜੇ ਆਪਾਂ ਸਿੱਧੀ ਸਾਦੀ ਜੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇੱਕਦਮ ਉਸਨੂੰ ਛੂੰਦਾ ਹੋਇਆ ਖਰਚਾ ਐਜ ਸਿੰਪਲ ਐਜ ਦੈਟ ਹੈ ਨਾ ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਿਆ ਕਰੀਏ ਤਾਂ ਕਰੀਏ
1: ਬੇਸਿਕ
0: ਪੁਆਇੰਟ ਇਹ ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ ਹੈ ਨਾ ਕਿ ਇਕਾਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ, ਅਸੀਂ ਵੀ ਦੇਖਿਆ ਜਾਵੇ ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ। ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫ਼ੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ ਕਿ ਹੈ ਨਾ ਆਪਣੇ ਲਈ ਨਹੀਂ ਕਰਨਾ ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਹੈ ਕਰਦਾ ਪਿਆ, ਅਤੇ ਮੈਂ ਕਿਸ ਤਰ੍ਹਾਂ ਮਹਿਫਲ 'ਚ ਬੈਠਾ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ, ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ, ਜੇ ਮੈਂ ਆਪਣੇ ਆਪ ਨੂੰ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਆਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ABS ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ।
0: ਓਕੇ, ਵਾਹ।
1: ਯੈਸ, ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ, ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ, ਮੰਨ ਲਓ ਫੋਰ ਐਗਜ਼ਾਮਪਲ। ਅਤੇ ਹੁਣ ਕਈ ਜੋਬਾਂ ਅੱਜ ਕੱਲ੍ਹ ਤਾਂ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ।
0: ਹਾਂ, ਮਤਲਬ
1: ਫੋਨ 'ਤੇ ਕਰੋ, ਘਰੇ ਬੈਠੇ ਕਰੋ, ਕੁਝ ਮਤਲਬ ਹਰ ਇੱਕ ਚੀਜ਼ ਦਾ
0: ਐਕਸੈਪਟ ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਹਾਂ ਜਿੱਦਾਂ, ਹੈ ਨਾ, ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਈ, ਟ੍ਰੇਡੀ ਵਰਕ, ਆਲ ਆਫ ਇਟ, ਹੈ ਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ,
0: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ, ਹੈ ਨਾ।
1: ਅਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ, ਮੰਨ ਲਓ 1:36 ਹੋਏ ਆ, 1:36 ਤੇ ਮੈਂ 2 ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ 2 ਫੋਨ 'ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ, ਸਾਰੇ ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਹਾਂ, ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
0: ਇੱਕ ਇਹ ਵੀ ਆ ਜਾਂਦਾ ਕਿ ਆਪਣੇ 'ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤਾਂ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ, ਹੈ ਨਾ। ਖਾਸ
1: ਕਰਕੇ ਸਰਕਮਸਟਾਂਸ ਕੋਈ ਇਦਾਂ ਦੇ ਹੋਣ ਵੀ ਉਹ ਕਰਨੀ,
0: ਹਾਂ, ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈੱਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੁ ਤੁਸੀਂ ਉਹ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਅਤੇ ਹਰ ਕੋਈ ਕਹਿੰਦਾ ਵੈਲਕਮ, ਹੈ ਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ, ਹੈ ਨਾ। ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ। ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਹੈ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ,
0: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ, ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ, ਇੰਨੇ ਹੀ ਕੋਰਸ ਨੇ
1: ਜੀ।
0: $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ, ਇੱਕ ਗਾਣਾ ਸੁਣਾਉਂਦੇ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ, ਹੈ ਨਾ। ਬਸ ਮੈਂ ਹੁਣੇ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ इस दिवाली खुशियां बने और भी रोशन शान के साथ।
4: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
5: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
4: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਵੈਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਵੈਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਵੈਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਵੈਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਵੈਲਰਸ, ਭਰੋਸੇ ਦੀ ਨਿਸ਼ਾਨੀ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: On Roads Honors कैंपेन सिर्फ सीमित समय ले, हुन नवा BYD कार ले आओ शानदार ड्राइव अवे ऑफर्स दे नाल। BYD C-Lion 7 प्रीमियम सिर्फ $54,990, BYD C-Lion 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त से 30 सितंबर 2026 तक ऑर्डर करने वाले लिए है, डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD On Roads Honors, कंडीशन अप्लाई।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.
3: Opa ji, ek passe mortgage utte grocery te hun electricity bills bhi rocket ban gaye ne.
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
5: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
5: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਹੋਏ ਹੋਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਬਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 crore ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 crore ਤੇ, ਪਰ ਜਦੋਂ ਉਤਰ ਗਈ ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀਨ ਆ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ, ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਇਹਦਾ ਦਿੱਤਾ। ਪਰ ਕਟਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹੈ ਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ ਹੈ ਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ
1: ਪਲੀਜ਼।
0: ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹੈ ਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹੈ ਨਾ, ਇਹ ਸਭ ਜੋ ਵੀ ਹੁੰਦਾ, ਹੈ ਨਾ
1: ਜੀ,
0: ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ, ਉਹਨੇ ਸਾਰਾ ਬਿਜ਼ਨਸ ਮਾਡਲ ਸਮਝਿਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਟਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਟਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹੈ ਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਟਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ਼ ਕਰਨਾ ਮੈਨੂੰ ਨਾਮ ਨਹੀਂ ਯਾਦ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ, ਤੇ ਕਿਹਾ ਜਾਂਦਾ ਹੈ ਕਿ ਕਟਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ।
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ, ਹੁਣ ਕਿਸੇ ਨੇ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 crore ਜੋ ਉਹਦੀ ਵੈਲੂਏਸ਼ਨ ਹੈ, ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਰਾਈਟਸ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ,
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀ। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਯੂ ਹੈਵ ਟੂ ਸਟੱਡੀ, ਹੈ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਬਿਗੇਸਟ, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ, ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਮੈਂ ਫੋਰ ਦੈਟ ਮੈਂ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ ਹੈ ਨਾ, ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਹੈ? ਉਹ ਇੱਕ ਇੰਡੈਕਸ ਫੰਡ ਹੈ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ ਫਿਰ, ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਹੈ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ? ਸੇਮ ਇਜ਼ ਦਾ ਕੇਸ ਵਿਦ ਹੇਅਰ। ਜੇ ਤੁਸੀਂ ASX 200 'ਚ ਲਗਾਓਗੇ ਅਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ, ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ਼, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰੇ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲੱਗ ਗਏ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ, ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ, ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕਿ, ਇਹਦਾ ਮਤਲਬ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜਿਹੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ 1-10 ਹੋ ਗਏ, ਤੂੰ ਵੀ ਲਾ ਦੇ, ਤਾਂ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਗੜੇ ਜਾਇੰਟ, ਤੁਸੀਂ ਐਪਲ ਚਲਾ ਦਿਉ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ ਹੈ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਹੀ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਹੈ, ਐਪਲ ਰੁਕਣਾ ਨਹੀਂ ਹੈ, ਟੈਸਲਾ ਰੁਕਣਾ ਨਹੀਂ ਹੈ, ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਹੈ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰਸ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਵਿਦਇਨ ਹੈ ਨਾ 24 ਆਵਰਸ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ ਹੈ ਨਾ, ਇਹ ਉਹੀ ਗੱਲ ਆ ਕਿ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਹੈ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਅਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਅਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਈਜ਼, ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ ਲੈਟ ਸਪੋਜ ਐਮਾਜ਼ੋਨ 'ਚ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟਿਵਿਟੀ ਕਿਸ ਲੈਵਲ ਦੀ ਹੈ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਉਹ ਈ ਬੁੱਕ ਤੁਸੀਂ ਸੇਮ ਟੂ ਸੇਮ $2-2 ਦੀ ਖਰੀਦ ਸਕਦੇ ਹੋ ਨਾ, ਤਾਂ ਲੋਕ ਏ ਆਈ ਦੀ ਮਦਦ ਨਾਲ ਅਗੇਨ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, ਏ ਆਈ ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡ ਸੈੱਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਆ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ, ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ ਇਹ ਚੀਜ਼ਾਂ 'ਚ। ਜੋ ਸੋਸ਼ਲ ਮੀਡੀਆ ਜਾਂ ਏ ਆਈ ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ, ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
2: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ ਨੀਡ ਮਨੀ, ਠੀਕ ਹੈ। ਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ, ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ ਟ੍ਰੇਡਿੰਗ ਦੇ ਵਿੱਚ। ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ ਹੈ,
0: ਨੁਕਸਾਨ ਸਿੱਖਣਾ ਤਾਂ ਹਰ ਚੀਜ਼ ਕਿ
2: ਮੈਂ ਮੋੜ ਚੁੱਕ ਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
2: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਘਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਉਹ ਕਿਤੇ ਮਿਲੀਅਨਸ ਦੇ ਵਿੱਚ ਔਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਅਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਅਤੇ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ,
2: ਜਦੋਂ
0: ਕੋਵਿਡ ਦੇ ਟਾਈਮ ਬਹੁਤ ਸੀ, ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
2: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੇ ਸੀ, ਹੁਣ ਤਾਂ ਇਹਨਾਂ ਨੇ ਵੀ ਘੱਟ ਘਟੌਤੀਆਂ ਜਿਹੀਆਂ ਕਰਤੀਆਂ ਨਾ। ਬਸ ਉਸ ਤੋਂ ਬਾਅਦ ਕੀ ਹੈ, ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਪਲੇ ਹੌਲੀ ਹੌਲੀ ਘੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ, ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਡੇ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉਹ 'ਤੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ 'ਚੋਂ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ ਤਾਂ ਉਹਨੇ ਦੀ ਵਿਕਣੀ ਆ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਉ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਮਪਲ। ਇਹ ਵੀ ਇੱਕ ਸਾਈਡ ਅਸਲ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ।
0: ਹਾਂ, ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ ਹੈ। ਚਲੋ ਆਪਾਂ ਇਹ ਵੀ ਕਰਤਾ, ਜੇ ਸਮਝੋ ਤੁਹਾਡੇ ਕੋਲ ਥੋੜ੍ਹਾ ਜਿਹਾ ਅਗੇਨ ਪੈਸਾ ਹੈ, ਇਨਵੈਸਟ ਕਰਨ ਲਈ ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ ਚਾਈਨਾ ਤੋਂ, ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ 'ਤੇ ਇਸ ਚੀਜ਼ ਦਾ ਹੈ ਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾਇਆ ਜਾਂਦਾ ਨਹੀਂ ਆ ਜਾਂ ਸਮਾਨ।
2: ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਅਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਕਿ ਜਿਹੜੀ ਇੱਥੇ ਵੈਰੀ ਕੋਮਨ ਨਾ ਚੰਗੇ ਭਲੇ ਪ੍ਰਾਈਸ 'ਤੇ ਮਿਲੇ। ਤੁਹਾਨੂੰ ਕੋਈ ਯੂਨੀਕ ਜਿਹੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਜ਼ ਵੀ ਕੰਪੀਟ ਕਰੋ, ਅਤੇ ਕੁਆਲਿਟੀ ਤਾਂ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ, ਪਰ ਥੋੜ੍ਹਾ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕਿ ਇਹਦੇ ਅੰਦਰ ਨੋਟਿਸ ਕੀਤਾ ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ, ਹੈ ਨਾ, ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, ਐਸਈਓ ਵਗੈਰਾ ਸਾਰਾ ਕੁਛ, ਹੈ ਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ, ਇਹ ਗੱਲ ਹੈ। ਬਹੁਤੇ ਲੋਕ ਸਮਝੋ, ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ, ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ। ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ। ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ। ਪਰ ਯੂਜਲੀ ਅੱਜ ਦੇ ਦੌਰ 'ਚ, ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ, ਫਿਰ ਤੁਸੀਂ ਫਸ ਜਾਂਦੇ।
1: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ, ਉਹ ਹੀ ਗੱਲ ਹੈ ਨਾ, ਜੋ ਦਿਖਤਾ ਹੈ ਉਹ ਵਿਕਦਾ ਹੈ। ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ, ਆਪਾਂ
0: ਨੂੰ
1: ਦੋ ਘੰਟੇ ਦੀ ਕਲੀਨਿੰਗ ਕਰ ਲਈ, ਹੈ ਨਾ, ਸਾਈਡ ਲਈ ਡਨ ਹੋ ਗਿਆ। ਹੈਂਡੀਮੈਨ ਹੈ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ, ਪਰ ਇੱਦਾਂ ਸਾਈਡਲੀ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਔਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ, ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ, ਪਰ ਸਟਿਲ ਜੇ ਉਹਨੂੰ ਨੌਲੇਜ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਰਿਹਾ, ਹੈ ਨਾ, ਦੋ ਦਿਨ ਵਾਸਤੇ।
0: ਹਾਂ, ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ
1: ਸਕਿੱਲ ਸਕਿੱਲ ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ,
1: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਆਹ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ, ਹੋਮ ਫੂਡ ਬੇਸ 'ਤੇ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ 'ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ 'ਤੇ 36 ਦੁਕਾਨਾਂ 'ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ੍ਹ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲ੍ਹਣੀ ਹੈ, ਵੇਚਣਾ ਤਾਂ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ 'ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ, ਹੈ ਨਾ, ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਕੀ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
1: ਇਮੇਜ ਬਣੀ ਹੈ ਨਾ,
0: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ, ਹੈ ਨਾ, ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ, ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ। ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ, ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
1: ਵਿਜੂਅਲਾਈਜ਼ ਨਹੀਂ ਕਰ
0: ਪਾਉਣਾ। ਕਈ ਲੋਕਾਂ ਨੂੰ ਕੈਮਰਾ ਦੇ ਬੈਕ 'ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਹਾਂ
2: मतलब
0: क्योंकि हुन अपने पार्टिंग थॉट ही होंगे है ना ये मैं सिर्फ इन्ना क जानदा कि मैं एक जो जिन्नी क लाइफ मैं वेखी आ मेरे ख्याल मैं जिन्ना क स्कूल वेख्या उस तो बाद मैं काम करते हुए खुद नू वेख्या या फिर काम अपने आसे पासे हुंदे हुए वेख्या सो मैं इस चीज़ तो कह सकता कि मैं जो इंडिया च भी कभी पंगा लिता कुछ एक्सट्रा करन दा मैं इत्थे भी जो पंगे लैंदा कभी एक्सट्रा करन दा एंड ऑल दैट इस सब कुछ करन करान तो बाद मैं इको तत् कढ़िया ओ एह आ कि ईदर आई शुड बी वेरी मच पैशनेट कि मैं ये चीज करना चाहना एंड देन मेरे अंदर वो डिसिप्लिन होना चाहिए कि उस चीज नू मैं पुगा सका तीसरी चीज हुंदी है एजुकेशन ते ट्रेनिंग
2: जी।
0: जो सी सब तो वड्डा ओला कोई भी काम करन ले ओ हुन खत्म हो गई है
2: जी
0: ओ बहाना सो हर किसे नू जे कोई साइड बिजनेस कर रहे हो या साइड बिजनेस शुरू करना चाहते हो या कोई साइड जॉब कर रहे हो साइड जॉब छड़ना चाहते हो तो नवा कुछ करना चाहते हो अपने आप नाल बैठो ते ए देखो कि थानू जेन्युइनली की पसंद है एंड ए नहीं कहना पैसा वो हर किसी नू पसंद है पर पैसा तुसी किस तरीके नाल कमा सकदे हो
2: पसंद तो बाद च आपे नाल आना ना
0: कि थानू कदों लगदा कि हफ्ते दे जो थोड़ा 62वां या 63वां घंटा लग रहा होएगा इस काम ते तुसी तां वी इंजॉय कर रहे होंगे उधर दा काम लभो एंड एक डिसिप्लिन जो उस काम नू पुगाने लई चाहीदी है अपने उस काम दे टॉप 5 बिजनेसमैन देखो कौन ने देखो लोग की कर रहे ने उन्हां नू जस्ट कॉपी पेस्ट करना शुरू करो एंड यू नीड एजुकेशन एजुकेशन सब कुछ अज थोड़े सामने है या तो वेरी लो कॉस्ट या फिर फ्री
2: पर ये भी नहीं है कि तुम जो कॉपी पेस्ट कर रहे हो तो कीप ऑन कॉपी पेस्टिंग जस्ट लर्न फ्रॉम देम हाउ इट वर्क्स
0: बेसिकली प्रोसेस समझो
2: पुट योर ओन एफर्ट्स एंड ओन पॉइंट ऑफ व्यूज क्योंकि जिन्ना चेर तुसी आप हर रब ने ना हर एक बंदे दे विच कोई ना कोई गुण पाए ने
0: बिल्कुल
2: ओबियसली शरारतां भी सारे करदे ने पर गुण भी सारयां च पाए ने हुण की है कि हर एक च वखरा आ मेन गल इह है कि सेम नहीं आ उह सारयां दे विच कोई बंदा कोई चीज वधिया करदा कोई कोई ते तुसी सिर्फ सीखना आ सीख के तुसी करना उही आ जो तुहाडा मन कहिंदा जो तुहानू अंदरों आइडिया हुंदा तुसी कदी इह नहीं सोचना भी यार मेरा आइडिया नहीं सही हैगा मेरा मन ते कहिंदा वा पर मैनूं लगदा नहीं इह चले मैं करा ना करा ओ इफ बट्स बाद दीआं गल्लां ने तुसी जदों इक वारी सीख लिया अपना तुसी जो तुहाडा जी करदा तुसी उहनूं ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ ਤੁਸੀਂ ਮੰਨ ਲਓ ਕਰਕੇ ਵੇਖੋ ਤੁਹਾਨੂੰ ਲੱਗਣ ਲੱਪਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ
0: ਜਦੋਂ
2: ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ
0: ਐਬਸੋਲੂਟਲੀ
2: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਹਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਕਰਨਾ ਸ਼ੁਰੂ ਕਰੋ ਜਦੋਂ ਮਨ ਦੀ ਗੱਲ ਕਰਨ ਲੱਗ ਪਏ ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲੇ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ
0: ਖੁਸ਼ੀ ਖੁਸ਼ੀ ਕਰੋਗੇ ਇਹ ਗੱਲ ਸਹੀ ਹੈ ਬਿਲਕੁਲ ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ ਸਲਾਹਾਂ ਲਓ ਸਲਾਹਾਂ ਨੂੰ ਲੈ ਕੇ ਸਮਝੋ ਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਉਹਨੂੰ ਅਪਲਾਈ ਉਹ ਕਰੋ ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ ਸਾਡੇ ਨਾਲ ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10-12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ ਮਜ਼ਾ ਆ ਗਿਆ ਭੁੱਲ ਚੁੱਕ ਹੋਈ ਹੋਵੇ ਮਾਫ਼ ਕਰੋ ਲਵ ਯੂ ਆਲ ਟੇਕ ਕੇਅਰ ਸੀ ਯੂ ਟਾਟਾ ਬਾਏ ਬਾਏ ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰ ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ ਹਾਏ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ।

0: ब्रोकर्स। अपने इंश्योरेंस की हर लोड़ ले, याद रखो बस अमरिंदर गिद्दा, कॉल 0491-999-555। शर्ता लागू।
1: दिन भर दे कम्मा कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
2: चलदी दा नाम गड्डी, आते सुनिया ही होना, ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
0: हुण तुहाडे मोढे नाल मोढा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा,
3: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेरबी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड, हॉपर्स क्रॉसिंग, वेरबी टोयोटा द स्मार्ट चॉइस। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स। तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
4: Attention ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
0: Attention please, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟਰੈਵਲਸ ਤੇ, ਯੋਰ ਲੋਕਲ ਟਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfitravels.com.au ਤੇ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ।

0: buyback and exchange turant. Cash chahida, gold loan easy and safe. Repair, bullion buying, selling, sab ek hi jagah. Te OV wajib rate te. Delhi Jewelers, 310/2 Main Street, Point Cook. Call 0493-536-042.
1: Kithe vaj gayi teri gaddi?
2: Gaddi ta theek ho ju. ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਵਾਹ ਵਾਹ ਯਾਰ ਬੀਟ ਮੈਨੂੰ ਬਹੁਤ ਵਧੀਆ ਲੱਗਦੀ ਹੈ ਨੋਨੀਆ ਜੀ ਆਈ ਰੀਲੀ ਰੀਲੀ ਲਾਈਕ ਦਿਸ ਬੀਟ ਇਟਸ ਅਮੇਜ਼ਿੰਗ
1: ਜੈ ਜੀ ਸ਼ਕਲ ਬਣਾਈ ਹੈ ਨਾ ਮੈਨੂੰ ਲੱਗਦਾ ਉਲਟੀ ਹੋਣ ਵਾਲੀ ਹੈ
0: ਟੂ ਗੁੱਡ ਓ ਯਾਰ ਥੈਂਕ ਯੂ ਸੋ ਮੱਚ ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਜੀ ਟਾਈਮ ਹੋ ਚੁੱਕਾ ਹੈ ਹਾ ਹਾ ਹੀ ਹੀ ਹੂ ਹੂ ਬੱਚਿਆਂ ਦੀ ਗੱਲਾਂ ਤੇ ਹੱਸਣ ਦਾ ਬੁਝਾਰਤਾ ਬੁੱਝਣ ਦਾ ਲਾਫਟਰ ਥੈਰੇਪੀ ਦਾ ਟਾਈਮ ਹੋ ਚੁੱਕਾ ਤੇ ਮੇਰੇ ਨਾਲ ਲਾਫਟਰ ਥੈਰੇਪੀ ਤੇ ਸਾਡੇ ਸਭ ਤੋਂ ਤਕੜੇ ਅੰਬੈਸਡਰ ਆਫ ਲਾਫਟਰ ਜੀ ਸਾਰਿਆਂ ਨੂੰ ਮੈਂ ਸਾਰੇ ਹਾਂਜੀ ਪਰਿਵਾਰ ਨੂੰ ਦੱਸਣਾ ਚਾਹੁੰਦਾ ਦੇ ਸ਼ੁੱਡ ਬੀ ਆਲ ਪ੍ਰਾਊਡ ਕਿ ਨੋਨੀਆ ਜੀ ਨੂੰ UN ਵੱਲੋਂ ਬੈਸਟ ਲਾਫਟਰ ਪਰਸਨ ਦਾ ਅਵਾਰਡ ਦਿੱਤਾ ਗਿਆ ਲਾਫਟਰ ਪਰਸਨ ਨਾਟ ਬੈਸਟ ਲਾਫਿੰਗ ਪਰਸਨ ਬੈਸਟ ਲਾਫਟਰ ਪਰਸਨ ਦਾ ਅਵਾਰਡ ਦਿੱਤਾ ਗਿਆ ਅਰਸ਼ਨਾ ਪੂਰਨ ਸਿੰਘ ਦੂਸਰੇ ਪਾਸੇ ਸੁਣਨ 'ਚ ਆ ਰਹੇ ਕਹਿ ਰਹੇ ਨੇ ਕਿ ਇਹ ਜਿਹੜਾ ਅਵਾਰਡ ਦਿੱਤਾ ਗਿਆ ਇਹ ਰਿਗਡ ਹੈ ਨੋਨੀਆ ਜੀ ਨੇ ਆਪਣੇ ਕੋਈ ਕੰਟੈਕਟਸ ਯੂਜ਼ ਕੀਤੇ ਨੇ ਅਤੇ ਆਈਏ ਅਸੀਂ ਜਾਣਦੇ ਹੈ ਨੋਨੀਆ ਜੀ ਸੇ ਕਿ ਅਸਲ ਮੈਂ ਕਿਆ ਹੈ ਸੂਰਤ ਹਾਲ ਨੋਨੀਆ ਜੀ ਆਪ ਔਨ ਏਅਰ ਹੈ
1: Thank you very much, Krishna ji. Have a very nice day to you. And Sat Sri Akaal, Adab, Salam, Namaste. Sare janiyan da din bahut sona chade te bahut sona lange. Definitely languga ji, kyunki assi aas te ardaas hi sirf aur sirf behtar di karde haan. Aur Krishna ji ne ajj jehdi mainu title ditta hai, I am so loved with that title. Te main hun ja ke Archana Singh ji naal na ja ke hun jara Twitter te pange lenni aa.
0: Haan, of course.
1: Ke how dare you?
0: How dare you?
1: How dare you?
0: Tu vlog bhi banayengi Singh bhi aise kuch na kariye.
1: Kariye. So, aaj 2nd of October.
0: ਦੇਖੋ
1: ਕਹਿੰਦੇ ਹੁੰਦੇ ਨਾ ਜਿਹੜੀਆਂ ਜੀਨਸ ਚ ਆਦਤਾਂ ਹੁੰਦੀਆਂ ਉਹ ਜਾਂਦੀਆਂ ਨੀ ਆ ਫਸਟ ਆਫ ਜੁਲਾਈ ਤੋਂ ਬਾਅਦ ਨਾ ਪੈਨਿਕ ਹੋਣਾ ਸ਼ੁਰੂ ਹੋ ਜਾਂਦਾ ਕਿ ਯੂ ਹੈਵ ਟੂ ਪ੍ਰਿਪੇਅਰ ਦਾ ਪੇ ਰੋਲ ਯੂ ਹੈਵ ਟੂ ਡੂ ਡੂ ਡੂ ਡੂ ਕੋਈ ਪਤਾ ਨਹੀਂ ਕਿਹੜੇ ਟਾਈਮ ਤੁਹਾਨੂੰ ਸਬਮਿਟ ਕਰਨੇ ਪੈ ਜਾਣ ਸੋ ਇਟਸ ਓਕੇ ਟੇਕ ਇਟ ਈਜ਼ੀ ਫਰਾਈਡੇ ਆ ਮਸਤੀ ਦਾ ਦਿਨ ਆਪਾਂ ਕਰਨਾ ਫਰਾਈਡੇ ਇਜ਼ ਅ ਫਨ ਡੇ ਫਨ ਫੈਂਟੈਸਟਿਕ ਫਰਾਈਡੇ ਵਿਦ ਫਰਾਈਡ ਰਾਈਸ ਜਿਹੜੇ ਕ੍ਰਿਸ਼ਨਾ ਜੀ ਨੇ ਖਾਧੇ ਕੱਲ ਰਾਤ
0: ਸੋਰੀ ਇਟ ਵਾਸ ਨੂਡਲਸ
1: ਇਟਸ ਵਿਦ ਨੂਡਲਸ ਓਕੇ ਫਰਾਈਡ
0: ਨੂਡਲ ਐਂਡ ਮਨਚੂਰੀਅਨ ਐਂਡ ਇਟ ਵਾਸ ਵੈਰੀ ਮਚ ਸੌਸੀ
1: ਓਹੋ
0: ਯਾਰ ਗਲਾ ਖਰਾਬ ਹੋ ਗਿਆ ਮੇਰਾ ਗਾਇਸ
1: ਓਹ ਚਲੋ ਕੋਈ ਗੱਲ ਨਹੀਂ ਬ੍ਰੇਕ ਲਵਾਂਗੇ ਨਾ ਮੈਂ ਕੁੱਟ ਦੂੰਗੀ
0: ਮੰਮੀ ਯਾਰ ਮੈਂ ਜਦੋਂ ਕੰਮ ਸ਼ੁਰੂ ਕੀਤਾ ਮੈਨੂੰ ਬੌਸ ਨੇ ਕਿਹਾ ਸੀਗਾ ਇਟਸ ਵੈਰੀ ਸੇਫ ਇਹ ਕੀ ਹੋਸਟਾਈਲ ਹੁੰਦਾ ਜਾ ਰਿਹਾ ਨੇਸ਼ਨ ਵਾਂਟਸ ਟੂ ਨੋ
1: ਨਾਓ ਯੂ ਬਿਕਮਿੰਗ ਅ ਪਾਰਟ ਆਫ ਫੈਮਿਲੀ ਨਾ
0: ਅੱਛਾ ਹਾਂ ਦੇਖੋ ਜਦੋਂ ਪਰਿਵਾਰ ਤਾਂ ਹਲਕਾ ਜਿਹਾ ਟੌਕਸਿਕ ਹੁੰਦਾ ਹੀ ਹੈ ਗਾਇਸ ਦੇਖੋ
1: ਆਉਂਦੇ ਆਉਂਦੇ ਜਾਂਦੇ ਗਿੱਚੀ ਚ ਜੜਿਆ ਜਾਂਦਾ ਹੀ ਆ
0: ਹਲਕਾ ਜਿਹਾ ਤਾਂ
1: ਪਿਆਰ ਪਿਆਰ ਹੀ ਕਿਹਾ ਜਾਂਦਾ
0: ਜੀ ਬਿਲਕੁਲ ਪਿਆਰ ਪਿਆਰ ਹੈ ਤੇ

0: ਅਸੀਂ ਪਿਆਰ ਨੂੰ ਅੱਗੇ ਵਧਾਉਂਦੇ ਹਾਂ ਤੇ ਅਸੀਂ ਕਾਲਰ ਲੈਣੇ ਸ਼ੁਰੂ ਕਰਦੇ ਹਾਂ ਤੇ ਸਾਡਾ ਪਹਿਲਾ ਕਾਲਰ ਜਿਹੜਾ ਹੋਏਗਾ ਨਾ ਉਹ ਹੋਏਗਾ, ਇੱਕ ਮਿੰਟ ਪਹਿਲੇ ਮਿਊਜ਼ਿਕ ਛੱਡਦਾ ਮੈਨੇ ਪੈਨਲ ਉੱਪਰ ਕਰਨਾ ਬੜਾ ਵਧੀਆ ਲੱਗਦਾ ਇੱਕ ਵਾਰੀ ਹੋਰ ਦੇਖਿਓ
1: ਦੇਖੋ ਬੱਚੇ ਆ ਗਏ ਨੇ
0: ਦੇਖੋ ਦੇਖੋ ਦੇਖੋ ਰੀਅਲੀ ਸੋਰੀ ਐਂਡ ਆਪਾਂ ਪਹਿਲਾ ਕਾਲਰ ਲਵਾਂਗੇ ਸਾਡਾ ਪਹਿਲਾ ਕਾਲਰ ਹੈ ਜਿਹਨੇ ਸਭ ਤੋਂ ਪਹਿਲਾਂ ਕਾਲ ਵੀ ਕੀਤੀ ਹੈ ਯਾਰ ਇਹਦਾ ਨਾਮ ਹੈ ਅਰਨਵ ਅਰਨਵ ਤੁਸੀਂ ਔਨ ਏਅਰ ਹੋ
1: ਕਸੌਟੀ
0: ਜ਼ਿੰਦਗੀ ਕੀ
1: ਨੋ ਨੋ ਨੋ ਨੋ ਨੋ
0: ਕਹਾਣੀ ਘਰ ਘਰ
1: ਕੀ ਯਾਰ ਹੀਰੋ ਦਾ ਨਾਮ ਅਰਨਵ ਸਿੰਘ ਸੀਗਾ
0: ਸੌਰੀ ਫੇਰ
2: ਮੇਰੇ ਮੰਮਾ ਵੀ ਉਹ ਦੇਖਦੇ
1: ਸੀ ਅੱਛਾ ਤਾਂ ਹੀ ਤੁਹਾਡਾ ਨਾਮ ਰੱਖਿਆ ਅਰਨਵ ਓ ਯੈਸ ਸੋ ਮੰਮੀ ਮੰਮੀ ਵੀ ਬਰਨ ਸੋਪਤੀ ਦੇ ਫੈਨ ਨੇ ਮੈਂ ਵੀ ਬਰਨ ਸੋਪਤੀ ਦੀ ਫੈਨ ਆ
0: ਬਰਨ ਸੋਪ ਉਹ ਵਾਲਾ
1: ਅਰਨਵ ਦਾ ਰੋਲ ਪਲੇ ਕੀਤਾ ਸੀ
0: ਓਕੇ ਵਾਹ ਵਾਹ ਬਈ ਸਾਡੇ ਹੀਰੋ
1: ਯੈਸ
0: ਕਿੱਦਾਂ ਫੇਰ ਛੁੱਟੀਆਂ ਬਾਏ ਬਾਏ ਟਾਟਾ ਹੋ ਰਹੀਆਂ ਸੁਣਨ ਚ ਆਇਆ ਐਕਸਾਈਟਡ ਟੂ ਗੋ ਟੂ ਸਕੂਲ
2: ਨਹੀਂ
1: ਐਕਸਾਈਟਮੈਂਟ ਇਹ ਰੱਖੋ ਵੀ ਤੁਸੀਂ ਗੱਲ ਕਰ ਰਹੇ ਹੋ ਕ੍ਰਿਸ਼ਨਾ ਵੀਰੇ ਨਾਲ ਗੱਲ ਕਰ ਰਹੇ ਹੋ ਨੂਨੀ ਆਂਟੀ ਨਾਲ ਗੱਲ ਕਰ ਰਹੇ ਹੋ ਦਿਸ ਇਜ਼ ਦਾ ਐਕਸਾਈਟਮੈਂਟ ਆਈ ਐਮ ਐਕਸਾਈਟਡ ਟੂ ਟਾਕ ਟੂ ਯੂ ਆਰ ਯੂ ਯੈਸ ਯੈਸ ਯੈਸ
0: ਨਾਸ਼ਤਾ ਨੁਸ਼ਤਾ ਕਰ ਲਿਆ ਫਿਰ ਕਿ ਨਹੀਂ
2: ਹਾਂਜੀ
1: ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕ ਮੈਨ ਹੈਲਦੀ ਵੈਲਦੀ ਐਂਡ ਵਾਈਜ਼ ਜਲਦੀ ਜਲਦੀ ਜਿਹੜੇ ਉੱਠਦੇ ਨੇ
0: ਐਂਡ ਆਈ ਲਾਈਕ ਰਾਜਮਾ ਵਿਦ ਰਾਈਸ
1: ਹੱਥ ਦੇ ਪਸੰਦ ਆਉਂਦੇ ਨੇ ਆਈ ਇਵਨ ਕਾਂਟ ਟੋਲਰੇਟ ਮੇਰੇ ਸਾਰੇ ਨੇ ਕਹਿੰਦੇ ਤੇਰੇ ਰਾਜਮਾ ਹੱਥ ਦੇ ਰਾਜਮਾ ਵਧੀਆ ਨੇ ਆਈ ਕਾਂਟ ਇਵਨ ਟੋਲਰੇਟ ਮਾਈ ਓਨ ਰਾਜਮਾ ਰੈਸਪੀ
0: ਚਲੋ ਸਾਡਾ ਸਵਾਦ ਨਾ ਖਰਾਬ ਕਰੋ ਮੈਨੂੰ ਸਵੇਰੇ ਸਵੇਰੇ ਨੈਗੇਟਿਵ ਨਹੀਂ ਚਾਹੀਦੀ ਸਾਨੂੰ ਤਾਂ ਪਸੰਦ ਆ ਨਾ
1: ਛੋਲੇ ਭਟੂਰੇ
0: ਪੂੜੀਆਂ ਵਧੀਆ ਲੱਗਦੀਆਂ ਹੋਣਗੀਆਂ
1: ਖੱਟੀ ਖੱਟੀ ਜਿਹੜੀ ਆਲੂ ਵਾਲੀ ਸਬਜ਼ੀ ਹੁੰਦੀ ਹੈ ਤਰੀ ਵਾਲੀ
0: ਕਿਆ ਬਾਤ ਹੈ
1: ਨਾ ਅੱਜ ਅਰਨਵ ਨੇ ਕੀ ਕੀਤਾ ਬ੍ਰੇਕਫਾਸਟ ਕੀ ਖਾਦਾ ਆਈ ਮੀਨ
2: ਆਮ ਬ੍ਰੈਡ ਆਮਲੇਟ
1: ਓ ਯਮ ਮੰਮੀ ਨੇ ਆਮਲੇਟ ਚ ਕੀ ਕੀ ਪਾਇਆ ਸੀਗਾ
0: ਆਮਲੇਟ ਅੰਡਾ ਹੀ ਪਾਇਆ
1: ਨਹੀਂ ਨਹੀਂ ਸਬਜ਼ੀਆਂ
2: ਵੀ ਪਾਈ
1: ਹੀ ਅਨੀਅਨ ਵੀ ਪੈਂਦੀਆਂ ਮਿਰਚਾਂ ਵੀ ਪੈਂਦੀਆਂ ਨੇ ਸ਼ਿਮਲਾ ਮਿਰਚਾਂ ਵੀ ਪੈਂਦੀਆਂ ਨੇ ਧਨੀਆ ਵੀ ਪੈਂਦਾ ਆ ਟਮਾਟਰ ਵੀ ਪੈਂਦੇ ਨੇ ਚੀਜ਼ ਵੀ ਪੈਂਦਾ ਆ
0: ਤੁਹਾਡੇ ਵਾਲੇ ਚ ਕੀ ਕੀ ਪਿਆ ਸੀ ਮੈਨੂੰ ਇਹ ਦੱਸੋ
2: ਮੇਰੇ ਵਾਲੇ ਚ ਕੰਡੇ ਪਏ ਹੀ
1: ਮੈਲਬਰਨ
0: ਚ ਆਉਂਦੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਥੋੜੀ ਨਾ ਹੁੰਦੀ
1: ਹੈ
0: ਸੋਚਿਆ ਕਦੇ ਸ਼ਿਮਲਾ ਮਿਰਚ ਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ
1: ਮੈਨੂੰ ਪਤਾ ਲੱਗ ਗਿਆ ਖੁਸ਼ੀ ਕੁਮਾਰੀ ਐ ਬੋਲਦੀ ਹੁੰਦੀ ਸੀ ਨੈਨਵ ਜੀ
0: ਇਹ ਕੌਣ ਖੁਸ਼ੀ ਕੁਮਾਰੀ
1: ਉਹਦੀ ਹੀਰੋਇਨ ਹੀਰੋ ਡਰਾਮੇ ਚ
0: ਮੈਂ ਯਾਰ ਸੀਰੀਅਲ ਥੋੜੀ ਸੁਣਨਾ ਅਰਨਵ ਯਾਰ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕੀ ਸੁਣਾਓਗੇ ਸਾਨੂੰ ਇਹਨਾਂ ਨੇ ਤਾਂ ਐਪੀਸੋਡ ਸ਼ੁਰੂ ਕਰ ਦੇਣਾ ਇੱਥੇ
2: ਇੱਕ ਬਾਜ਼ਾਰ ਹੈ
0: ਤੇ ਓ ਲੈ ਸੀਰੀਅਲ ਸੁਣ ਲੈਂਦੇ ਫਿਰ ਸੀਰੀਅਲ ਹੀ ਸੁਣ ਲੈਂਦੇ ਹੈ
1: ਚਲੋ ਲੈ ਆਓ ਜੀ ਓਕੇ ਓਕੇ ਕੰਮ ਕਿਉਂ ਸਵੇਰੇ ਸਵੇਰੇ ਕਰਦੇ ਹੋ
0: ਨਹੀਂ ਨੋਨੀਆ ਜੀ ਮੈਂ ਤਿਆਰੀ ਕੀਤੀ ਹੋਈ ਹੈ ਕੱਲ ਪੂਰੀ ਦੇਖਿਓ ਅੱਜ ਆਨਸਰ ਸਾਰੇ ਸਾਰੇ ਸੌਰੀ ਹੀ ਆ ਬਸ
1: ਜੀ
0: ਜੀ
2: ਰਾਹ ਵਿੱਚ ਡੱਬਾ ਚੁੱਕਿਆ ਨਾ ਜਾਵੇ ਚਕਾਏ ਮੇਰੇ ਰੱਬਾ,
0: ਰਾਹ ਵਿੱਚ ਡੱਬਾ ਚੁੱਕਿਆ ਨਾ ਜਾਵੇ ਚਕਾਏ ਮੇਰੇ ਰੱਬਾ,
1: ਗੋਹੇ ਦਾ ਡੱਬਾ ਗੋਹੇ ਦਾ ਟੋਕਰਾ,
0: ਓ ਯਾਰ
2: ਨਹੀਂ
1: ਨਹੀਂ
0: ਇਹ ਤਾਂ ਕੋਈ ਗੱਲ ਨਾ ਹੋਈ ਨਾ ਸੱਜਣਾ,
1: ਡੱਬਾ ਚਪਾਈ ਰੱਬਾ, ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ ਚਕਾਈ ਰੱਬਾ,
0: ਅੱਬਾ ਡੱਬਾ ਜੱਬਾ,
1: ਅੱਬਾ ਡੱਬਾ ਜੱਬਾ,
0: ਇਹੀ ਆਨਸਰ
2: ਨਹੀਂ,
0: ਓ ਯਾਰ
1: ਮੈਨੂੰ ਪਤਾ ਲੱਗ ਗਿਆ ਸਕੂਲ
0: ਅਰਨਵ
1: ਸਕੂਲ ਦੇ ਦਿਨਾਂ ਦੀ ਯਾਦ ਆ ਗਈ,
0: ਵੈਰੀ ਗੁੱਡ ਅਰਨਵ,
1: ਕਿਆ
2: ਜਾਣਦੇ ਕਿਆ ਸਕੂਲ ਬੈਗ, ਸਕੂਲ ਬੈਗ ਨਹੀਂ
1: ਆ, ਸਕੂਲ ਬੈਗ ਨਹੀਂ ਆ,
0: ਸਕੂਲ ਬੈਗ ਨਹੀਂ
2: ਨਹੀਂ,
0: ਫੇਰ ਕੀ ਹੋ ਸਕਦਾ ਯਾਰ, ਸਾਨੂੰ ਖੁਸ਼ ਤਾਂ ਨਾ ਕਰਦਾ ਇਸ ਤਰ੍ਹਾਂ, ਦੇਖੋ ਆਹ ਗਲਤ ਗੱਲ, ਅਸੀਂ ਤਾਂ ਸਮਾਰਟ ਫੀਲ ਕਰਨਾ ਸ਼ੁਰੂ ਹੋ ਗਏ ਸੀ ਨਾ ਲਾਈਫ ਦੇ ਅੰਦਰ,
1: ਅਰਮਾਨਾ ਤੇ ਤੁਸੀਂ ਬਹੁਤ ਪਾਣੀ ਫੇਰਿਆ ਬੜੇ ਸੋਹਣੇ ਤਰੀਕੇ ਨਾਲ ਅਰਨਵ ਜੀ,
0: ਮੈਂ ਦੱਸਾਂ ਫਿਰ ਕੀ ਆ, ਮੈਂ ਦਵਾਂ ਜਵਾਬ ਕੀ ਆ,
1: ਦੱਸੋ
0: ਇਹ ਹੈ ਜੀ ਖੂਹ, ਮੈਨੂੰ ਅਚਾਨਕ ਆਮਦ ਹੋਈ ਆ, ਮੈਂ ਅੱਖਾਂ ਬੰਦ ਕੀਤੀਆਂ, ਮੈਂ ਖੋਲੀਆਂ, ਮੇਰੇ ਸਾਹਮਣੇ ਸਕਰੀਨ ਆ ਗਈ, ਮੇਰੇ ਸਾਹਮਣੇ ਸਕਰੀਨ ਆਈ ਆ, ਤੇ ਮੈਂ ਕਿਹਾ ਯਾਰ ਇਹ ਸਕਰੀਨ ਤੇ ਕੀ ਲਿਖਿਆ ਪਿਆ, ਤੇ ਕਾਫੀ ਸਾਰੇ ਲੋਕਾਂ ਨੇ ਕਿਹਾ ਕਿ ਉਹ ਇਹ ਅਨਪੜ ਗਵਾਰ, ਤੈਨੂੰ ਕੁਛ ਨਹੀਂ ਆਉਂਦਾ, ਅਸੀਂ ਦੱਸਦੇ ਆ ਖੂਹ ਆ,
1: no no no never nahin? never say any negative word about you,
0: oh ho yaar kitte na,
1: no no this is a matter of practice,
0: acha theek hai, sare kehnde smartest of all time krishna, assi thodi help karde hain, good nishant amrit bhan ji ne sanu bhejya ji khu and thank you arnav for this vadhia vadhia bujharat,
1: vadhia vadhia din hove thoda, thank you very much, have a nice day sone putu,
0: ਡੱਬੇ
1: ਮੰਗੂ ਹੁੰਦੀ ਹੈ ਨਾ ਇੱਕ,
0: ਅੱਛਾ
1: ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ ਚਕਾਈ ਮੇਰੇ,
0: ਮੈਂ ਐਕਚੁਅਲੀ ਮੈਂ ਮੇਨ ਪ੍ਰੋਬਲਮ ਤਾਂ ਭੁੱਲ ਹੀ ਗਿਆ ਨਾ ਕਿ ਬੁਜ਼ਾਰਤ ਦੇ ਅੰਦਰ ਲੌਜਿਕ ਇੰਨਾ ਜ਼ਿਆਦਾ ਨਹੀਂ ਲਾਣਾ ਹੁੰਦਾ, ਠੀਕ ਹੈ
1: ਮੈਂ ਲੌਜਿਕ ਨਹੀਂ ਲਾਉਣਾ,
0: ਡੱਬਾ ਚੱਕਿਆ ਕਿੱਦਾਂ ਜਾਣਾ, ਮੈਂ ਟਾਂਗਾ ਟੂੰਗਾ ਸੋਚੀ ਜਾਂਦਾ, ਮੈਂ ਇੱਕ ਪਤਾ ਨਹੀਂ ਕਿਹੜੀ ਚੀਜ਼
1: ਹੋਈ, ਮੈਂ ਤਾਂ ਦੂਜਾ ਸੋਚਿਆ, ਮੈਂ ਕਿਹਾ ਅੱਜ ਕੱਲ੍ਹ ਤਾਂ ਜੈੱਟ ਆ ਗਏ ਨੇ ਡੱਬੇ ਵਾਲਾ ਸਿਸਟਮ ਹੀ ਚੱਕਿਆ ਗਿਆ,
0: ਚਲੋ ਬਈ ਜੋ ਹੈ ਸੋ
1: ਕੈਂਟੀਨ ਤੋਂ, ਕੈਂਟੀਨ ਤੋਂ ਤੁਹਾਨੂੰ ਖਾਣਾ ਮਿਲ ਜਾਂਦਾ ਹੈ, ਉਹ ਵੀ ਡੱਬੇ ਵਾਲਾ ਸਿਸਟਮ ਚੱਕਿਆ ਗਿਆ ਕਿ ਤੁਹਾਨੂੰ ਲੰਚ ਬਾਕਸ ਚੱਕਣਾ ਹੀ ਚੱਕਣਾ ਹੈ,
0: ਹਾਂ
1: ਦੈਟਸ ਵਾਈ ਜਿਹੜਾ ਸਕੂਲ ਦਾ ਬਸਤਾ ਹੋ ਸਕਦਾ ਹੈ,
0: ਹਾਂ ਸਕੂਲ ਦਾ ਬਸਤਾ, ਇਹ ਚੇਂਜ ਕਰ ਦਿੰਦੇ ਆਪਾਂ, ਦੇਖੋ ਸਮੇਂ ਦੇ ਨਾਲ ਨਾਲ ਬਜ਼ੁਰਗ ਲੋਕ ਚੀਜ਼ਾਂ ਚੇਂਜ ਕਰਾਉਂਦੇ ਰਹਿੰਦੇ ਨੇ, ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ, ਬਹੁਤ ਮਾਣ ਵਾਲੀ ਗੱਲ ਹੈ ਕਿ UN ਨੇ ਨੋਨੀਆ ਜੀ ਨੂੰ ਬੈਸਟ ਬਜ਼ੁਰਗ ਆਫ 2026 ਦਾ ਅਵਾਰਡ ਦਿੱਤਾ, ਕਹਿੰਦੇ ਕਿ ਤੁਸੀਂ ਹੀ ਸਿਆਣੇ ਹੋ, ਕਿਉਂਕਿ ਤੁਸੀਂ ਹੀ ਸਿਆਣੇ ਹੋ,
1: ਥੈਂਕ ਯੂ ਥੈਂਕ ਯੂ ਥੈਂਕ ਯੂ,
0: ਤੁਹਾਡੀ ਗੱਲ ਮੰਨੀ ਜਾਇਆ ਕਰੇਗੀ ਜੀ,
1: ਥੈਂਕ ਯੂ ਵੈਰੀ ਮੱਚ ਜੀ,
0: ਤੇ ਹੁਣ ਆਪਾਂ ਅਗਲਾ ਕਾਲਰ ਲੈਣੇ ਹਾਂ ਔਨ ਦੈਟ ਨੋਟ, ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਕਰਨਾ ਕੀ ਹੈ ਨਾ, ਇਹ ਸਾਡਾ ਅਗਲਾ
1: ਕਾਲਰ ਜੀ, ਅੱਜ ਮਸਤੀ ਚ ਲੱਗਦੇ ਹੋ,
0: ਸਾਡਾ ਅਗਲਾ ਕਾਲਰ ਹੈ ਜੀ ਮੰਨਤ ਐਂਡ ਫਤਿਹ,
2: ਸਤਿ
1: ਸ੍ਰੀ ਅਕਾਲ ਮੰਨਤ ਜੀ, ਪਿਆਰੀ ਪਿਆਰੀ ਮਾਨੋ ਬਿੱਲੀ ਜੀ, ਕੀ ਹਾਲ ਚਾਲ ਨੇ,
2: ਠੀਕ ਹੈ ਤੁਸੀਂ ਠੀਕ ਹੋ,
1: ਬਹੁਤ ਵਧੀਆ ਸੋਹਣੇ ਪੁੱਤੂ, ਹੋਰ ਬ੍ਰੇਕਫਾਸਟ ਹੋ ਗਿਆ ਕਿ ਹਲੇ ਨਹੀਂ ਹੋਇਆ,
0: ਚਲੋ ਹਾਂਜੀ ਜੀ ਮੰਨਤ, ਹੁਣ ਤੁਸੀਂ ਕਰ ਸਕਦੇ ਹੋ, ਹੈਲੋ
2: ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ, ਅਸੀਂ ਨਾ ਅੱਜ ਮੇਰੇ ਕਜ਼ਨਸ ਦੇ ਘਰੇ ਜਾਣਾ ਵਾ, ਮੇ ਬੀ ਉਹ ਸੌਂਦੇ ਹੋਣ ਕਿਉਂਕਿ ਮੇਰੇ ਫੇਵਰੇਟ ਫੇਵਰੇਟ ਫੇਵਰੇਟ ਕਜ਼ਨ ਦੇ ਅਸੀਂ ਡਿਨਰ ਕਰਨਾ ਅੱਜ,
0: ਵੈਰੀ ਗੁੱਡ,
1: ਡਿਨਰ ਚੋਂ ਕੀ ਬਣਾਉਂਦੇ ਹੁੰਦੇ ਨੇ
2: ਪਤਾ ਨਹੀਂ
1: ਯਾਰ, ਦੱਸ ਦੋ ਨਾ ਅਸੀਂ ਵੀ ਆ ਜਾਵਾਂਗੇ,
0: ਨਹੀਂ ਸਗੋਂ ਐਲੀਮੈਂਟ ਆਫ ਸਰਪ੍ਰਾਈਜ਼ ਤਾਂ ਹੋਣਾ ਚਾਹੀਦਾ ਹਨਾ,
1: ਬ੍ਰੇਕਫਾਸਟ ਕੀ ਖਾਣਾ ਫਿਰ ਅੱਜ,
0: माजरत मैं कई बार थोड़ा इधर उधर चला जाना
1: शुक्र करो तुम डंडे नहीं क्या
0: हाँ डंडे गल ठीक है
1: जो स्कूल चुनते रोज खाओ डंडे
0: मैं हमने तो क्या पॉजिटिव गल कर हाँ मन्नत
2: ਤੇ ਨਾਲੇ ਜਿਹੜੇ ਮੇਰੇ ਸਭ ਤੋਂ ਮੋਸਟ ਫੇਵਰੇਟ ਕਜ਼ਨ ਨੇ ਉਹਨਾਂ ਦਾ ਨਾਮ ਹੈਗਾ ਕ੍ਰਿਸ਼ ਵੀਰੇ ਉਹ ਅਡਲਟ ਨੇ ਪਰ ਮੈਂ ਉਹਨੂੰ ਏਜ ਨਹੀਂ ਦੱਸਣੀ
0: ਅੱਛਾ
1: ਇਟਸ ਓਕੇ ਵੀਰ ਜੀ ਇਜ਼ ਵੀਰ ਜੀ ਫਰੈਂਡ ਇਜ਼ ਫਰੈਂਡ ਕਜ਼ਨ ਇਜ਼ ਕਜ਼ਨ
0: ਵੈਰੀ ਗੁੱਡ ਯਾਰ ਤੇ ਤੁਹਾਨੂੰ ਬੈਸਟ ਕੀ ਲੱਗਦਾ ਆਪਣੇ ਕਜ਼ਨਸ ਦੇ ਅੰਦਰ ਜੋ ਤੁਹਾਨੂੰ ਇੰਨੇ ਵਧੀਆ ਲੱਗਦੇ ਕੀ ਸਭ ਤੋਂ ਵਧੀਆ ਕੀ ਲੱਗਦਾ ਉਹਨਾਂ ਦੇ ਅੰਦਰ
2: ਵੀ ਜਿਹੜੇ ਕ੍ਰਿਸ਼ ਵੀਰੇ ਨੇ ਉਹ ਅਡਲਟ ਬਣ ਕੇ ਵੀ ਉਹ ਬਾਲਾ ਏ ਸ਼ੋ ਆਫ ਨਹੀਂ ਕਰਦੇ ਵੀ ਹਾਏ ਮੈਂ ਅਡਲਟ ਸੀ ਨਿੱਕੀ ਨਿੱਕੀ ਜਵਾਕ ਹਾਂ ਉਹ ਸਾਡੇ ਨਾਲ ਵੀ ਥੋੜੇ ਆ ਖੇਡਦੇ ਆ
1: ਦੈਟਸ ਰੀਲੀ ਨਾਈਸ
0: ਆ ਚੀਜ਼ ਹੋਣੀ ਚਾਹੀਦੀ ਹੈ ਨਾ
1: ਯੈਸ ਆਈ ਥਿੰਕ ਥਿਸ ਇਜ਼ ਕ੍ਰਿਸ਼ ਔਰ ਕ੍ਰਿਸ਼ਨਾ ਵਾਲੇ ਵੀਰੇ ਜਿਹੜੇ ਸਾਰੇ ਵਧੀਆ ਹੁੰਦੇ ਨੇ ਨਾ
0: ਵਾਹ ਹੈ ਨਾ ਇਦਾਂ ਹੀ ਆ ਲੈ ਮੰਨਤ ਹਾਸੀ ਪਏ ਹਾਂ ਕਰ ਦਿੰਦੇ ਮਾੜੀ ਗੱਲ ਹੈ ਯਾਰ
1: ਦੇਖੋ ਬੱਚੇ ਮਨ ਕੇ ਸੱਚੇ
0: ਬੱਚੇ ਮਨ ਕੇ ਸੱਚੇ ਵਾਹ ਬਈ ਵਾਹ
1: ਚਲ ਅੱਜ ਕੀ ਸੁਣਾਉਂਗੇ ਮੰਨਤ ਜੀ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਓਕੇ
2: ਮੈਨੂੰ ਪਤਾ ਅੱਜ ਬੋਲ ਹੀ ਰਹੇ ਆ ਇਹ ਜਿਹੜਾ ਚੁਟਕਲਾ ਮੈਂ ਆਪ ਬਣਾਇਆ ਸੀਗਾ ਰਾਤ ਪਈ ਪਈ ਨਾ
0: ਓਏ ਵਾਹ ਬਈ ਵਾਹ ਸਾਡੀ ਕਮੇਡੀਅਨ
2: ਸਟੋਰੀ ਤੇ ਬੇਸਡ ਆ
0: ਲਓ ਜੀ ਲਓ ਸੁਣਾਓ
1: ਡਿਸਕਲੇਮਰ ਲਾ ਦੋ
2: ਇੱਕ ਵਾਰ ਦੋ ਟੂਰਿਸਟ ਆਉਂਦੇ ਆ ਮੈਲਬਨ ਸਿਟੀ ਵਿੱਚ ਤੇ ਉਹਨਾਂ ਨੇ ਨਾ ਬੜੀ ਆਪਦੀ ਨਿੱਕੀ ਜਿਹੀ ਉਹਨਾਂ ਨੇ ਸਸਤੀ ਗੱਡੀ ਲੈ ਕੇ ਬੜੀ ਡੈਕੋਰੇਟ ਕੀਤਾ ਸਟਿੱਕਰ ਭਰਤੀ ਉਹਨਾਂ ਨੇ ਤੇ ਜਦੋਂ ਫਲਿੰਡਰਸ ਸਟਰੀਟ ਤੱਕ ਉਹ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਫਿਰ ਪੁਲਿਸ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਆ ਤੁਸੀਂ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਕਹਿੰਦੇ ਵੀ ਆਰ ਟੈਰਰਿਸਟ ਡਰਾਈਵਰ ਸੀਗਾ ਉਹਦੇ ਨਾਲ ਬੈਠਾ ਸੀਗਾ ਉਹਨੇ ਥੱਪੜ ਮਾਰ ਕੇ ਡਰਾਈਵਰ ਦੇ ਚੰਗੀ ਤੇਰਾ ਪੁਲਿਸ ਨੂੰ ਕਿਹਾ ਨੋ ਵੀ ਆਰ ਟੂਰਿਸਟ
0: ਇਹ ਤਾਂ ਪੰਗਾ ਪੈ ਜਾਣਾ ਸੀਗਾ ਵੈਰੀ ਗੁੱਡ ਮੰਨਤ ਇੰਨਾ ਵਧੀਆ ਲਿਖਿਆ ਤੁਸੀਂ ਤੇ
1: ਵੈਰੀ ਨਾਈਸ ਗੁੱਡ ਮੰਨਤ ਆਮ ਫੈਨ ਆਫ ਯੂਰ ਰਾਈਟਿੰਗ ਪੁੱਤੂ
0: ਵੈਰੀ ਗੁੱਡ
2: ਥੈਂਕ ਯੂ
0: ਮੰਨਤ ਤੁਸੀਂ ਕਰੇ ਇਸ ਤਰ੍ਹਾਂ ਕਰੋ ਹੁਣ ਤੁਸੀਂ ਇੰਨਾ ਵਧੀਆ ਕੀਤਾ ਨਾ ਓਵਰ ਦਾ ਵੀਕਐਂਡ ਤੁਸੀਂ 5-6 ਪ੍ਰਿਪੇਅਰ ਕਰਿਆ ਕਰੋ ਜੋਕਸ ਹਨਾ ਕਿੰਨਾ ਵਧੀਆ ਸੀ ਵੈਰੀ ਗੁੱਡ ਵੈਰੀ ਨਾਈਸ ਥੈਂਕ
2: ਯੂ ਹੁਣ ਤੁਸੀਂ ਪਤਾ ਨਾ ਵੀ ਗੱਲ ਕਰ ਲਓ
0: ਕਰਾਓ ਜੀ ਕਰਾਓ
1: ਲੰਡੀਆਂ ਚੂਹੀਆਂ ਦੇ ਸਰਦਾਰੋ
0: ਬੱਲੇ
2: ਦੱਸਾਂ ਕਿ ਦੱਸਾਂ ਮੈਂ ਕਿਉਂ ਨੀ ਬੜਾ ਤੇਜ਼ ਬੋਲਿਆ ਮੇਰੇ ਮੂੰਹ ਚ ਸੀ ਮੈਂ ਖਾਂਦਾ ਸੀ
1: ਕੀ ਖਾਂਦਾ ਸੀ ਅੜੀ
2: ਮੈਂ ਖਾਂਦਾ ਸੀ ਪਹਿਲਾਂ ਬ੍ਰੇਕਫਾਸਟ ਖਾਂਦਾ ਸੀ ਪਹਿਲਾਂ ਮੈਂ ਬਦਾਮ ਖਾ ਲਿਆ ਸੀ ਭਿਉਣ ਤੇ ਫਿਰ ਮੈਂ
1: ਜਿਵੇਂ
2: ਮਾਨਾ ਦੀਦੀ ਕਹਿੰਦੇ ਵੀ ਦੀਦੀ ਫੇਵਰੇਟ ਨੇ ਕਜ਼ਨ ਮੇਰੇ ਵੀ ਫੇਵਰੇਟ ਨੇ ਪਰ ਮੇਰੇ ਕੋਲ ਇੱਕ ਹੋਰ ਫੇਵਰੇਟ
0: ਨੇ ਵਾਹ ਦੋ ਦੋ
2: ਉਹਨਾਂ ਨਾਮ ਸੀਰਤ ਦੀਦੀ
1: ਸੀਰਤ ਦੀਦੀ ਵਾਹ ਜੀ ਵਾਹ ਲੱਕੀ ਲੱਕੀ ਤੁਸੀਂ ਤੁਹਾਡੇ ਕੋਲ ਬੀਜਾ ਜੀ ਵੀ ਹੈਗੇ ਦੀਦੀ ਵੀ ਹੈਗੇ
2: ਉਹ ਵੀ ਬਹੁਤ ਵੱਡੇ ਆ ਉਹ ਵੀ 14 ਇਅਰਸ 올ਡ ਨੇ
1: ਓ 14 ਇਅਰਸ
0: ਤਾਂ ਕਾਫੀ
1: ਐਡੇ ਵੱਡੇ
0: ਕਾਫੀ ਵੱਡੇ ਯਾਰ ਉਹ ਤੇ ਹਨਾ ਜਦੋਂ ਫਤਿਹ ਤੁਸੀਂ ਇੰਨੇ ਵੱਡੇ ਹੋ ਗਏ ਸੋਚਿਆ ਕੀ ਕਰੋਗੇ 14 ਇਅਰਸ ਦੇ ਜਦੋਂ ਹੋਗੇ ਕੀ ਕਰੋਗੇ ਬੜਾ ਰਿਸਪੋਨਸਿਬਲ ਏਜ ਹੁੰਦੀ ਹੈ ਕੁਛ ਨਹੀਂ ਕਰਨਾ
2: ਬਸ
1: ਜੋ ਵੀ ਖੇਡੋ
0: ਗੁੱਡ
1: ਬਸ ਫਰਕ ਇੰਨਾ ਹੈ ਕਿ ਜਦੋਂ ਵਿਆਹ ਹੋਣਾ ਨਾ ਉਦੋਂ ਭੁੱਲਣਾ ਨੀ ਨੂਨੀ ਆਂਟੀ ਨੂੰ ਸਮਝੇ ਫਿਰ ਮੈਂ ਭੰਗੜਾ ਪਾਉਣਾ ਨਿੱਕੂ ਪਿੱਕੂ ਜਿਹਾ ਨੋ ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਪੁੱਤੂ ਜਦੋਂ ਦੀਦੀ ਮੰਨਤ ਦੀਦੀ ਵੀ ਛੋਟੀ ਜੀ ਸੀਗੀ ਹਲੇ ਵੀ ਛੋਟੇ ਹੀ ਹੋ ਇਦੋਂ ਵੀ ਛੋਟੇ ਸੀਗੇ
2: ਇੱਕ
0: ਦੀ ਉਮਰ ਚ ਚੁਟਕਲਾ ਬੋਲ ਲਿਆ
1: ਮੈਂ ਕਿਹਾ ਪੁੱਛੋ ਨਾ ਫੋਨ ਤੇ ਬਹੁਤ ਖਰੂ ਪਾ ਦਿੰਦੇ ਸੀ ਪਿੱਛੇ
0: ਵੈਰੀ ਗੁੱਡ ਵੈਰੀ ਗੁੱਡ ਫਤਿਹ ਕੀ ਸੁਣਾਉਂਗੇ ਸਾਨੂੰ
2: ਅੱਜ ਮੈਂ ਸੁਣਾਉਂਗਾ ਇੱਕ ਬੋਲੀ ਮਾਮੀ ਸਾਡੀ ਪੋਲੀ ਪਾਲੀ ਮਾਮਾ ਸਾਡਾ ਚੰਟ ਮਾਮੀ ਸਾਡੀ ਪੋਲੀ ਪਾਲੀ ਮਾਮਾ ਸਾਡਾ ਚੰਟ ਮਾਮੀ ਚੁੱਪ ਕੀਤੀ ਮਾਮਾ ਛੱਡੇ
1: ਕਰੰਟ ਮਾਮੀ ਚੁੱਪ ਕੀਤੀ ਮਾਮਾ ਛੱਡੇ ਕਰੰਟ
0: ਹਰ ਹਫਤੇ ਆਪਾਂ ਮਾਮੇ ਮਾਮੀਆਂ ਨੂੰ ਕਰੰਟ ਕਿਉਂ ਲਾ ਰਹੇ ਗਾਇਸ ਇਹ ਨਾਨਕਿਆਂ ਪ੍ਰਤੀ ਇਹ ਕਿਹੜਾ ਅਸੀਂ ਵੈਂਡੇਟਾ ਕਿਹੜਾ ਪ੍ਰੋਪਾਗੈਂਡਾ ਸ਼ੁਰੂ ਕੀਤਾ ਉਹ ਫਤਿਹ ਯਾਰ ਕੱਲ ਮੈਚ ਵੇਖਿਆ ਕੱਲ ਸ਼੍ਰੀਲੰਕਾ ਕਹਿੰਦੇ 45 ਰਨ ਤੇ ਆਊਟ ਕਰਤੀ ਇੰਡੀਆ ਨੇ
2: ਤੁਸੀਂ
0: ਨੀ ਕੀਤੀ
1: I love
2: ਮੈਨੂੰ ਵੀ ਮੰਮਾ ਨੇ ਇੱਕ ਮੈਨੂੰ ਟੋਏ ਵਾਲੀ ਲੈਂਬਰਗਿਨੀ ਲੈ ਕੇ ਦਿੱਤੀ ਤੇ ਦੱਸਾਂ ਕਿ ਉਹ ਸੇਮ ਸ਼ਾਪ ਚ ਨਿੱਕੇ ਨਿੱਕੇ ਟਰੱਕ $600 ਦੇ
0: ਓਏ
1: ਮਾਈ ਗੋਡ $600
0: ਇੰਨੇ ਦਾ ਤਾਂ ਕਹਿਣਾ ਹੀ ਵੱਡਾ ਜਾਂਦਾ ਤੁਸੀਂ ਐਵੇਂ ਚ ਨਿੱਕੇ ਨਿੱਕੇ ਵਿੱਚ ਹੀ ਜਾਂਦੇ ਹੋ 300 ਹੋਰ ਪਾਓ ਵੱਡਾ ਜਾਂਦਾ ਅੱਛਾ
2: ਇੰਨੇ
1: ਖੂਨ
0: ਟੋਰਚ
2: ਤੇ ਪਹਿਲਾਂ ਜਿਹੜੀ ਮੈਂ ਬਲੂ ਵਾਲੀ ਲੈ ਕੇ ਆਂਦੀ ਉਹਦਾ ਨਾਮ ਸੀ ਲੈਂਬਰਗਿਨੀ ਹਰਾਕਾਨ ਸਟੇਰੇਟੋ
0: ਬੱਲੇ ਬੱਲੇ ਭਰਾਵਾ
1: ਯਾਰ ਇਹ ਇਹਦੇ ਇੰਨੇ ਔਖੇ ਔਖੇ ਨਾਮ ਸਾਨੂੰ ਨਾਮ ਵੀ ਨਹੀਂ ਲੈਣੇ ਆਉਂਦੇ ਗੱਡੀਆਂ ਕਿੱਦਾਂ ਲੈਣੀਆਂ
2: ਮੇਰੇ ਕੋਲੇ ਬਹੁਤ ਜ਼ਿਆਦਾ ਗੱਡੀਆਂ ਨੇ ਬਹੁਤ ਜ਼ਿਆਦਾ ਸੁਪਰ ਕਾਰਸ
1: ਫਿਰ ਤੇਰੀ ਬਰਾਤ ਚ ਸਾਰੇ ਲੈ ਕੇ ਚੱਲਾਂਗੇ ਆਪਾਂ ਠੀਕ ਆ ਮੈਂ ਲੈਂਬਰਗਿਨੀ ਚ ਬੈਠੂੰਗੀ ਤੇਰੇ ਨਾਲ
0: ਤੁਸੀਂ ਨਾ ਹੁਣ ਇੱਕ ਫਤਿਹ ਇੱਕ ਆਹ ਤੁਹਾਨੂੰ ਲੱਭਣਾ ਪੈਣਾ ਮਾਡਲ ਇਹ ਸਭ ਤੋਂ ਤਕੜੀ ਸੁਪਰ ਕਾਰ ਹੁੰਦੀ ਸੀ ਮੈਂ ਬਹੁਤ ਚਲਾਈ ਆ ਮਾਰੂਤੀ ਸੁਜ਼ੂਕੀ ਜ਼ੈਨ VX ਗੋਲਡਨ ਕਾਲਾ ਸ਼ੂਗਦੀ ਜਾਂਦੀ
1: ਤੈਨੂੰ
0: ਰੰਗ ਸੋਚ ਲੋ ਬਸ ਇਹ ਨਾ ਹੋਵੇ ਉਸ ਦਿਨ ਆਪਾਂ ਸ਼ੋਰੂਮ ਗਏ ਹੋਈਏ ਤੇ ਤੁਸੀਂ ਰੰਗ ਕਰਕੇ ਐਵੇਂ ਕਨਫਿਊਜ਼ ਹੋ ਜਾਓ ਤੁਸੀਂ ਰੰਗ ਬਸ ਵਿਜੂਅਲਾਈਜ਼ ਕਰੋ ਕਿਹੜਾ ਹੋਊਗਾ ਉਹੀ ਮਿਲੂਗੀ
1: ਹਮੇਸ਼ਾ ਜਦੋਂ ਮੇਰੀ ਬੋਟਲ ਦਾ ਅੱਜ ਨੀ ਮੈਂ ਲੈ ਕੇ ਆਈ ਮੇਰੀ ਬੋਟਲ ਨਿਓਨ ਗ੍ਰੀਨ ਕਲਰ ਦੀ ਹੁੰਦੀ ਹੈ ਬਲਕੀਰਤ ਜੀ ਕਹਿੰਦੇ ਨੇ ਮੈਨੂੰ ਸ਼ੌਕ ਲੱਗਦਾ ਤੁਹਾਡੀ ਬੋਟਲ ਦਾ ਰੰਗ ਦੇ ਕੇ
0: ਹਲੇ
1: ਤੱਕ ਮੇਰਾ ਅਬਸੈਸ਼ਨ ਗਿਆ ਨੀ ਹੈ ਕਲਰਡ ਸ਼ੂਜ਼ ਨਾਲ ਨਿਓਨ ਗ੍ਰੀਨ ਨਿਓਨ ਔਰੇਂਜ ਪਰਪਲ ਯੈਲੋ ਰੈਡ
0: ਅੱਛਾ ਔਰੇਂਜ ਵੀ ਹੈ ਮੈਂ ਨਾ ਬਹੁਤ ਆਹ 3 ਸਾਲ ਪਹਿਲਾਂ ਮੈਂ ਲੈ ਕੇ ਆਇਆ ਬਲੈਕ ਤੇ ਰੈਡ ਤੇ ਮੈਂ ਪਾ ਹੀ ਨੀ ਰਿਹਾ ਮੈਂ ਕਿਹਾ ਰੈਡ ਹੈ ਇਹਦੇ ਅੰਦਰ ਹਨਾ ਕਿ ਬੜਾ ਵੀਅਰਡ ਲੱਗਦਾ ਪਹਿਲੇ ਆਈ ਯੂਜ਼ ਟੂ ਵੇਅਰ ਸ਼ੂਜ਼ ਅੱਛੇ ਲੱਗਦੇ ਰੈਡ ਪਤਾ ਨੀ ਅਚਾਨਕ ਹੀ ਹੁਣ ਮਨ ਜਿਹਾ ਨੀ ਰਿਹਾ ਦਿਲ ਪਹਿਲਾਂ ਜਿਹਾ ਨਹੀਂ ਰਿਹਾ ਗਾਇਸ ਕਠੋਰ ਹੋ ਗਿਆ ਵੇਖੇ ਦੁਨੀਆਂ ਦੇ ਰੰਗ ਇਹ
1: ਕੁਛ ਹੋਰ ਹੋ ਗਿਆ
0: ਥੈਂਕ ਯੂ ਹੈਲਪ ਕਰਨ ਲਈ UN ਨੇ ਗਾਇਸ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਾਣ ਕੇ ਖੁਸ਼ੀ ਹੋਏਗੀ 2026 ਦਾ ਮੋਸਟ ਹੈਲਪਫੁਲ ਪਰਸਨ ਨੋਨੀਆ ਪੀ ਦਿਆਲ ਨੂੰ ਚੁਣਿਆ
1: ਥੈਂਕ ਯੂ ਵੈਰੀ ਮਚ ਕ੍ਰਿਸ਼ਨਾ ਜੀ
0: ਡੋਨਲਡ ਟਰੰਪ ਨੇ ਕਿਹਾ ਕਿ ਇਹ ਅਵਾਰਡ ਰਿਗਡ ਹੈ ਸਭ ਤੋਂ ਹੈਲਪਫੁਲ ਉਹ ਨੇ ਆਪਣੀ ਵਿਕਟ ਲੈ ਕੇ ਆਣਗੇ ਬੈਟ ਲੈ ਕੇ ਆਣਗੇ ਪਹਿਲੀ ਬਾਲ ਤੇ ਆਊਟ ਹੋਣਗੇ ਤੇ ਬੈਟ ਵੀ ਨਾਲ ਲੈ ਜਾਣਗੇ ਤੁਸੀਂ ਬਸ ਰਬੜ ਦੀ ਬਾਲ ਨਾਲ ਹੀ ਰਹਿ ਜਾਂਦੇ ਹੋ ਫਿਰ ਹੱਥ ਨਾਲ ਖੇਡੀ ਜਾਂਦੇ ਪਏ ਚਲੋ ਆਪਾਂ ਫਿਰ ਇੱਦਾਂ ਕਰਦੇ ਹਾਂ ਆਪਾਂ ਅਗਲੇ ਕਾਲਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਫਿਰ ਹੈ ਥੋੜਾ ਨਾ ਮਾਹੌਲ ਵੇਵੀ ਜਿਹਾ ਹੋ ਜਾਂਦਾ ਤੇ ਅਗਲੇ ਸਾਡੇ ਨਾਲ ਜੁੜਨਗੇ ਜੀ ਤਵਨੀਤ ਐਂਡ ਸਿਬਲਿੰਗਸ
1: ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਆਂਟੀ ਜੀ ਆਂਟੀ ਜੀ ਤੇ ਕ੍ਰਾਈਮ ਮਾਸਟਰ ਗੋਗੋ
1: ਕ੍ਰਾਈਮ ਮਾਸਟਰ ਗੋਗੋ
0: ਤੁਹਾਨੂੰ ਪਤਾ ਮੋਗੈਂਬੋ ਮੇਰਾ ਮਾਮਾ ਹੈ
1: ਯਾਰ ਠੀਕ ਹੈ ਮੈਂ ਭਾਵਨਾ ਸਮਝ ਆਉਣੀ ਆ ਆਉਂਦੀ ਆ ਪਰ ਆਪਣੇ ਮੰਮ ਦੇ ਭਾਈ ਨੂੰ ਤਾਂ ਇੱਦਾਂ ਨਾ ਕਹੋ ਨਾ
0: ਨਹੀਂ ਨਹੀਂ ਉੱਚ ਹੈ ਨਾ
1: ਵੇਖ
0: ਲਈ ਤਵਨੀਤ ਫਿਰ ਫਿਲਮ ਤੁਹਾਡਾ ਫਿਰ ਦੱਸੋ ਫੀਵਰ ਕਿੱਦਾਂ ਪਹਿਲੇ ਮੈਨੂੰ ਇਹ ਦੱਸੋ ਰਵੀਨਾ ਨੀ ਪਤਾ ਲੱਗ ਰਹੀ ਕੌਣ ਹੈ ਵੈਰੀ ਗੁੱਡ ਸੋਨੇ ਤੇ ਸੁਹਾਗਾ ਹੋ ਗਿਆ ਜੁੜਵਾ ਕਿਹੜੀ ਸੀਗੀ
1: ਦੋ ਸਲਮਾਨ ਖਾਨ ਹੁੰਦੇ ਨੇ
0: ਨਾਸ਼ਤਾ ਪਾਣੀ
1: ਮੈਨੂੰ ਲੱਗਿਆ ਤੁਸੀਂ ਕਹਿ ਰਹੇ ਮੰਮਾ ਹਲੇ ਈਟਿੰਗ ਬਨਾਨਾ
0: ਅੱਛਾ ਹਾਂ ਤਾਂ ਫਿਰ ਦੇਖੋ ਮਾਤਾ ਜੀ ਨੂੰ ਤਾਂ ਸ਼ਕਤੀ ਚਾਹੀਦੀ ਨਾ ਪੋਟਾਸ਼ੀਅਮ ਖਾਣਗੇ ਫਿਰ ਖਾਣਾ ਬਣਾਉਣਗੇ ਕੀ ਸੁਣਾਉਂਗੇ ਅੱਜ ਮੈਨੂੰ ਵਧੀਆ ਵਧੀਆ
3: ਬੋਲੀ
1: ਗੁੱਡ ਫਰਾਈਡੇ ਅੱਜ ਬੋਲੀ ਬਣਦੀ ਆ
3: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ ਰੋਟੀ ਖਾਂਦਾ ਚੌਂਕੀ ਤੇ ਬਹਿ ਕੇ ਪਾਣੀ ਪੀਂਦਾ ਨਲਕੇ ਤੋਂ ਪਾਣੀ ਪੀਂਦਾ ਨਲਕੇ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ
1: ਡਰਦਾ ਨੀ ਡਰਦਾ ਮੇਰੇ ਦਬਕੇ ਤੋਂ ਬੱਲੇ ਬੱਲੇ ਬੱਲੇ ਬੱਲੇ ਬੱਲੇ
0: ਵਾਹ ਬਈ ਵਾਹ ਬੜੀ ਕ੍ਰਾਂਤੀਕਾਰੀ ਬੋਲੀ ਸੁਣਾਈ ਹੈ ਕੁੜੀਏ ਡਰਦਾ ਮੇਰੇ ਦਬਕੇ ਤੋਂ ਮੈਂ ਦੇਖੋ ਵੈਸੇ ਇਹ ਗੱਲ ਤੇ ਹੈ ਦਬਕਾ ਤੇ ਹੈ ਤੁਹਾਡਾ ਵੈਸੇ ਤਾਂ ਮੇਰੇ ਗੱਲ ਤੇ ਸੱਚ ਆ
3: ਮੰਮਾ ਮੰਮਾ ਸਾਨੂੰ ਦਬਕੇ ਮਾਰਦੇ
1: ਮੰਮਾ ਦਬਕੇ ਮਾਰਦੇ
0: ਉਹਨਾਂ ਦਾ ਬਣਦਾ ਬੱਚੇ ਉਹਨਾਂ ਦਾ ਕੰਮ ਹੈ ਐਜ਼ ਅ ਮਦਰ ਉਹਨਾਂ ਨੂੰ ਕਰਨਾ ਪਏਗਾ ਅੰਦਰੋਂ ਦਿਲੋਂ ਨਹੀਂ ਚਾਹੁੰਦੇ ਉਹ ਇਹ ਸਭ ਕਰਨਾ ਇਹ ਸਮਾਜ ਨੇ ਇੱਦਾਂ ਦੀ ਨਾ ਚੀਜ਼ਾਂ ਬਣਾਈਆਂ ਕਿ ਮਾਮਾ ਨੂੰ ਇਹ ਸਭ ਕਰਨਾ ਪੈਂਦਾ
1: ਪਲੀਜ਼ ਡੋਨਟ ਟ੍ਰਾਈ ਟੂ ਬੀ ਅ ਮਮ ਯੂ ਆਰ ਨਾਟ ਅ ਮਮ ਆਸਕ ਯੂਰ ਮਮ
0: ਇਹ ਵੀ ਗੱਲ ਠੀਕ ਹੈ ਹੈ ਨਾ
1: You're a baby. You're just a baby.
0: I'm just a baby.
1: Yes.
3: I'm 11 years old.
0: Oh, my goodness. You're a big girl. Very good. How old
1: are you? I'm doing
0: dishes. What are you doing? How old
3: are
0: you? How old are
1: you?
0: How old are you?
3: 11th May.
1: 11th May, 11 years.
0: अच्छा
1: नेचुरली
0: वाह
3: दादी जी 7th मे
0: ओए बल्ले
1: बल्ले सारे सारे मे बोर्न गर्ल्स ने
0: वाह
3: ते माधुरी डिशम 15th मे
0: हां
3: मम्मा दे नाल
1: माधुरी डिशम
0: ओ डिशम ही है
1: जो तो इन्हें तो चलो बच्चा
3: ओरे नाम मारिया डिशम है बिकॉज़ ओ डिशम डिशम बहुत करता
0: हां ये भी ठीक है भाई ये भी ठीक है कर दी हां नहीं सही गल है देखिए उसे माधुरी दीक्षित की फिल्म देखी कोई कभी
3: बेटा
1: ओ दैट्स वेरी नाइस मूवी
0: तुसी फिर आज पता केडी देखनी है तुसी आज देखनी है राम लखन
1: ओ
0: वेरी नाइस बहुत कैंड फिल्म है
1: यस
0: तेरा नाम आज सुनावांगे गाना सुनावांगे सोनू आज ही पहला गाना आज डन हो गया
1: यस
3: मेरी फ्रेंड का बर्थडे भी 16 में
0: बल्ले थोड़ा तो फिर मई पार्टी है पूरी है मई द महीने ना स्कूल जाना
1: यू नो माय डॉटर इज आल्सो बोर्न इन मई
0: अच्छा
1: यस
0: बल्ले मई द फोर्स विल बी ऑल ऑफ यू
3: क्या
0: बात है बड़े कैंट हो तुम सारे थे
1: यस
0: वीरा कदों होया बोर्न
3: जनवरी 20
0: वाओ स्टार्टिंग ऑफ ईयर हो गया है ना तो एशलीन
3: December 21st
0: अच्छा ये दूर हो गई एशलीन है पर उल्टा आंदा होवे फेरा फिर तो एशलीन दा बर्थडे आ रहा है
3: बिकॉज़ एशी ती वीजी चिपमंक्स ने ते कोले कोले ने
0: चिपमंक्स ने
3: बिकॉज़ इथे वी कोले कोले रहंदे फिर बर्थडे ट्री कोले कोले
0: रहंदे दैट इज गुड दैट इज गुड बड़ी
3: वधिया ऑब्जर्वेशन दा दा बर्थडे 5th अक्टूबर
1: 5th अक्टूबर वाओ यू नो 5th नंबर वाले बंदे बहुत फैंटास्टिक हुंदे ने
0: ले बस फिर ते बर्थडे आया होया डैडी दा तो पार्टियां शाटियां ਓਕੇ ਫਿਰ ਪਰ ਡੈਡਾ ਲਈ ਗਿਫਟ ਗੁਫਟ ਲਿਆਂਦਾ ਕਿ ਨਹੀਂ ਹਜੇ
3: ਨੋ
0: ਹਜੇ ਨਹੀਂ ਹਜੇ ਹਜੇ ਸਲਾਹ ਹੋਊਗੀ ਬਈ ਪੰਚਾਇਤ ਬੈਠੋ ਹੀ ਕੀ ਲੈ ਕੇ ਆਣਾ
1: ਇਹ ਤਾਂ ਥੋੜੇ ਦਿਨ ਚ ਤਾਂ ਬਰਥਡੇ ਆ
0: ਹਾਂ ਤਾਂ ਹੈ ਵੀਕਐਂਡ ਆ ਪੂਰਾ ਹਜੇ
1: ਯੈਸ ਐਂਡ ਯੂ ਨੋ ਮਾਈ ਫੇਵਰਿਟ ਭੂਆ ਦਾ ਜਨਮ ਦਿਨ ਵੀ 5th ਆਫ ਅਕਟੂਬਰ
0: ਬੱਲੇ ਬੱਲੇ ਆ ਤੁਸੀਂ ਸਾਰਾ ਨਾ ਸਾਂਝੀ ਪਾਰਟੀ ਕਰੋ
1: ਦੈਟਸ ਹਾਊ ਆਈ ਨੋ
0: 10 ਨੂੰ 10 ਦਿਨਾਂ ਕਦੋਂ ਸ਼ਿਰਕਤ ਕਰਨੀ ਹੈ दास अपना मुंह लेके आ जाएगा केक खाने लई
1: मैं सब्जियां ना केक बना देना कृष्ण
0: ओ यार जी तमनीत
3: आओ जरा आओ जो कृष्ण बीजी कावी ना कह रहे नहीं आज मैं नोनी आंटी को कोई गाल दस नहीं
0: चलो ओना नो दस
3: कृष्ण बीजी तू सी सुनो
0: मैं सुनूंगा चुप मैं चुप
3: लास्ट फ्राइडे
1: जी
3: कृष्णा वी जी कहते सी मैं आलू वाले परौंठे खाने मैं आलू वाले परौंठे खाने
1: जी
3: ते फिर उन्होंने मम्मा आए कहते हो तुझे आलू वाले परौंठे खाने जो मैं बनाए सी तो उसके मैं भी खाने मोने ना मोटा हो जाता ते फिर उन्होंने मम्मा कहते नहीं तू और नाल नहीं मोटा होता तू स्टूपिड चीजा खा के मोटा
0: ये गल सही है मैं जो कल रात ही स्टूपिड चीजा खादिया एंड सच्ची गल है जब मैं खा रहा मैं थोड़ी याद आई मम्मी तो डांट रही सी तमनीत भी डांट रही सी नहीं हाँ नहीं
3: स्टूपिड चीजें नहीं खानी
0: मैं रुक नहीं पांदा तमनीत की चक्कर है मैं दसो मैं किदा ना खाया
1: डांटिया करो बीरे नो डोंट ईट इट नहीं खाना हैगा
3: ਵੀਰੇ ਨੀ ਸੁਣਦੇ ਸਾਰੇ
1: ਓਹ ਇਹ ਸਹੀ ਗੱਲ
3: ਘਰ ਵਾਲੇ ਬਣ ਜਾਂਦੇ
1: ਹਾਂ ਇਹ ਵੀ ਫਿਰ
3: ਪਿਓ ਬਣ ਜਾਂਦੇ ਗੱਲ ਨਹੀਂ ਸੁਣਦੇ
0: ਸੌਰੀ
1: ਇਹ ਦੁੱਖ ਦੀ ਰਗ ਤੇ ਹੱਥ ਲੱਗਦਾ ਕੁੜੀ ਦੇ
0: ਸੌਰੀ ਤਮਨੀਤ ਮੈਂ ਸਾਰੇ ਵੀਰੇ ਸਮਾਜ ਤੋਂ ਦੀ ਤਰਫੋਂ ਮੈਂ ਸੌਰੀ ਮੰਗਦਾ ਹੁਣ ਕੌਣ ਗੱਲ ਕਰੂਗਾ ਬਾਈ ਸਰਦਾਰ ਜੀ ਨਾਲ ਗੱਲ ਕਰਾਓ ਪੁੱਛੀਏ ਬਈ ਵੀਰੇ ਕੀ ਪੰਗਾ ਪੈ ਤੁਸੀਂ
3: ਸਤਿ ਸ਼੍ਰੀ ਅਕਾਲ ਅਮਰਵੀਰ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਸੋਹਣੇ ਪੁੱਤਰ ਜੀ ਕੀ ਹਾਲ ਚਾਲ ਵੀਰ ਜੀ
0: ਸਾਰੇ ਡਰ ਰਹੇ ਨੇ ਸਾਰੇ ਤੰਗ ਹੋਏ ਪਏ ਨੇ ਤੁਹਾਡੇ ਤੋਂ ਅੱਛਾ ਕਹਿੰਦੇ ਬਸ ਹੁਕਮ ਹੀ ਵੀਰੇ ਦਾ ਚੱਲਦਾ ਹੋਰ ਕਿਸੇ ਦਾ ਚੱਲਦਾ ਹੀ ਨਹੀਂ ਸਹੀ ਗੱਲ ਬਨਾਨਾ ਬ੍ਰੈਡ ਤੇ ਨਾਲ ਪੀਤੀ ਹੈ ਚਾਹ ਹਲਕੀ ਜੀ ਨਾ ਮੈਂ ਰਸਤੇ ਚ ਕਹਿ ਰਿਹਾ ਸੀਗਾ ਉਹ ਬੀਬੀ ਨੂੰ ਜਿਹੜੀ ਬਣਾ ਕੇ ਦੇ ਰਹੀ ਸੀ ਕਿ ਹਲਕਾ ਜਿਹਾ ਟੋਸਟ ਕਰਨਾ ਉਹ ਕਾਲੀ ਚ ਸੀ ਉਹਨੇ ਤਾਂ ਜ਼ਿਆਦਾ ਥੋੜੀ ਟੋਸਟ ਕਰਤੀ ਬਟ ਸਟਿਲ ਇਟ ਵਾਜ਼ ਗੁੱਡ ਸਟਿਲ ਵਧੀਆ ਸੀ ਗੁੱਡ ਸੀ
1: ਆਲਰਾਈਟ ਨਾ ਆਈ ਡੋਨਟ ਲਾਈਕ ਜਿਹੜੀ ਕੈਫੇ ਚੋਂ ਜਿਹੜੇ ਆ ਡਰਾਈਵ ਥਰੂ ਚੋਂ ਹੁੰਦੀਆਂ ਨੇ ਨਾ ਆਈ ਡੋਨਟ ਲਾਈਕ ਆਈ ਲਾਈਕ ਫਰੈਸ਼ ਬਨਾਨਾ ਬ੍ਰੈਡ
0: ਨਹੀਂ ਉਹ ਚਲੋ ਮਤਲਬ ਉਹ ਤਾਂ ਗੱਲ ਹੈ ਹੀ ਆ ਮਤਲਬ ਉਹ ਤਾਂ ਹੈ ਹੀ ਮਤਲਬ ਜਿਸ ਹੁਣ ਜੇ ਕੋਈ ਮੇਰੀ ਜੇਬ ਚ ਪੈਸੇ ਹੋਣਗੇ ਤੇ ਮੇਰੇ ਕੋਲ ਆਪਸ਼ਨ ਹੋਏਗਾ ਲੈਂਬੋਰਗਿਨੀ ਖਰੀਦਣ ਦਾ ਮੈਂ ਫਿਰ ਜ਼ੈਨ ਵੀਐਕਸ ਨਹੀਂ ਲੈਣ ਜਾਊਂਗਾ ਓਵੇ ਜੀ ਗੱਲ ਪਰ ਜਦੋਂ ਹੁਣ ਮੌਕੇ ਤੇ ਸਾਹਮਣੇ ਜ਼ੈਨ ਹੀ ਹੈ ਤੇ ਕਿਤੇ ਪਹੁੰਚਣਾ ਤੇ ਫੇਰ ਤੇ ਦੇਖੋ ਨਾ ਸ਼ੁਕਰਾਨਾ ਨਹੀਂ ਹੈ ਤੁਹਾਡੇ ਅੰਦਰ ਗਾਇਸ ਹੁਣ ਯੂਐਨ ਵੱਲੋਂ
1: ਆਈ ਲਾਈਕ ਇਟ ਹੁਣ ਯੂਐਨ ਵੱਲੋਂ ਤੁਹਾਨੂੰ ਮਿਲੂਗਾ ਬੀ ਪੋਜ਼ਿਟਿਵ ਪਰਸਨ ਦਾ ਅਵਾਰਡ ਪਲੀਜ਼
0: ਬੀ ਪੋਜ਼ਿਟਿਵ ਰਹੇ ਇਹ ਅਵਾਰਡ ਨੋਨੀਆ ਜੀ ਨੂੰ ਮਿਲਿਆ ਯੂਐਨ ਵੱਲੋਂ
1: ਨਾ ਮੈਂ ਤਾਂ ਉਹ ਪੋਜ਼ਿਟਿਵ
0: ਉਹ ਪੋਜ਼ਿਟਿਵ ਮੈਂ ਵੀ ਹਾਂ ਵੀਰਾ
1: ਜਿਹੜੇ ਕੈਫੇ ਚ ਹੁੰਦੇ ਨੇ ਦੇ ਆਰ ਫਰੋਜ਼ਨ ਵਨ ਉਹਨਾਂ ਨੂੰ ਜਦੋਂ ਤੱਕ ਤੁਸੀਂ ਡੀਫਰੋਸਟ ਕਰਕੇ ਕਰਦੇ ਹੋ
0: ਨਾ ਅੱਛਾ ਬੜੀ ਸਵਾਦ ਲੱਗਦੀ ਵੀਰਾ ਪੀਤੀ ਕਦੀ ਹੌਟ ਚਾਕਲੇਟ ਖਾਣਗੇ ਨਾ ਕਿਉਂ ਇੰਨਾ ਤੰਗ ਕਰਦੇ ਹੋ ਦੀਦੀਆਂ ਨੂੰ ਮਾੜੀ ਗੱਲ ਹੈ ਯਾਰ ਤੰਗ ਕਰਦੇ ਅੱਛਾ ਡੈਡਾ ਵੀ ਜਸਟੀਫਾਈਡ
1: ਆਈ ਫੀਲ ਸਿੰਪਥੀ ਫੋਰ ਡੈਡਾ
0: ਬੱਲੇ ਬੱਲੇ ਕੀ ਸੁਣਾਓਗੇ ਸਾਨੂੰ ਵੀਰਾ ਆਤੰਕ ਤੋਂ ਇਲਾਵਾ
3: ਮੈਂ ਸੁਣਾਉਗੀ ਇੱਕ ਬੋਲੀ
1: ਬੱਲੇ
3: ਬੱਲੇ ਵੇ ਕ੍ਰਿਸ਼ਨਾ ਵੀ ਜੀ ਤੀਆ ਦਿਸਲਾਇਆ ਸ਼ਾਵਾ ਸ਼ਾਵਾ ਜਿਸ ਸਾਡੇ ਤੀਆ ਦੀ ਚਲਾਇਆ ਕ੍ਰਿਸ਼ਨਾ ਵੀ ਜੀ ਦੀ ਚਲਾਇਆ
0: ਚੂਹੇ ਜਿੰਦਾਬਾਦ ਵੀਰ ਵੈਰੀ ਗੁੱਡ
3: ਬੱਲੇ
0: ਬੱਲੇ
1: ਵੀਰੇ ਨੇ ਐਨਕ ਵੀ ਕਾਲੀ ਲਾਈ
0: ਹੋਈ
1: ਕਾਲੀ
0: ਲਾਈ ਹੈ ਸਾਡੇ ਸਟੂਡੀਓ ਚ ਹੈ ਵੀਰਾ ਵੈਰੀ ਗੁੱਡ ਯਾਰ
1: ਮੁੱਛਾਂ ਮੁੱਛਾਂ ਪਰ ਚੂਹੇ ਵਾਲੀਆਂ ਨੀ ਮੁੱਛਾਂ ਥੈਂਕ ਯੂ ਕੱਟ ਨੇ
0: ਥੈਂਕ ਯੂ ਕੱਟ ਕੀ ਹੁੰਦਾ ਬਈ ਅੱਛਾ ਵਾਹ ਕਿਆ ਬਾਤ ਹੈ ਥੈਂਕ ਯੂ ਕੱਟ ਮੁੱਛਾ ਮੈਂ ਅਗਲੀ ਵਾਰੀ ਉਹਨੂੰ ਕਹੂੰਗਾ ਆਪਣੇ ਬਾਰਬਰ ਨੂੰ ਉਹਨੂੰ ਇੰਗਲਿਸ਼ ਨੀ ਸਮਝ ਆਉਂਦੀ ਉਹਨੂੰ ਥੈਂਕ ਯੂ ਕੱਟ ਕਹਿਣਾ ਮੈਂ ਕਹਿੰਦਾ ਜਾ ਦਫਾ ਉਹ ਤੂੰ ਥੈਂਕ ਯੂ ਵੀਰਾ ਕਰਾਓ ਜੀ ਫਿਰ ਦੀਦੀ ਨਾਲ
1: ਜੀ ਬੇਟਾ
3: ਜਦੋਂ ਤੁਸੀਂ ਕਿਸੇ ਦਿਨ ਆਏ ਨੀ ਸੀ ਜਦੋਂ ਅੰਕਲ ਜੀ ਆਏ ਸੀ ਮੈਂ ਤੁਹਾਨੂੰ ਫਾਈਂਡ ਕੀਤਾ ਸੀ
1: ਓਹੋ
0: ਹਾਂ ਹਾਂ ਮੈਂ ਰਸੀਦ ਦੇਣੀ ਭੁੱਲ ਗਿਆ
1: ਓ ਮਾਈ ਗੋਡ ਰੀਲੀ
3: ਮੈਂ ਤੁਹਾਨੂੰ ਇੱਕ ਜੱਫੀ
1: ਏਏ ਨੋ ਆਈ ਵਾਂਟ 5 ਜੱਫੀਆਂ
3: Okay.
1: Okay. I'm happy now. Very I'm happy.
0: Good, very good.
1: Thank you.
3: Shashikal, Choti Didi Nagal Karo.
1: Ji, Choti Didi Nagal
0: Karo. Choti Didi Nagal Karo. Shashikal,
3: Uncle Ji, Auntie Ji.
1: Shashikal, Choti Didi Ji.
3: Auntie Ji.
0: Kibbe hon, thik thak?
3: Haan Ji, Dada Ki Haal Hai.
0: Mera badiya, badiya.
1: Bohut badiya, Shone Putu.
0: Didi kehndi ki tusi chipmunk ho. Chipmunk ho tusi?
3: Nain.
0: ਅੱਛਾ ਉਹ ਕਹਿੰਦੇ ਕਿ ਦੋਨੋਂ ਵੀਰਾ ਤੇ ਛੋਟੀ ਭੈਣ ਦੋਨੋਂ ਚਿਪਮੰਕ ਨੇ ਇਕੱਠੇ ਇਕੱਠੇ ਰਹਿੰਦੇ ਆ
3: ਮਮਾ ਨਹੀਂ ਪਾਇਆ
0: ਅੱਛਾ ਮੈਨੂੰ ਬੜੇ ਵਧੀਆ ਲੱਗਦੇ ਚਿਪਮੰਕਸ
1: ਯੈਸ
0: ਤੁਸੀਂ ਵੇਖਿਆ ਕਾਰਟੂਨ ਚਿਪਮੰਕ ਦੇਖਿਆ
3: ਹਾਂ ਜੀ
0: ਹਾਂ ਹਨਾ ਕੀ ਨਾਮ ਉਹਨਾਂ ਦਾ ਕੀ ਕਹਿੰਦੇ ਆ
3: ਐਲਵਿਨ ਐਂਡ ਦ ਚਿਪਮੰਕਸ
0: ਐਲਵਿਨ ਐਂਡ ਚਿਪਮੰਕਸ ਹਾਂ ਹਾਂ ਲੂਨੀ ਲੂਨੀ ਟੂਨਸ ਬਗਸ ਬਨੀ ਰੋਡ ਰਨਰ ਹੋਰ ਕੌਣ ਹੁੰਦਾ ਸੀਗਾ ਉਹਦੇ ਅੰਦਰ ਟਵੀਟੀ ਦਾ ਬਰਡ ਬਹੁਤ ਵਧੀਆ ਹੁੰਦੇ ਸੀਗੇ ਹਾਂ ਉਹ ਜ਼ਰੂਰ ਵੇਖਿਓ ਉਹ ਬਹੁਤ ਘੈਂਟ ਆ
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
3: ਇੱਕ ਬੋਲੀ
1: ਓਕੇ
0: ਲਿਆਓ ਜੀ ਲਿਆਓ
3: ਵੈਨ ਤੇ ਜਾ ਕੇ ਜੀਜਾ ਆਇਆ ਵੈਨ ਤੇ ਜਾ ਕੇ ਜੀਜਾ ਆਇਆ ਪਾ ਕੇ ਕਾਲੇ ਬੂਟ ਵਿਜੇ ਜੀ ਨੇ ਉੱਛਾ ਕਲਕ ਤੇਰੇ ਪੂਛ ਬੱਲੇ ਬੱਲੇ ਸ਼ਾਬਾਸ਼
0: ਵੈਰੀ ਗੁੱਡ ਕਿਆ ਬਾਤ ਹੈ ਬਈ
1: ਕਿਆ ਬਾਤ ਕਿਆ ਬਾਤ
0: ਥੈਂਕ ਯੂ ਐਸ਼ਲੀਨ
1: ਥੈਂਕ ਯੂ ਵੈਰੀ ਮਚ ਸੋਨੀ ਪੁੱਤੂ ਹੈਵ ਅ ਵੈਰੀ ਨਾਈਸ ਡੇ
3: ਮੁੱਛਾ ਬੱਲੇ ਬੱਲੇ
0: ਹਾਂ ਮੁੱਛਾ ਬੱਲੇ ਬੱਲੇ ਪੂਛ ਬੱਲੇ ਬੱਲੇ ਮੁੱਛਾ ਹੀ ਬੱਲੇ ਬੱਲੇ Very good.
3: Poonch jali jali.
0: Jali jali.
1: Jali.
0: Poonch okay. jali jali. Kali kali.
3: Jee tusi kal movie ke si apna and jazz apna apna aur ich prime master go go si.
0: Hana? Kand si ga na bahut jyada.
1: Yes.
0: Oh bada badhiya. Ek oh bhi bahut badhiya hunda. Robert, juice kyon nahi pee rahe tum? ਉਹ ਵੀ ਬੜਾ ਵਧੀਆ ਸੀਗਾ ਬੰਦਾ
1: ਰਾਬਰਟ ਮੋਨਾਕੋ ਬੋਲੋ ਸਾਈਕਲ ਤੇ ਜਾ ਕੇ ਸੋਨਾ ਲੈ ਆਏ
3: ਉਹਦਾ ਨਾਮ ਰੋਬਰਟ ਹੈ
0: ਰੋਬਰਟ ਹੈ
1: ਰੋਬਰਟ
0: ਤੁਹਾਨੂੰ ਇੱਕ ਹੋਰ ਫਿਲਮ ਦੱਸਦੀ ਹੁਣ ਤੁਸੀਂ ਅੱਜ ਸ਼ਾਮੀ ਦੇਖਣੀ ਹੈ ਫੇਰ ਤੋਂ ਇੱਕ ਹੋਰ ਫਿਲਮ ਠੀਕ ਹੈ ਮੰਮੀ ਨੂੰ ਕਹਿ ਦਿਓ ਹੁਣ ਲੱਭ ਲੈਣ ਠੀਕ ਹੈ ਓਕੇ ਪੁੱਤੂ
1: ਸਤਿਕਾਲ ਬਾਏ ਬਾਏ
0: ਸਤਿਕਾਲ ਬਈ ਇਹ ਸੀਗੇ ਤਵਨੀਤ ਐਂਡ ਸਿਬਲਿੰਗਸ ਮੈਨੂੰ ਇਹ ਬੜਾ ਵਧੀਆ ਲੱਗਦਾ ਨਾ ਤਵਨੀਤ ਐਂਡ ਸਿਬਲਿੰਗ ਇਹ ਵੱਡੇ ਹੋ ਕੇ ਨਾ ਇਹਨਾਂ ਨੂੰ ਇਹ ਫਰਮ ਬਣਾਉਣੀ ਚਾਹੀਦੀ ਰਿਐਲਿਟੀ ਹਨਾ ਉਹ ਰੀਅਲ ਅਸਟੇਟ ਕਰਿਆ ਕਰਨ ਕਿੰਨਾ ਘੈਂਟ ਲੱਗੇਗਾ ਪਤਾ ਲੱਗੇ ਸਾਨੂੰ ਤਵਨੀਤ ਪਲੋਟ ਵੇਚ ਰਹੀ ਹੈ ਕਹਿਣਾ ਤੂੰ ਤੂੰ ਮੈਨੂੰ ਦੱਸੇਗਾ ਮੁੱਛੋ ਵਾਲੀ ਅੱਛਾ ਨਹੀਂ ਉਹ ਤਾਂ ਵੀਰ ਨੇ ਦੱਸਿਆ ਨਾ ਤਵਨੀਤ ਸੋਰੀ ਤੇ ਹੁਣ ਜੀ ਅਗਲੇ ਕਾਲਰ ਤੋਂ ਪਹਿਲਾਂ ਦੇਖੋ ਲਾਈਫ ਮੇ ਮਸਤੀ ਜ਼ਰੂਰੀ ਹੈ
1: ਬਹੁਤ ਜ਼ਰੂਰੀ ਹੈ
0: ਐਂਡ ਸਾਡੇ ਨਾਲ ਅਗਲੇ ਕਾਲਰ ਨੇ ਜੀ
1: 1 6 9 1 6 9 ਸਤਿ ਸ਼੍ਰੀ ਅਕਾਲ
4: ਕ੍ਰਿਸ਼ਨਾ ਜੀ ਐਂਡ ਨੋਨੀਆ ਜੀ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
4: ਵਧੀਆ ਵਧੀਆ ਜਿਹੜਾ ਤੁਸੀਂ ਹੱਸੇ ਸੀ ਨਾ ਉਦੋਂ
0: ਕਿਹੜੇ ਤੇ
1: ਮੈਂ ਤਾਂ ਹੱਸਦੀ ਨੀ ਯਾਦ ਹੋ ਕਿਹੜੀ ਕਿਹੜੀ ਸਦੀ ਚ ਹੱਸੀ ਸੀ
4: ਬਿਊਟੀਫੁਲ
0: ਤੁਸੀਂ ਢਿੱਲੋ ਸਾਹਿਬ ਮੈਂ ਨਾ ਸ਼ਾਇਦ ਆਈਡੀਆ ਲਗਾ ਰਿਹਾ ਕਿ ਤੁਸੀਂ ਨਾ ਨੇਚਰ ਦੇ ਬਹੁਤ ਕਲੋਜ਼ ਹੋ, ਲਿਖ ਕੇ ਵੀ ਭੇਜ ਦੇਣਾ ਕਿ ਰਿਆਸਤ ਦੇ ਬੈਰਿਕ ਦੇ ਪਾਣੀਆਂ ਤੋਂ ਰਲਾਇਆ ਵੀ ਕੁੱਕਾ ਬਰਾ ਦੇ ਨਾਲ, ਵੈਰੀ ਨਾਈਸ ਵੈਰੀ ਨਾਈਸ।
4: ਹਾਂਜੀ ਹਾਂਜੀ, ਤੇ ਹੋਰ ਕੀ ਸੀ, ਮੈਂ ਕਾਫੀ ਛੋਟੇ ਹੁੰਦੇ ਪੜਿਆ ਸੀ ਜਿਹੜੀ ਤੁਸੀਂ ਸ਼ਿਮਲਾ ਮਿਰਚ ਬਾਰੇ ਪੜਿਆ, ਪੁੱਛਿਆ ਹੈ ਨਾ ਵੀ ਇਹਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ।
1: ਹਾਂਜੀ,
4: ਜਦੋਂ ਮੈਨੂੰ ਕਿਹਾ ਜਾਂ ਵਿਦਿਆਰਥੀ ਹੁੰਦਾ ਹੈ ਨਾ ਉਦੋਂ
1: ਜੀ,
4: ਉਦੋਂ ਪੜਿਆ ਸੀ ਕਿ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰ ਆਏ ਸੀ ਨਾ ਆਪਣੇ ਇੰਡੀਆ ਚ
1: ਜੀ,
4: ਉਹਨਾਂ ਨੇ ਉੱਥੇ ਠੰਡੇ ਵੈਦਰ ਦੇ ਵਿੱਚ ਸਬਜ਼ੀਆਂ ਗਰੋ ਕੀਤੀਆਂ ਸੀ, ਤਾਂ ਉੱਥੇ ਇਹ ਪਹਾੜੀਆਂ ਦੇ ਉੱਤੇ ਲਾਈ ਗਈ ਸੀ ਮਿਰਚ, ਪਹਿਲਾਂ ਨਾਂ ਤਾਂ ਸ਼ਿਮਲਾ ਮਿਰਚ ਰੱਖਿਆ ਗਿਆ ਸੀ।
0: ਤੁਸੀਂ ਦੱਸ ਤਾ, ਅੱਜ ਕੱਲ ਸਰਚ ਕਰਕੇ ਵੀ ਪਤਾ ਕੁਛ ਨਿਕਲ ਗਿਆ,
1: ਅੱਜ ਕੱਲ ਗੂਗਲ ਨੇ ਸਾਰਾ ਚਾਮ ਖਤਮ ਕੀਤਾ ਪਿਆ ਆ।
0: ਮੈਨੂੰ ਕੋਈ ਬੰਦਾ ਮਿਲਿਆ ਉਹ ਸ਼ਿਮਲਾ ਮਿਰਚ ਖਾ ਰਿਹਾ ਹੋਵੇਗਾ, ਮੈਂ ਕਹੂੰਗਾ ਰੁੱਕ, ਢਿੱਲੋਂ ਸਾਹਿਬ ਨੇ ਦੱਸਿਆ ਕਿਉਂ ਹੈ, ਉਹ ਕਹੇਗਾ ਭਰਾ ਮੈਨੂੰ ਖਾ ਤੇ ਲੈਣ ਦੇ, ਰੁੱਕ ਪਹਿਲੇ ਸੁਣ
1: ਸੁਣ। ਵਾਹ ਜੀ ਵਾਹ, ਢਿੱਲੋਂ ਸਾਹਿਬ
4: ਜਿਹੜੇ ਇਹ ਬੱਚੇ ਆ ਨਾ, ਇਹ ਬੱਚੇ ਵਾਕਈ ਬੜਾ ਗਦਰ ਮਚਾਉਂਦੇ ਜਾਪਦੇ, ਤਿੰਨੇ ਬੱਚੇ ਜਿਹੜੇ ਤਿੰਨੇ ਭੈਣ ਭਰਾ ਨਾ,
1: ਤਵਨੀਤ ਐਂਡ ਸਿਬਲਿੰਗਸ,
4: ਬੜਾ ਗਦਰ ਮਚਾਉਂਦੇ
1: ਗਦਰ।
0: ਗਦਰ
1: ਮੈਨੂੰ ਐ ਲੱਗਣ ਲੱਗ ਗਿਆ ਇੱਥੇ ਹੁਣ ਨਲਕਾ ਪੱਟਣਗੇ।
4: ਜਿਹੜੀ ਤੁਸੀਂ ਗੱਲ ਕੀਤੀ ਨਾ ਜੈਨ ਦੀ, ਜੈਨ ਕਾਰ ਦੀ ਸਰਦਾਰੀ ਸੀ, ਉਹਦੇ ਨਾਲ ਦੀ ਕਾਰ ਮੁੜ ਕੇ ਮਾਰਕੀਟ ਚ ਆਈ ਵੀ ਨੀ।
0: ਹਾਂ ਨਹੀਂ, ਇਹ ਗੱਲ ਸਹੀ ਆ ਵਾਕਈ,
4: ਰਹਿੰਦੀ
0: ਦੁਨੀਆ ਤੱਕ ਨਾ ਰਹੇਗਾ ਜ਼ੈਨ ਵੀ ਐਕਸ ਦਾ,
4: ਗੋਲਡ ਵਾਕਿਆ ਹੀ ਗੋਲਡ, ਲਾਈਟ ਗੋਲਡ, ਡਾਰਕ ਗੋਲਡ।
1: ਯਾਤਰੀ
4: ਹੋਟਲ ਦੇ ਵਿਚੋਂ ਅੱਖਾਂ ਮਲਦਾ ਪੌੜੀਆਂ ਉਤਰ ਕੇ ਠਾਂ ਰਿਸੈਪਸ਼ਨ ਵੱਲ ਨੂੰ ਆਉਣ ਡਿਆ ਸੀ
1: ਜੀ,
4: ਜਿਹੜਾ ਸੈਕਸ਼ਨ ਤੇ ਬੰਦਾ ਬੈਠਾ ਹੋ ਕਹਿੰਦਾ ਓ ਹੋ ਹੋ ਹੋ, ਲੱਗਦਾ ਪੂਰੀ ਨੀਂਦ ਤੁਸੀਂ ਅੱਜ ਲੈ ਕੇ ਉੱਠੇ ਹੋ ਹੈ, ਤਾਂ ਅੱਖਾਂ ਨਹੀਂ ਖੁੱਲ ਰਹੀਆਂ, ਤੁਸੀਂ ਫੁੱਲ ਤੇ ਨੀਂਦ ਨੂੰ ਇੰਜੋਏ ਕੀਤਾ। ਉਹਦਾ ਕਹਦਾ ਭਰਾਵਾ ਮੈਂ ਸਾਰੀ ਰਾਤ ਅੱਖਾਂ ਹੀ ਨੀ ਬੰਦ ਕਰ ਪਾਇਆ। ਉਹ ਕਹਿੰਦਾ ਓ ਹੋ ਹੋ, ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕੀਤੀ, ਅੱਗੇ ਤੋਂ ਅੱਖਾਂ ਬੰਦ ਅੱਖਾਂ ਖੋਲ ਕੇ ਸੌਣ ਦੀ ਗਲਤੀ ਨਹੀਂ ਕਰਨਾ।
0: ਕਸਟਮਰ ਸਰਵਿਸ ਜ਼ਰੂਰੀ ਹੈ ਬਾਈ। ਵੱਡੀ ਗੱਲ ਪਤਾ ਕੀ ਹੈ, ਇਹ ਚੀਜ਼ ਦੀ ਨਾ ਉਮੀਦ ਵੀ ਰੱਖੀ ਜਾ ਸਕਦੀ ਹੈ, ਮੇਨ ਗੱਲ ਇਹ। ਥੈਂਕ ਯੂ ਜੀ, ਥੈਂਕ ਯੂ ਸਰ,
4: ਤੁਹਾਡਾ ਦਿਨ ਵਧੀਆ ਵਧੀਆ ਜਾਵੇ।
1: ਸੇਮ ਟੂ ਯੂ ਟਿਲ ਸਾਹਿਬ, ਹੈਵ ਅ ਨਾਈਸ ਡੇ।
0: ਵਾਹ ਬਈ ਵਾਹ, ਹਨਾ, ਇਹ ਦੇਖੋ ਜਿੰਨਾ ਕਸਟਮਰ ਕੇਅਰ ਹੋ ਗਿਆ ਨਾ, ਫੈਸਿਲਿਟੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਲੋਕਾਂ ਨੂੰ ਹਮੇਸ਼ਾ ਵਧੀਆ ਵਧੀਆ ਸਹੀ ਤਰੀਕੇ ਨਾਲ ਹੀ ਗੱਲ ਕਰਨਾ ਐਂਡ ਆਲ ਦੈਟ, ਇਹ ਕੋਈ ਵੱਡੀ ਗੱਲ ਨਹੀਂ ਹੈ ਸਰ, ਆਪ ਪਲੀਜ਼ ਆਂਖੇ ਬੰਦ ਕਰਕੇ ਸੋਇਆ ਕਰੇ,
1: ਮਾਧੁਰੀ ਡਿਸ਼ੂ।
0: ਮਾਧੁਰੀ ਡਿਸ਼ੂ, ਹਾਂ ਠੀਕ ਹੈ, ਬੇਚਾਰਾ ਡਾਕਟਰ ਨੇ
1: ਵੈਰੀ ਵੈਰੀ ਓਲਡ ਸਟੋਰੀ ਵਨ, ਆਮ ਗੋਇੰਗ ਟੂ ਟੈਲ। ਵੀ ਮੈਟ ਇੱਕ ਫੈਮਿਲੀ ਨੂੰ ਮਿਲੇ, ਉਹ ਸ਼੍ਰੀਲੰਕਨ ਸੀਗੇ, ਤੇ ਉਹ ਕਹਿੰਦੇ ਯੂ ਨੋ ਮਾਧੁਰੀ ਡਿਸ਼ਕੀ, ਤੇ ਸੋਚਿਆ ਮਾਧੁਰੀ ਡਿਸਕੀ, ਵਾਟ ਇਜ਼ ਮਾਧੁਰੀ ਡਿਸਕੀ, ਸ਼ੀ ਡਾਂਸ ਵੈਰੀ ਵੈਲ ਮਾਧੁਰੀ ਡਿਸਕੀ। ਸ਼੍ਰੀਲੰਕਨ ਲਈ ਮਾਦਰੀ ਡਿਸਕੀ
0: ਹੈ। ਸ਼੍ਰੀਲੰਕਨ ਬੜੇ ਪਿਆਰੇ ਲੋਕ ਨੇ। ਮੈਂ ਨਾ ਮਤਲਬ ਮੈਂ ਕਿਤੇ ਨਾ ਫਲਾਰ ਸ਼ੋਪ ਸੀਗੀ ਕੋਈ ਪ੍ਰੈਸਟਨ ਚ, ਤੇ ਮੈਂ ਫਲਾਰਸ ਉੱਥੋਂ ਖਰੀਦੇ ਆ, ਤੇ ਉਹ ਕਹਿੰਦਾ ਕਿ ਤੂੰ ਕੁਛ ਕਾਰਡ ਵਗੈਰਾ ਲਿਖਣਾ। ਮੈਂ ਕਿਹਾ ਹਾਂ ਮੈਂ ਲਿਖ ਲਾਂਗਾ। ਉਹਨੇ ਨਾ ਦੇਖ ਲਿਆ ਕਿ ਮੈਂ ਨਾ ਨਾਮ ਆਪਣਾ ਲਿਖਿਆ ਨਾ ਫਰੋਮ ਕ੍ਰਿਸ਼ਨਾ। ਓ ਯੂ ਆਰ ਕ੍ਰਿਸ਼ਨਾ, ਯਾ ਦਿਸ ਇਜ਼ ਕਲੋਜ਼ ਟੂ ਰਾਮਾ। ਮੈਂ ਕਿਹਾ ਹਾਂ ਠੀਕ ਹੈ। ਕਹਿੰਦਾ ਦੇ ਅੱਛਾ ਉਹ ਨਾ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਬੰਦਾ ਥੋੜਾ ਟੈਨਸ਼ਨ ਚ ਹੁੰਦਾ, ਉਹ ਕਹਿੰਦਾ ਕਹਿੰਦੇ ਕਿ ਤੁਹਾਡਾ ਜਿਹੜਾ ਗੋਡ ਸੀ ਉਹਨੇ ਆ ਕੇ ਸ਼੍ਰੀਲੰਕਾ ਚ ਰਾਜਾ ਮਾਰਿਆ ਸੀਗਾ। ਮੈਂ ਕਿਹਾ ਦੇਖੋ ਬਾਈ ਜੀ, ਮੈਂ ਕਿਹਾ ਸਾਡਾ ਆਪਸ ਚ ਮੈਂ ਕਿਹਾ ਕੋਈ ਰੌਲਾ ਨੀ,
1: ਮੈਂ ਫੁੱਲ ਲੈਣੇ ਸੀਗੇ ਤੁਹਾਨੂੰ ਪੈਸੇ ਦਿੱਤੇ ਮੈਨੂੰ ਜਾਣ ਦੋ।
0: ਉਹ ਹੱਸਣਾ ਸ਼ੁਰੂ ਹੋ ਗਿਆ, ਕਹਿੰਦਾ ਨਹੀਂ ਉਹ ਤਾਂ ਮੈਂ ਸਮਝਦਾ। ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਟਰੂ ਟੂ ਕਰੈਕਟਰ ਆ। ਮੈਂ ਕਿਹਾ ਕਿਸੇ ਨੂੰ ਤਾਂ ਲੱਗੇ ਕਿ ਯਾਰ ਕਿੱਧਰ ਦੇ ਲੋਕ ਆਉਂਦੇ ਦੁਕਾਨ ਤੇ। ਮੈਂ ਕਿਹਾ ਨਹੀਂ, ਮੈਂ ਕਿਹਾ ਦੇਖੋ ਮੇਰਾ ਕੋਈ ਰੌਲਾ ਨੀ ਤੁਹਾਡੇ ਨਾਲ, ਪਲੀਜ਼ ਟੇਕ ਮਨੀ ਬ੍ਰਦਰ, ਪਲੀਜ਼ ਟੇਕ ਮਨੀ।
1: ਪ੍ਰੈਸਟਨ ਮਾਰਕੀਟ ਗਏ ਸੀ,
0: ਟੈਨਸ਼ਨ ਹੀ ਵਾਤੀ ਬੰਦੇ
1: ਨੂੰ। ਉੱਥੇ ਉੱਥੇ ਇੱਕ ਸ਼੍ਰੀਲੰਕਨ ਟੇਕਵੇ ਵੀ ਵੈਰੀ ਯਮੀ ਡਰਮਸ ਕਰਕੇ
0: ਬਸੰਤ ਜੀ ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਬਸੰਤ ਜੀ।
0: ਬਸੰਤ ਜੀ ਤੁਸੀਂ ਆਉਣੇ ਨਹੀਂ, ਬਸੰਤ ਜੀ ਤੁਸੀਂ ਆਉਣੇ ਰਹੋ। ਹੈਲੋ ਸਾਡੇ ਰਿਸ਼ੀ ਕਪੂਰ ਸਾਹਿਬ ਠੀਕ ਠਾਕ?
1: ਨੋ ਹੀ ਇਜ਼ ਆਰ ਧਰਮਿੰਦਰ।
0: ਅੱਛਾ,
1: ਯੈਸ
0: ਵਾਹ ਕੀ ਬਾਤ ਹੈ।
1: ਯੈਸ ਰੇਡੀਓ ਰੇਡੀਓ ਹਾਂਜੀ ਦੇ ਓਨ ਗਰੋਨ ਧਰਮਿੰਦਰ।
0: ਜੀ ਭਾਜੀ
5: ਮੈਂ ਧਰਮਿੰਦਰ ਹੈ ਨਾ, ਤੁਹਾਡੇ ਸਾਹਮਣੇ ਬੜੇ ਲਾਫਿੰਗ ਬੁੱਧਾ ਹੈ।
0: ਓ ਬੱਲੇ ਵਾਹ ਵੈਰੀ ਗੁੱਡ।
1: ਲਾਲ ਜੀ ਤੁਹਾਡੀ ਪੇਮੈਂਟ ਤੁਹਾਨੂੰ ਘਰੇ ਪਹੁੰਚ ਜੂਗੀ।
0: ਇਹਦੇ ਲਈ ਪੇਮੈਂਟ ਕਰਨੀ ਸੀ ਤੁਸੀਂ ਮੈਨੂੰ ਕਹਿ ਦਿੰਦੇ ਸਾਦਾ, ਇੰਨੇ ਤਾਂ ਬੰਦਾ ਬਿਹਾਰ ਚ ਕਰ ਦਿੰਦਾ।
1: ਨਹੀਂ ਉਹ ਤੁਹਾਡੇ ਤਾਂ ਬਿਹਾਰ ਚ ਕਹਾ ਲਈ ਦੀ ਹੈ ਨਾ, ਦੂਜਿਆਂ ਤੋਂ ਪੈਸੇ ਦੇਣੇ ਪੈਂਦੇ ਨੇ।
0: ਇਸ ਤੋਂ ਪਹਿਲਾਂ ਲਾਲ ਜੀ ਤੁਸੀਂ ਕੋਈ ਗੱਲ ਕਰੋ ਹਨਾ, ਮੈਂ ਇਹ ਦੱਸਣਾ ਚਾਹੂੰਗਾ ਤੁਹਾਨੂੰ ਕੋਈ ਇਹਦਾ ਰਿਲੇਸ਼ਨ ਨਹੀਂ ਹੈ ਵੈਸੇ ਲਾਈਫ ਦੇ ਅੰਦਰ ਕਿਸੇ ਚੀਜ਼ ਦਾ, ਪਰ ਦਿੱਲੀ ਜੁਵੈਲਰਸ ਵਾਲੇ ਨਵਪ੍ਰੀਤ ਜੀ ਨੇ ਸਾਨੂੰ ਅੱਜ ਦੱਸਤਾ ਕਿ ਅੱਜ ਦਾ ਗੋਲਡ ਦਾ ਰੇਟ $185 ਪਰ ਗ੍ਰਾਮ ਹੈ। ਹਾਂਜੀ ਹੁਣ ਤੁਸੀਂ ਜਿਹੜੀ ਗੱਲ ਕਰਨੀ ਕਰ
1: ਲਾਲਾ, ਮੇਰੀ ਮਾਂ ਕੇ ਕੰਗਨ ਦੇ ਦੇ ਲਾਲਾ।
5: ਕੋਈ ਨਹੀਂ, 50 ਤੱਕ ਆ ਲੈਣਾ ਫਿਰ।
1: 150 ਤੱਕ ਓਕੇ, ਮੈਂ ਯਾਦ ਰੱਖੂਗੀ।
0: 150 ਹਾਂ, ਕਦੀ ਤਾਂ ਆਏਗਾ 150 ਤੱਕ।
1: ਨਹੀਂ, ਨੈਕਸਟ ਈਅਰ ਆ ਜਾਣਾ।
0: ਅੱਛਾ ਗਾਇਸ, UN ਨੇ ਨੋਨੀਆ ਜੀ ਨੂੰ ਬੈਸਟ ਸਟਾਕ ਬ੍ਰੋਕਰ ਐਡਵਾਈਜ਼ਰ ਦਾ ਅਵਾਰਡ ਦਿੱਤਾ। ਵਾਰਨ ਬਫੇ ਕੋਮਾ ਚ ਨੇ। ਜੀ ਲਾਲ ਜੀ,
5: ਇੱਕ ਬੀਬੀ ਦੇ ਕਿੰਨੀਆਂ ਉਪਾਧੀਆਂ,
0: multifaceted, multi-talented,
1: multi-titled,
0: multi-titled.
5: ਜਿਹੜਾ ਆਪਣੇ ਨਾ ਸੈਮੀ ਸਾਹਿਬ ਜਾ ਰਹੇ ਹੁੰਦੇ ਆ
1: ਨਾ,
5: ਕੁੱਤਾ ਪਾ ਜਾਂਦਾ ਤੇ ਘਬਰਾਉਂਦੇ ਨੀ, ਉਹਨਾਂ ਤਿੰਨਾਂ ਦੇ ਟਿਕਟੋਕ ਵੀਡੀਓ ਬਣਾਉਂਦੇ ਲੁੱਕ ਐਂਡ ਮਾਈ ਫੋਲੋਅਰ।
0: ਓ ਯਾਰ
5: ਆਪਣੇ ਨਾ ਜਸਵਾਲ ਸਹਿਮੀ ਸਾਹਿਬ ਨਾ ਲੋਨ ਹੋਇੰਦਾ ਨਾ, ਜਿਵੇਂ ਇੰਟਰਸਟ ਰੇਟ ਵੱਧ ਗਿਆ ਹਨਾ, ਤੇ ਦੋ ਕੁ ਮਹੀਨੇ ਦੀ ਕਿਸ਼ਤਾਂ ਉਹ ਹੋਈ ਨੀ, ਮਿਸ ਹੋ ਜਾਂਦੀਆਂ ਹਨਾ, ਤੇ ਆਪਣਾ ਕਿਸ਼ਤ ਲੈਣ ਨਾਲ ਘਰ ਆਉਂਦੇ ਹਨਾ, ਤੇ ਸਹਿਮੀ ਸਾਹਿਬ ਨਾ ਨਹਾ ਦਿੰਦੇ, ਤੇ ਸਹਿਮੀ ਸਾਹਿਬ ਨੂੰ ਪਤਾ ਵੀ ਆਪਣਾ ਵੀ ਕਿਸ਼ਤ ਲੈਣ ਲਾ ਗਏ, ਸਹਿਮੀ ਸਾਹਿਬ ਗਏ ਫਟਾਫਟ ਨਾ ਬਾਹਰ ਦੇ ਦੇ ਬਾਹਰ ਆਪਣਾ ਨਾ ਆਪਣਾ ਬਾਬੇ ਜੇ ਘੁੰਮ ਰਹੇ ਹਨਾ,
1: ਬਾਬੇ
5: ਨਾ ਸਹਿਮੀ ਸਾਹਿਬ ਦਾ ਫਟਾਫਟ ਆਪਣਾ ਕੱਪੜੇ ਪਾ ਗਏ, ਕੱਪੜੇ ਪਾ ਕੇ ਉਹਨਾਂ ਬਾਬੇ ਮਿਲ ਜਾਂਦੇ ਹਨਾ, ਵੀ ਪਤਾ ਲੱਗੇ ਇਹਨਾਂ ਨੂੰ ਨਾਲੇ ਨਾਲੇ ਇੱਕ ਬਾਬਾ ਜਸੋਵਾਲ ਦਾ ਸਹਿਮੀ ਸਾਹਿਬ ਗੱਦੇ ਹੱਥ ਰੱਖਦਾ ਕਹਿੰਦਾ ਭਾਈ ਤੁਹਾਡਾ ਕਿੰਨਾ ਲੋਨ ਹੈ।
0: ਜਸਵਾਲ ਭਾਈ ਨੂੰ ਸੋਚਣਾ ਵੀ ਇਸ ਤਰ੍ਹਾਂ ਕਿ ਬਾਬਾ ਕੈਸਾ ਫਕੀਰ ਹੈ, ਫਕੀਰੀ ਤਾਂ ਝਲਕ ਨਹੀਂ ਰਹੀ ਹੈ।
2: देखो
1: इन शेरो शायरी कह के देखो ना कल जो पहना मैंने उसका चश्मा हाँ तो करो यार
0: हाँ ना ना या वाह नहीं सॉरी अच्छा हाँ जी हाँ जी
1: कल जो पहना मैंने उसका चश्मा तो समझ आया कि मैं कितनी खूबसूरत हूँ उसकी नजर में
0: वाह क्या बात है गाइस मीटर बहर काफिया रदीफ सारे फाहल आ चुके हैं
1: पिछली बार भी लारा ला गए हाँ आवांगे आए नी मनदीप जी थानू खुला चैलेंज दे के गए होने अज कहिंदे मैं कविता सुनाउणी आ ते लाल जी नू कहो कि कुछ लिख के रखण
0: वाह अच्छा
5: कविता
0: भी ठीक है तुसी भी जेड़ा कतल करना सुन के करो
1: फैन ऑफ लाल जी वे ही राइट गाना ना बस खड़े खड़े गाना बना देने बस
0: लाल जी का मैं परवाने ते जेड़ा उन्हें भैं भैं वाला किया है ना बहू बहू वाला इन्ना घेंट सी ना बहुत सिरा सी
1: बहू तो पहला जेड़ा शब्द कहा ना मैनू गाड़ लगी सी
0: नहीं बोलते कि मैनू शेर नहीं याद आ रहा लाल जी का पर लाल जी
1: लाल जी
0: आप ही थानू याद है नहीं एक तो राइटर इन्ने मतलब हैवी ने ना इन्होंने पिछली अपनी लिखी लिखत याद नहीं होनी
1: यस
0: लाल जी आज इदा करो कॉल करके वही वाला सुनायो सानू पीस डन हो गया
5: ठीक है
0: थैंक यू जी
1: थैंक्स फॉर कॉलिंग हैव अ नाइस डे मिलते हैं बाद चों बाय बाय
0: जी ए सीगे साडे नाल लाल जी ते हुन समा हो चुका है देखो गाइस थोड़े मैसेजेस बड़े प्यारे प्यारे आए हुए ने मैं आके पढ़ांगा पक्की गल है पर मैनू ना हुन भजना पैना क्योंकि जे मैं भजया नहीं ना फिर बहुत साडे जेड़े है ना वो भी मेरे नाल सनी देओल बन सकदे है ठीक है टाइम थोड़ा ओवर हो गया गाइस मैं यूं ही गया और खबरों को लेकर यूं ही आया सुनते रहे रेडियो हांजी 1674
1: AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨਿਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨਿਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨਿਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨਿਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ

ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਤੇ ਅਮਰੀਕਾ ਨੂੰ ਟਕਰਾਅ ਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬਦੇਹੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੇ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦੇ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ।
ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ। ਆਸ ਕਰਦੇ ਹਾਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮੂੰਹ ਹਨੇਰੇ ਨਹਾ ਧੋ ਕੇ ਹੱਥਾਂ ਦੇ ਵਿੱਚ ਆਟੇ ਦੀ ਕੌਲੀ ਅਤੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀ ਸਿਮਰੋ ਹਰ ਰੋਜ਼ ਦੀ ਤਰ੍ਹਾਂ ਗੁਰੂ ਘਰ ਦਰਸ਼ਨ ਦੇ ਦਾਰੇ ਕਰਨ ਦੇ ਲਈ ਜਾ ਰਹੀ। ਨਾਲ ਦੀ ਨਾਲ ਉਹ ਝਾੜੂ ਪੋਚੇ ਦੀ ਸੇਵਾ ਵੀ ਕਾਫੀ ਅਰਸੇ ਤੋਂ ਨਿਭਾ ਰਹੀ। ਭਾਵੇਂ ਘਰ ਪਰਿਵਾਰ ਦੇ ਵਿੱਚ ਵਾਹਿਗੁਰੂ ਨੇ ਬਹੁਤ ਖੁਸ਼ੀਆਂ ਦਿੱਤੀਆਂ ਨੇ, ਪਰ ਫਿਰ ਵੀ ਇੱਕ ਕਮੀ ਰੜਕਦੀ ਹੈ। ਚਾਹੇ ਕਿ ਕਾਰੋਬਾਰ ਵੀ ਚੰਗਾ, ਪਤੀ ਵੀ ਚੰਗਾ, ਘਰ ਦੇ ਵਿੱਚ ਨੌਕਰ ਚਾਕਰ ਵੀ ਨੇ, ਇੱਕ ਤੋਂ ਇੱਕ ਵਧੀਆ ਗੱਡੀ ਘਰ ਦੇ ਵਿੱਚ ਖੜੀ ਹੈ। ਵਾਹਿਗੁਰੂ ਨੇ ਬਹੁਤ ਹੀ ਪਿਆਰੀਆਂ ਦੋ ਧੀਆਂ ਤੇ ਦਿੱਤੀਆਂ ਨੇ, ਪਰ ਪੁੱਤ ਦੀ ਘਾਟ ਰੜਕਦੀ ਹੈ। ਵੈਸੇ ਵੇਖਿਆ ਜਾਵੇ ਤਾਂ ਪਤੀ ਨੂੰ, ਸੱਸ ਨੂੰ, ਸਹੁਰੇ ਨੂੰ ਕਿਸੇ ਨੂੰ ਕੋਈ ਸ਼ਿਕਵਾ ਨਹੀਂ। ਸਾਰਾ ਪਰਿਵਾਰ ਬੜੀ ਸੋਹਣੀ ਸੋਚ ਰੱਖਦਾ, ਅਗਾਂਹ ਵਧੂ ਸੋਚ। ਘਰ ਦੇ ਸਾਰੇ ਪਰਿਵਾਰ ਬੱਚੀਆਂ ਨੂੰ ਬਹੁਤ ਪਿਆਰ ਕਰਦੇ ਨੇ, ਪਰ ਫਿਰ ਵੀ ਪਤਾ ਨਹੀਂ ਕਿਉਂ ਸਿਮਰੋ ਦੇ ਦਿਲ ਦੇ ਵਿੱਚ ਇੱਕ ਲਾਲਸਾ ਦਾ ਚਿਰਾਗ ਲਗਾਤਾਰ ਬਲਦਾ ਰਹਿੰਦਾ। ਉਹ ਚਿਰਾਗ ਆ ਪੁੱਤ ਦੀ ਲਾਲਸਾ ਦਾ। ਉਹ ਨਿੱਤ ਗੁਰੂ ਘਰ ਜਾਂਦੀ ਹੈ, ਦਰਸ਼ਨ ਦੇ ਦਾਰੇ ਕਰਦੀ ਆ, ਸੇਵਾ ਕਰਦੀ ਹੈ, ਅਤੇ ਹਰ ਰੋਜ਼ ਸੇਵਾ ਕਰਨ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਨਾਲ ਗਿਲਾ ਸ਼ਿਕਵਾ ਕਰਦੀ ਹੈ। ਹਾਲਾਂਕਿ ਉਹਦੇ ਪਤੀ ਨੇ ਬਹੁਤ ਵਾਰ ਸਮਝਾਇਆ, ਦੇਖ ਸਿਮਰ ਸਾਡੀਆਂ ਦੋ ਧੀਆਂ ਨੇ, ਇਹ ਬਹੁਤ ਬਹਾਦਰ ਬਣਨਗੀਆਂ, ਸਾਡਾ ਆਪਣਾ ਇੰਨਾ ਵੱਡਾ ਕਾਰੋਬਾਰ ਆ, ਇਹ ਪੁੱਤਾਂ ਤੋਂ ਘੱਟ ਨਹੀਂ ਹੋਣਗੀਆਂ, ਮੇਰਾ ਯਕੀਨ ਰੱਖ। ਕਿਸੇ ਪ੍ਰਕਾਰ ਦੀ ਚਿੰਤਾ ਤੈਨੂੰ ਹੋਣੀ ਨਹੀਂ ਚਾਹੀਦੀ। ਵੈਸੇ ਫਿਰ ਵੀ ਸਿਮਰੋ ਹਮੇਸ਼ਾ ਦਿਲ ਦੇ ਵਿੱਚ ਇਹ ਲਾਲਸਾ ਬਾਲ ਕੇ ਰੱਖਦੀ ਆ, ਬੁਝਣ ਨਹੀਂ ਦਿੰਦੀ। ਕਾਲਪੁਰਖ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ। ਉਹਦੀਆਂ ਅਰਦਾਸਾਂ ਕਬੂਲ ਹੋਈਆਂ ਨੇ। ਛੋਟੀ ਪੁੱਤਰੀ ਤੋਂ 10 ਸਾਲ ਬਾਅਦ ਸਿਮਰੋ ਦੀ ਕੁੱਖ ਤੋਂ ਇੱਕ ਪੁੱਤ ਹੋਇਆ। ਬੜੇ ਲੰਮੇ ਇੰਤਜ਼ਾਰ ਤੋਂ ਬਾਅਦ ਸਿਮਰੋ ਵਾਕਈ ਖੁਸ਼ ਹੋਈ ਸੀ। ਘਰ ਪਰਿਵਾਰ ਸਮਾਜ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਲਈ ਵੱਡੇ ਪੱਧਰ ਦੇ ਉੱਤੇ ਜਸ਼ਨ ਮਨਾਏ ਗਏ। ਪੁੱਤ ਦਾ ਨਾਂ ਰੱਖਿਆ ਗਿਆ ਗੁਰਤਿੱਤ ਸਿੰਘ। ਇਸੇ ਦੇ ਨਾਲ ਹੀ ਸਿਮਰੋ ਦੀ ਗੁਰੂ ਘਰ ਦੇ ਪ੍ਰਤੀ ਸ਼ਰਧਾ ਹੋਰ ਵੀ ਜ਼ਿਆਦਾ ਗੂੜੀ ਹੋ ਗਈ। ਮੂੰਹ ਦੇ ਵਿੱਚੋਂ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁਣ ਹਰ ਵੇਰੇ ਚੱਲਦਾ ਰਹਿੰਦਾ। ਗੁਰਤਿੱਤ ਸਿੰਘ ਦੇ ਜਨਮ ਤੋਂ ਬਾਅਦ ਘਰ ਦਾ ਮਾਹੌਲ ਹੁਣ ਹੋਰ ਵੀ ਜ਼ਿਆਦਾ ਰੰਗੀਲਾ ਜਿਹਾ ਲੱਗਣ ਲੱਗ ਪਿਆ। ਖੈਰ ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਪਰਿਵਾਰ ਨੇ ਬਹੁਤ ਖੁਸ਼ੀਆਂ ਦੇ ਪਲ ਹੰਡਾਏ। ਕਿਸੇ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਹੀਂ ਸੀ ਛੱਡੀ। ਉਸ ਰੱਬ ਨੇ ਵੀ ਅਤੇ ਸਿਮਰੋ ਨੇ ਵੀ ਪਿਆਰ ਕਰਨ ਵਾਲੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਆਪਣੇ ਪੁੱਤ ਨੂੰ। ਬਹੁਤ ਵਧੀਆ ਸਕੂਲ ਦੇ ਵਿੱਚ ਆਪਣੇ ਪੁੱਤ ਨੂੰ ਪੜ੍ਹਾਇਆ। ਵਧੀਆ ਵਧੀਆ ਕਾਰੋਬਾਰੀਆਂ ਦੇ ਨਾਲ ਸੰਗਤ ਕਰਨ ਦੇ ਲਈ ਬਿਠਾਇਆ ਜਾਂਦਾ ਉਹਨੂੰ। ਪਰ ਬਹੁਤ ਜ਼ਿਆਦਾ ਐਸ਼ੋ ਆਰਾਮ ਦੇ ਜੀਵਨ ਕਰਕੇ ਗੁਰਦੇਵ ਦੀਆਂ ਆਦਤਾਂ ਦਿਨੋਂ ਦਿਨ ਵਿਗੜਦੀਆਂ ਜਾਂਦੀਆਂ। ਬਿਜ਼ਨਸ ਵੱਲ ਤਾਂ ਉਹ ਬਿਲਕੁਲ ਵੀ ਧਿਆਨ ਨਾ ਦਿੰਦਾ। ਗੁਰਦੇਵ ਦੀ ਹਰ ਰੋਜ਼ ਦੀ ਜਿੱਦ ਸਾਹਮਣੇ ਪਰਿਵਾਰ ਦਾ ਹਰ ਇੱਕ ਮੈਂਬਰ ਆਖਰ ਹਾਰ ਜਾਂਦਾ। ਹੌਲੀ ਹੌਲੀ ਤਾਂ ਸਾਰੇ ਕਹਿਣ ਲੱਗ ਪਏ ਇਹਦੀ ਜਿੱਦ ਬੜੀ ਮਾੜੀ ਹੈ, ਹੁਣੇ ਮੰਨ ਲਓ ਜਾਂ ਕੱਲ੍ਹ ਮੰਨ ਲਓ, ਘੜੀ ਨੂੰ ਮੰਨ ਲਓ,
ਇਹਦੀ ਜਿੱਦ ਸਾਹਮਣੇ ਤੁਹਾਨੂੰ ਹਾਰਨਾ ਹੀ ਪੈਣਾ। ਇਸੇ ਤਰ੍ਹਾਂ ਦੀ ਜਿੱਦ ਗੁਰਦਿੱਤ ਨੇ ਇੱਕ ਦਿਨ ਕੀਤੀ, ਜਿਹੜੀ ਮਾਂ ਨੂੰ ਨਹੀਂ ਸੀ ਪਸੰਦ। ਕਹਿਣ ਲੱਗਾ ਮੈਂ ਵੀ ਬਾਹਰ ਪੜ੍ਹਨ ਜਾਣਾ, ਮੇਰੇ ਸਾਰੇ ਯਾਰ ਦੋਸਤ ਵਿਦੇਸ਼ਾਂ ਦੇ ਵਿੱਚ ਪੜ੍ਹਨ ਗਏ ਨੇ, ਮੈਂ ਵੀ ਉਹਨਾਂ ਦੇ ਕੋਲ ਜਾਣਾ, ਉਹਨਾਂ ਤੋਂ ਬਗੈਰ ਮੇਰਾ ਹੁਣ ਮਨ ਨਹੀਂ ਲੱਗਦਾ। ਸਾਰੇ ਪਰਿਵਾਰ ਨੇ ਮਨਾ ਕੀਤਾ, ਅੰਦਰੋਂ ਨਾ ਚਾਹੁੰਦੀ ਹੋਈ ਵੀ ਸਿਮਰੋ ਫੇਰ ਪੁੱਤ ਦੇ ਹੱਕ 'ਚ ਖੜ ਗਈ। ਨਾ ਜੀ ਕਹਿੰਦਾ ਆ ਤੇ ਜਾ ਲੈਣ ਦਿਓ, ਪਤਾ ਨਹੀਂ ਕਿਹੜੇ ਮਨੋਂ ਕਹਿ ਰਹੀ ਸੀ। ਆਖਿਰ ਗੁਰਦਿੱਤ ਸਿੰਘ ਕੈਨੇਡਾ ਪੜ੍ਹਨ ਦੇ ਲਈ ਚਲਾ ਗਿਆ। ਪੜ੍ਹਨ ਦੇ ਲਈ ਕਾਹਦਾ ਗਿਆ, ਉੱਥੋਂ ਦੇ ਰੰਗੀਨੀਆਂ ਭਰੇ ਮਾਹੌਲ ਦੇ ਵਿੱਚ ਐਸਾ ਗਲਤਾਨ ਹੋਇਆ ਮਾਂ ਨੂੰ ਫੋਨ ਵੀ ਨਾ ਕਰਦਾ। ਪਿਛਲੇ ਪਰਿਵਾਰ ਦੀ ਤਾਂ ਯਾਦ ਹੀ ਭੁੱਲ ਗਿਆ। ਮਾਂ ਪਿਓ ਹਰ ਵਕਤ ਫੋਨ ਦਾ ਇੰਤਜ਼ਾਰ ਕਰਦਾ ਰਹਿੰਦਾ, ਪਲ ਪਲ ਗਿਣਦਾ ਰਹਿੰਦਾ, ਪਰ ਉਹਦਾ ਕਦੀ ਫੋਨ ਨਹੀਂ ਆਉਂਦਾ। ਆਉਂਦਾ ਵੀ ਤਾਂ ਬਹੁਤ ਥੋੜ੍ਹੇ ਸਮੇਂ ਦੇ ਲਈ, ਜਾਂ ਫਿਰ ਉਦੋਂ ਆਉਂਦਾ ਜਦੋਂ ਉਹਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ, ਵਰਨਾ ਮਹੀਨਾ ਮਹੀਨਾ ਫੋਨ ਨਾ ਕਰਦਾ। ਜਿੱਥੇ ਹੋਰ ਬੱਚੇ ਕੰਮ ਕਾਰ ਕਰਕੇ ਆਪਣਾ ਗੁਜ਼ਾਰਾ ਆਪ ਕਰਦੇ, ਉੱਥੇ ਸਾਰੇ ਪੈਸੇ ਸ਼ਾਇਦ ਮੰਗਾਉਂਦਾ ਵੀ ਉਹ ਘਰੋਂ। ਸਿਮਰੋ ਨੇ ਸ਼ਾਇਦ ਕਹਿ ਜੂ ਛੱਡਿਆ ਸੀ, ਮੇਰਾ ਪੁੱਤ ਚਿੰਤਾ ਨਾ ਕਰੀ, ਘਰ ਬਹੁਤ ਕੁਛ ਆ, ਤੂੰ ਪੜ੍ਹਾਈ 'ਤੇ ਧਿਆਨ ਦੇਈਂ। ਪਰ ਨਤੀਜਾ ਮਾੜਾ ਨਿਕਲਿਆ। ਮਾਂ ਹੁਣ ਪੁੱਤ ਦੇ ਵਿਯੋਗ 'ਚ ਬਿਮਾਰ ਪੈ ਗਈ। ਪਿਓ ਨੇ ਕਈ ਵਾਰ ਫੋਨ ਕੀਤਾ, ਪੁੱਤਰਾ ਵਾਪਸ ਜਾ, ਆਪਣੇ ਘਰ ਕੋਈ ਰੋਟੀ ਦੀ ਘਾਟ ਥੋੜ੍ਹੀ ਆ, ਤੇਰੀ ਮਾਂ ਮੰਜੇ 'ਤੇ ਪਈ ਤੈਨੂੰ ਯਾਦ ਕਰਦੀ ਰਹਿੰਦੀ ਹੈ, ਇੱਥੇ ਬਹਿ ਕੇ ਸਰਦਾਰੀ ਕਰ, ਤੂੰ ਖੁਸ਼ ਨਾ ਕਰੀ, ਤੂੰ ਕੁਰਸੀ 'ਤੇ ਬੈਠਾ ਰਹੀਂ, ਘਰੇ ਬੈਠਾ ਰਹੀਂ, ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਸਿਰਫ ਘਰ ਆ ਜਾ, ਵਾਪਸ ਆ ਜਾ। ਪਰ ਗੁਰਦੇਵ ਦੇ ਕੰਧ ਉੱਤੇ ਜੂ ਨਾ ਸਰਕੀ। ਮਾਂ ਹੌਲੀ ਹੌਲੀ ਬਿਮਾਰ ਵੱਧਦੀ ਵੱਧਦੀ ਇੰਨੀ ਕੁ ਬਿਮਾਰ ਹੋ ਗਈ ਕਿ ਹੁਣ ਮੰਜੇ 'ਤੇ ਉੱਠਣੋਂ ਵੀ ਗਈ। ਪੁੱਤ ਦਾ ਇੰਤਜ਼ਾਰ ਪਲ ਪਲ ਕਰਦੀ ਰਹਿੰਦੀ। ਬਹੁਤ ਕੁਛ ਉਹ ਕਹਿੰਦੀ, ਪਰ ਜੋ ਮਨ ਦੇ ਵਿੱਚ ਚੱਲਦਾ ਸਾਰਾ ਕੁਛ ਕਿਸੇ ਨੂੰ ਕਹਿ ਵੀ ਨਾ ਪਾਉਂਦੀ। ਹੌਲੀ ਹੌਲੀ ਮੌਤ ਦੇ ਕਾਫ਼ੀ ਕਰੀਬ ਜਾ ਪਹੁੰਚੀ। ਸਾਰੇ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰਾਂ ਨੇ ਬੜੀ ਕੋਸ਼ਿਸ਼ ਕੀਤੀ, ਕੈਨੇਡਾ ਤੋਂ ਕੁਛ ਲੋਕ ਲੱਭ ਕੇ ਵੀ ਗੁਰਦਿੱਤੇ ਕੋਲ ਭੇਜੇ, ਇੱਕ ਵਾਰੀ ਮਾਂ ਨੂੰ ਮਿਲੀ ਆ, ਪਰ ਪਤਾ ਨਹੀਂ ਕੈਸੀਆਂ ਦੁਆਵਾਂ ਦਾ ਜੰਮਿਆ ਸੀ, ਉਹਦਾ ਦਿਲ ਮਾਸਾ ਨਾ ਪਿਘਲਿਆ। ਇੱਕ ਦਿਨ ਅਚਾਨਕ ਉਹੀ ਭਾਣਾ ਵਾਪਰ ਗਿਆ ਜਿਸ ਭਾਣੇ ਦਾ ਪਰਿਵਾਰ ਨੂੰ ਹਮੇਸ਼ਾ ਤੋਂ ਡਰ ਸਤਾਉਂਦਾ ਸੀ। ਪੁੱਤਰ ਦਾ ਇੰਤਜ਼ਾਰ ਕਰਦੀ ਇਸ ਰੰਗਲੀ ਦੁਨੀਆਂ ਤੋਂ ਅਲਵਿਦਾ ਕਹਿ ਗਈ ਉਹਦੀ ਮਾਂ।

ਪਿਤਾ ਨੇ ਬੜੇ ਦੁਖੀ ਹਿਰਦੇ ਦੇ ਨਾਲ ਗੁਰਦਿੱਤ ਨੂੰ ਫੋਨ ਕੀਤਾ, ਜਾਣਕਾਰੀ ਦਿੱਤੀ, ਆਉਣ ਦੇ ਲਈ ਕਿਹਾ। ਰੱਬ ਦਾ ਵਾਸਤਾ, ਹੁਣ ਤੇ ਆ ਜਾ। ਉਹ ਦੁਨੀਆਂ ਦੇ ਰੀਤੀ ਰਿਵਾਜ ਤੇ ਨਵਾਜਾ, ਫੇਰ ਚੱਲਿਆ ਜਾਈ। ਪਤਾ ਨਹੀਂ ਕੀ ਮਨ ਦੇ ਵਿੱਚ ਆਈ, ਕਹਿਣ ਲੱਗਾ ਮੇਰਾ ਇੰਤਜ਼ਾਰ ਕਰਕੇ ਫੇਰ ਸੰਸਕਾਰ ਕਰਿਓ, ਮੈਂ ਮਾਂ ਦਾ ਮੂੰਹ ਵੇਖਣਾ। ਸਿਮਰੋ ਦੀ ਲਾਸ਼ ਫਰਿੱਜ ਦੇ ਵਿੱਚ ਲਾ ਦਿੱਤੀ, ਚਾਰ ਦਿਨ ਫਰਿੱਜ 'ਚ ਰੁਲਦੀ ਰਹੀ, ਜਿਉਂਦੇ ਜੀ ਜਿਹੜੀ ਪੁੱਤ ਦਾ ਇੰਤਜ਼ਾਰ ਕਰਦੀ ਰਹੀ। ਪਤਾ ਨਹੀਂ ਕੈਸਾ ਇੰਤਜ਼ਾਰ ਲਿਖਿਆ ਸੀ ਉਹਦੇ ਕਰਮਾਂ ਦੇ ਵਿੱਚ, ਅੱਜ ਉਹ ਮਰੀ ਵੀ ਇੰਤਜ਼ਾਰ ਕਰੀ ਜਾਂਦੀ। ਕੁੱਲ ਮਿਲਾ ਕੇ 8 ਦਿਨਾਂ ਬਾਅਦ ਸੰਸਕਾਰ ਹੋਇਆ, ਪੁੱਤ ਦੇ ਲੰਮੇ ਇੰਤਜ਼ਾਰ ਤੋਂ ਬਾਅਦ। ਸਾਰੇ ਸਮਾਜ, ਰਿਸ਼ਤੇਦਾਰ ਇਹੀ ਗੱਲਾਂ ਕਰ ਰਹੇ ਸੀ ਕਿ ਉਹ ਮਰਨ ਵਾਲੀ ਨਹੀਂ ਸੀ ਹਲੇ। ਪੁੱਤ ਦੇ ਇੰਤਜ਼ਾਰ ਨੇ, ਪੁੱਤ ਦੇ ਵਿਯੋਗ ਨੇ ਉਹਨੂੰ ਮੁਕਾ ਦਿੱਤਾ। ਪੁੱਤ ਨਜ਼ਰੋਂ ਦੂਰ ਕੀ ਹੋਇਆ, ਉਹਦੇ ਲਈ ਜਿੱਦਾਂ ਕੋਈ ਸਹਾਰਾ ਹੀ ਨਹੀਂ ਸੀ ਬਚਿਆ। ਜਿਹੜੇ ਗਿਲੇ ਸ਼ਿਕਵੇ ਉਹ ਰੱਬ ਦੇ ਉੱਤੇ ਕਰਦੀ ਰਹੀ, ਉਹ ਇੱਕ ਵਾਰੀ ਫਿਰ ਤੋਂ ਹੋਣੇ ਸ਼ੁਰੂ ਹੋ ਗਏ। ਉਹ ਪੁੱਤ ਨੂੰ ਵੇਖਣ ਦੇ ਲਈ ਤਰਸਦੀ ਇਸ ਜਹਾਨ ਨੂੰ ਚਲੀ ਗਈ। ਕਹਾਣੀ ਦਾ ਨਾਂ ਸੀ ਇੰਤਜ਼ਾਰ, ਲਿਖੀ ਸੀ ਸਰਦਾਰ ਕਸ਼ਮੀਰ ਸਿੰਘ ਪਲਾਥੋਰਾ ਨੇ, ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਐਸੀ ਭੁੱਖ ਜਿਹੜੀ ਹਰ ਇੱਕ ਪਰਿਵਾਰ ਦੇ ਵਿੱਚ ਰਹਿੰਦੀ, ਪੁੱਤ ਦੀ ਭੁੱਖ। ਪਰ ਸ਼ਾਇਦ ਜਿਹੜੀ ਚੀਜ਼ ਜਿੰਨੀ ਤਰਸ ਕੇ ਮਿਲੀ ਹੁੰਦੀ ਹੈ ਉਹਨੂੰ ਆਪਾਂ ਓਨਾ ਹੀ ਵਿਗਾੜ ਦਿੰਦੇ। ਜਿਹੜੀ ਚੀਜ਼ ਜਿੰਨੀ ਸਾਂਭ ਕੇ ਵਰਤੀ ਜਾਂਦੀ ਹੈ, ਜਿੰਨੇ ਵੱਧ ਪਿਆਰ ਦੇ ਨਾਲ ਪਾਲੀ ਜਾਂਦੀ ਹੈ, ਉਹਦੇ ਵਿੱਚ ਓਨਾ ਹੀ ਵੱਧ ਵਿਗਾੜ ਆਪਾਂ ਆਪਣੇ ਹੱਥੀਂ ਪਾ ਦਿੰਦੇ। ਸਿਆਣੇ ਕਹਿੰਦੇ ਨੇ ਰੰਬਾ ਤੇ ਔਲਾਦ, ਜਿੰਨੀ ਚੰਡ ਕੇ ਰੱਖੋ ਓਨੀ ਵਧੀਆ। ਪਰ ਜਿਹੜੀ ਚੀਜ਼ ਜਿੰਨੀ ਤਰਸ ਕੇ ਮਿਲਦੀ ਹੈ ਉਹਨੂੰ ਆਪਾਂ ਓਨੀਆਂ ਮਨਮਾਨੀਆਂ ਦੀ ਖੁੱਲ੍ਹ ਦੇ ਦਿੰਦੇ। ਯਾਦ ਰਵੇ, ਜਿਹੜੀ ਚੀਜ਼ ਨੂੰ ਜਿੰਨੀ ਮਨਮਾਨੀ ਦੀ ਖੁੱਲ੍ਹ ਮਿਲ ਗਈ ਉਹ ਓਨੀ ਖਰਾਬ ਹੋਊਗੀ, ਉਹ ਓਨੀ ਵਿਗੜੂਗੀ। ਚਾਹੀਦਾ ਤੇ ਆ ਕਿ ਜਿਹਨੂੰ ਆਪਾਂ ਵੱਧ ਪਿਆਰ ਕਰਦੇ ਹਾਂ ਉਹਨੂੰ ਆਪਾਂ ਵੱਧ ਚੰਡ ਕੇ ਰੱਖੀਏ, ਅਤੇ ਪਹਿਲਾਂ ਹੁੰਦਾ ਵੀ ਇੱਦਾਂ ਹੈ। ਪਰ ਅੱਜ ਕੱਲ੍ਹ ਦੀ ਪਰਵਰਿਸ਼ ਦੇ ਵਿੱਚ ਇਹ ਗਲਤੀ ਬਹੁਤਾਤ ਮਾਪੇ ਕਰਦੇ ਨੇ। ਇੰਨੇ ਕੁ ਲਾਡ ਪਿਆਰ ਔਲਾਦਾਂ ਨੂੰ ਦੇ ਦਿੰਦੇ ਕਿ ਫਿਰ ਇੱਕ ਦਿਨ ਆਉਂਦਾ ਹੈ ਸਭ ਤੋਂ ਵੱਧ ਪਿਆਰ ਕਰਨ ਵਾਲਾ ਫਿਰ ਸਭ ਤੋਂ ਵੱਧ ਦੁਖੀ ਹੁੰਦਾ। ਜਿੱਥੇ ਪਿਆਰ ਬਣਦਾ ਲਾਡ ਬਣਦਾ, ਉੱਥੇ ਆਪਾਂ ਲਾਡ ਕਰੀਏ, ਜਿੱਥੇ ਝਿੜਕ ਬਣਦੀ ਆ ਉੱਥੇ ਝਿੜਕ ਵੀ ਮਾਰੀਏ, ਜਿੱਥੇ ਕਿਸੇ ਗਲਤ ਕਰਨ ਤੋਂ ਵਰਜਣਾ ਉੱਥੇ ਆਪਾਂ ਵਰਜੀਏ ਵੀ। ਜ਼ਰੂਰੀ ਨਹੀਂ ਕਿ ਹਰ ਇੱਕ ਜਾਇਜ਼ ਨਜਾਇਜ਼ ਬੱਚੇ ਦੀ ਕਹੀ ਆਪਾਂ ਪੂਰੀ ਕਰਨੀ। ਇਹੋ ਹੀ ਮੌਕਾ ਹੁੰਦਾ ਬੱਚੇ ਨੂੰ ਇਹ ਦੱਸਣ ਦਾ, ਸਮਝਾਉਣ ਦਾ, ਪੜ੍ਹਾਉਣ ਦਾ ਕਿ ਕੀ ਗਲਤ ਹੈ ਜ਼ਿੰਦਗੀ 'ਚ, ਕੀ ਚੰਗਾ। ਹਰ ਕੋਈ ਜੰਮਦਾ ਸਿਆਣਾ ਨਹੀਂ ਹੁੰਦਾ। ਇਹ ਮਾਂ ਪਿਓ ਦਾ ਫਰਜ਼ ਹੈ ਉਹਨੂੰ ਉਸ ਚੰਗੇ ਮਾੜੇ ਦਾ ਫਰਕ ਦੱਸਣਾ, ਆਪਣੇ ਤਜਰਬੇ ਤੋਂ ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਣਾ। ਅਤੇ ਜੇਕਰ ਕੋਈ ਇਹਦੇ ਵਿੱਚ ਕਾਮਯਾਬ ਨਹੀਂ ਹੈ ਉਹ ਜ਼ਰੂਰ ਸਜ਼ਾ ਭੁਗਤੂਗਾ, ਉਹਨੂੰ ਜ਼ਰੂਰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ ਹੈ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042 ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ 2FOLD LENDING

0: ਮੈਂ ਵੀ ਆਮੰਡ ਮਿਲਕ ਵਾਲੀ ਕਾਫੀ ਪੀਣੀ ਆ ਐਂਡ ਕ੍ਰਿਸ਼ਨਾ ਜੀ ਵੀ ਦੇ ਲਾਇਕ ਅਸੀਂ
1: ਬਹੁਤ ਮੈਂ ਪੀ ਲਾਂਗਾ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ
0: ਆਮੰਡ ਮਿਲਕ ਵਾਲੀ ਕਾਫੀ ਭੇਜਿਆ ਕਰੋ
1: ਡਨ ਹੋ ਗਿਆ ਹਾਂ ਪਲੀਜ਼ ਜਤਿੰਦਰ ਜੀ ਅਗਲੀ ਵਾਰੀ ਪਲੀਜ਼ ਐਡ ਕਰ ਦੇਣਾ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਬਹੁਤ ਵਧੀਆ ਕਹਾਣੀ ਤੇ ਗੀਤ ਪਰਮਾਤਮਾ ਸਭ ਦਾ ਭਲਾ ਕਰੇ ਜੀ ਥੈਂਕ ਯੂ
0: ਥੈਂਕ ਯੂ ਵੈਰੀ ਮਚ
1: ਤੇ ਇੱਧਰ ਸਾਵਨ ਸਿੰਘ ਜੀ ਵੀ ਮੈਸੇਜ ਭੇਜਦੇ ਨੇ ਪਰ ਮੈਸੇਜ ਗਾਇਬ ਕਿਉਂ ਹੋ ਰਿਹਾ ਗਾਇਜ ਮੈਨੂੰ ਇਹ ਸਮਝ ਨਹੀਂ ਆ ਰਿਹਾ ਮੇਰੀ ਹੈਲਪ ਕਰੋ ਗਾਇਜ ਹਾਂਜੀ ਜੀ ਉਹ ਕਹਿੰਦੇ ਨੇ ਜੀ ਕਿ ਤਸਮੈਨੀਆ 'ਚ ਇੱਕ ਘਰ ਹੈ ਅਵੇਲੇਬਲ ਰੈਂਟ ਵਾਸਤੇ ਸੋ ਜੇ ਕੋਈ ਵੀ ਤਸਮੈਨੀਆ 'ਚ ਘਰ ਲੱਭ ਰਿਹਾ ਸਾਨੂੰ ਮੈਸੇਜ ਕਰ ਦਿਓ ਅਸੀਂ ਤੁਹਾਡਾ ਇਹਨਾਂ ਨਾਲ ਰਾਬਤਾ ਕਰਾ ਦਾਂਗੇ ਜੀ
0: ਤੇ
1: ਯੈਸ ਐਂਡ
0: ਮਾਈ ਜਦ ਤੱਕ ਤੁਹਾਨੂੰ ਘਰ ਰੈਂਟ 'ਤੇ ਨਹੀਂ ਮਿਲਦਾ ਆਪਾਂ ਜਾ ਕੇ ਛੁੱਟੀ ਮਨਾਇਆ ਉਹਨੇ
1: ਇਹ ਵੀ ਗੱਲ ਠੀਕ
0: ਹੈ ਹੋਟਲ ਦਾ ਖਰਚਾ ਬਚੂਗਾ
1: ਸਰਵਨ ਜੀ ਆਈ ਐਮ ਸੀਇੰਗ ਯੂ ਸੂਨ ਬ੍ਰੋ ਤੇ ਜਸ ਅਮਰਜੀਤ ਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਘੈਂਟ ਜਿਹਾ ਗਾਣਾ ਮੰਗ ਰਹੇ ਨੇ ਕਹਿੰਦੇ ਨੇ ਕ੍ਰਿਸ਼ਨਾ ਵੀਰ ਵਿਰਾਟ ਕੋਹਲੀ ਦਾ ਕੋਈ ਸੌਂਗ ਲਾਓ ਠੀਕ ਹੈ ਬ੍ਰੋ ਥੈਂਕ ਯੂ ਸੋ ਮਚ ਰਮਨਦੀਪ ਕੌਰ ਹਸੀਜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਲੂਨੀਆ ਜੀ ਸਾਨੂੰ ਵੀ ਤੇ ਤੁਸੀਂ ਬਹੁਤ ਜ਼ਿਆਦਾ ਮਲਟੀ ਟੈਲੈਂਟਡ ਹੋ ਹਾਂਜੀ ਤਾਂ ਜੀ ਇੰਨੇ ਸਾਰੇ ਅਵਾਰਡ ਮਿਲੇ ਇਹਨਾਂ ਨੂੰ UN ਵੱਲੋਂ ਮਲਟੀ ਟੈਲੈਂਟਡ ਮਲਟੀ ਫੈਸਿਟਡ ਅਵਾਰਡ ਵੀ ਇਹਨਾਂ ਨੂੰ ਦਿੱਤਾ ਗਿਆ ਤੇ ਇੱਧਰੋਂ ਜੀ ਸੈਂਡੀ ਸੰਦੀਪ ਜੀ ਪੁੱਛਦੇ ਨੇ ਕਿ ਇੰਡੀਆ ਪਾਕਿਸਤਾਨ ਦਾ ਮੈਚ ਕਿੱਥੇ ਵੇਖ ਸਕਦੇ ਜੀ ਜੀ ਜਿਹੜਾ ਨਹੀਂ ਪਰ ਜਿਹੜਾ ਏਸ਼ੀਅਨ ਗੇਮਸ ਆ ਕੱਲ੍ਹ ਜੋ ਮੈਚ ਚੈੱਕ ਕੀਤਾ ਮੈਨੂੰ ਨਹੀਂ ਮਿਲਿਆ ਸੀ ਅਤੇ ਏਸ਼ੀਅਨ ਗੇਮਸ ਦਾ ਬ੍ਰੌਡਕਾਸਟਰ ਆਸਟ੍ਰੇਲੀਆ ਦੇ ਅੰਦਰ ਕੋਈ ਵੀ ਨਹੀਂ ਆ ਸੋ VPN ਯੂਜ਼ ਕਰਨਾ ਪਏਗਾ ਤੁਹਾਨੂੰ ਐਂਡ ਦੈਨ ਉੱਥੋਂ ਜਿਹੜਾ ਵੀ ਸਰਵਰ ਮਿਲੇ ਉਸ ਮੁਲਕ ਦੇ ਹਿਸਾਬ ਨਾਲ ਤੁਹਾਨੂੰ ਲੱਭਣਾ ਪਏਗਾ ਮੈਂ ਤਾਂ ਕੱਲ੍ਹ ਇਸੇ ਦੇ ਜੁਗਾੜ ਲਗਾ ਕੇ ਮੈਚ ਵੇਖਿਆ ਪਰ ਬੜਾ ਅਨਇੰਟਰਸਟਿਡ ਮੈਚ ਸੀਗਾ ਉਹ ਮੈਂ ਇੰਡੀਆ ਦੀ ਬੈਟਿੰਗ ਦੇਖੀ ਟੂਵਰਡਸ ਦੀ ਐਂਡ ਅਤੇ ਇੰਡੀਆ ਦੀ ਖਾਸ ਅੱਛੀ ਬੈਟਿੰਗ ਨਹੀਂ ਕੀਤੀ ਪਰ ਸ਼੍ਰੀਲੰਕਾ ਖੇਡਣ ਆਇਆ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਉਹ ਮੇਰੇ ਖਿਆਲ ਨਾਲ ਕਿਉਂਕਿ ਯੂਜਲੀ ਸਾਰੀ ਕੰਟਰੀਆਂ ਇਹ ਲੋਕ ਕਰਦੇ ਤਾਂ ਹਨਾ ਟੂਰ ਕ੍ਰਿਕਟਿੰਗ ਨੇਸ਼ਨਸ ਵੱਲ ਹੀ ਹੈ ਨਾ ਮਤਲਬ ਇੰਡੀਆ ਦੇ ਪਲੇਅਰ ਆਸਟ੍ਰੇਲੀਆ ਹੀ ਆਉਣਗੇ ਇੰਗਲੈਂਡ ਹੀ ਆਉਣਗੇ ਪਹਿਲੀ ਵਾਰ ਜਪਾਨ ਗਏ ਆ ਤੇ ਮੇਰੇ ਖਿਆਲ ਨਾਲ ਸ਼੍ਰੀਲੰਕਾ ਵਾਲਿਆਂ ਦੀ ਕੋਈ ਫੇਰੀ ਫੂਰੀ ਬੁੱਕ ਹੋਣੀ ਹੈ ਉਹਨਾਂ ਨੂੰ ਕਾਲੀ ਹੋਣੀ ਹੈ ਕੋਈ ਉਹਨਾਂ ਨੂੰ ਬੱਸ ਲੈਣ ਆਈ ਹੋਣੀ ਕਹਿੰਦੇ ਠੀਕ ਹੈ ਯਾਰ ਹਾਰ
0: ਉਹਨਾਂ ਨੇ ਕੋਤੂ ਰੋਟੀ ਖਾਣੀ ਹੋਣੀ ਘਰੇ ਜਾ ਕੇ
1: 45 ਰਨਾਂ ਦੇ ਅੰਦਰ
0: ਆਊਟ ਖਾਣੇ ਹੋਣੇ ਆ
1: 45 ਰਨ ਚ ਆਊਟ ਹੋ ਗਏ 45 ਰਨ ਐਂਡ ਮਤਲਬ ਸਮਝੋ ਆਊਟ ਤਾਂ ਜਿਸ ਤਰ੍ਹਾਂ ਹੋਲਸੇਲ ਚ ਹੋ ਹੀ ਰਹੇ ਸੀਗੇ ਜਦੋਂ ਇੱਕ ਦੋ ਬਾਲ ਦਾ ਨਾਗਾ ਪੈ ਜਾਏ ਨਾ ਕਿ ਆਊਟ ਨਹੀਂ ਹੋ ਰਿਹਾ ਬੰਦਾ ਰਨ ਆਊਟ ਹੋ ਰਿਹਾ ਕਹਿੰਦਾ ਕਿ ਯਾਰ ਤੁਹਾਡੇ ਤੋਂ ਬਾਲ ਆਊਟ ਨਹੀਂ ਹੋ ਰਿਹਾ ਮੈਂ ਬੈਟ ਵੀ ਨਹੀਂ ਚਲਾ ਰਿਹਾ ਅਮ੍ਰਿਤ ਭੈਣ ਜੀ ਨੇ ਪੁੱਛਿਆ ਮੇਲ ਜੀ ਹਾਂਜੀ ਇਹ ਵਾਲਾ ਸਵਾਲ ਹੋ ਚੁੱਕਿਆ ਜੀ ਮੇਲ ਵਾਲਾ ਤੇ ਸੈਕਿੰਡ ਸਵਾਲ ਚਲੋ ਜਿਹੜਾ ਮੈਂ ਨਵੀਂ ਭਾਈ ਤੁਹਾਡਾ ਜਿਹੜਾ ਸਵਾਲ ਹੈ ਉਹ ਮੈਂ ਬਾਅਦ ਚ ਪੁੱਛਾਂਗਾ ਪਹਿਲੇ ਮੈਂ ਜਸਵਾਲ ਸਾਹਿਬ ਦਾ ਪੁੱਛਦਾ ਬਾਲੀਵੁੱਡ ਤੋਂ ਹੈ ਜੀ ਬੰਦਾ
0: ਯੈਸ
1: ਓਕੇ ਸੋ ਜੀ ਬਾਲੀਵੁੱਡ ਦਾ ਇੱਕ ਕਲਾਕਾਰ ਗਾਇਸ ਇਹ ਵੀ ਜ਼ਰੂਰ ਪੁੱਛ ਲੈਣਾ ਕਿ ਜ਼ਿੰਦਾ ਹੈ ਕਿ ਨਹੀਂ ਬਾਕੀ ਨਾ ਪੁੱਛੋ ਭਾਵੇਂ ਮੇਰਾ ਕੁਝ ਲੈਣਾ ਦੇਣਾ
0: ਨਹੀਂ
1: ਨਹੀਂ ਕਹਿਣਾ ਕਿਆ ਬਾਤ
0: ਸੰਜੇ ਬਿੱਲੇ ਤੁਮ ਹਮਾਰੀ ਸਾਈਡ ਵੀ ਹੋ ਉਨਕੀ ਸਾਈਡ ਵੀ ਹੋ
1: ਓਹੋ ਮਿਆਉ ਮਿਆਉ ਮਿਆਉ ਮਿਆਉ ਮਿਆਉ
0: ਨੋ ਨੋ ਸੰਜੇ ਬਿੱਲੇ ਕਰਦਾ ਨਾ ਕੁੰਗਾਰ ਕੁੰਗਾਰ
1: ਮੇਰੇ ਕੋ ਮੇਰੇ ਮੇਰਾ ਗਲਾ ਸੈੱਟ ਨਹੀਂ
0: ਇਹ ਜਿਹੜਾ ਗਾਰਫੀਲਡ ਵਾਲਾ ਨਹੀਂ ਹੁੰਦਾ ਬਿੱਲਾ
1: ਗਾਰਫੀਲਡ ਮੈਨੂੰ ਬੜਾ ਵਧੀਆ ਲੱਗਦਾ
0: ਹੁੰਦਾ ਉਹ ਵਾਲਾ
1: ਉਹ ਮਜ਼ੇਦਾਰ ਸੀ
0: ਯੈਸ
1: ਉਹ ਮੇਰਾ ਸਪਿਰਿਟ ਐਨੀਮਲ ਹੈ
0: ਦੈਟਸ ਵਾਈ ਆਪਕੋ ਸਾਂਝਾ ਬਿੱਲਾ
1: ਉਹ ਕੁਝ ਕਰਕੇ ਰਾਜ਼ੀ ਨਹੀਂ ਸੀ ਜੋ ਹੋ ਰਿਹਾ ਹੋ ਰਿਹਾ
0: ਸੋ ਲੇਜ਼ੀ ਉਹਦੀਆਂ ਅੱਖਾਂ ਕਿੰਨੀਆਂ ਆਉਂਦੀਆਂ ਸੀ ਉਹ ਜਿਹੇ ਜਿਹੇ ਗਾਰਫੀਲਡ ਦੀਆਂ ਅੱਖਾਂ ਹੁੰਦੀਆਂ ਸੀ ਨਾ ਸਾਡੇ ਇੱਕ ਹੁੰਦੇ ਸੀ ਅਨਨ ਪੁਰਾਣੇ ਟਾਈਮ 'ਚ ਨਾ ਮੁਨੀਮ ਕਹਿੰਦੇ ਹੁੰਦੇ ਸੀਗੇ ਉਹ ਮੁਨੀਮ ਜੀ ਹੁੰਦੇ ਸੀਗੇ ਉਹਨਾਂ ਦਾ ਨਾਮ ਸੀਗਾ ਰਾਮ ਲਭਾਇਆ ਉਹਨਾਂ ਦੀਆਂ ਅੱਖਾਂ ਆਉਂਦੀਆਂ ਸੀ ਉਹਨਾਂ ਦੇ ਅੰਕਲ
1: ਦੇਖੋ ਯਾਰ ਇਹ ਕਿੰਨੀ ਮਾੜੀ ਗੱਲ ਆ ਅੰਕਲ ਗਾਰਫੀਲਡ ਬਣਾਤਾ ਤੈਨੂੰ ਪਤਾ ਹੋਵੇ ਨਾ
0: ਅੱਛਾ ਸੁਣੋ ਉਹਨਾਂ ਦੀ ਵਾਈਫ ਦਾ ਕੀ ਨਾਮ ਸੀਗਾ
1: ਰਾਮ ਲੋਭਾਏ ਅੰਕਲ ਦੀ
0: ਰਾਮ ਲੋਭਾਏ ਚਮਕ ਛੱਲੋ
1: ਓਕੇ ਚਮਕ ਛੱਲੋ ਆਂਟੀ
0: ਗਾਣਾ ਨਹੀਂ ਆਇਆ ਉਹ ਮੇਰੇ ਰਾਮ ਲੋਭਾਇਆ ਹਾਂ ਮੇਰੀ ਚਮਕ ਛੱਲੋ
1: ਵਾਹ ਇਹ ਗਾਣਾ ਨਹੀਂ ਮੈਂ ਸੁਣਿਆ ਮੈਂ ਸਿਰਫ ਇੱਕ ਔਨ ਦਾ
0: ਜਤਿੰਦਰ ਆਈ ਥਿੰਕ
1: ਆ ਜਾਨੀ ਚਮਕ ਚਾਲੋ
0: ਨਾ ਨਾ ਨਾ
1: ਮੋਈ ਸੁਣਿਆ
0: ਜੋ ਆਈ ਥਿੰਕ ਜਤਿੰਦਰ ਤੇ ਪਿਕਚਰਾਈਜ਼ ਹੋਇਆ ਹੋਇਆ
1: ਅੱਛਾ ਨਹੀਂ ਨਹੀਂ ਮੈਨੂੰ ਇਸ ਬਾਰੇ ਕੋਈ ਕਨੋਲੇਜ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਤੇ ਇਧਰੋਂ ਗੁੱਡ ਮਾਰਨਿੰਗ ਆ ਗਈ ਹੈ ਜੀ ਸਾਨੂੰ ਸਿਮਰਨ ਭਾਜੀ ਵੱਲੋਂ
0: ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ
1: ਤੇ ਮਨਦੀਪ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਬੋਥ ਆਫ ਯੂ ਆਈ ਵਿਲ ਕਾਲ ਇਨ ਸੈਕਿੰਡ ਹਾਫ ਠੀਕ ਹੈ ਜੀ
0: ਯੈਸ ਪਲੀਜ਼
1: ਡਨ ਹੋ ਗਿਆ ਜੀ ਡਨ ਗੁੱਡ ਮਾਰਨਿੰਗ ਆ ਗਈ ਹੈ ਜੀ ਸਾਨੂੰ ਸਿਮਰਨ ਭਾਜੀ ਵੱਲੋਂ
0: ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ
1: ਤੇ ਮਨਦੀਪ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਬੋਥ

0: थैंक यू जी। ਤੇ ਜਸਵਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਪੁੱਛਿਆ ਨਾ ਸਵਾਲ, ਮੈਂ ਉਸੇ ਤਰੀਕੇ ਪੁੱਛਾਂਗਾ, ਜਿਉਂਦਾ ਯਾਰ? ਏਦਾਂ ਥੋੜੀ ਹੁੰਦਾ।
1: ਨੋ,
0: ਨਹੀਂ ਹੁੰਦਾ, ਨਹੀਂ ਹੈ ਗਾਇਸ, ਜੀਵਿਤ ਨਹੀਂ ਹੈ।
1: ਸੈਡ ਹੋ ਗਏ,
0: ਸੱਤ ਸਵਾਲ ਹੋ ਗਏ ਨੇ। ਤੇ ਉਹ ਬੰਦਾ ਹੁਣ ਸਾਨੂੰ ਕੀ ਪਤਾ ਲੱਗ ਗਿਆ ਜੀ, ਸਾਨੂੰ ਇਹ ਪਤਾ ਲੱਗ ਗਿਆ ਬਾਲੀਵੁੱਡ ਐਕਟਰ ਜੋ ਬਸ ਇਹੀ ਐਡ ਹੋਇਆ, ਬਾਲੀਵੁੱਡ ਐਕਟਰ ਜਿਹੜਾ ਹੁਣ ਜੀਵਿਤ ਨਹੀਂ ਹੈ, 60 ਤੋਂ ਵੱਧ ਦੀ ਉਮਰ ਭੋਗ ਕੇ ਤੇ ਗਿਆ, ਇਹ ਵੀ ਗਰੰਟੀਡ ਹੈ। ਤੇ ਜੀ ਅੱਠਵਾਂ ਸਵਾਲ ਇਹ ਹੈ,
1: ਨਹੀਂ ਭੋਗ ਕੇ ਗਿਆ ਨੀ, ਇਹ ਵੀ ਹੋ ਸਕਦਾ ਕਿ ਹੁਣ ਜਿਹੜੀ ਹੁਣ ਕਰੰਟ ਟਾਈਮ ਚੱਲਦੀ ਪਈ ਉਹ 60 ਤੋਂ ਉੱਪਰ ਹੋਣ।
0: ਹਾਂ, ਇਹ ਵੀ ਗੱਲ ਸਹੀ ਹੈ।
1: ਡੋਂਟ ਪੁੱਟ ਵਰਡਸ ਇਨ ਮਾਈ ਮਾਊਥ ਬੜੀ,
0: ਆਈ ਐਮ ਸੌਰੀ, ਸੌਰੀ ਛੋਟੇ ਵੀਰ। ਤੇ ਇਧਰੋਂ ਅੰਮ੍ਰਿਤ ਭੈਣ ਜੀ ਪੁੱਛਦੇ ਨੇ ਕਿ ਕੀ ਉਸਦੇ ਬੱਚੇ ਫਿਲਮਾਂ ਚ ਕੰਮ ਕਰਦੇ ਐਕਟਿੰਗ ਦਾ?
1: ਯੈਸ।
0: ਚਲੋ ਬਾਈ ਯਾਰ, ਇਹ ਤਾਂ ਬੜਾ ਸੌਖਾ ਹੈ ਗਾਇਸ,
1: ਦੇਖੋ। ਅੱਛਾ, ਉਹਨਾਂ ਉਹਨਾਂ ਬਾਰੇ ਇੱਕ ਕਲੂ ਦਿੰਦੀ ਹਾਂ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਰਜਿੰਦਰ ਕੁਮਾਰ ਦਾ, ਰਜਿੰਦਰ ਕੁਮਾਰ ਯੂ ਨੋ
0: ਸੰਗਮ ਫਿਲਮ ਵਾਲਾ,
1: ਜੁਬਲੀ ਕੁਮਾਰ, ਜੁਬਲੀ ਕੁਮਾਰ, ਹਾਂ, ਉਹਨਾਂ ਦਾ ਬੰਗਲਾ ਖਰੀਦਿਆ ਸੀ ਉਹਨਾਂ ਨੇ।
0: ਓਏ, ਮੈਨੂੰ ਪਤਾ, ਮੈਨੂੰ ਪਤਾ ਲੱਗ
1: ਗਿਆ।
0: ਓਕੇ, ਤੇ ਅੱਛਾ ਅਗਲਾ ਸਵਾਲ, ਕਿੰਨੇ ਹੋਏ ਆਪਣੇ?
1: ਸੱਤ।
0: ਸੱਤ ਹੋਇਆ ਨਾ
1: ਜੀ।
0: ਤੇ ਜੀ ਅਗਲਾ ਸਵਾਲ ਹੈ ਜੀ ਕਿ ਉਹ ਕਪੂਰ ਖਾਨਦਾਨ ਤੋਂ ਆ?
1: ਨੋਪ,
0: ਨਹੀਂ ਹੈ ਜੀ। ਉਹ 8 ਹੋ ਗਏ ਨੇ, ਸੋ ਕਪੂਰ ਖਾਨ। ਅੱਛਾ, ਇਹ ਵੈਸੇ ਬਹੁਤ ਵਧੀਆ ਸਵਾਲ ਪੁੱਛਿਆ ਜੀ 586 ਨੇ, ਕਿਉਂਕਿ ਅਲਟੀਮੇਟਲੀ ਅੱਧੀ ਇੰਡਸਟਰੀ ਤਾਂ ਉਹਨਾਂ ਦੀ ਹੈ ਸਾਬੀ ਜੀ। ਆ ਸਗੋਂ ਏਦਾਂ ਦਾ ਸਵਾਲ ਪਹਿਲੇ ਪੁੱਛਣਾ ਚਾਹੀਦਾ, ਅੱਧੇ ਬੰਦੇ ਵੈਸੇ ਵਿਹਲੇ ਹੋ ਜਾਂਦੇ ਆ। ਕਿੰਨੇ ਹੋ ਗਏ? 8 ਹੋ ਗਿਆ
1: ਜੀ,
0: 8 ਹੋ ਗਏ, 2 ਰਹਿ ਗਏ ਸਵਾਲ। ਤੇ ਇੱਕ ਸਵਾਲ ਜਿਹੜਾ ਓਨਰੇਬਲ ਕੁਐਸਚਨ ਹੈ, ਠੀਕ ਹੈ, ਓਨਰੇਬਲ ਕੁਐਸਚਨ ਹੈ, ਠੀਕ ਹੈ। ਅੱਛਾ, ਨਹੀਂ, 10 ਤੋਂ ਬਾਅਦ ਮੈਂ ਓਨਰੇਬਲ ਕੁਐਸਚਨ ਪੁੱਛਾਂਗਾ, ਠੀਕ ਹੈ ਜੀ। ਕੁਛ ਲੋਕਾਂ ਨੇ ਬੁੱਝ ਵੀ ਲਿਆ, ਤੇ ਐਕਚੁਅਲੀ ਜਿਹੜਾ ਤੁਸੀਂ ਕਲੂ ਦਿੱਤਾ ਫਿਰ ਉਹ ਜਿਹਨਾਂ ਨੂੰ ਪਤਾ ਉਸ ਕਰਕੇ ਬੁੱਝ ਲਿਆ ਹੋਣਾ।
1: 7th ਕੁਐਸਚਨ ਤੋਂ ਬਾਅਦ ਕਲੂ ਬਣਦਾ ਹੈ।
0: ਅੱਛਾ, ਨਹੀਂ, ਠੀਕ ਹੈ, ਵੈਰੀ ਗੁੱਡ, ਬਹੁਤ ਮਹਾਨ ਹੋ ਤੁਸੀਂ। ਤੇ ਨਹੀਂ ਨਹੀਂ ਨਵੀ ਜੀ, ਮੈਂ ਤੁਹਾਡਾ ਓਨਰੇਬਲ ਕੁਐਸਚਨ ਪੁੱਛਾਂਗਾ, ਤੁਸੀਂ ਟੈਨਸ਼ਨ ਨਾ ਲਓ।
1: ਲੱਸੀ ਪੀ ਕੇ ਫਿਰ ਡਕਾਰ ਵੀ ਮਾਰ ਲੈਂਦਾ।
0: ਗੁੱਡ ਗੁੱਡ,
1: ਮਜ਼ੇ ਦੀ ਗੱਲ ਆ, ਉਹਨੇ ਮੁੱਛਾਂ ਤੇ ਲੱਸੀ ਚਿਪਕਦੀ ਵੀ ਨਹੀਂ ਆ, ਕਿਉਂਕਿ ਕਲੀਨ ਸ਼ੇਵਰ,
0: ਕਲੀਨ ਸ਼ੇਵਰ, ਵੈਰੀ ਗੁੱਡ। ਸੈਂਡੀ ਸੰਦੀਪ ਜੀ ਪੁੱਛਦੇ ਨੇ ਕਿ ਉਸਦੇ 2 ਬੱਚੇ ਹੋਏ
1: ਜਿਹੜੇ ਜਹਾਨ ਨੂੰ ਪਤਾ ਨੇ, ਉਹ 2 ਹੀ ਹੋਏ।
0: ਹਾਂ, ਜੋ ਜਹਾਨ ਨੂੰ ਪਤਾ। ਗਾਇਸ, ਅਗੇਨ ਵੈਰੀ ਨਾਈਸ ਆਨਸਰ ਨੋਨੀਆ ਜੀ, ਰਿਸਪੈਕਟ ਫਰੋਮ ਮਾਈ ਸਾਈਡ, ਆ ਬਹੁਤ ਵਧੀਆ ਆਨਸਰ ਸੀ, ਵੈਰੀ ਨਾਈਸ,
1: ਥੈਂਕ ਯੂ।
0: ਤੇ 10 ਹੋ ਗਏ ਨੇ, ਪਰ ਇੱਕ ਓਨਰੇਬਲ ਕੁਐਸਚਨ
1: ਜੀ,
0: ਇਹੀ ਮੇਰੇ ਖਿਆਲ ਨਾਲ ਸਹੀ ਤਰੀਕੇ ਨਾਲ ਨਾ ਤੁਹਾਨੂੰ ਮੇਰੇ ਖਿਆਲ ਨਾਲ, ਗਾਇਸ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹ ਸ਼ਾਇਦ ਬੁੱਝ ਲੈਣਗੇ ਇਸ ਸਵਾਲ ਦੇ ਆਨਸਰ ਤੋਂ ਬਾਅਦ। ਜਸ ਅਮਰਜੀਤ ਜੀ ਪੁੱਛਦੇ ਨੇ ਕਿ ਕੀ ਉਹਨਾਂ ਦੇ ਘਰ ਦੇ ਬਾਹਰ ਕੁੰਡੀ ਜਾਂ ਫਿਰ ਡੋਰ ਬੈਲ ਲੱਗੀ ਆ?
1: ਵੀਡੀਓ ਕਾਲ ਲੱਗੀ, ਵੀਡੀਓ ਵਾਲੀ ਬੈਲ ਲੱਗੀ ਹੋਈ ਹੈ,
0: ਵੀਡੀਓ ਵਾਲੀ ਬੈਲ ਲੱਗੀ ਹੋਈ ਹੈ, ਠੀਕ ਹੈ ਗਾਇਸ, ਵੀਡੀਓ ਵਾਲੀ ਬੈਲ ਲੱਗੀ ਪਈ ਹੈ। ਤੇ ਹੁਣ ਜੀ ਤੁਹਾਡੇ ਕੋਲ ਚਾਂਸ ਨੇ,
1: ਉਹਨਾਂ ਨੂੰ ਇੱਕ ਹੋਰ ਕਲੂ ਦੇ ਦਿੰਨੇ ਆ।
0: ਅੱਛਾ,
1: ਕਿ ਉਹ ਇੰਡੀਅਨ ਸੈਲੂਲਾਈਟ ਦੇ ਪਹਿਲੇ ਸੁਪਰ ਸਟਾਰਾਂ
0: ਚੋਂ। ਓ ਯਾਰ, ਇਹ ਤਾਂ ਤੁਸੀਂ ਬਹੁਤ ਈਜ਼ੀ ਕਰਤਾ ਨਾ, ਇਹ ਤਾਂ ਹੁਣ ਮਤਲਬ ਗੱਲ ਹੀ ਮੁਕਾ ਛੁੜੀ ਹੈ ਗਾਇਸ। ਵੈਸੇ ਵੈਸੇ ਤੁਸੀਂ ਕਹਿ ਨਹੀਂ ਸਕਦੇ, ਪਹਿਲਾ ਸੁਪਰ ਸਟਾਰ ਨਹੀਂ ਕਹਿ ਸਕਦੇ,
1: ਟਾਈਟਲ
0: ਟਾਈਟ। ਅੱਛਾ, ਉਹ ਹਾਂ, ਇਹ ਵੀ ਇਹਨਾਂ ਸੋ ਅਮਿਤਾਭ ਬੱਚਨ ਸਟਾਰ ਆਫ ਮਿਲੇਨੀਅਮ ਕਹਿ ਸਕਦੇ ਨਾ, ਕਿਸੇ ਨੇ
1: ਬਿਕਾਜ਼ ਉਹਨਾਂ ਦੀਆਂ ਜਿਹੜੀਆਂ ਨਾ ਲਾਈਕ ਜਿਦਾ ਮਮਤਾਜ ਨਾਲ 1 ਆਫਟਰ ਅਨਦਰ 8 ਫਿਲਮਾਂ ਸੁਪਰ ਹਿੱਟ।
0: ਅੱਛਾ, ਓਹ ਸੋਰੀ, ਸੈਂਡੀ ਜੀ ਨੇ ਕਿਹਾ ਸੀ 2 ਵਿਆਹ ਲਿਖੇ ਆ, ਓਹੋ 2 ਵਿਆਹ, ਉਹ ਮੈਂ ਸਮਝਿਆ ਬੱਚੇ ਆ, 2 ਵਿਆਹ, ਸੋਰੀ ਸੋਰੀ ਸੈਂਡੀ,
1: 2 ਤੋਂ ਤਾਂ 2 ਤੋਂ ਵਿਆਹ 2 ਐਂਡ ਦੈਨ ਉਦੋਂ ਜ਼ਿਆਦਾ 2 ਅਨਦਰ ਅਫੇਅਰ ਵੀ ਜੋ ਪਬਲਿਕ ਨੂੰ ਪਤਾ ਹੈ,
0: ਪਬਲਿਕ ਨੂੰ। ਤੇ ਮੈਂ ਤੁਹਾਨੂੰ ਫਿਰ ਹੁਣ ਆਨਸਰ ਦੱਸਦਾ ਜੋ ਸਾਡੇ ਲਿਸਨਰਸ ਨੇ ਦਿੱਤੇ ਆ ਜੀ। ਰਚਨਾ ਆਰਜ਼ਾ
1: ਜੀ,
0: ਸੁਖਵਿੰਦਰ ਕੌਰ ਜੀ, ਦੇਸ਼ਬੰਧੂ ਭਾਰਦਵਾਜ ਸਾਹਿਬ
1: ਜੀ,
0: ਤੇ ਹੋ ਸਕਦਾ ਮੈਂ ਕੋਈ ਮਿਸ ਨਾ ਕਰ ਜਾਵਾਂ ਇਸ ਕਰਕੇ ਮੈਂ ਖੋਲ ਲਵਾਂ ਜੀ। ਹਾਂਜੀ, ਰੁਪਿੰਦਰ ਸ਼ਰਮਾ ਜੀ ਨੇ ਵੀ ਇਹੀ ਆਨਸਰ ਦਿੱਤਾ, ਜਸਵਾਲ ਸਾਹਿਬ ਨੇ ਵੀ ਆਨਸਰ ਦੇ ਦਿੱਤਾ ਜੀ, ਸਾਨੂੰ ਰਾਜੇਸ਼ ਖੁਰਾਨਾ ਜੀ ਨੇ ਵੀ, ਰਾਜ ਖੁਰਾਨਾ ਜੀ ਨੇ ਵੀ ਸਾਨੂੰ ਜਵਾਬ ਦਿੱਤਾ ਹੈ, 439 ਨੇ ਵੀ ਜਵਾਬ ਦਿੱਤਾ ਜੀ, ਤੇ ਹੋਰ ਕੌਣ ਕੌਣ, 190 ਨੇ ਵੀ ਜਵਾਬ ਦੇ ਦਿੱਤਾ, ਸਾਰਿਆਂ ਨੇ ਜਵਾਬ ਦਿੱਤਾ ਕਿ ਪੁਸ਼ਪਾ क्या गंजी आज खुरकेगी जो उसको आराम मिलेगा वो राजेश खन्ना के जवाब से मिलेगा.
2: ये 7 crore guys,
1: you know, very good. It was, I was thinking about something else. राजपूत फिल्म का गाना आया
0: मैंने
1: गाना देखा फिर मैं मूवी भी देखी.
0: गाना बहुत वधिया लगदा राजेश खन्ना दा ना पता नहीं सेट जो भी सेट है ना उसकी दहलीज ते बैठ के ऊपर मीह पैंदा पिया एंड बड़ा मस्ती च गा रहे
1: आई थिंक बावर्ची फिल्म
0: किसी से ना जाए मैं डरता हूं.
1: ओ यस.

0: ਵਾਹ ਬਈ ਵਾਹ ਬਿਊਟੀਫੁਲ ਤੇ ਦੇਸ਼ ਬੰਧੂ ਬਾੜਾ ਸਾਹਿਬ ਕਹਿੰਦੇ ਨੇ ਕਿ ਜੀ ਪਹਿਲੇ ਸੁਪਰ ਸਟਾਰ ਰਜਿੰਦਰ ਕੁਮਾਰ ਸੀਗੇ ਜੀ
1: ਹਾਂ ਪਰ ਉਹਨਾਂ ਨੂੰ ਟਾਈਟਲ ਜੁਬਲੀ ਕੁਮਾਰ ਦਾ ਮਿਲਿਆ ਸੀਗਾ
0: ਹਾਂ ਜੁਬਲੀ ਕੁਮਾਰ ਦਾ ਮਿਲਿਆ ਪਿਆ ਸੀਗਾ ਕ੍ਰਾਈਮ ਵੀ ਬੜੀ ਕਰਦਾ ਸੀ ਨਾ ਉਹਨੇ ਕ੍ਰਾਈਮ ਦਾ ਵੀ ਕੁਝ ਰਿਲੇਟਡ ਸੀ ਨਾ
1: ਕਹਿੰਦੇ ਰੋਂਦਾ ਹੋਤਾ ਪ੍ਰਧਾਨ ਇਹ ਰੋਂਦਾ ਵੀ ਸੀ ਇਹਨਾਂ ਨੂੰ ਜੁਬਲੀ ਕੁਮਾਰ ਸੀ ਕਹਿੰਦੇ ਰੋਣ ਲਈ ਤਾਂ ਮਨੋਜ ਕੁਮਾਰ ਜ਼ਿਆਦਾ ਫੇਮਸ ਸੀ ਮੂੰਹ ਦੇ ਹੱਥ ਰੱਖ ਕੇ ਨਾ ਜਿਹੜੇ ਰਾਜੇਸ਼ ਖੰਨਾ ਸੀਗੇ ਇਹਨਾਂ ਨੇ ਖਰੀਦਿਆ ਸੀਗਾ ਡਿੰਪਲ ਨਾਲ ਵਿਆਹ ਹੋਣ ਤੋਂ ਪਹਿਲਾਂ ਰਜਿੰਦਰ ਕੁਮਾਰ ਦਾ ਬੰਗਲਾ ਉਹਦਾ ਨਾਮ ਡਿੰਪਲ ਸੀਗਾ ਫਿਰ ਉਹਨਾਂ ਨੇ ਖਰੀਦ ਕੇ ਉਹਦਾ ਨਾਮ ਰੱਖਿਆ ਸੀ ਆਸ਼ੀਰਵਾਦ ਔਰ ਐਂਡ ਟਾਈਮ ਤੱਕ ਉਹਨਾਂ ਕੋਲ ਰਿਹਾ ਫਸਟ ਹੀਰੋ ਜਿਹੜਾ ਸਟਰਗਲਿੰਗ ਟਾਈਮ ਚ ਵੀ ਆਪਣੀ ਐਮ ਜੀ ਸਪੋਰਟਸ ਕਾਰ ਚਲਾ ਕੇ ਫਿਲਮਾਂ ਮੰਗਣ ਜਾਂਦਾ ਹੁੰਦਾ ਸੀ ਹੀ ਵਾਜ਼ ਅਡੋਪਟਡ ਚਾਈਲਡ ਟੂ ਅ ਵੈਰੀ ਵੈਰੀ ਰਿਚ ਪੀਪਲ
0: ਮੈਂ ਸੁਣਿਆ ਹੋਇਆ ਕਾਫੀ ਹੈ ਨਾ ਕਿ ਬੜੀ ਟ੍ਰੈਜਿਕ ਲਾਈਫ ਰਹੀ ਹੈ ਬਾਅਦ ਚੋਂ ਰਾਜੇਸ਼ ਖੰਨਾ ਦੀ ਹੈ ਨਾ ਇਹ ਸਾਨੂੰ 304 ਹੋਰਾਂ ਨੇ ਸਗੋਂ ਭੇਜਿਆ ਵੀ ਹੈ ਕਮਰ ਹੁਸੈਨ ਸਾਹਿਬ ਨੇ ਕਿ ਪ੍ਰੋਪਰਟੀ ਰਜਿੰਦਰ ਕੁਮਾਰ ਦੀ 1969 ਚ 3.5 ਲੱਖ ਰੁਪਏ ਦੀ ਖਰੀਦੀ ਤੇ ਬਿਲਕੁਲ ਠੀਕ ਆਸ਼ੀਰਵਾਦ ਨਾਮ ਰੱਖਿਆ ਤੇ ਹੁਣ ਅੱਜ ਕੱਲ ਅਰਬਨ ਲੈਜੰਡ ਦੇ ਤੌਰ ਤੇ ਉਹਨੂੰ ਭੂਤ ਬੰਗਲਾ ਵੀ ਕਿਹਾ ਜਾਂਦਾ ਕਿਉਂਕਿ ਜਿਹੜਾ ਜਿਹੜਾ ਉਹਨੂੰ ਬਾਅਦ ਚੋਂ ਖਰੀਦਦਾ ਰਿਹਾ ਉਸਦਾ ਕਰੀਅਰ ਡਾਊਨ ਹੁੰਦਾ ਰਿਹਾ ਅੱਛਾ ਫਿਰ ਇਹ ਉਹ ਵਾਲਾ ਕਰ ਨੀ ਜਿਹੜਾ ਮਤਲਬ ਅਕਸ਼ੇ ਕੁਮਾਰ ਨੇ ਵੀ ਘਰ ਖਰੀਦਿਆ ਸੀ ਨਾ ਜਿਹਨੂੰ ਬਾਅਦ ਚੋਂ ਕਿਹਾ ਕਿ ਇਹਨੂੰ ਮਿਊਜ਼ੀਅਮ ਦੀ ਸ਼ਕਲ ਦੇ ਦੇਣੀ ਚਾਹੀਦੀ ਹੈ ਰਾਜੇਸ਼ ਖੰਨਾ ਦਾ ਘਰ ਖਰੀਦਿਆ ਸੀਗਾ ਅੱਜ ਤੋਂ 5-6 ਸਾਲ ਪਹਿਲੇ ਮੈਂ
1: ਸੁਣਿਆ there was a big you know all saryan da ek badhiya wala past hunda ek not so badhiya wala past hunda according to that one whosoever was residing there they had to kick them out forcefully that's where yep chalo unna gallan wal nahi jaiye shradhanjali arpit karde ha
0: sorry
1: yes neither do I mean now when ke dimple kehta odi twinkle khanna aaj bhi mere ko phone karke
0: haan ji
1: aunty aap kaise
0: ਟਵਿੰਕਲ ਖੰਨਾ ਵੀ ਤੁਸੀਂ ਕਰਤੀ ਮਿੰਨੀ ਮਾਊਸ ਆ ਸਾਰੀਆਂ ਮਿੰਨੀ ਮਾਊਸ ਰਹਿਣਗੀਆਂ ਗਾਇਸ
1: ਨਾ ਟਵਿੰਕਲ ਖੰਨਾ ਦੀ ਆਵਾਜ਼ ਵੈਰੀ ਹਾਈ ਪਿਚ ਆ ਤੁਸੀਂ ਦੇਖਿਆ ਨਾ ਉਹਦੀ ਟੂ ਟੂ ਮੱਚ
0: ਮੈਂ ਇੱਕੋ ਫਿਲਮ ਦੇਖੀ ਹੈ ਟਵਿੰਕਲ ਖੰਨਾ
1: ਦੀ ਨਾ ਨਾ ਸ਼ੋਅ ਇੱਕ ਆਉਂਦਾ ਹੈ ਕਾਜੋਲ ਐਂਡ
0: ਓਹੋ ਇੰਨਾ ਅਨਬੇਰੇਬਲ ਸ਼ੋਅ ਹੈ ਮੈਂ 3 ਮਿੰਟ ਪਾਰ ਨਹੀਂ ਕਰ ਪਾਇਆ ਮੈਂ ਕਿਹਾ ਧੰਨ ਦਾ ਯਾਰ ਅਜੇ ਦੇਵਗਨ ਬਰੋ ਵਾਕਿ ਮੈਂ ਹੁਣ ਸਮਝੋ ਉਹ ਬਾਹਰਲੇ ਸ਼ੋਅਜ਼ ਦੇ ਅੰਦਰ ਵੀ ਵਿਚਾਰਾ ਇੰਨਾ ਇੰਟਰੋਵਰਟਿਡ ਕਿਉਂ ਯਾਰ ਕਾਜੋਲ ਸ਼ਾਂਤ ਹੋ ਕਿਸ ਨੂੰ ਬੁਲਾਇਆ ਤੁਸੀਂ ਉਹਨੂੰ ਤਾਂ ਬੋਲ ਲੈਣ ਦੋ
1: ਕਾਜਲ ਕਾਜਲ ਨੋਰਮਲੀ ਸ਼ੀ ਇਜ਼ ਨੋਰਮਲ ਪਿਚ ਸ਼ੀ ਸ਼ੀ ਹੈਜ਼ ਅ ਹਾਈ ਪਿਚ ਪਰ ਸ਼ੀ ਨੋਰਮਲ ਪਿਚ ਦੀ ਗੱਲ ਕਰਦੀ ਵਟ ਵੈਨੇਵਰ ਇਜ਼ ਅਜੇ ਅਕਸ਼ੇ ਅਜੇ ਦੇਵਗਨ ਉਹਦੀ ਪਿਚ ਆਟੋਮੈਟਿਕਲੀ ਵੈਰੀ ਹਾਈ ਹੋ ਜਾਂਦੀ ਹੈ ਸ਼ੀ ਸਕੁਈਕ
0: ਚਲੋ ਆਹ ਗੰਜੇ ਸੇ ਗੁਰਕਾਲੀ ਹੈ ਜੀ ਤੇ ਹੁਣ ਨੈਕਸਟ ਸੈਗਮੈਂਟ ਤੇ ਤੁਹਾਡੇ ਨਾਲ ਫੋਨ ਤੇ ਬਣਾਂਗੇ ਸਾਡੇ ਕੋਲ ਕੁਝ ਕਾਲਰ ਜੁੜ ਚੁੱਕੇ ਨੇ ਤੁਸੀਂ ਵੀ ਡੂਰਿੰਗ ਬ੍ਰੇਕ ਸਾਨੂੰ ਕਾਲ ਕਰ ਸਕਦੇ 044-7-17-1674 ਤੇ ਅੱਜ ਖੁੱਲ੍ਹਾ ਅਖਾੜਾ ਸੋ ਗਾਣੇ ਸੁਣਾਓ ਸ਼ਾਇਰੀਆਂ ਵਾਇਰੀਆਂ ਸੁਣਾਓ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਗਾਣਾ ਯੇ ਜੋ ਮੁਹੱਬਤ ਸੁਣਾ ਕੇ ਬਾਏ ਬਾਏ ਟੇਕ ਕੇਅਰ ਕਰਦਾ ਤੇ ਮੈਂ ਫਿਰ ਛੇਤੀ ਛੇਤੀ ਗਿਆ ਛੇਤੀ ਛੇਤੀ ਆਇਆ

0: ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ. ਸੌਂਗ ਨੋਟ ਸੰਗ ਬਾਏ ਰਜੇਸ਼ ਖੰਨਾ ਫੋਰ ਟੀਨਾ ਮੁਨੀਮ ਮੇਰੇ ਹਿਸਾਬ ਨਾਲ. ਵੈਲਕਮ ਬੈਕ ਟੂ ਰੇਡੀਓ. ਹਾਂਜੀ 1674 AM ਅੱਜ ਲੱਗਾ ਪਿਆ ਜੀ ਖੁੱਲ੍ਹਾ ਅਖਾੜਾ, ਬਿਕੋਜ਼ ਥੈਂਕ ਗੋਡ ਇਟ ਇਜ਼ ਫਰਾਈਡੇ. ਅਤੇ ਮੇਰੇ ਨਾਲ ਨੇ ਨੋਨੀਆ ਪੀ ਦਿਆਲ ਜੀ ਜੋ ਰੱਖਦੇ ਨੇ ਸਾਰਿਆਂ ਦੇ ਹਾਸਿਆਂ ਦਾ ਖਿਆਲ. ਜੀ ਸਹੀ ਹੋ ਗਿਆ ਨਾ?
1: ਵਾਹ
0: ਕਿਆ ਬਾਤ ਹੈ. ਤੇ ਬਈ ਸਾਨੂੰ ਕਰੋ ਕਾਲ ਸ਼ੋਲ ਤੇ ਸੁਣਾਓ ਜੀ ਗਾਣੇ ਸ਼ਾਣੇ, ਜਿੱਦਾਂ ਮੈਂ ਤੁਹਾਨੂੰ ਵਧੀਆ ਵਧੀਆ ਗਾਣੇ ਲੱਭ ਲੱਭ ਕੇ ਸੁਣਾ ਰਿਹਾ. ਮੈਨੂੰ ਫਿਰ ਲਾਈਵ ਪਰਫਾਰਮੈਂਸ ਚਾਹੀਦੀ ਹੈ ਗਾਈਜ਼, ਪਲੀਜ਼ ਵਧੀਆ ਜੀ ਸ਼ਾਇਰੀ ਸ਼ੂਰੀ ਸੁਣਾਓ. ਮੈਂ ਵੀ ਤੁਹਾਨੂੰ ਸੁਣਾਉਣਾ ਬਸ ਥੋੜ੍ਹੀ ਦੇਰ ਤੱਕ, ਤੇ ਫਿਰ ਆਪਾਂ ਸ਼ਾਇਰ ਹੋ ਸ਼ਾਇਰੀ ਹੋ ਜਾਂਦੇ. ਪੂਰਾ ਮਾਹੌਲ ਪੂਰਾ ਬੇਬੀ ਕਹਿਣ ਲੱਗਾ ਹੈਗਾ, ਸੋਰੀ ਮੁਸ਼ਾਇਰਾ.
1: ਵੈਲਕਮ ਬੈਕ ਔਨ ਰੇਡੀਓ. ਹਾਂਜੀ 1674 AM ਫਰਾਈਡੇ ਦਾ ਦਿਨ ਮਨਾ ਰਹੇ ਹਾਂ ਅਸੀਂ ਮਸਤੀਆਂ ਖਰਮਸਤੀਆਂ. ਮਸਤੀਆਂ ਖਰਮਸਤੀਆਂ ਦੇ ਵਿੱਚ ਤਾਂ ਕ੍ਰਿਸ਼ਨਾ ਜੀ ਪਤਾ ਨਹੀਂ ਕਿਹੋ ਜਿਹੇ ਗਾਣੇ ਲਾਉਂਦੇ ਨੇ, ਮੇਰਾ ਦਿਮਾਗ ਉਸ ਪਾਸੇ ਚਲਿਆ ਜਾਂਦਾ. ਪਹਿਲਾਂ ਕਹਿੰਦੇ ਸਾਗਰ ਅਗਰ ਟੁੱਟੇ, ਵੀ ਦੱਸੋ ਸਾਗਰ ਕਿੱਦਾਂ ਟੁੱਟ ਜੂਗਾ? ਉਹਦਾ ਸਾਗਰ ਮੰਥਨ ਕੀਤਾ ਜਾ ਸਕਦਾ ਆ, ਸਾਗਰ ਟੁੱਟ ਕਿੱਦਾਂ ਸਕਦਾ ਆ? ਖੁਦਾ ਕਰੇ ਦਿਲ ਨਾ ਕਿਸੇ ਕਾ ਟੁੱਟੇ. ਵੀ ਦੱਸੋ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨੇ ਕੰਪੇਅਰ ਕੀਤਾ?
0: ਦੇਖੋ ਜਦੋਂ ਦਿਲ ਟੁੱਟ ਜਾਂਦਾ ਤਾਂ ਸਾਗਰ ਟੁੱਟ ਜਾਂਦਾ.
1: ਸਾਗਰ ਨਹੀਂ, ਸਾਡਾ ਯੋਗਾ ਇੰਸਟ੍ਰਕਟਰ ਹੈ ਸਾਗਰ, ਹੀ ਇਜ਼ ਕੁਆਇਟ ਸਟਰੋਂਗ.
0: ਓ ਯਾਰ ਉਹ ਤਾਂ ਮਹਿਨਾ ਵੀ ਕਲਾਸ ਚ ਪੜਦਾ ਹੈਗਾ.
1: ਅੱਛਾ ਇੱਕ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮੈਨੂੰ ਨਾ ਹੁਣ ਮੈਨੂੰ ਆਮ ਗੋਇੰਗ ਇਨਟੂ ਦਾ ਦਾ ਦਾ ਔਰਾ.
0: ਹਾਂ ਨਹੀਂ ਨਹੀਂ ਨਹੀਂ ਬਿਲਕੁਲ ਜੀ.
1: ਵਿਰਾਟ ਕੋਹਲੀ
0: ਜੀ ਬਿਲਕੁਲ
1: ਬਿਮਾਰ ਕਿਉਂ ਪੈ ਗਿਆ?
0: ਵਿਰਾਟ ਕੋਹਲੀ ਬਿਮਾਰ ਕਿਉਂ ਪੈ ਗਿਆ? ਕਿਉਂਕਿ ਉਹਨੇ ਛੋਲੇ ਭਟੂਰੇ ਨਹੀਂ ਖਾਏ.
1: ਵਨ ਆਫ ਦਾ ਰੀਜ਼ਨ.
0: ਓਕੇ ਮੈਨੂੰ ਨਹੀਂ ਪਤਾ ਇਸ ਤੋਂ ਇਲਾਵਾ ਕੋਈ.
1: ਬਿਕੋਜ਼ ਹੀ ਹੈਜ਼ ਅਸ਼ੁਕ ਅਨੁਸ਼ਕਾ.
0: ਅਬੇ ਯਾਰ ਅਨੁਸ਼ਕਾ ਬਾਬੀ ਰੀਲੀ ਸੌਰੀ
1: ਅਨੁਸ਼ਕਾ ਬਾਬੀ. ਅੱਛਾ ਉਹਨੇ ਆ ਕੇ ਪੁੱਛਣਾ, ਹਾਂ ਵੀ ਕਾਕਾ ਬਲੀ ਮੈਂ ਕਿਹੜੀ ਪਸੰਦ ਨੋੜੀ ਭਾਬੀ?
0: ਓ ਸੌਰੀ ਸੌਰੀ ਮੈਂ ਕੰਟੈਕਸਟ ਦਿੰਦਾ, ਮੈਂ ਕੰਟੈਕਸਟ ਦਿੰਦਾ. ਸੋ ਆਈ ਐਮ ਆਰਡੈਂਟ ਕ੍ਰਿਕਟ ਫੈਨ, ਹਨਾ?
1: ਆਰਡੈਂਟ
0: ਕ੍ਰਿਕਟ ਫੈਨ. ਓ ਮਾਈ
1: ਗੋਡ ਆਰਡੈਂਟ.
0: ਤੇ ਜੋ ਮੇਰੇ ਸਾਡਾ ਆਪਸ ਚ ਯਾਰ ਦੋਸਤ ਹਨਾ ਸਕੂਲ ਵਾਲੇ ਹਨਾ ਸਾਰੇ ਮਤਲਬ دیਵਾਨੇ ਕ੍ਰਿਕਟ ਵਾਸਤੇ ਨਾ. ਇਨਫੈਕਟ ਥੋੜੇ ਦਿਨ ਪਹਿਲਾਂ ਹੀ ਨਾ ਮੇਰੀ ਵਾਈਫ ਸਾਈਡ ਤੇ ਬੈਠੀ ਪਈ ਹੈ, ਮੇਰਾ ਕੈਨੇਡਾ ਚ ਜਿਹੜਾ ਬਚਪਨ ਦਾ ਮਿੱਤਰ ਆ ਉਹ ਨਾਲ ਗੱਲਬਾਤ ਕਰਦੇ ਪਏ, ਐਂਡ ਅਸੀਂ ਪਹਿਲੇ ਦੋ ਫਿਲਮਾਂ ਬਾਰੇ ਗੱਲ ਕੀਤੀ ਕਿ ਯਾਰ ਇੱਦਾਂ ਹੋਣਾ ਸੀਗਾ. ਫਿਰ ਬਾਅਦ ਚੋਂ ਆਪਾਂ ਨਾ ਆਸਟ੍ਰੇਲੀਆ ਦੀ ਆਹ ਸੀਰੀਜ਼ ਚੱਲਦੀ ਪਈ ਹੈ ਸਾਊਥ ਅਫਰੀਕਾ ਨਾਲ, ਉਸ ਬਾਰੇ ਗੱਲ ਕੀਤੀ ਹਨਾ. ਫਿਰ ਮੈਂ ਚੱਲ ਠੀਕ ਹੈ ਯਾਰ, ਬੜਾ ਵਧੀਆ ਲੱਗਾ ਗੱਲ ਕਰੀਏ ਗੱਲ ਕਰਕੇ. ਉਹਨਾਂ ਮੇਰੀ ਵਾਈਫ ਮੈਨੂੰ ਕਹਿੰਦੀ ਕਿ ਤੁਸੀਂ ਜਿਹੜਾ ਅੱਧਾ ਟਾਈਮ ਹਰਸ਼ਾ ਭੋਗਲੇ ਅਤੇ ਅੱਧਾ ਟਾਈਮ ਰਾਜੀਵ ਮਸਲ ਪਾਉਂਦੇ ਹੋ, ਇੱਕ ਦੂਜੇ ਦਾ ਹਾਲ ਪੁੱਛਿਆ ਪੂਰਾ ਟਾਈਮ? ਮੈਂ ਕਿਹਾ ਠੀਕ ਹੀ ਹੋਣਾ, ਉਹਨੂੰ ਕੀ ਹੋਣਾ. ਅੱਛਾ ਉਹ ਮੈਨੂੰ ਕੋਈ ਟੈਕਸਟ ਕਰਦਾ, ਕਹਿੰਦਾ ਤੇਰੀ ਭਾਬੀ ਨਾਲ ਬੈਠੀ ਸੀ, ਕਹਿੰਦੇ ਕਿ ਤੁਸੀਂ ਲੋਕ ਲਾਈਫ ਬਾਰੇ ਗੱਲਾਂ ਨਹੀਂ ਕਰਦੇ. ਮੈਂ ਕਿਹਾ ਇਹਨਾਂ ਨੂੰ ਪਤਾ ਹੀ ਨਹੀਂ, ਇਹੀ ਤਾਂ ਲਾਈਫ ਹੈ. ਅਸੀਂ ਸਾਰੇ ਅੱਜ ਤੱਕ ਮਤਲਬ ਬਿਨਾਂ ਬੇਸ਼ਰਮ ਹੋ ਕੇ, ਕੋਈ ਇਹ ਚ ਸ਼ਰਮ ਨਹੀਂ ਹੈ ਕਿਉਂਕਿ ਵਿਰਾਟ ਕੋਹਲੀ ਸੀਗਾ ਕੈਪਟਨ, ਠੀਕ ਹੈ, ਇੱਕ ਟਾਈਮ ਤੇ ਉਹ ਸਾਡਾ ਫਿਰ ਵੱਡਾ ਭਰਾ ਹੋ ਗਿਆ, ਬਿਕੋਜ਼ ਵੀ ਵਰ ਆਲ ਵੈਰੀ ਫੈਨ ਆਲਸੋ. ਸੋ ਵਿਰਾਟ ਨੂੰ ਬਰਥਡੇ ਵਿਸ਼ ਵੀ ਭੇਜੀ ਦੀ ਆ ਕਿ ਹਾਂ, ਐਂਡ ਕੋਈ ਵੀ ਉਹਨਾਂ ਦੋਨਾਂ ਦੀ ਇਕੱਠੀ ਫੋਟੋ ਹੋਵੇ ਨਾ ਇੰਸਟਾਗ੍ਰਾਮ ਤੇ, ਤਾਂ ਮੈਂ ਵੀ ਹੁੰਦਾ ਵਿੱਚ ਵੈਰੀ ਲੁਕਿੰਗ ਨਾਈਸ ਭਈਆ ਭਾਬੀ, ਐਂਡ ਮੇਰੇ ਦੋਸਤ ਵੀ ਨਾਲ ਕਰ ਰਹੇ. ਪਰਿਵਾਰ
1: ਹੈ, ਦਿਸ ਇਜ਼ ਕਾਲਡ ਨਰਡ ਦੀ ਇੰਟੈਂਸਿਟੀ 100.
0: ਹਾਂ ਨਰਡ ਇੰਟੈਂਸਿਟੀ 100 ਹੈ, ਬਾਕੀ ਬਾਕੀ ਪਰਿਵਾਰ ਜੀ.
1: ਲੁੱਕ ਜਦੋਂ ਵੈਨ ਯੂ ਆਰ ਫੈਨ ਆਫ ਸਮਬਡੀ ਨਾ, ਜਿੱਦਾਂ ਕਹਿੰਦੇ ਨਾ ਕਿ ਫੈਨ ਜਿਹੜਾ ਵਰਡ ਆਇਆ ਉਹ ਫੋਨੈਟਿਕ ਤੋਂ ਆਇਆ. ਵਿਨੋਦ ਖੰਨਾ.
0: ਹਾਂ ਮੈਂ ਬਹੁਤ ਸੁਣਿਆ ਵਿਨੋਦ ਖੰਨਾ.
1: ਓ ਮਾਈ ਗੋਡ ਟਿਲ ਟੁਡੇ
0: ਆਈ ਕਾਫੀ ਦੁਨੀਆ دیਵਾਨੀ ਸੀ ਹਨਾ,
1: ਮਤਲਬ ਆਈ ਵਾਸ ਲਿਟਲ ਵੈਨ ਆਈ ਵਾਚਡ ਹਿਸ ਯੂ ਨੋ ਉਹ ਚਿਤਰਹਾਰ ਚ ਗਾਣਾ ਆਉਂਦਾ ਹੁੰਦਾ ਸੀਗਾ,
0: ਕਿਹੜਾ
1: ਮੇਲਾ ਫਿਲਮ ਦਾ ਨਹੀਂ, ਰੰਗ ਹਾਏ ਸ਼ਰਮਾਉ ਐਸੇ ਕੈਸੇ ਮੈਂ ਬਤਾਉ ਸਭ ਕੋ ਕਿ ਤੇਰੀ ਪ੍ਰੇਮ ਕਹਾਨੀਆਂ, ਕੁੜਤਾ ਹੈ ਨੀਲਾ ਰੰਗ ਪਗੜੀ ਕਾਸੀ ਨਾਲ ਸਮਝਣਾ, ਉਹ ਦੱਸਦੀ ਹੁੰਦੀ ਆ ਕਿ ਗਾਣੇ ਚ ਦੱਸਦੀ ਹੁੰਦੀ ਆ ਕਿ ਜਿਹੜਾ ਡਾਕੂ ਨੇ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਨੇ ਉਹਨਾਂ
0: ਨੇ ਨਾ,
1: ਮੈਂ ਜਿੰਨੀਆਂ ਉਹਦੀਆਂ, ਸੋਰੀ ਮੈਂ ਤੁਹਾਨੂੰ ਕੱਟੀ ਹੋ, ਪੁਰਾਣੀਆਂ ਉਹਦੀਆਂ ਜਿੰਨੀਆਂ ਫਿਲਮਾਂ ਦੇਖ ਲਓ, ਵੈਨ ਐਵਰ ਹੀ ਡੂ ਹਾਰਸ ਰਾਈਡਿੰਗ ਯੂ ਬਿਲੀਵ ਇਟ ਕਿ ਹਾਰਸ ਰਾਈਡ ਕਰ ਰਿਹਾ ਆ, ਉਹਦੀ ਜਿਹੜੀ ਆ ਗੇਟ ਯੂ ਨੋ ਚਾਲ, ਓ ਮਾਈ ਗੋਡ, ਸੋ ਸੋ ਸੋ ਸੋ ਐਲੀਗੈਂਟ।
0: ਓਕੇ, ਮੈਂ ਵੈਸੇ ਜ਼ਿਆਦਾਤਰ ਜਿੰਨੀ ਵੀ ਫਿਲਮਾਂ ਦੇਖੀਆਂ ਮਲਟੀ ਸਟਾਰਰ ਹੀ ਵੇਖੀਆਂ, ਅਤੇ ਯੂਜਲੀ ਜਦੋਂ ਵੀ ਮਲਟੀ ਸਟਾਰਰ ਫਿਲਮਾਂ ਦੇਖੀਆਂ ਅਤੇ ਕੋਈ ਨਾ ਕੋਈ ਜਿਹੜਾ ਵੀ ਮੇਰਾ ਪੇਰੈਂਟ ਨਾਲ ਬੈਠਾ ਹੋਇਆ, ਜੇ ਪਾਪਾ ਹੈ ਮੰਮੀ ਇਕੱਠੇ ਬੈਠੇ, ਦੋਨਾਂ ਇਹੀ ਕਹਿਣਾ ਕਿ ਇਹ ਨਾ ਬੇਚਾਰਾ ਡੋਮੀਨੇਟ ਬਹੁਤ ਹੋ ਗਿਆ ਆਪਣੇ ਟਾਈਮ 'ਤੇ, ਕਿ ਅਦਰਵਾਈਜ਼ ਸੋਲੋ ਇੰਨਾ ਨਹੀਂ ਚੱਲਿਆ ਕਿ ਉਹਦਾ ਪਰਸਨੈਲਿਟੀ ਵਗੈਰਾ ਬਹੁਤ ਸੀ, ਹੈ
1: ਨਾ।
0: ਮੈਂ ਪਰਵਰਿਸ਼ ਬਹੁਤ ਦੇਖੀ ਹੋਈ ਹੈ, ਜਾਤੇ ਹੋ ਜਾਣੇ ਜਾਣਾ, ਇਹਦਾਂ ਦੀ ਫਿਲਮਾਂ ਬੜੀ ਮਜ਼ੇਦਾਰ ਲੱਗਦੇ ਸੀ ਨਾ।
1: You know what? I was so big fan. Jadon inna di inna de bete di pehli film aayi na, what was the name, movie name?
0: Akshay. Aap Lord chale?
1: Nahi, Aa Lord chale to bahut acha hai.
0: Oh, badhiya film hai.
1: Oh, oda gaana si ka. I am a bachelor, dundu ek ladki jo kahe main tera yaar hoon.
0: Acha, aankhon
1: jiski kali, honton pe jiske gaali, aisi ladki se
0: मैं प्यार करूं, यही होना चाहिए।
1: ऐसी लड़की का यार बनने को तैयार हूं। अक्षय खन्ना दी पहली मूवी सीगी। हिमालय पुत्र
0: क्या नाम है भाई,
1: नो थिएटर दे विच नो वन वाज इन द थिएटर।
0: अच्छा हां, मतलब
1: मे बी मी एंड माय फ्रेंड एंड देन मे बी एक दुका लोग और।
0: ਖਾਲੀ ਥੀਏਟਰ ਚ ਫਿਲਮ ਵੇਖਣ ਦਾ ਬਿਲਕੁਲ ਹੀ ਮਤਲਬ ਉਹ ਡੈਡ ਹੋ ਜਾਂਦੀ ਵਾਈਬ, ਹੈ ਨਾ,
1: ਡੈਡ ਪੂਰਾ ਡੈਡ। ਐਂਡ ਦੈਨ ਬਟ ਦੇਖਣੀ ਸੀ ਕਿਉਂਕਿ ਸਪੋਰਟ ਕਰਨਾ ਸੀਗਾ ਵਿਨੋਦ ਖੰਨਾ ਦੇ ਬੇਟੇ।
0: ਹਾਂਜੀ ਹਾਂਜੀ, ਦੇਖੋ ਫਿਰ ਮੇਰੇ ਵਾਲਾ ਕੰਮ ਹੀ ਹੋ ਗਿਆ, ਮੈਂ ਚਲੋ ਮੁਫਤ ਚ ਮੈਸੇਜ ਕਰਕੇ ਜਾ ਰਿਹਾ। ਤੁਸੀਂ ਤਾਂ ਪੈਸੇ ਲਗਾ ਰਹੇ ਹੋ,
1: ਪੈਸੇ ਲਾ ਕੇ
0: ਰੁਪਿੰਦਰ ਸ਼ਰਮਾ ਜੀ ਨੇ ਨਾਲ ਹੀ ਮੈਸੇਜ ਭੇਜਤਾ, ਕਹਿੰਦੇ ਹਿਮਾਲਯ ਪੁੱਤਰ ਹੈ ਜੀ ਪਹਿਲੀ ਫਿਲਮ, ਕੀ
1: ਵਾਹ ਜੀ ਵਾਹ ਸੀ।
0: ਦੇਖੋ ਹੈ ਮਤਲਬ ਪੁਰਾਣੀ ਫਿਲਮਾਂ ਦੇ ਸ਼ੌਕੀਨ ਲੋਕ ਹੈਗੇ ਆ,
1: ਬਹੁਤ ਸਾਰੇ ਲੋਕ ਨੇ।
0: ਨਾਈਸ ਨਾਈਸ, ਮੈਂ ਆਪਣੀ ਆਪਣੇ ਘਰਦਿਆਂ ਨੂੰ ਬਹੁਤ ਇਰੀਟੇਟ ਕਰਦਾ, ਖਾਸ ਕਰ ਜਦੋਂ ਮੈਂ ਆਪਣੇ ਦੀਦੀ ਦੇ ਘਰ ਜਾਵਾਂ ਉੱਥੇ ਜ਼ਿਆਦਾ, ਕਿਉਂਕਿ ਉਹਨੇ ਕੁਛ ਨਾ ਕੁਛ ਬਣਾਇਆ ਹੋਇਆ, ਸੋ ਸ਼ੀਜ਼ ਲਾਈਕ ਹੈ ਨਾ ਕਮ ਹੈਵ ਕਿ ਮੈਂ ਅੱਜ ਇਹ ਸਪੈਸ਼ਲ ਚੀਜ਼ ਬਣਾਈ ਵਟਐਵਰ, ਹੈ ਨਾ। ਸੋ ਉਸ ਘਰ ਦੇ ਅੰਦਰ ਟੀਵੀ ਦੀ ਬਹੁਤ ਵੈਲਿਊ, ਕਿ ਦੋ ਛੋਟੇ ਬੱਚੇ ਵੀ ਹੈ,
1: ਹੈ ਨਾ।
0: ਸੋ ਅੱਛਾ, ਸਾਰਿਆਂ ਨੂੰ ਆਦਤ ਹੈ ਕਿ ਕੁਛ ਦੇਖਣਾ, ਫਿਰ ਦੀਦੀ ਨੂੰ ਵੀ ਹੁੰਦਾ ਕਿ ਮੈਂ ਵੀ ਟੀਵੀ 'ਤੇ ਕੁਛ ਦੇਖਣਾ, ਸੋ ਉਹ ਪਹਿਲੇ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਬੱਚੋ ਤੁਸੀਂ ਬੱਚੇ ਹੋ, ਉਹ ਟੀਵੀ ਲੈਂਦੀ ਆ, ਕਹਿੰਦਾ ਦੀਦੀ ਮੈਨੂੰ ਦੇ। ਫਿਰ ਮੈਂ ਹਮੇਸ਼ਾ ਸੂਰਯਵੰਸ਼ਮ ਜਾਂ ਬਾਦਸ਼ਾਹ ਲਗਾ ਦਿੰਦਾ। ਉਹ ਕਹਿੰਦੇ ਤੈਨੂੰ ਕੁਛ ਯੂਟਿਊਬ ਤੋਂ ਪੈਸੇ ਦੇ ਰਹੇ ਆ ਕਿ ਨਹੀਂ, ਮੈਂ ਕਿਹਾ ਮੈਨੂੰ ਜਦ ਤੱਕ ਨਾ ਉਹ ਕੋਰੇ ਕੋਰੇ ਸੁਪਨੇ ਤੋਂ ਅਮੀਰ ਨਹੀਂ ਹੁੰਦਾ, ਮੈਂ ਮੇਰੀ ਨਾ ਮੋਟੀਵੇਸ਼ਨ ਹੈ ਯਾਰ ਹਫਤੇ ਦੀ,
1: ਇੱਕ ਅਜੀਬ ਜੀ ਸੈਟੀਸਫੈਕਸ਼ਨ ਤੁਹਾਨੂੰ ਦਿੰਦੇ ਆ, ਉਹ ਜਿਹੜਾ ਇੱਕ ਇੱਕ ਗਰੋਥ ਦਿਖਾਉਂਦੇ ਨੇ ਨਾ, ਜਿਹੜਾ ਜਿਹਨੂੰ ਕਹਿੰਦੇ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ, ਉਹ ਤੁਹਾਨੂੰ ਅਜੀਬ ਜੀ ਕਿਸਮ ਦੀ ਸੈਟੀਸਫੈਕਸ਼ਨ ਦਿੰਦਾ ਕਿ ਯੈਸ ਇਫ ਦੇ ਕੈਨ ਡੂ ਇਟ ਆਈ ਕੈਨ ਡੂ ਇਟ,
0: ਆਪਾਂ ਵੀ ਕਰ ਲਾਂਗੇ ਯਾਰ, ਕੋਈ ਚੱਕਰ ਨਹੀਂ,
1: ਕੋਈ ਵੱਡੀ ਗੱਲ ਨਹੀਂ ਹੈ।
0: ਅੱਛਾ,
1: ਇਹ ਵੱਡੀ ਗੱਲ ਤੋਂ ਯਾਦ ਆਇਆ, ਯੂ ਨੋ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਕਿ ਜੇ ਕਿਤੇ ਰਾਵਣ ਜਿਹੜਾ ਆ,
0: ਹਾਂਜੀ,
1: ਉਹ ਮੋਹਾਲੀ 'ਚ ਰਹਿੰਦਾ ਹੁੰਦਾ,
0: ਮਾਈ ਗੋਡ,
1: ਤਾਂ ਕਿੱਥੇ ਰਹਿਣਾ ਸੀ ਉਹਨੇ?
0: ਕਿਤੇ ਵੀ ਰਹਿੰਦਾ ਹੁੰਦਾ, ਪਰ ਯੋਗਰਾਜ ਸਿੰਘ ਤੋਂ ਥੋੜਾ ਦੂਰ ਰਹਿੰਦਾ ਤਾਂ ਚੰਗੀ ਗੱਲ ਹੈ, ਕਿਉਂਕਿ ਇੰਨੀ ਗਰਮ ਤਸੀਰ ਦੇ ਦੋ ਲੋਕ ਇੱਕੋ ਸ਼ਹਿਰ 'ਚ ਰਹਿੰਦੇ ਸਹੀ ਨਹੀਂ ਲੱਗਦੇ,
1: ਦੋਨਾਂ ਦਾ ਪ੍ਰੋਫੈਸ਼ਨ
0: ਬਟ ਜੇ ਟੱਕਰ ਜਾਣ ਇਟਸ ਵੈਰੀ ਹਾਰਡ, ਮੁਸ਼ਕਿਲ ਹੋ ਜਾਏਗਾ। ਜੇ ਮੋਹਾਲੀ 'ਚ ਰਹਿੰਦਾ ਹੁੰਦਾ ਰਾਵਣ, ਤੇ ਕਿੱਥੇ ਰਹਿੰਦਾ? ਪਤਾ ਨਹੀਂ, ਹੋਮਲੈਂਡ ਰਹਿੰਦਾ, ਆਈ ਡੋਂਟ ਨੋ।
1: ਨੋ, 10 ਫੇਸ।
0: ਔਨ ਦੈਟ ਨੋਟ ਗਾਇਸ, ਰੀਅਲੀ ਸੋਰੀ ਟੂ ਰਾਵਣ, ਰੀਅਲੀ ਸੋਰੀ ਬ੍ਰੋ। ਅੱਛਾ, ਤੁਹਾਨੂੰ ਪਤਾ ਉਹ ਸਾਡੇ ਕੁਲ ਤੋਂ ਰਿਲੇਟਡ ਆ ਰਾਵਣ?
1: ਇਜ਼ ਇਟ?
0: ਹਾਂ ਹਾਂ ਹਾਂ।
1: ਕਿੱਦਾਂ?
0: ਪਤਾ ਨਹੀਂ, ਮੇਰੇ ਖਿਆਲ ਨਾਲ ਭਾਰਦਵਾਜ ਰਿਸ਼ੀ ਕੁਛ ਲੱਗਦੇ ਸੀਗੇ ਰਾਵਣ ਦੇ, ਆਈ ਡੋਨਟ ਰਿਮੈਂਬਰ,
1: ਬਿਕਾਜ਼ ਹੀ ਇਜ਼ ਦ,
0: ਮੇਰੇ ਖਿਆਲ ਨਾਲ ਨਾਨਕੇ ਮੇਲ ਤੋਂ ਸੀ ਭਾਰਦਵਾਜ ਰਿਸ਼ੀ, ਇਫ ਆਈ ਐਮ ਨਾਟ ਰੋਂਗ, ਹੋ ਸਕਦਾ ਮੈਂ ਗਲਤ ਹੋਵਾਂ ਗਾਇਸ।
1: ਬਹੁਤ ਸਾਰੀਆਂ ਖਬਰਾਂ ਨੇ ਕਿ ਜਿਹੜੀ ਕੀ ਨਾਮ ਸੀ ਰਾਵਣ ਦੀ ਵਾਈਫ ਤਾਂ ਮੰਦੋਦਰੀ,
0: ਯਾ ਯਾ ਯਾ,
1: ਮੰਦੋਦਰੀ ਵਾਸ ਫਰਮ ਇਸ ਏਰੀਆ ਜੋ ਉਹਨਾਂ ਦਾ, ਉਹ
0: ਲੁਧਿਆਣਾ ਨੀ
1: ਕੁਰੂਕਸ਼ੇਤਰ, ਮਤਲਬ ਆਪਣੇ ਨੌਰਥ ਵਾਲੇ ਸਾਈਡ ਤੋਂ ਕੁਰੂਕਸ਼ੇਤਰ ਜਾਂ ਉੱਧਰ ਹਰਿਆਣੇ ਵਾਲੀ ਸਾਈਡ ਤੇ ਦੇਲ ਸੇ ਕੇ ਮੰਦੋਦਰੀ, ਕਈ ਕਈ ਜਣੇ ਕਹਿੰਦੇ ਪਲਵਲ ਇੱਕ ਸ਼ਹਿਰ ਆ ਛੋਟਾ ਜਿਹਾ, ਕਈ ਜਣੇ ਕਹਿੰਦੇ ਉੱਥੋਂ ਦੀ ਮੰਦੋਦਰੀ, ਤੇ ਇੱਕ ਹੋਰ ਸ਼ਹਿਰ ਦਾ ਕਿਸੇ ਨੇ ਰੇਡੀਓ ਤੇ ਆ ਕੇ ਦੱਸਿਆ ਸੀਗਾ, ਜਿਹੜਾ ਮੈਨੂੰ ਪਤਾ ਸੀ ਉਹ ਸੀਗਾ ਕਿ ਪਲਵਲ,
0: ਪਲਵਲ ਤੋਂ ਹਰ ਸਾਲ ਹੀ
1: ਸਾਡਾ ਮਹਾਂ ਗਿਆਨੀ,
0: ਹਾਂ ਨਹੀਂ ਘੈਂਟ ਬੰਦਾ ਸੀ, ਓਕੇ ਰਿਪੋਰਟ ਸੀ ਮਹਾਪਾਪ ਕੀਤਾ ਨਾ ਇਸ ਕਰਕੇ ਕੰਮ ਖਰਾਬ ਹੋ ਗਿਆ ਨਹੀਂ ਤਾਂ ਅਦਰਵਾਈਜ਼ ਵੈਰੀ ਮਚ ਪੜ੍ਹਿਆ ਲਿਖਿਆ ਆਦਮੀ ਅੱਛਾ ਤੁਹਾਨੂੰ ਪਤਾ ਮੈਂ ਨਾ ਇਹ ਅਗੇਨ ਪਤਾ ਨਹੀਂ ਆਪਾਂ ਕਿੱਧਰੇ ਹੋਰ ਪਾਸੇ ਪਰ ਮੈਨੂੰ ਨਾ ਬਹੁਤ ਘੈਂਟ ਲੱਗਦੀ ਇਹ ਵਾਲੀ ਸਟੋਰੀ ਮੈਂ ਸ਼ਿਵ ਪੁਰਾਣ ਪੜ੍ਹਦਾ ਸੀ ਅਤੇ ਉਹਦੇ ਅੰਦਰ ਉਹਨਾਂ ਨੇ ਇੱਕ ਇੱਕ ਕਥਾ ਦੱਸੀ ਹੋਈ ਹੈ ਵਿਚ ਇਜ਼ ਵੈਰੀ ਇੰਟਰਸਟਿੰਗ ਉਹ ਸੀ ਕਿ ਸ਼ਿਵਜੀ ਦੇ ਜਿਹੜੇ ਗਨ ਆ ਨਾ ਦੇ ਆਰ ਲਾਈਕ ਵੈਰੀ ਮਚ ਬੱਚਿਆਂ ਵਰਗੀ ਬੁੱਧੀ ਵਾਲੇ ਹੁੰਦੇ ਆ ਠੀਕ ਹੈ ਸੋ ਨਾ ਉਹ ਮਸਤੀ ਚ ਆਪਣੀ ਮਸਤੀ ਵਗੈਰਾ ਕਰ ਰਹੇ ਹੋ ਉਪਰ ਹਨਾ ਕਿਸੇ ਲੋਕ ਚ ਤੇ ਨਾ ਕੋਈ ਨਵਾਂ ਨਵਾਂ ਸ਼ਰਾਪ ਮਿਲਿਆ ਸੀਗਾ ਨਾਰਦ ਮੁਨੀ ਨੂੰ ਕਿਉਂਕਿ ਉਸਨੇ ਨਾ ਸ਼ਿਵ ਜੀ ਦੇ ਰੂਪ ਉੱਪਰ ਕੁਛ ਮਜ਼ਾਕ ਕੀਤਾ ਤੇ ਭਗਵਾਨ ਵਿਸ਼ਨੂੰ ਨੇ ਚਿਹਰਾ ਬਣਾ ਤਾ ਕਿ ਚਿਹਰਾ ਪਤਾ ਨੀ ਡੋਂਕੀ ਫੇਸ ਹੋ ਗਿਆ ਮੇਰੇ ਖਿਆਲ ਨਾਲ ਠੀਕ ਹੈ ਪਰ ਨਾਰਦ ਨੂੰ ਨੀ ਪਤਾ ਲੱਗਾ ਕਿ ਉਹ ਡੋਂਕੀ ਫੇਸ ਆ ਹਨਾ ਉਹ ਜਾ ਰਿਹਾ ਤੁਰਦਾ ਹੋਇਆ ਤੇ ਉਹ ਸ਼ਿਵ ਜੀ ਦੇ ਦੋ ਗਣ ਦੇਖ ਰਹੇ ਕਹਿੰਦੇ ਹਾ ਹਾ ਕਿ ਮੂੰਹ ਤੇ ਹੀ ਹੱਸਦਾ ਕੀ ਆ ਕਿੱਦਾਂ ਲੱਗਦਾ ਪਿਆ ਨਾਰਦ ਨੇ ਦੇ ਤਾ ਆਪਣਾ ਸ਼ਰਾਪ ਦਿੱਤਾ ਕਿ ਤੁਸੀਂ ਜਾਓਗੇ ਹੁਣ ਮ੍ਰਿਤਯੂ ਲੋਕ ਹਨਾ ਉਹ ਕਹਿੰਦੇ ਯਾਰ ਆਹ ਤਾਂ ਮਾੜੀ ਹੋਈ ਹੈ ਹਨਾ ਉਹ ਅਲਟੀਮੇਟਲੀ ਕਿਸੇ ਸਵੈਂਵਰ ਚ ਜਾ ਰਿਹਾ ਹੁੰਦਾ ਉੱਥੇ ਫਿਰ ਪਤਾ ਲੱਗਦਾ ਦੈਨ ਵਿਸ਼ਨੂ ਕਮਸ ਐਂਡ ਹਨਾ ਉਹ ਕਹਿੰਦੇ ਨੇ ਕਿ ਇਹ ਮੇਰੀ ਲੀਲਾ ਸੀ ਤੈਨੂੰ ਦੱਸਣ ਲਈ ਕਿ ਰੂਪ ਵਗੈਰਾ ਕੁਛ ਨਹੀਂ ਹੁੰਦਾ ਯੂ ਸ਼ੁਡਨਟ ਬੀ ਲਾਈਕ ਦਿਸ ਐਂਡ ਆਲ ਖੈਰ ਉਹ ਬਿਲਕੁਲ ਡਿਫਰੈਂਟ ਸਟੋਰੀ ਆ ਤੇ ਨਾਰਦ ਮੁਨੀ ਨੇ ਸੋਰੀ ਸੋਰੀ ਕੀਤਾ ਹੁਣ ਠੀਕ ਹੋ ਗਏ ਨੋਰਮਲ ਚਿਹਰਾ ਹੋ ਗਿਆ ਹੁਣ ਵਾਪਸ ਜਾ ਰਹੇ ਆ ਉਹ ਦੇਖਿਓ ਸ਼ਿਵ ਜੀ ਦੋ ਗਨ ਉੱਥੇ ਬੇਚਾਰੇ ਸਾਈਡ ਬੈਠੇ ਆ ਉਹ ਕਹਿੰਦੇ ਯਾਰ ਉਹ ਆਏ ਕਹਿੰਦੇ ਦੇਖੋ ਮਤਲਬ ਇਹ ਤਾਂ ਹਨਾ ਬਿਗ ਗੋਡਸ ਦੀ ਗੇਮ ਸੀਗੀ ਸਾਨੂੰ ਕਿਉਂ ਹਨਾ ਕਿ ਮੁਝੇ ਕਿਉਂ ਮਾਰਾ ਉਹ ਵਾਲਾ ਕੰਮ ਹੋ ਗਿਆ ਕਿ ਪਲੀਜ਼ ਡੂ ਸਮਥਿੰਗ ਕਿ ਆ ਵਾਪਸ ਲੈ ਲਓ ਸ਼ਰਾਬ ਉਹ ਕਹਿੰਦੇ ਦੇਖੋ ਸ਼ਰਾਬ ਦੇ ਤਾਂ ਮੈਂ ਵਾਪਸ ਨਹੀਂ ਲੈ ਸਕਦਾ ਜਾਣਾ ਤਾਂ ਪੈਣਾ ਪਰ ਇਹ ਮੈਂ ਚਲੋ ਤੁਹਾਨੂੰ ਦਿੰਦਾ ਕਿ ਤੁਸੀਂ ਸਭ ਤੋਂ ਵੱਡੇ ਕਿਉਂਕਿ ਤੁਸੀਂ ਸ਼ਿਵ ਦੇ ਗਣ ਹੋ ਤੁਸੀਂ ਸਭ ਤੋਂ ਵੱਡੇ ਮਹਾਦੇਵ ਭਗਤ ਕਹਾਉਂਗੇ ਜਦੋਂ ਤੁਸੀਂ ਉੱਥੇ ਰਹੋਗੇ ਕੀ ਕਹਿੰਦੇ ਆ ਮ੍ਰਿਤਯੂ ਲੋਕ ਚ ਮਤਲਬ ਕਿ ਅਰਥ ਚ ਐਂਡ ਤੁਹਾਨੂੰ ਵਾਪਸ ਲੈ ਕੇ ਆਉਣ ਲਈ ਤੁਹਾਨੂੰ ਖਤਮ ਕਰਨ ਲਈ ਵਿਸ਼ਨੂੰ ਨੂੰ ਖੁਦ ਅਵਤਾਰ ਲੈਣਾ ਪਏਗਾ ਬਿਕੋਜ਼ ਹੀ ਵਾਜ਼ ਆਲਸੋ ਇਰੀਟੇਟਡ ਕਿ ਮੇਰੀ ਬੇਇੱਜ਼ਤੀ ਵਗੈਰਾ ਹੋਈ ਹੈ ਸੋ ਦੋਜ਼ ਟੂ ਗਨਸ ਦੇ ਬਿਕੇਮ ਰਾਵਣ ਐਂਡ ਕੁੰਭਕਰਨ ਹਰ ਕਹਾਣੀ ਦੀ ਦੋ ਦੋ ਤਿੰਨ ਤਿੰਨ ਇਟਰੇਸ਼ਨ ਨੇ ਵੱਖਰੀ ਵੱਖਰੀ ਕਥਾ ਦੇ ਕਿਉਂਕਿ ਓਬਵੀਅਸਲੀ ਇੰਨਾ ਵੱਡਾ ਮੁਲਕ ਹੈ ਹਰ ਜਗ੍ਹਾ ਅਲੱਗ ਅਲੱਗ ਤਰੀਕੇ ਨਾਲ ਹਨਾ ਬੋਲਿਆ ਜਾਂਦਾ ਸੋ ਉਸ ਕਰਕੇ ਆ ਪਰ ਖੈਰ ਆਪਾਂ ਗਾਇਸ ਮੇਰੀ ਕਥਾ ਵਾਚਕ ਖਤਮ ਹੋ ਗਿਆ ਥੈਂਕ ਯੂ ਜੇ ਤੁਸੀਂ ਮੈਨੂੰ ਬੁੱਕ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਨੰਬਰ ਤੇ
1: ਕਥਾਵਾਚਕ ਨਹੀਂ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਆ
0: ਕਿਆ
1: ਇੱਕ ਤਾਂ ਹੁੰਦਾ ਨਾ ਕਿ ਇੱਕ ਇੱਕ ਤੁਸੀਂ ਪਾਰਟੀ ਕਰਦੇ ਹੋ ਡਿਸਕੋ ਟਾਈਪ ਨਾ ਇੱਕ ਨਵਾਂ ਚੱਲਿਆ ਆ ਉਹ ਪ੍ਰੋਪਰ ਨਾਮ ਨਹੀਂ ਮੈਨੂੰ ਪਤਾ ਪਰ ਦੇਲ ਸੇ ਭਜਨ ਕਲੱਬਿੰਗ
0: ਹਾਂ ਹਾਂ ਪਿੱਛੇ ਹੋਈ ਹੈ ਮੈਲਬਨ
1: ਯੈਸ ਯੈਸ
0: ਹਾਂ ਹਾਂ ਉਹ ਉਹ ਜਿਹੜਾ ਸਿੰਗਰ ਸੀ ਉਹ ਮੈਂ ਡੀਓਫੋਸ ਨੂੰ ਸ਼ਾਪਿੰਗ ਕਰਦੇ ਦੇਖੇ ਮੈਂ ਕਿਹਾ ਯਾਰ ਬੰਦੇ ਬੜੇ ਦੇਖੇ ਦੇਖੇ ਲੱਗ ਰਹੇ ਆ ਤੇ ਫਿਰ ਉਹ ਉਸ ਲਈ ਵੀ ਕਾਫੀ ਜ਼ਿਆਦਾ ਹੈਵੀਲੀ ਰੈਡੀ ਸੀਗੇ ਫੋਰ ਅ ਡੀਐਫਓ ਸ਼ਾਪਿੰਗ ਆਲਸੋ ਇਸ ਤਰ੍ਹਾਂ ਲੱਗ ਰਿਹਾ ਕਿ ਸ਼ਾਇਦ ਇੱਥੇ ਵੀ ਮਾਈਕ ਲੱਗ ਕੇ ਨਾ ਸ਼ੁਰੂ ਹੋ ਜਾਣਗੇ ਪਰ ਜਨਤਾ ਆਵੇ ਤੇ ਸਹੀ ਪਰ ਜਨਤਾ ਇਹਨਾਂ ਹੈ ਜੀ ਸਾਡੇ ਕੋਲ ਕਾਲਰ ਬਹੁਤ ਆਏ ਹੋਏ ਨੇ ਤਾਂ ਆਪਾਂ ਚਲੋ ਕਾਲਰਾਂ ਨੂੰ ਵਿਹਲਿਆਂ ਕਰਨਾ ਸ਼ੁਰੂ ਕਰੀਏ ਸਭ ਤੋਂ ਪਹਿਲਾ ਕਾਲਰ ਹੈ ਜੀ ਸਾਡਾ 304-304 ਤੁਸੀਂ ਆਨ ਏਅਰ ਹੋ
1: 304 ਯਾਨੀ ਕਿ 7
2: ਮੈਂ
0: ਆ ਰਿਹਾ ਸੀ ਆ ਰਿਹਾ ਸੀ ਆ ਰਿਹਾ ਸੀ ਆ ਹੀ ਨੀ ਪਾ ਰਿਹਾ ਸੀ
1: ਸਾਡੀ ਕਥਾ ਕਥਾ ਕਥਾ ਲੰਬੀ ਖਿੱਚ ਗਈ ਪੰਡਿਤ ਜੀ ਦੀ
2: ਨਵੇਂ ਨਵੇਂ ਆਸਟ੍ਰੇਲੀਆ ਆਏ ਨਾ ਤੇ ਉਹ ਕਦੀ ਏਟੀਓ ਨੂੰ
1: ਸ਼ੁਰੂ ਚ ਆ ਕੇ ਕਿੰਨੀ ਚਿੜ ਚੜਦੀ ਹੈ
0: ਨਾ
1: ਤੁਹਾਨੂੰ ਲੱਗਦਾ ਕਿ ਆ ਸਭ ਤੋਂ ਪਹਿਲਾਂ ਆ ਕੇ ਸਾਨੂੰ ਆਸਟ੍ਰੇਲੀਆ ਸਿਖਾਉਂਦਾ ਕੀ ਹੈ ਬੀ ਪੇਸ਼ੈਂਟ ਲੰਬੇ ਲੰਬੀਆਂ ਤਾਂ ਉੱਥੇ ਸੁੱਕਣੇ ਪੈ ਰਹੋ ਕਦੇ ਏਟੀਓ ਤੇ ਕਦੇ ਬੈਂਕ ਨੂੰ ਲਾ ਲਈ ਕਾਲ
0: ਕਦੀ ਨਾ ਕਦੀ ਤਾਂ ਵਾਰੀ ਆਏਗੀ
2: ਅਕਸਰ
0: ਇਹ
2: ਵੀ ਹੁੰਦਾ ਕਿ ਦੋਸਤ ਨਾਲ ਬਹਿ ਕੇ ਕਿਤੇ ਜਾਓ ਨਾ ਤੇ ਮੈਂ ਅਗਰ ਡੀਜੇ ਬਣਿਆ ਹੋਵਾਂ ਤੇ ਮੈਂ ਚੱਕਵੇਂ ਦੇ ਗਾਣੇ ਲਾਵਾਂ ਤੇ ਉਹ ਆਪੀ ਰੇਸ ਚੁੱਕ ਦਿੰਦਾ ਮੈਨੂੰ ਕਹਿੰਦਾ ਹੁੰਦਾ ਕਮਲ ਯਾਰ ਤੇਰੇ ਨਾਲ ਨੀ ਬਹਿਣਾ ਆਟੋਮੈਟਿਕਲੀ ਜਿਹੜੀ ਸਪੀਡ ਵਧਾ ਦੇਣਾ
0: ਇਹ ਹੁੰਦਾ, ਇਹ ਫੈਕਟ ਹੈ ਜੀ।
2: ਤੇ ਜੀ ਗੱਲ ਕਰੀਏ ਹਫਤੇ ਚ
0: ਸਭ ਤੋਂ ਬੈਸਟ
2: ਕੀ ਹੋਇਆ ਜੀ? ਦ ਬੈਸਟ ਇਹ ਹੈ ਜੀ ਕਿ ਕ੍ਰਿਕਟ ਸਟਾਰਟ ਹੋ ਰਹੀ ਹੈ, ਸੀਜ਼ਨ ਬੈਕ ਹੋ ਗਿਆ ਜੀ ਹਾਰਡਬਾਲ ਦਾ।
0: ਓ ਨਾਈਸ।
2: ਹਾਂ ਜੀ, ਕੱਲ ਤੋਂ ਪਹਿਲਾ ਮੈਚ ਸਟਾਰਟ ਹੋ ਰਿਹਾ ਤੇ ਐਕਸਾਈਟਡ ਹਾਂ ਜੀ ਜੁਆਇਨ ਕਰਨ ਵਾਸਤੇ।
0: ਕੀ ਕੀ ਟੀਮ ਦਾ ਕੀ ਨਾਮ ਹੈ ਤੁਹਾਡੀ?
2: ਮੋਰਮੀਅਨ ਕ੍ਰਿਕਟ ਕਲੱਬ ਹੈ ਤੇ ਪਰਥ ਵਿੱਚ ਹਾਂ ਜੀ ਮੈਚ ਐਕਚੁਅਲੀ।
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ। ਮੈਨੂੰ ਆਪ ਨੂੰ ਬੜਾ ਚਾਅ ਯਾਰ ਜੁਆਇਨ ਕਰਨ ਦਾ, ਮੈਂ ਵੀ ਪਤਾ ਕਰਾਂਗਾ ਕਿਸ ਤਰ੍ਹਾਂ ਹੁੰਦਾ ਜੁਆਇਨਿੰਗ।
1: ਮੇਰੇ ਕੋਲ ਨਾਮਾਂਕਨ ਪੱਤਰ ਲੈ ਲਿਓ
2: ਜੀ। ਇੱਕ ਸੈਚਰਡੇ ਦਾ ਦਿਨ ਆਪਣੇ ਵਾਸਤੇ ਜ਼ਰੂਰ ਰੱਖਣਾ ਚਾਹੀਦਾ।
0: ਹਾਂ,
1: ਵਾਈ ਵਾਈ ਇੱਕ ਸੈਚਰਡੇ ਦਾ ਦਿਨ ਹਰ ਪਲ ਆਪਣੇ ਲਈ ਜਿਉਂ?
2: ਪੁਆਇੰਟ ਤੇ ਹੈ ਵੈਸੇ ਨੋਨੀਆ ਜੀ ਤੁਹਾਡਾ, ਬਟ ਹਰ ਟਾਈਮ ਆਪਣੇ ਵਾਸਤੇ ਜੀਣ ਵਾਸਤੇ ਕਮ ਸੇ ਕਮ ਤੁਹਾਨੂੰ ਸਪੇਅਰ ਟਾਈਮ ਹੀ ਚਾਹੀਦਾ ਨਾ, ਤੇ ਜਿਸ ਤਰ੍ਹਾਂ ਸਾਡੇ ਨਾਲ ਕੋਈ
1: ਰਿਸਪੋਨਸਿਬਿਲਟੀ ਨੇ ਕਰਮਰ ਸਾਹਿਬ, ਸਬਕੇ ਪਾਸ 24 ਘੰਟੇ ਹੀ ਹੋਤੇ ਹੈ, ਐਕਸਟਰਾ ਟਾਈਮ ਕਿਸੀ ਕੇ ਪਾਸ ਨਹੀਂ ਹੋਤਾ।
0: ਵਾਹ, ਬਹੁਤ ਖੂਬਸੂਰਤ।
2: ਮੈਂ ਨੋਨੀਆ ਜੀ ਨਾਲ ਸਿੰਘ ਨਹੀਂ ਫਸਾ ਸਕਦਾ।
1: ਜੇ ਤੁਹਾਡੇ ਕਰਲੀ ਵਾਲ ਆ ਫਿਰ ਫਸਾ
0: ਲੋਗੇ, ਕਿੱਥੇ ਲੱਭ ਕੇ ਲਿਆ,
1: ਫਿਰ ਨਹੀਂ ਫਸਾ ਸਕਦੇ।
2: ਨਨਿਆ ਜੀ ਇੱਕ ਮੈਂ ਗੱਲ ਹੋਰ ਕਰਨਾ ਚਾਹਾਂਗਾ, ਅਕਸਰ ਤੁਸੀਂ ਨਾ ਪ੍ਰੋਗਰਾਮ ਐਂਡ ਕਰਨ ਵਾਸਤੇ ਇੱਕ ਵਾਅਦਾ ਕਰਦੇ ਹੋ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ, ਤੁਸੀਂ ਆਪਣੀ ਜਗ੍ਹਾ ਠੀਕ ਕਹਿੰਦੇ ਹੋ, ਲੇਕਿਨ ਮੈਂ ਆਪਣਾ ਇੱਕ ਥੋਟਸ ਜਿਹੜੀ ਹੈ ਮੈਂ ਆਪਣੀ ਡੇਢ ਤੋਂ ਤੁਹਾਨੂੰ ਸ਼ੇਅਰ ਕਰਨਾ ਚਾਹ ਰਿਹਾ ਸਾਂ
1: ਜੀ, ਪਲੀਜ਼।
2: ਮੈਨੂੰ ਲੱਗਦਾ ਕਿ ਵਾਅਦਾ ਜਿਹੜਾ ਨਾ, ਵਾਅਦਾ ਫਿਰ ਤੁਹਾਡੇ ਵੀ ਇੱਕ ਸਮਝੋ ਲਾਇਬਿਲਿਟੀ ਬਣ ਜਾਂਦੀ ਹੈ ਕਿ ਤੁਸੀਂ ਉਹ ਪੂਰਾ ਕਰਨਾ ਹੀ ਕਰਨਾ ਹੈ, ਤੇ ਜ਼ਿੰਦਗੀ ਦਾ ਤੇ ਪਤਾ ਨਹੀਂ ਯੂ ਨੋ ਕਿ ਅਗਲਾ ਪਲ ਹੈ ਕਿ ਨਹੀਂ ਹੈ, ਤੇ ਮੈਨੂੰ ਲੱਗਦਾ ਕਿ ਵਾਅਦਾ ਨਹੀਂ ਕਰਨਾ ਚਾਹੀਦਾ, ਉਮੀਦ ਕਰ ਸਕਦੇ ਹਾਂ ਕਿ ਅਸੀਂ ਦੁਬਾਰਾ ਮਿਲਾਂਗੇ, ਲਾਜ਼ਮੀ ਮਿਲਾਂਗੇ।
1: ਹਾਂਜੀ,
2: ਅਕਸਰ ਤੁਸੀਂ ਜੀ ਜੀ
1: ਮਿਲਣੇ ਕੀ, ਤੁਮ ਕੋਸ਼ਿਸ਼ ਕਰਨਾ, ਵਾਅਦਾ ਕਮੀ ਨਾ ਕਰਨਾ, ਵਾਅਦਾ ਤੋ ਟੂਟ ਜਾਤਾ ਹੈ, ਕੋਸ਼ਿਸ਼ ਬਰਕਰਾਰ ਰਹੇ।
0: ਓਏ ਬੱਲੇ, ਓਏ ਬੱਲੇ, ਕਿਆ ਬਾਤ ਹੈ, ਤਿਆਰ ਬਰ ਤਿਆਰ ਹੈ ਕੰਮ ਇੱਥੇ
1: ਜੀ।
0: ਤੇ ਬਾਈ ਜੀ ਕੀ ਸੁਣਾਓਗੇ ਸਾਨੂੰ ਅੱਜ?
2: ਮੈਂ ਕਵਿਤਾ ਸੁਣਾਵਾਂਗਾ ਜੀ ਤੁਹਾਨੂੰ, ਇੱਕ ਉਰਦੂ ਦੀ ਹੈ
0: ਜੀ।
2: ਕਿਤਾਬ ਸਾਦਾ ਰਹੇਗੀ ਕਬ ਤੱਕ, ਕਭੀ ਤੋ ਆਗਾਜ਼ ਬਾਬ ਹੋਗਾ।
1: ਵਾਹ,
2: ਜਿਨ੍ਹੋਂਨੇ ਬਸਤੀ ਉਜਾੜ ਡਾਲੀ, ਕਭੀ ਤੋ ਉਨਕਾ ਹਿਸਾਬ ਹੋਗਾ। ਅਰੇ ਵੋ ਦਿਨ ਗਏ ਜਬ ਹਰ ਇੱਕ ਸਿਤਮ ਕੋ ਅਦਾਏ ਮਹਿਬੂਬ ਕਹਿ ਕੇ ਚੁੱਪ ਥੇ, ਉਠੀ ਜੋ ਅਬ ਕੋ ਈਂਟ ਹਮ ਪਰ ਤੋ ਉਸਕਾ ਪੱਥਰ ਜਵਾਬ ਹੋਗਾ।
0: ਵਾਹ,
2: ਸਹਿਰ ਕੀ ਖੁਸ਼ੀਆਂ ਮਨਾਉਣੇ ਵਾਲੋ, ਸਹਿਰ ਕੇ ਤੇਵਰ ਬਤਾ ਰਹੇ ਹੈ, ਜੋ ਆਜ ਕਾ ਦਿਨ ਸਕੂਨ ਸੇ ਗੁਜ਼ਰਾ ਤੋ ਕਲ ਕਾ ਮੌਸਮ ਖਰਾਬ ਹੋਗਾ।
0: ਵਾਹ ਵਾਹ, ਬਹੁਤ ਸੋਹਣਾ।
2: ਇੱਕ ਛੋਟਾ ਜਿਹਾ ਹੋਰ ਹੈ ਜੀ, ਕਿ ਅਜਬ ਸ਼ਖਸ ਥਾ ਕਿਆ ਮਜ਼ਾਜ ਰੱਖਤਾ ਥਾ, ਸਾਥ ਰਹਿ ਕਰ ਵੀ ਇਖਤਲਾਫ ਰੱਖਤਾ ਥਾ।
0: ਵਾਹ,
2: ਅਜਬ ਸ਼ਖਸ ਥਾ ਕਿਆ ਮਜ਼ਾਜ ਰੱਖਤਾ ਥਾ, ਸਾਥ ਰਹਿ ਕਰ ਵੀ ਇਖਤਲਾਫ ਰੱਖਤਾ ਥਾ, ਅਰੇ ਮੈਂ ਕਿਉਂ ਨਾ ਦਾਦ ਦੂੰ ਉਸਕੇ ਫਨ ਕੀ, ਮੇਰੇ ਹਰ ਸਵਾਲ ਕਾ ਪਹਿਲੇ ਹੀ ਜਵਾਬ ਰੱਖਤਾ ਥਾ।
1: ਅਰੇ
2: ਕ੍ਰਿਸ਼ਨ ਜੀ ਸੁਣੋ ਕਿ ਅਰੇ ਮੁਹੱਬਤ ਤੋ ਥੀ ਉਸੇ ਕਿਸੀ ਔਰ ਸੇ, ਮੁਹੱਬਤ ਤੋ ਥੀ ਉਸੇ ਕਿਸੀ ਔਰ ਸੇ, ਹਮ ਸੇ ਤੋ ਬਸ ਯੂੰ ਹੀ ਹਸੀ ਮਜ਼ਾਕ ਰੱਖਤਾ ਥਾ।
1: ਵੈਰੀ ਨਾਈਸ, ਵੈਰੀ ਨਾਈਸ ਕਮਲ ਸਾਹਿਬ,
0: ਕਿਆ ਬਾਤ ਹੈ।
2: ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਦਿਨ ਵਧੀਆ ਵਧੀਆ ਰਹੇ ਜੀ, ਤੇ ਅਗਲਿਆਂ ਨੂੰ ਟਾਈਮ ਦਿਓ
1: ਜੀ। ਡੈਫੀਨੇਟਲੀ, ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਬਿਹਤਰ ਕਹਿਣ ਦਾ, ਸੁਣਾਉਣ ਦਾ।
0: Thank you
1: very much.
0: Thank you so much for calling.
1: We enjoy your phone call. Thank you very much, Kamal Sahab.
2: Thank you so much. Bye.
1: Bye-bye. Bye-bye.
0: ਕਿਆ ਅੰਦਾਜ਼ੇ ਬਿਆਨ ਸੀ, ਬਿਊਟੀਫੁਲ, ਬਹੁਤ ਵਧੀਆ। ਤੇ ਹੁਣ ਆਪਾਂ ਨਾਲੋ ਨਾਲ ਜੀ ਅਗਲੇ ਕਾਲਰ ਵੱਲ ਚੱਲਦੇ ਹਾਂ। ਮੈਨੂੰ ਲੱਗਦਾ ਅਸੀਸ ਕੌਰ ਹੁਣੇ ਹੁਣੇ ਉੱਠੀ ਹੈ। ਹੈਲੋ, ਨੋਕ ਨੋਕ, ਅਸੀਸ ਕੌਰ, ਪਤਾ ਲੱਗਿਆ ਉਹਨਾਂ ਦੀ ਮਾਤਾ ਜੀ ਨੇ ਗੱਲ ਕਰਨੀ ਹੋਵੇ। ਹੈਲੋ ਹੈਲੋ,
1: ਅੰਡਾ ਓਮਲੇਟ ਖਾਇਆ, ਬੋਇਲਡ ਖਾਇਆ ਕਿ ਸਕ੍ਰੈਂਬਲ ਖਾਇਆ ਕਿ ਪੋਸਟ ਖਾਇਆ ਕਿ ਸਨੀ ਸਾਈਡ ਅਪ ਖਾਇਆ?
0: ਬੱਲੇ,
3: ਕ੍ਰਿਸ਼ਨਾ
1: ਵੀਰ ਜੀ ਨੂੰ ਸਮਝਾਓ, ਇਹਨਾਂ ਨੂੰ ਆਂਡਾ ਹੀ ਨੀ ਖਾਣਾ ਆਉਂਦਾ ਹੈਗਾ।
0: ਮੈਂ ਤਾਂ ਕਹਿੰਦਾ ਕਿ ਉਹਨੂੰ ਨਾ
1: ਨੋ ਕੇ ਕ੍ਰਿਸ਼ਨ ਇਹ ਤੁਹਾਨੂੰ ਰੈਸਪੀ ਦੇ ਦੇਣੀ ਹੈ ਨੇ।
0: ਅੱਛਾ ਹਾਂ, ਦੱਸੋ ਫਿਰ ਅਸੀਸ ਮੈਨੂੰ ਰੈਸਪੀ ਸੁਣਾਓ ਯਾਰ।
1: ਇੱਕ ਤਾਂ ਤੁਹਾਨੂੰ ਬੋਇਲਿੰਗ ਬੋਇਲ ਲੈਗ ਵਾਲੀ ਦੱਸਤਾ ਕਿ ਪਾਣੀ ਪਾਓ।
3: ਇੱਕ ਪਹਿਲਾਂ ਤੁਸੀਂ ਜੇ ਬੋਇਲ ਕਰਕੇ ਖਾਣਾ, ਪਹਿਲਾਂ ਪਾਣੀ ਪਾਓ ਪਤੀਲੇ ਚ, ਫਿਰ ਅੰਡੇ ਵਿੱਚ ਪਾਓ, ਕਰੈਕ ਨੀ ਕਰਨੇ। ਉਹ ਜਿਹੜਾ ਉਹਦੇ ਔਰੇਂਜ ਹੁੰਦਾ ਉਹਨੂੰ ਆਨ ਨੀ ਰੱਖਣਾ, ਬਸ ਅੰਡੇ ਨੂੰ ਵਿੱਚ ਪਾਣਾ, ਗੈਸ ਤੇ ਪਾ, ਬੋਇਲ ਕਰਕੇ ਉਹਨੂੰ ਆਫ ਕਰ ਦੇਣਾ ਗੈਸ ਤੋਂ, ਫਿਰ ਜਦੋਂ ਤੁਸੀਂ ਅੰਡਾ ਖਾਣਾ ਬਸ ਅੰਡਾ ਕੱਢ ਕੇ ਖਾ ਲਓ, ਐ ਛਿਲ ਕੇ।
0: ਮੈਂ ਪਤਾ ਸੀਸ ਕੀ ਕਰਦਾ ਰਿਹਾ, ਮੈਂ ਅੰਡੇ ਨੂੰ ਵੇਖ ਕੇ ਨਾ ਉਹਨੂੰ ਪੀਜੇ ਸੁਣਾਉਂਦਾ ਰਿਹਾ, ਲੇਮ ਜੋਕ ਸੁਣਾਉਂਦਾ ਰਿਹਾ। ਮੈਂ ਕਿਹਾ ਗੁੱਸਾ ਹੋਊਗਾ, ਗੁੱਸੇ 'ਚ ਇਹਨੇ ਨਾ ਅੱਗ ਬਬੂਲਾ ਹੋ ਜਾਣਾ, ਇਹਨੇ ਪੱਕ ਜਾਣਾ। ਇਹਨੇ ਕਹਿੰਦਾ ਕਿ ਇਹਦੀ ਹਿੰਮਤ ਕਿਸ ਤਰ੍ਹਾਂ ਮੈਨੂੰ ਇੱਧਰ ਗੰਦੇ ਗੰਦੇ ਜੋਕ ਸੁਣਾਉਣ ਦੀ, ਤੇ ਮੈਂ ਤਾਂ ਇਹੀ ਕਰਦਾ ਰਿਹਾ। ਦੇਖੋ ਹੈਂ, ਆਵਾਜ਼ ਚੱਲ ਗਈ ਸੀ, ਸੋਰੀ ਮਾਚ ਸੋਰੀ। ਮੈਂ ਕਿਹਾ ਮੈਂ ਉਹਨੂੰ ਨਾ ਗੁੱਸਾ ਚੜਾਉਂਦਾ ਸੀਗਾ ਕਿ ਉਹ ਉੱਬਲ ਜਾਏ ਗੁੱਸੇ ਨਾਲ, ਪਰ ਉਹ ਗੁੱਸਾ ਹੁੰਦਾ ਹੀ ਨਹੀਂ ਸੀ। ਅੰਡਾ
1: ਕੂਲ ਅੰਡਾ ਹੋਣਾ ਨਾ, ਖੂ ਬੇਬੀ ਖੂ
0: ਮੰਨਦੀ
3: No. I am not.
0: No, she's please, a big girl now.
1: Please don't say no. Please.
3: I am not your baby.
1: Yes, you are my baby. Manja,
0: score. Please, manja.
1: Minu phir aap phir minu frock do. Main bhi gusse aun.
0: Haan.
1: Minu frock do. Pura
0: okni aayi kitne aunty di thoddi dekho.
1: Minu frock do honi.
3: She's a baby. Main sunu dasya hoya main. Jadon main aungi odo hi doungi.
0: Haan, oh, no. Aayegi na.
1: Pata nahi kadon aana chuttiyan da nang. Nang gi hain.
0: Oh, oh, haan, chuttiyan da mukh chaliyan bhai.
3: Bhej ke sode kar laun.
0: ਹਾਂ ਆ ਕਰ ਲੋ, ਆ ਬੈਟਰ ਹੈ ਸਗੋਂ।
1: ਯੈਸ,
0: ਉਹਨਾਂ ਤੋਂ ਉਡੀਕ ਨਹੀਂ ਹੋ ਰਹੀ।
1: ਪਤਾ ਕੀ, ਇੱਕ ਡਰੋਨ ਲੋ, ਉੱਥੇ ਡਰੈਸ ਰੱਖੋ, ਭੇਜ ਦੋ ਰੇਡੀਓ।
0: ਜਾਂ ਕੋਈ ਕਬੂਤਰ ਹੋਵੇ ਘਰ ਦੇ ਬਾਹਰ, ਉਹਨੂੰ ਕਹੋ ਕਿ ਮਾੜਿਆ ਫੜਾ ਕੇ
1: ਆ, ਕਬੂਤਰ ਪਾ ਕੇ ਭੇਜ ਦੋ ਡਰੈਸ
0: ਕਿ ਆਏ ਤੇ ਤੈਨੂੰ ਅੰਡਾ ਪਾ ਲਾਂਗੇ।
1: ਉੱਥੇ ਇੱਥੇ ਸੈਂਟ ਆਲਬਨ ਚਾਉਂਦੇ, ਸਭ ਨੇ ਕਹਿਣਾ ਟੂਣਾ ਹੋ ਗਿਆ, ਟੂਣਾ ਹੋ ਗਿਆ।
0: ਆ ਵੀਅਤਨਾਮੀ ਸੋਚੀ ਪਿਆ ਆ ਕੀ ਹੋ ਰਿਹਾ ਬਈ,
1: ਪਹਿਲਾਂ ਕੋਈ ਦੀਵਾ ਰੱਖ ਗਿਆ ਚੌਂਕ ਚ।
3: ਓ ਮਾਈ ਗੋਡ,
0: ਓ ਮਾਈ ਗੋਡ, ਸੋ ਲੇਮ। ਯੇ ਕੀ ਸੁਣਾਉਂਗੇ ਸਾਨੂੰ ਅੱਜ?
3: ਕ੍ਰਿਸਮਸ ਯਾਰਾ।
0: ਓ ਯੈਸ, ਮਾਈ ਫੇਵਰੇਟ। ਆਓ ਜੀ,
3: ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ। ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ। ਓ ਮੇਰੀ ਜਾਨ, ਓ ਮੇਰੀ ਹਾਂ, ਓ ਮੇਰੀ ਨਾਲ ਨਾਲ ਰਹਿਣਾ। ਓ ਮੇਰੀ ਜਾ, ਓ ਮੇਰੀ ਹਾਂ, ਓ ਮੇਰੇ ਸਾਥ ਸਾਥ ਰਹਿਣਾ। ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ। ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ।
1: ਵੈਰੀ ਨਾਈਸ, ਵੈਰੀ ਨਾਈਸ,
0: ਬਿਊਟੀਫੁਲ, ਬਹੁਤ ਸੋਹਣਾ ਸੁਣਾਉਂਦੇ ਹੋ ਜਦੋਂ ਵੀ ਸੁਣਾਉਂਦੇ
1: ਹੋ। ਅਸੀਸ ਕੌਰ, ਆ ਜਿਹੜਾ ਵਿੱਚ ਤੁਸੀਂ
3: ਮੈਂ ਬੋਲੀ ਕਿਉਂ ਨਹੀਂ ਸੁਣਾਈ ਅੱਜ ਬੋਲੀ ਦੇ ਆ
1: ਜੀ,
3: ਕਿਉਂਕਿ ਉਹ ਮੇਰੇ ਨਾਨਾ ਜੀ ਘਰ ਆਏ ਹੋਏ ਤੇ
0: ਉਹ ਨਾਈਸ
3: ਫ੍ਰੀ ਨਹੀਂ ਹੁੰਦੇ, ਕੋਈ ਉਹਨਾਂ ਦੀ ਟੇਕ ਕੇਅਰ ਕਰਨੀ ਪੈਂਦੀ।
0: ਹਾਏ ਯਾਰ, ਵਿੰਨੀ ਸੁਚੱਜੀ ਸਿਆਣੀ ਕੁੜੀ ਹੈ
1: ਸਾਡੀ, ਬਹੁਤ ਹੀ ਲਾਡੋ ਰਾਣੀ, ਬਹੁਤ ਸਮਝਦਾਰ ਕੁੜੀ ਹੈ। ਗੋਡ ਬਲੈਸ ਯੂ। ਨਾਨਾ ਨਾਨਾ ਜੀ ਨੇ ਗੱਲਾਂ ਮਾਰਦੇ ਹੁੰਦੇ ਹੋ?
3: ਹਾਂਜੀ, ਤੇ ਤਾਸ਼ ਵੀ ਖੇਡਦੇ
0: ਹਾਂ। ਤਾਸ਼ ਖੇਡਦੀ ਹੈ?
1: ਬੈਸਟ।
0: ਕਿਹੜੀ ਗੇਮ ਖੇਡਦੇ ਹੁੰਦੇ? ਪੱਤੇ ਪੱਤਾ।
3: ਮੈਂ
0: ਕਿਹੜੀ ਗੇਮ ਖੇਡਦਾ? ਪੱਤੇ ਪੱਤਾ
1: ਨਹੀਂ, ਤਾਸ਼। ਇਹ ਤਾਸ਼ ਚ ਕਿਹੜੀ, ਤਾਸ਼ ਚ ਕਿੰਨੀਆਂ ਸਾਰੀਆਂ ਗੇਮਾਂ ਹੁੰਦੀਆਂ ਨੇ ਨਾ, ਜਿੱਦਾਂ ਊਨੋ ਚ ਹੁੰਦੀਆਂ ਨੇ, ਯੂ ਨੋ, ਉਦਾਂ ਉਦਾਂ ਹੁੰਦਾ ਨਾ ਕਿ ਜੇ ਟੂ ਦੇ ਉੱਪਰ ਟੂ ਆ ਗਿਆ, ਨਾਨਾ ਜੀ ਪੁੱਟ ਟੂ ਐਂਡ ਯੂ ਪੁੱਟ ਟੂ, ਦੈਨ ਇਟਸ ਯੂ ਵਿਲ ਟੇਕ ਆਲ ਦਾ ਕਾਰਡਸ, ਯੂ ਆਰ ਵਿਨਿੰਗ। That kind of, you know, Bira said na, patte te patta.
0: Sab to best game ho hua, easy.
1: Easy.
0: Bohde se kubai karan de lode.
1: Nahin.
3: I don't know that.
1: Udo bhi easy hai, chadar.
3: I ਅਸੀਂ ਕਿਹੜੇ ਗੇਮਸ ਖੇਡਿਆ? ਤਾਸ਼ ਤੇ ਸਨੇਕਸ ਐਂਡ ਲੈਡਰਸ।
0: ਓ ਸਨੇਕਸ ਐਂਡ ਲੈਡਰ ਤਾਂ ਬੈਸਟ ਯਾਰ, ਸਾਨੂੰ ਵੀ ਬੁਲਾਓ ਕਦੀ, ਅਸੀਂ ਵੀ ਖੇਡਾਂਗੇ।
1: ਯੈਸ,
0: ਮੇਰੇ ਕੋਲ ਇੱਕ ਸਪੈਸ਼ਲ ਡਾਈਸ ਹੈ, ਉੱਤੇ 8 ਆਂਦਾ ਸਿੱਧੇ, 6 ਤਾਂ ਰੱਖਿਆ ਹੀ ਨਹੀਂ ਆਪਾਂ, 8 ਸਿੱਧੇ।
3: ਓ ਮਾਈ ਗਾਡ,
1: ਓ ਮਾਈ ਗਾਡ।
0: ਓਕੇ ਗਰਲ,
3: ਮੰਮਾ ਨੇ ਨਾ ਇੱਕ ਵੱਡੀ ਚੀਜ਼ ਲਿਆਏ
0: ਜਿਹਦੇ
3: 20 ਗੇਮਸ ਆ।
0: ਓਏ, ਟੂ ਗੁੱਡ,
1: ਯੂ ਸੋ ਲੱਕੀ।
0: ਅੱਛਾ, ਤੁਸੀਂ ਅਸੀਸ, ਹੁਣ ਨੈਕਸਟ ਟਾਈਮ ਲਈ ਜਦੋਂ ਆਪਾਂ ਮਿਲਾਂਗੇ

0: ਠੀਕ ਚੱਲਾ ਇਸ ਨੂੰ ਖੇਡਣੇ ਆਉਂਦੇ?
1: ਹਾਂ ਹਾਂ ਹਾਂ ਮੈਂ ਚੈਂਪੀਅਨ ਰਹਾ ਕਪੂਰਥਲਾ ਚ।
2: ਹੀ ਇਜ਼ ਅ ਵਰਲਡ ਚੈਂਪੀਅਨ
1: ਯਾ
2: ਇਨ ਕਪੂਰਥਲਾ।
1: ਯੈਸ ਯੈਸ ਯੈਸ ਮੈਨੂੰ ਉੱਥੇ ਦੇ ਸੀਐਮ ਜਿਹੜੇ ਹੈਗੇ ਪੰਜਾਬ ਦੇ ਉਹਨਾਂ ਨੇ ਸਨਮਾਨਿਤ ਕੀਤਾ ਸੀ।
2: ਦੱਸੋ ਕਿਦਾਂ ਖੇਡਦੇ?
0: ਮੈਨੂੰ ਆਉਂਦਾ, ਮੈਂ ਬਸ ਸੁਣਨਾ ਚਾਹੀਦਾ, ਤੁਹਾਨੂੰ ਪਤਾ
1: ਤੁਸੀਂ ਤਾਸ਼ ਫੈਂਟਨੀ ਆ, ਠੀਕ ਆ? ਤੇ ਜਿੱਦਾਂ ਜਿਹੜਾ ਪਹਿਲਾ ਪੱਤਾ ਆ ਗਿਆ ਉਹ ਉਹਨਾਂ ਤੁਸੀਂ ਅੱਗੇ ਚੱਲ ਦੇਣਾ ਆਪਣੀ ਗੀਟੀ ਨੂੰ, ਤੇ ਜਿੱਦਾਂ ਹੀ ਸੱਪ ਆ ਗਿਆ ਤੇ ਸੱਪ ਨੂੰ ਕਹਿੰਦਾ ਆਲ ਤੂੰ ਜਲਾਲ ਤੂੰ ਆਈ ਬਲਾ ਕੋ ਟਾਲ ਤੂੰ, ਉਹ ਸੱਪ ਗਾਇਬ ਹੋ ਜਾਂਦਾ,
2: ਝਾੜ ਮਾਰ ਕੇ ਅੱਗੇ ਟੱਪ ਜਾਣਾ,
1: ਉਹ ਸੱਪ ਮਰ ਜਾਂਦਾ ਤੇ ਫਿਰ ਤੁਸੀਂ ਅੱਗੇ ਵੱਧ ਜਾਂਦੇ ਹੋ। ਤੇ ਜੇ ਕੋਈ ਤੁਹਾਡੇ ਸਾਈਡ ਤੇ ਦਾ ਬੰਦਾ ਜਿਹਦੀ ਕਾਊਂਟਿੰਗ ਵਧੀਆ ਨਹੀਂ ਹੈ, ਫਿਰ ਤੁਸੀਂ ਜਦੋਂ ਇੱਕ ਆਇਆ ਉਹ ਤਿੰਨ ਕਰਕੇ ਗੇਮ ਛੇਤੀ ਖਤਮ ਕਰ ਲੈਣਾ। ਐ ਸਿੰਪਲ ਐਸ ਦੈਟ ਯਾਰ, ਅਸੀਂ ਸਵੇਰ ਇੱਦਾਂ ਕਰਦੇ ਹਾਂ ਨਾ, ਹੁਣ ਤਾਂ ਚਲੋ ਤੁਹਾਡੇ ਸਕੂਲ ਸ਼ੁਰੂ ਹੋ ਗਏ, ਪਰ ਕਦੀ ਕੋਈ ਹੁਣ ਨੈਕਸਟ ਕਦੀ ਕੋਈ ਛੋਟੀ ਮੋਟੀ ਹੋਲੀਡੇ ਆਈ ਨਾ, ਆਪਾਂ ਇੱਥੇ ਫਿਰ ਸਾਰੇ ਨਾ ਆਪਾਂ ਮੈਚ ਰੱਖਾਂਗੇ ਲੁੱਡੋ
2: ਸਨੇਕਸ
1: ਲੈਡਰ ਤਾਸ਼ ਤੂਸ਼।
0: ਪਰ ਤੁਸੀਂ ਦੋ ਬੰਦੇ ਸਟਾਰਟ ਤੇ ਹੁੰਦੇ, ਤੁਸੀਂ ਰੋਲ ਡਾਈਸ ਕਰਦੇ ਹੋ ਤੇ ਤੁਸੀਂ ਨੰਬਰ ਤੇ ਜਾਂਦੇ ਹੋ, ਤੇ ਜੇ ਤੁਸੀਂ ਲੈਟਰ ਵਾਲੇ ਨੰਬਰ ਤੇ ਆ ਗਏ ਤੁਸੀਂ ਉੱਤੇ ਜਾ ਸਕਦੇ ਹੋ ਲੈਡਰ ਤੋਂ, ਤੇ ਜੇ ਤੁਸੀਂ ਸਨੇਕ ਦੇ ਮੂੰਹ ਤੇ ਆ ਗਏ ਤੁਹਾਨੂੰ ਸਨੇਕ ਦੇ ਥੱਲੇ ਜਾਣਾ ਪਊ ਆਲ ਦਾ ਵੇ ਟੂ ਦਾ ਟੇਲ।
1: ਯਾਰ ਮੈਂ ਤਾਂ ਸਾਰੀ ਉਮਰ ਗਲਤੀ ਖੇਡਦਾ
0: ਹਾਂ। ਜਾਣਾ ਪਊ।
1: ਥੈਂਕ ਯੂ ਸੀ ਸਕੋਰ, ਥੈਂਕ ਯੂ ਐਜੂਕੇਸ਼ਨ ਦੇਣ ਲਈ ਬਈ।
2: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ, ਸਾਨੂੰ ਇੰਨੀ ਵਧੀਆ ਨੌਲੇਜ ਦੇਣ ਦੇ ਲਈ।
1: ਤੇ ਕਰੋ ਬਾਈ ਆਪਣੀ ਛੁੱਟੀ ਇੰਜੋਏ, ਬਸ ਰਹਿ ਗਏ ਦੋ ਤਿੰਨ ਦਿਨ ਐਂਡ ਗੋ ਬੈਕ ਟੂ ਸਕੂਲ, ਕਰੋ ਮੌਜਾਂ ਸ਼ੌਜਾਂ, ਠੀਕ ਹੈ? ਯੇ ਬਾਏ ਬਾਏ ਬਾਏ ਬਾਏ ਬਾਏ।
0: ਮੈਂ ਬੋਰਡ ਨਹੀਂ ਤੰਗੂ, ਮੈਨੂੰ ਸਕੂਲ ਬੈਟਰ ਲੱਗਦਾ।
1: ਹਾਂ ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ, ਮੈਂ ਵੀ ਮੰਡੇ ਤੋਂ ਜਾ ਰਿਹਾ ਸਕੂਲ, ਠੀਕ ਹੈ?
0: ਮੰਡੇ ਸਕੂਲ ਹੀ ਜਾ ਰਹੇ, ਮੰਡੇ ਨੂੰ ਗੱਲ ਕਰ ਰਹੇ ਹੋ?
1: ਓ ਹਾਂ ਹਾਂ ਯਾਰ, ਇੱਕ ਤਾਂ ਨਾ ਮੈਂ ਕਨਫਿਊਜ਼ ਬਹੁਤ ਹੋ ਜਾਂਦਾ ਕੁੜੀਏ। ਥੈਂਕ ਯੂ ਥੈਂਕ ਯੂ
2: ਥੈਂਕ ਯੂ ਸੋਹਣੇ ਪੁੱਤੂ, ਹੈਵ ਅ ਨਾਈਸ ਡੇ।
1: ਬਾਏ ਬਾਏ ਬਾਏ ਬਾਏ
0: ਬਾਏ
1: ਬਾਏ ਬਾਏ। ਬਾਈ ਕੀ ਬਾਤ ਹੈ ਬਾਈ, ਇਦਾਂ ਨਹੀਂ ਕਰੀਦਾ ਹੈ। ਵਾਹ ਯਾਰ ਟੂ ਗੁੱਡ। ਤੇ ਹੁਣ ਆਪਾਂ ਇੱਕ ਹੋਰ ਕਾਲਰ ਲੈਂਦੇ ਹਾਂ ਜੀ, ਛੇਤੀ ਛੇਤੀ। ਤੇ ਸਾਡੇ ਅਗਲੇ ਕਾਲਰ ਨੇ ਜੀ ਮਨਦੀਪ ਜੀ। ਮਨਦੀਪ ਜੀ ਤੁਸੀਂ ਆਉਂਦੇ ਰਹੋ।
3: ਸਤਿ
2: ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਦੁਨੀਆ ਜੀ, ਸਤਿ ਸ਼੍ਰੀ ਅਕਾਲ ਮਨਦੀਪ ਜੀ, ਕੀ ਗੱਲ, ਆਵਾਜ਼ ਸਹੀ ਆ ਰਹੀ ਹੈ ਤੁਹਾਡੀ, ਨਹੀਂ ਕਿਉਂ?
3: ਹਾਂਜੀ ਮੈਂ ਥੋੜਾ ਬਿਮਾਰੀ ਚੱਲ ਰਹੀ ਹੈ।
2: ਹਮਨੇ ਸੁਣਾ ਹੈ ਮੀਆਂ ਆਪਕੇ ਦੁਸ਼ਮਨੋਂ ਕੀ ਤਬੀਅਤ ਨਾਸਾਜ਼ ਹੈ।
1: ਵਾਹ ਕੀ ਬਾਤ ਹੈ। ਮੈਂ ਤਾਂ ਮੈਨੂੰ ਇਸ ਤਰ੍ਹਾਂ ਮੈਂ ਸਾਹਮਣੇ ਵਿਜੁਅਲਾਈਜ਼ ਕਰਾਂ ਕਿ ਰਾਜਕੁਮਾਰ ਸਾਹਿਬ ਸਾਹਮਣੇ ਬੈਠੇ ਪਏ ਚਿੱਟੇ ਰੰਗ ਦਾ ਕੋਟ ਪਾ ਕੇ, ਜਾਨੀ ਕਹਿ ਦੋ ਬਸ ਅੱਗੇ
2: ਜਾਨੀ।
3: ਜਿਹੜੀ ਤੁਸੀਂ ਕ੍ਰਿਸ਼ਨਾ ਜੀ ਗੱਲ ਕਹੀ ਆ ਬਾਈ, ਜਿਹੜੀ ਤੁਸੀਂ ਕਹੀ ਆ ਵੀ ਛੁੱਟੀਆਂ ਰਹਿ ਗਈਆਂ ਦੋ ਤਿੰਨ, ਰਹਿੰਦੀ ਭਰਾ ਅੱਧੀ ਰਹਿ ਗਈ ਬਸ।
1: ਸੋਰੀ
2: ਜ਼ਖਮਾਂ ਦੇ ਨੂਣ ਕਿਉਂ ਮਲ ਰਹੇ?
1: ਸੋਰੀ ਸਿਸਟਰ ਸੋਰੀ, ਮੈਂ ਭੁੱਲ ਗਿਆ, ਆਈ ਐਮ ਸੋਰੀ। ਐਕਚੁਅਲੀ ਮੈਂ
3: ਤੈਨੂੰ ਛੁੱਟੀਆਂ ਨਹੀਂ ਮੰਨਦੇ।
1: ਅੱਛਾ ਵੀਕਐਂਡ ਨੂੰ? ਹਾਂ ਇਹ ਵੀ ਹੈ ਨਾ, ਕਿਉਂਕਿ ਇਹ ਤਾਂ ਆਣੀ ਆਣੀ ਆ,
2: ਇਹ ਤਾਂ ਯੈਸ ਇਹ ਤਾਂ ਬਟ ਨੈਚੁਰਲ ਆ।
1: ਮਨਦੀਪ ਜੀ ਤੁਹਾਨੂੰ ਲੱਗਦਾ ਕਿ ਟੂ ਮਚ ਛੁੱਟੀਆਂ
2: ਦਾ ਮਾਈਕ ਬੰਦ ਕਰਾਉਣੀ ਆ ਮੈਂ, ਰੁਕ ਜਾਓ।
3: ਮੈਨੂੰ ਜਿੰਨੀ ਨਾ ਛੁੱਟੀਆਂ ਦੀ ਐਕਸਾਈਟਮੈਂਟ ਸੀ ਨਾ, ਉਹ ਮੇਰੀਆਂ ਬਿਮਾਰ ਹੀ ਨਿਕਲੀਆਂ। ਹੁਣ ਤਾਂ ਮੈਨੂੰ ਆਪਣੇ ਆਪ ਨੂੰ ਥੋੜਾ ਕਰਨਾ ਪੈਣਾ ਨਾ ਸੈੱਟ ਕਿ ਮੈਂ ਸਕੂਲ ਜਾਣਾ।
2: ਯੈਸ
3: ਅਗਲੀ ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ, ਹੰਭੀ ਆ ਮੈਂ ਹਾਰੀ ਨਹੀਂ ਆ। ਮੰਨ ਲਓ ਜੇ ਰੱਬ ਮੈਨੂੰ ਭੁੱਲ ਗਿਆ ਹੋਵੇ,

0: ਮੰਨ ਲਓ ਜੇ ਰੱਬ ਮੈਨੂੰ ਭੁੱਲ ਗਿਆ ਹੋਵੇ
1: ਪਰ
0: ਉਸ ਵੱਲੋਂ ਮੈਂ ਵਿਸਾਰੀ ਨਹੀਂ ਆ, ਅੰਬੀ ਆ, ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ।
2: ਬਹੁਤ ਸੋਹਣਾ।
0: ਮੇਰੇ ਮੱਥੇ ਦੋਸ਼ ਮੜਨਗੇ, ਆਪਣੀ ਫੋਕੀ ਸ਼ੋਹਰਤ ਨੂੰ ਸ਼ੀਸ਼ੇ ਵਿੱਚ ਜੜਨਗੇ। ਮੇਰਾ ਘਰ ਵੀ ਸ਼ੀਸ਼ੇ ਦਾ ਹੈ ਜਨਾਬ, ਇਸ ਲਈ ਮੈਂ ਕੋਈ ਢੀਮ ਕਿਸੇ ਦੇ ਮਾਰੀ ਨਹੀਂ ਆ, ਅੰਬੀ ਆ, ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਸ਼ੋਹਰਤ ਪੈਸਾ ਮੇਰੇ ਪੱਲੇ, ਸ਼ੋਹਰਤ ਪੈਸਾ ਮੇਰੇ ਪੱਲੇ, ਤੇਰੇ ਨਾਮ ਨਾਲ ਮੇਰੀ ਬੱਲੇ ਬੱਲੇ। ਪਰ ਕੀ ਮੇਰੀ ਪਹਿਚਾਣ ਮੇਰੀ ਸਿਹਾਰੀ ਤੇ ਮੇਰੀ ਵਿਹਾਰੀ ਨਹੀਂ ਆ। ਅੰਬੀ ਆ, ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਸਿਹਾਰੀ ਵਿਹਾਰੀ ਮੈਂ ਤਾਂ ਬੋਲਿਆ ਕਿਉਂਕਿ ਇਸਤਰੀ ਸ਼ਬਦ ਦੇ ਵਿੱਚ ਸਿਹਾਰੀ ਵੀ ਆਉਂਦਾ ਤੇ ਵਿਹਾਰੀ ਵੀ। ਸੁਣੋ ਸਮਝੋ ਸਮਝੌਤੇ, ਸੁਣੋ ਸਮਝੋ ਸਮਝੌਤੇ, ਕੀ ਰਹਿ ਗਏ ਆਹੀ ਹੁਣ ਮੇਰੇ ਪੱਲੇ। ਜੇ ਮੈਂ ਪੜਿਆ ਬਾਬੇ ਨਾਨਕ ਨੂੰ ਤੇ ਪਰੇ ਮੇਰੇ ਤੋਂ ਸੰਤ ਸਿਪਾਹੀ ਨਹੀਂ ਆ, ਅੰਬੀ ਆ, ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਮਾਂ ਆਖੇ ਬਗਾਨਾ ਧੰਨ, ਸੱਸ ਆਖੇ ਪਰਾਈਆਂ, ਮੈਂ ਸਭ ਦੀ ਅੱਧੀ ਅੱਧੀ, ਕੀ ਮੈਂ ਕਿਸੇ ਦੀ ਸਾਰੀ ਨਹੀਂ ਆ। ਅੰਬੀ ਆ, ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ।
2: ਬਹੁਤ ਸੋਹਣਾ,
1: ਥੈਂਕ ਯੂ ਸੋ ਮਚ, ਵੈਰੀ ਨਾਈਸ, ਵੈਰੀ ਨਾਈਸ। ਇੱਕ ਇੱਕ ਹੋਰ ਵਿੱਚ ਸਟੈਂਜਾ ਲਾ ਲਿਓ ਆਪਣੇ ਵੱਲੋਂ ਕਿ ਮੈਂ ਕੋਈ ਅਬਲਾ ਨਹੀਂ, ਜੋ ਵੀ ਕਹਿ ਕੇ ਨਾ, ਕੋਈ ਔਂਕੜ ਸਿਆਰੀ ਬਿਆਰੀ ਲਾਵਾਂ ਦੁਲਾਵਾਂ ਦੀ ਦੁਲਾਰੀ ਨਹੀਂ ਆ।
2: ਵਾਹ ਵਾਹ ਵਾਹ, ਕੀ ਬਾਤ ਹੈ,
0: ਕਿੱਥੇ ਗਏ?
2: ਹਾਂਜੀ, ਹੈਲੋ ਹੈਲੋ।
0: ਅੱਛਾ ਅੱਛਾ, ਮੈਂ ਕਿਹਾ ਤੁਸੀਂ ਲਾਉਂਦੀ ਆ ਜੀ ਔਂਕੜ, ਕੀ ਕਹਿ ਸੀ ਉਹ ਦੱਸੋ ਮੈਨੂੰ।
1: ਅੱਛਾ, ਉਹ ਚਲ ਛੱਡੋ, ਮੈਂ ਕਹਿਣਾ ਸੀ ਕਿ ਮੈਂ ਜਿਹੜਾ ਸੀਗਾ ਨਾ ਸਿਹਾਰੀ ਬਿਹਾਰੀ, ਮੈਂ ਕਿਹਾ ਉਹਦੇ ਵਿੱਚ ਕਹੋ ਕਿ ਮੈਂ ਔਂਕੜ ਦਲੈਂਕੜ ਕੋਮਾ ਡੰਡੀ ਸਾਰੀ ਕੰਨਾ ਬਿਹਾਰੀ ਨਹੀਂ ਆ।
2: ਨਹੀਂ ਪਰ ਮਨਦੀਪ ਜੀ, ਉਦਾਂ ਮੈਂ ਗੱਲ ਦੱਸਾਂ, ਮਤਲਬ ਮੈਂ ਫਸਟ ਟਾਈਮ ਤੁਹਾਨੂੰ ਕਵਿਤਾ ਕਹਿੰਦੇ ਸੁਣਿਆ, ਐਂਡ ਉਦਾਂ ਤੁਸੀਂ ਬੜੇ ਚਿਲ ਜੇ ਹੋ ਨਾ ਗੱਲਬਾਤ ਕਰਨ ਚ, ਕਿਆ ਲਿਖਿਆ, ਅਮੇਜ਼ਿੰਗ, ਵੈਰੀ ਨਾਈਸ,
1: ਬਹੁਤ ਪਿਆਰਾ
2: ਦਿਨ ਬਣਾਤਾ ਤੁਸੀਂ ਤੇ, ਥੈਂਕ ਯੂ ਸੋ ਮਚ।
0: ਪਤਾ ਕੀ ਹੈ ਕ੍ਰਿਸ਼ਨਾ ਜੀ, ਮੈਨੂੰ ਨਾ ਸੋਨੀਆ ਜੀ, ਮੈਨੂੰ ਖਿਆਲ ਆਉਂਦੇ ਆ ਜਦੋਂ ਮੈਂ ਸੌਣ ਤੋਂ ਪਹਿਲਾਂ, ਜਦੋਂ ਲਾਈਟਾਂ ਬੰਦ ਹੈ ਤੇ ਮੈਂ ਉਸ ਟਾਈਮ ਕਰਾਂ ਤੇ ਕੀ ਕਰਾਂ, ਮੈਂ ਲਿਖਾਂ ਤੇ ਮੈਂ ਮੇਰਾ ਮਾਈਗ੍ਰੇਨ ਹੀ ਏਦਾਂ ਟ੍ਰਿਗਰ ਹੋਇਆ ਕਿ ਮੈਂ ਉਹਨੂੰ ਲਿਖਾਂ ਵੀ, ਫਿਰ ਮੈਂ ਬੋਲ ਕੇ ਜੇ ਮੈਸੇਜ ਮੰਨ ਲਓ ਆਪਣੇ ਆਪ ਨੂੰ ਬੋਲ ਕੇ ਵਟਸਐਪ ਕਰਦਾ ਨਾ, ਤੇ ਫਿਰ ਉਹ ਸਵੇਰੇ ਮੈਨੂੰ ਕੁਛ ਸਮਝ ਨੀ ਲੱਗਦੀ ਮੈਂ ਬੋਲਿਆ ਕੀ ਹੈ।
1: ਮੈਨੂੰ ਲੱਗਿਆ ਸਿਰਫ ਮੇਰੇ ਨਾਲ ਹੀ ਏਦਾਂ ਹੁੰਦਾ, ਉਹ ਸਵੇਰੇ ਉੱਠੋ ਤਾਂ ਐਂ ਲੱਗਦਾ
0: ਕਿਉਂਕਿ ਤੁਸੀਂ ਹੌਲੀ ਬੋਲਣਾ ਪਿਆ ਆ ਨਾਲ ਵੀ, ਹਨਾ ਵੀ ਮੈਨੂੰ ਏਦਾਂ ਲੱਗਦਾ ਕਿ ਨਾਲ ਵਾਲਾ ਡਿਸਟਰਬ ਹੋਊਗਾ। ਫਿਰ ਮੈਨੂੰ ਕੋਈ ਏਦਾਂ ਦੀ AI ਟੈਕਨੀਕ ਚਾਹੀਦੀ ਹੈ ਕਿ ਜੋ ਮੈਂ ਸੋਚਾਂ ਨਾ ਮੈਂ ਸਾਈਡ ਤੇ ਲਿਖਣ ਲੱਗ ਪਵੇ ਜੋ ਮੈਂ ਸੋਚ ਰਹੀ ਹਾਂ।
2: ਐਕਚੁਅਲੀ ਇੱਕ ਐਪ ਹੈ, ਮੈਂ ਤੁਹਾਨੂੰ ਆਫਟਰ ਸ਼ੋ ਨਾ ਮੈਂ ਭੇਜਾਂਗਾ, ਮੈਂ ਯੂਜ਼ ਕਰਦਾ ਪਰਸਨਲੀ ਐਂਡ ਫ੍ਰੀ ਟੂ ਯੂਜ਼ ਆ, ਮੈਂ ਜਦੋਂ ਹੋਏਗਾ ਨਾ ਸ਼ੋ ਮੁੱਕਦਾ ਤੇ ਮੈਂ ਤੁਹਾਨੂੰ ਲਿੰਕ ਭੇਜਾਂਗਾ ਉਹਦਾ। ਹਾਂ ਹਾਂ, ਤੁਹਾਨੂੰ ਭੇਜੂਗਾ, ਇਟਸ ਵੈਰੀ ਗੁੱਡ, ਬਹੁਤ ਵਧੀਆ। ਜੇ iOS ਵਗੈਰਾ
0: ਵਾਪਸ ਆਉਂਦੇ
1: ਆ ਜੀ,
2: ਹਾਂ
0: ਮੈਨੂੰ ਕਾਲੀ ਇਸ ਕਰਕੇ ਕਿ ਤੁਸੀਂ ਬਾਕੀ ਕਾਲਰ ਵੀ ਲੈਣੇ ਆ।
2: ਹਾਂਜੀ ਹਾਂਜੀ ਬਿਲਕੁਲ,
1: ਦੇਖੋ ਜੀ ਮਨਦੀਪ ਕੌਰ ਜੀ, ਯੂ ਆਰ ਯੂ,
0: ਮੈਂ ਕਦੀ
1: ਤੁਹਾਡਾ ਫੋਨ ਅਸੀਂ ਕੱਟ ਵੀ ਸਕਦੇ ਹਾਂ।
2: ਨੋ ਨੀ ਜੀ, ਵੈਰੀ ਨਾਈਸ, ਅੱਛਾ ਜੀ, ਨਾਈਸ ਨਾਈਸ ਨਾਈਸ।
0: ਜਿਸ ਕਾ ਘਰ ਵਾਲਾ ਖੜੂਸ ਉਸ ਕਾ ਵੀ ਬੜਾ ਨਾਮ ਹੈ, ਜਨਾ ਸੀ ਆ ਕੇ ਦਿਖਾ ਲੋ, ਪੰਜ ਸੱਤ ਸੱਸਾਂ ਜਿੰਨਾ ਕੱਲਾ ਹੀ ਉਹ ਆਪ ਹੈ। ਜਿਸ ਕਾ ਘਰ ਵਾਲਾ ਮੋਟਾ ਉਸ ਕਾ ਵੀ ਬੜਾ ਨਾਮ ਹੈ, ਜੰਗਲ ਮੇ ਭਿਜਵਾ ਦੋ ਭਾਲੂ ਕਾ ਕਿਆ
2: ਕਿਆ।
0: ਜਿਸ ਕਾ ਘਰ ਵਾਲਾ ਟਿੰਗੂ ਉਸ ਕਾ ਵੀ ਬੜਾ ਨਾਮ ਹੈ।
1: ਅੱਗੇ ਬੋਲਿਆ ਨੀ ਜਾ ਰਿਹਾ
2: ਯਾਰ, ਆਈ ਲਵ ਹਰ ਐਨਰਜੀ, ਟੂ ਗੁੱਡ, ਆਪ ਹੀ ਖੁਸ਼ ਆ।
0: ਟਿੰਗੂ ਉਸ ਕਾ ਵੀ ਬੜਾ ਨਾਮ ਹੈ, ਮੁੰਬਈ ਕੀ ਟਿਕਟ ਕਰਾ ਦੋ, ਆਮਿਰ ਖਾਨ ਕਾ ਕਿਆ ਕੰਮ ਹੈ।
2: ਬੱਲੇ, ਵਾਹ।
0: ਜਿਸ ਕਾ ਘਰ ਵਾਲਾ ਸ਼ਰਾਬੀ ਉਸ ਕਾ ਸਵਾ ਕਾਮ ਹੈ, ਚਾਰ ਪੈਗ ਲਗਾ ਦੋ, चांद पे पहुंचा दो रॉकेट का
1: क्या काम है।
2: टू गुड वेरी नाइस।
0: दिस इज फॉर यू कृष्णा जी, मैं पता नहीं नॉट फॉर यू मे बी हो सकता है। जिसका घर वाला लंबा
1: yes, yes, he's tall.
0: बड़ा नाम है पशतियों से बर्तन उतरवा लो पंखे साफ करा लो
2: क्लीनर का क्या काम है, सीढ़ी का क्या काम है,
0: सीढ़ी स्टेप्स का क्या काम है। जिसका घर वाला झगड़ालू उसका भी बड़ा नाम है। जितनी मर्जी बहस करवा लो ऑपोजिशन में बिठा दो विरोधी पार्टी का क्या काम है। ओके जिसका घर वाला ढिड्डल
1: दोबारा क्यों आई लाइक द वर्ड ढिड्डल सेट
0: जिसका घर वाला ढिड्डल उसका भी बड़ा नाम है। टेड पे ग्लास टिका लो फोन रखवा लो टेबल बेंच का क्या
2: काम है। टू गुड वेरी गुड।
0: हुण आंदे आ ठेठ पंजाबी च। जिसका खसम लाई लग जिसका खसम लाई लग उसका भी बड़ा नाम है। जिधर मर्जी चिपका लो फेविकोल का क्या काम है। जिसका घर वाला गप्पी उसका भी बड़ा नाम है। टोपियां पहनवा लो चौकीदार का क्या काम है।
1: ओ चौकीदार भी ना वो कास्ट ला के खड़े होते हैं पुट्ठी करा देते प्लास्टर।
2: वाह
0: इन्हीं दो सत्रों में छिपा किसी का नाम है। जिसका घर वाला चिबड़ वर्गी बूथी वाला उसका भी बड़ा नाम
2: वाह।
0: फूक शिका दो दरख्त पे चढ़ा दो सलमान खान का क्या काम।
2: मतलब सलमान खान का मेटाफर हो गया नाल चिबड़ वाली शक्ल हो गया। बंदा खुश हो दुखी हो सोचे ना लिया।
0: कई बंदे ना इदां दे हुंदे आ उन्हां दी शक्ल ते उन्हां दा कॉन्फिडेंस
2: मैच नहीं खा रहा
0: हुंदा बिल्कुल मैच नहीं करदा।
2: मजा आ
0: गया। जिसका घर वाला एवें गुस्से वाला उसका भी बड़ा नाम है। जब मर्जी जला दो पटाखे का क्या काम है।
1: लाइटर का क्या काम है।
2: थैंक यू मनदीप जी, थैंक यू, इट वाज सो गुड।
1: थैंक यू वेरी मच मनदीप जी, गेट वेल सून, जल्दी जल्दी तंदुरुस्त होवो एंड छा जाओ।
0: यस कम ते होना ही पड़ना।
1: प्रौढ़ शिक्षा केंद्र, अगर मैं काश मैं टाइम से स्कूल गई होती तो आज मुझे स्कूल जाने
0: की पता। ओ भाई साहब, ओ भाई तेनू की पता मैं किदा फोन कर रही हूं थानू भज्जी आई आ किते मैं।
3: हां जी हां जी, ओए हां जी हां जी,
4: हां जी रेडियो।
5: तुसी सुन रहे हो इस प्रोग्राम दा रिपीट ब्रॉडकास्ट।
6: यार तू इत्थे इनी छेती आके पक्का भी हो गया, की जुगाड़ लाया है।
7: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर ता दे बंसल इमीग्रेशन वालियां दा।
7: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
8: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ?
10: ਭਰੋਸਾ ਚਾਹੀਦਾ?
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
12: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold ਲੈਂਡਿੰਗ।
13: ਹਾਂਜੀ ਰੇਡੀਓ।
14: ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
15: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
15: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
16: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
17: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
18: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
19: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
20: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
21: ਕੀ ਹੋਇਆ?
20: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
21: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
20: ਜਾਂ 90-77-97-33
21: ਜਾਂ ਈਮੇਲ info info@vivaimmigration.com.au.
2: Yaad rakho 9077973.
21: Viva Immigration and Education Consultant.
2: Har kadam tuhade naal.
10: Vyah, khushi ya kisi bhi khas mauke liye jewelry honi chahiye hai khas. To Na Jewelers leke aaye ne latest gold, diamond, bullion, silver te bridal collection. Har style te har occasion liye. Genuine jewelry, genuine pricing te vadhiya customer service de naal. Gold jewelry te fast loan facility bhi available. Visit karo 5/150 Farmers Road, Truganina. Ate 347 Donsdale Street, Dandenong. Tunna Jewelers, Parose di Nishani.
22: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
23: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
22: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
24: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
25: ਹਾਂਜੀ ਰੇਡੀਓ।

0: ਵਾਹ ਵਾਹ ਵਾਹ ਵਾਹ ਬਈ, ਕੋਈ ਨੀ ਜੱਸੀ ਗਿੱਲ ਭਰਾ, ਹੁਣ ਵਾਧੂ ਤੁਸੀਂ ਪੈਸੇ ਕਮਾ ਲਏ, ਹੁਣ ਤੁਸੀਂ ਵੀ ਐਸ਼ ਕਰੋ ਰੇਡੀਓ, ਹਾਂਜੀ ਹੁਣ ਆਪਣੀ ਖਰੀਦੋ ਰੇਡੀਓ, ਹਾਂਜੀ 1674 ਤੁਹਾਡਾ ਸਵਾਗਤ ਹੈ, ਖੁੱਲਾ ਅਖਾੜਾ ਚੱਲਦਾ ਪਿਆ ਜੀ, ਤੇ ਵਧੀਆ ਵਧੀਆ ਹੁਣੇ ਹੀ ਆਪਾਂ 2-3 ਕਾਲਾਂ ਲਿੱਤੀਆਂ, ਮਜ਼ਾ ਆ ਗਿਆ, ਸਹੀ ਕਿ ਨਹੀਂ, ਤੇ ਇੱਧਰੋਂ ਥੋੜੇ ਜਿਹੇ ਮੈਸੇਜ ਵੱਲ ਵੀ ਧਿਆਨ ਦਈਏ, ਤੇ ਆਪਣਾ ਦੇਸ਼ਬੰਧੂ ਭਾਰਦਾ ਸਾਹਿਬ ਨੇ ਕਿਹਾ ਕਿ ਅਕਸ਼ੇ ਕੁਮਾਰ ਦੀ ਪਹਿਲੀ ਫਿਲਮ ਸੀਗੀ ਸੌਗੰਧ, ਤੇ ਅਕਸ਼ੇ ਖੰਨੇ ਦੀ ਸੀਗੀ ਜੀ ਹਿਮਾਲਿਆ ਪੁੱਤਰ ਜੀ, ਥੈਂਕ ਯੂ,
1: ਥੈਂਕ ਯੂ ਵੈਰੀ ਮੱਚ ਜੀ।
0: ਤੇ ਲੈ ਸੈਂਡੀ ਸੰਦੀਪ ਜੀ ਨੇ ਤੁਹਾਡੇ ਵਾਸਤੇ ਸਵਾਲ ਭੇਜਿਆ ਜੀ, ਕਹਿੰਦੇ ਨੇ ਕਿ ਇਫ ਅ ਟਰਟਲ ਲੂਜ਼ਸ ਇਟਸ ਸ਼ੈਲ ਵਿਲ ਇਟ ਬੀ ਨੇਕਡ ਔਰ ਹੋਮਲੈਸ, ਦੋ ਜਵਾਬ। ਵੈਸੇ ਗੱਲ ਤਾਂ ਯਾਰ ਬੜਾ ਖਤਰਨਾਕ ਸਵਾਲ ਪੁੱਛਿਆ,
1: ਆਈ ਥਿੰਕ ਹੋਮਲੈਸ,
0: ਹੋਮਲੈਸ ਮੈਂ ਵੀ ਹੋਮਲੈਸ ਨਾਲ ਜਾਣਾ ਚਾਹੂੰਗਾ। ਤੇ ਨੋਨੀਆ ਜੀ, ਤੁਹਾਡਾ ਜਿਹੜਾ ਰਾਵਣ ਦਾ ਮੋਹਾਲੀ ਨੂੰ ਲੈ ਕੇ ਜਿਹੜੇ ਪ੍ਰਸ਼ਨਾਵਲੀ ਸੀਗੀ ਉਹਦੇ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਜੀ ਨੋਨੀਆ ਜੀ ਤੁਹਾਡੇ ਕੁਐਸਚਨ ਦਾ ਆਨਸਰ ਮੈਂ ਦਿੰਨੀ ਆ, ਰਾਵਣ ਜੇ ਮੋਹਾਲੀ ਚ ਰਹਿੰਦਾ ਹੁੰਦਾ ਤੇ ਉਹ ਸਿਮਰਨ ਦੇ ਘਰ ਰੁਕਦਾ, ਕਿਉਂਕਿ ਕਿਉਂਕਿ ਸਿਮਰਨ ਨੂੰ ਛੋਟੇ ਹੁੰਦੇ ਕੁੰਭਕਰਨ ਕਹਿੰਦੇ ਸੀ। ਵਾਹ
1: ਵਾਹ ਵਾਹ ਵਾਹ,
0: ਕਿਆ ਬਾਤ ਹੈ, ਵੈਰੀ ਗੁੱਡ। ਉਹਦਾ ਵੈਸੇ ਸਿਮਰਨ ਭਾਈ ਨੇ ਵੀ ਆਪਣੇ ਲੈਵਲ ਤੇ ਮੈਸੇਜ ਭੇਜਿਆ, ਠੀਕ ਹੈ ਨਾ, ਉਹ ਕਹਿੰਦੇ ਕਿ ਨੋਨੀਆ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਦੂਜਾ ਰਾਵਣ, ਤੁਸੀਂ ਇਹ ਕਹਿ ਸਕਦੇ ਹੋ ਕਿ ਦੂਜਾ ਰਾਵਣ 10 ਫੇਸ ਚ ਰਹਿੰਦਾ, ਉੱਥੇ ਇੱਕ ਹੋਰ ਰਾਵਣ ਹੈ ਜਿਹੜਾ ਰਹਿੰਦਾ, ਚਲੋ ਇਹ ਵੀ ਠੀਕ ਹੈ ਭਾਈ, ਰੱਬ ਜਾਣੇ ਕੌਣ ਕੋਈ ਤੇ ਹੈ ਨਾ। ਤੇ ਆਪਣਾ ਇਧਰੋਂ ਯਸ਼ਪ੍ਰੀਤ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਕਿ ਮੰਦੋਦਰੀ ਦਾ ਕਹਿੰਦੇ ਨੇ ਜਿਹੜਾ ਏਰੀਆ ਉਹ ਜੋਧਪੁਰ ਵਾਲੇ ਪਾਸੇ ਪੈਂਦਾ, ਕਿਉਂਕਿ ਉਹ ਏਰੀਆ ਮੰਦੋਦਰ ਤੇ ਜੋਧਪੁਰ, ਦੈਟਸ ਵਾਈ ਇਨ ਜੋਧਪੁਰ ਨੋ ਬੜੀ ਬਰਨ ਰਾਵਣ। ਅੱਛਾ, ਕਹਿੰਦੇ ਕਿ ਉਹਨਾਂ ਦਾ ਜਵਾਈ ਲੱਗਦਾ, ਇਸ ਕਰਕੇ ਉਹ ਅੱਗ ਨਹੀਂ ਲਾਉਂਦੇ ਜੋਧਪੁਰ ਦੇ ਅੰਦਰ। ਆ ਵੀ ਬੜਾ ਸਹੀ ਸਿਸਟਮ ਹੈ, ਚਲੋ ਗੁੱਡ ਹੈ ਜੀ, ਵੈਰੀ ਗੁੱਡ। ਤੇ ਇਧਰੋਂ ਜੀ ਪ੍ਰਦੀਪ ਕੌਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਤੇ
1: ਸਤਿ ਸ਼੍ਰੀ ਅਕਾਲ ਜੀ
0: ਮਨਦੀਪ ਜੀ, ਕਹਿੰਦੇ ਤੁਸੀਂ ਤਾਂ ਅੱਜ ਦਿਨ ਬਣਾਤਾ, ਟੂ ਗੁੱਡ, ਗੋਡ ਬਲੈਸ ਯੂ, ਗੈਟ ਵੈਲ ਸੂਨ, ਹੈਵ ਅ ਵੰਡਰਫੁਲ ਵੀਕਐਂਡ। ਵਾਹ, ਪ੍ਰਦੀਪ ਕੌਰ ਜੀ ਨੂੰ ਸਹੀ ਮਾਇਨੇ ਚ ਪਸੰਦ ਆਈ ਹੈ,
1: ਐਗਜ਼ੈਕਟਲੀ ਮਨਦੀਪ ਕੌਰ ਜੀ, ਦੇਖੋ ਤੁਹਾਨੂੰ ਕਿੰਨੀਆਂ ਤੁਹਾਨੂੰ ਵਿਸ਼ਜ਼ ਮਿਲ ਰਹੀਆਂ ਨੇ।
0: ਹਾਂ, ਤੇ ਅਗੇਨ ਬਸੰਤ ਲਾਲ ਜੀ ਮਾਜ਼ਰਤ, ਮੈਂ ਸਮਝਿਆ ਮੈਂ ਮਨ ਸਾਹਿਬ ਦਾ ਫੋਨ ਕਰਦਾ ਸੀ, ਮੈਂ ਗਲਤੀ ਨਾਲ ਤੁਹਾਡਾ ਕਰਿਆ, ਸੋ ਤੁਸੀਂ ਕਰ ਸਕਦੇ ਹੋ ਕਾਲ, ਮਨ ਸਾਹਿਬ ਸਾਡੇ ਨਾਲ ਹੀ ਨੇ, ਤੇ ਕਿਉਂਕਿ ਮੈਂ ਅਗਲਾ ਕਾਲਰ ਨਹੀਂ, ਸੋਰੀ, ਉਹਨਾਂ ਤੋਂ ਪਹਿਲੇ ਇੱਕ ਹੋਰ ਕਾਲਰ ਨੇ, ਪਹਿਲੇ ਆਪਾਂ ਉਹ ਕਾਲਰ ਲੈ ਲਈਏ, ਫਿਰ ਮਨ ਸਾਹਿਬ ਹਮੇਸ਼ਾ ਇਸ ਤਰ੍ਹਾਂ ਇੱਕ ਤਸਵੀਰ ਭੇਜਦੇ ਆ, ਉਸਦੀ ਫਿਰ ਆਪਾਂ ਵਿਆਖਿਆ ਕਰਾਂਗੇ। ਮਨ ਸਾਹਿਬ ਥੈਂਕਸ ਟੂ ਯੂ, ਤੁਹਾਡੇ ਚੱਕਰ 'ਚ ਇੱਕ ਸਕਿੱਲ ਐਡ ਹੋ ਰਿਹਾ ਲਾਈਫ ਦੇ ਅੰਦਰ, ਪਤਾ ਨਹੀਂ ਕਦੀ ਕਿਤੇ ਯੂਜ਼ ਹੋਏਗਾ ਨਹੀਂ ਹੋਏਗਾ, ਪਰ ਚਲੋ ਥੈਂਕਸ ਟੂ ਯੂ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ 233-233-233, ਤੁਸੀਂ ਔਨ ਏਅਰ ਹੋ।
2: ਹੁਣ ਵੇਟਿੰਗ ਕਰਦੇ ਕਰਦੇ ਮੈਨੂੰ ਮਨ ਚ ਖਿਆਲ ਆਇਆ, ਮੈਂ ਕਿਹਾ ਜੇ ਜਿਹੜੇ ਕਾਲ ਸੈਂਟਰ ਵਾਲੇ ਜਿੱਦਾਂ ਜਿੱਥੇ ਤੁਸੀਂ ਕਾਲ ਲਾਉਂਦੇ ਹੋ, ਵੇਟਿੰਗ ਚੱਲਦੀ ਹੈ ਘੰਟੇ ਘੰਟੇ ਦੀ, 50 ਮਿੰਟ ਦੀ, ਜੇ ਉੱਥੇ ਵੀ ਏਦਾਂ ਦਾ ਮਾਹੌਲ ਹੋਵੇ ਕਾਲ ਦੇ ਦੌਰਾਨ ਕਿ ਬੰਦਾ ਐਂਟਰਟੇਨ ਹੋ ਜਾਵੇ ਨਾਲ ਨਾਲ ਵੇਟ ਕਰਦਾ ਕਰਦਾ, ਤਾਂ ਕੋਈ ਦਿੱਕਤ ਹੀ ਨਾ ਹੋਵੇ, ਵੇਟਿੰਗ ਕਿਸੇ ਨੂੰ ਮਾੜੀ ਲੱਗੇ ਹੀ ਨਾ ਫਿਰ।
0: ਹਾਂ ਵੈਸੇ ਨਾ ਹੋਣਾ ਚਾਹੀਦਾ ਏਦਾਂ ਦਾ ਕੁਛ,
1: ਪਰ ਆਈ ਡੋਨਟ ਨੋ, ਦੇ ਮਿਊਜ਼ਿਕ ਦੇ ਹੈਵ ਇਜ਼ ਕੁਆਇਟ ਬੋਰਿੰਗ,
0: ਬੜਾ ਬਕਵਾਸ,
1: ਤੁਹਾਨੂੰ ਡਿਸਕਰੇਜ ਕਰਦੇ ਨੇ ਵੀ ਫੋਨ ਥੱਲੇ ਰੱਖ ਤੇ ਜਾ।
0: ਐਕਚੁਅਲੀ ਅਮਰ ਭਾਈ ਜੀ ਕਾਫੀ ਬੜਾ ਚੱਕਰ ਹੈ ਨਾ ਕਿ ਐਂਟਰਟੇਨ ਹੋਣ ਲਈ ਜਦੋਂ ਬੰਦਾ ਐਂਟਰਟੇਨਮੈਂਟ ਲਈ ਕੁਛ ਕਰਦਾ ਨਾ ਤਦ ਸਹੀ ਹੈ, ਤੇ ਜੇ ਬੰਦਾ ਬੱਜਿਆ ਐਂਟਰਟੇਨ ਹੋ ਰਿਹਾ ਹੋਣਾ ਤਦ ਵੀ ਕਹਿੰਦਾ ਇਹ ਗਾਣਾ ਬੰਦ ਕਰੋ, ਇਹ ਨੁਸਰਤ ਸਾਹਿਬ ਮੈਂ ਨਹੀਂ ਸੁਣਨੀ, ਉਹਨੇ ਭਾਵੇਂ ਚਲਾ ਦੋ ਮੈਂ ਨਹੀਂ ਸੁਣਨੇ।
2: ਨਹੀਂ ਉਹ ਤੁਸੀਂ ਸਮਝ ਨਹੀਂ, ਉਹ ਐਂਟਰਟੇਨਮੈਂਟ ਪਤਾ ਕਿੱਧਰੋਂ ਮਿਲਣੀ ਆ, ਉਹ ਜਿਹੜੀ ਕਾਲਾਂ ਉਹਨਾਂ ਨੇ ਚੱਲ ਰਹੀਆਂ ਨਾ ਜਦੋਂ ਤੁਹਾਡੀਆਂ ਕਾਲਾਂ ਚੱਲ ਰਹੀਆਂ, ਉਹ
0: ਸੁਣੋ। ਹਾਂ ਵੈਸੇ ਇਹ ਹੋਣਾ ਚਾਹੀਦਾ,
1: ਯੈਸ,
0: ਆਓ ਰਿਕਾਰਡ ਤਾਂ ਕਰੀ ਜਾਂਦੇ ਪਏ ਹੋ, ਦੋ ਕੁ ਬੰਦਿਆਂ ਨੂੰ ਸੁਣਾ ਵੀ ਦੋ, ਗੁੱਡ ਆਈਡੀਆ, ਗੁੱਡ ਆਈਡੀਆ। ਤੇ ਕੀ ਹੋਇਆ ਬੈਸਟ ਆਪਣੇ ਨਾਲ ਇਸ ਵੀਕ ਅਮਰ ਭਾਈ?
2: ਬੈਸਟ ਨਵਾਂ ਫੋਨ ਲਿਆ ਜੀ, ਕੱਲ ਹੀ
0: ਪਹੁੰਚਿਆ,
1: ਵਿਚ ਵਨ?
2: ਸੈਮਸੰਗ ਗੈਲੈਕਸੀ ਫੋਲਡ।
0: ਅੱਛਾ, ਫੋਲਡ, ਕਿਆ ਹੋ, ਤੁਸੀਂ ਲੀਕ ਤੋਂ ਪਰੇ ਹਟ ਕੇ ਤੁਸੀਂ ਕਿਹਾ ਆਈਫੋਨ ਵਾਲੇ ਕੱਢਦੇ ਰਹੋ, ਮੈਂ ਸੈਮਸੰਗ ਹੀ ਲੂੰਗਾ।
1: ਨਹੀਂ ਫੋਨ ਸੈਮਸੰਗ ਵਾਲਿਆਂ ਨੇ ਤਾਂ ਕਾਫੀ ਰਿਸਰਚ ਕਰ ਚੁੱਕੇ ਨੇ ਨਾ।
0: ਹਾਂ, ਇਹ ਵੀ ਗੱਲ ਹੈ ਵੈਸੇ,
2: ਤਾਂ ਇਹ ਮੈਂ ਚੇਂਜ ਕੀਤਾ, ਮੈਂ ਵੀ ਆਈਫੋਨ ਤੋਂ ਨਾ ਫੋਨ ਚੇਂਜ ਕਰਕੇ ਸੈਮਸੰਗ।
1: ਰਿਵਿਊ ਦੱਸਿਓ ਅਮਰ ਜੀ, ਫਿਰ ਮੈਂ ਵੀ ਆਪਣਾ ਚੇਂਜ ਕਰਾਂ।
2: ਸੋ ਫਾਰ ਤਾਂ ਬਹੁਤ ਵਧੀਆ ਹੈ, ਦੇਖੋ ਮੈਂ ਹਜੇ ਸੈਟਅਪ ਹੀ ਕਰ ਰਿਹਾ, ਉਹਦੇ ਰਾਤੀ ਜਿੱਦਾਂ ਸ਼ੁਰੂ ਕੀਤਾ ਸੈਟਅਪ ਕਰਨੇ, ਸਾਰੇ ਐਪਸ ਵਗੈਰਾ ਹੁਣ ਲੌਗਇਨ ਕਰਨੇ ਪੈਣੇ ਦੁਬਾਰਾ ਤੋਂ ਮੈਨੂੰ ਸਾਰੀਆਂ, ਤੇ
0: ਨਾਲੇ ਤੁਸੀਂ ਉਹ iOS ਦੇ ਹਾਂ iOS ਦੇ ਇਕੋਸਿਸਟਮ ਚੋਂ ਨਿਕਲ ਗਏ ਨਾ ਹੁਣ ਤੁਸੀਂ ਇਹ ਥੋੜਾ ਉਦਾਂ ਵੀ
1: ਉਹ ਚੇਂਜ ਕਰ
2: ਉਦਾਂ ਉਦਾਂ ਹੁਣ ਮੈਂ ਨੋਟਿਸ ਕੀਤਾ ਉਹ ਕਾਫੀ ਸਿਮਿਲਰ ਤੁਸੀਂ ਇੰਨਾ ਉਹ ਨਹੀਂ ਹੈਗਾ ਡਾਂਟਿੰਗ ਪ੍ਰੋਸੈਸ ਨਹੀਂ ਹੈਗਾ ਡਿਫਰੈਂਟ ਬਹੁਤ ਜ਼ਿਆਦਾ ਡਿਫਰੈਂਟ ਨਹੀਂ ਲੱਗਦਾ ਤੇ ਇੱਕ ਇਹਨਾਂ ਨੇ ਸੈਮਸੰਗ ਵਾਲੇ ਨੇ ਹੀ ਆਪਣੀ ਇੱਕ ਐਪ ਤਿਆਰ ਕੀਤੀ ਹੈ ਸਮਾਰਟ ਸਵਿਚ ਕਰਕੇ ਨਾ ਤੇ ਉਹ ਤੁਹਾਡਾ ਸਟ੍ਰੇਟ ਫੋਰਵਰਡ ਸੇਮ ਟੂ ਸੇਮ
1: ਟ੍ਰਾਂਸਫਰ
2: ਕਰ ਦਿੰਦਾ ਹਾਂਜੀ ਹਾਂਜੀ ਤੇ ਲੇਆਊਟ ਵੀ ਸਾਰਾ ਸੇਮ ਹੀ ਰੱਖ ਦਿੰਦਾ ਹੈ ਤੁਹਾਡਾ
1: ਇਵਨ ਤੁਹਾਡਾ ਜਿਹੜਾ ਹੁੰਦਾ ਪ੍ਰੋਫਾਈਲ ਪਿਕਚਰ ਉਹ ਵੀ ਸੇਮ ਹੀ ਹੁੰਦੀ ਹੈ ਉਹਦੇ ਤੇ ਫੋਨ ਤੇ ਐਵਰੀਥਿੰਗ ਜਸਟ ਕਾਪੀ ਪੇਸਟ
0: ਵਾਹ ਬਈ
2: ਉਹ ਕਾਈਂਡ ਆਫ ਕਾਪੀ ਪੇਸਟ ਹੈ ਬਸ
1: ਜੀ ਆਈ ਐਮ ਆਲ ਮਾਈ ਲਾਈਫ ਬਿਨਾ ਯੂ ਨੋ ਥਿੰਕ ਸੈਮਸੰਗ ਜਦੋਂ ਸ਼ੁਰੂ ਚ ਆਉਣਾ ਸ਼ੁਰੂ ਹੋਇਆ ਨਾ ਸੈਮਸੰਗ ਐਂਡ ਦੈਨ ਸੈਮਸੰਗ 2 ਆਈ ਐਮ ਮੈਂ ਉਹਨਾਂ ਦੀ ਸੀਰੀ ਚੱਲ ਰਹੀ ਹੈ ਹਲੇ ਤੱਕ ਮੈਂ ਸੈਮਸੰਗ 26 ਤੇ ਪਹੁੰਚੀ ਹਾਂ
0: ਅੱਛਾ ਤੁਸੀਂ ਸੈਮਸੰਗ ਹੀ ਵਰਤ ਰਹੇ ਹੋ
1: ਹੈ ਸੈਮਸੰਗ ਹੀ ਵਰਤ ਰਹੀ ਹਾਂ
0: ਓਕੇ ਓਕੇ ਨਾਈਸ ਨਾਈਸ ਨਾਈਸ ਤੇ ਕੀ ਸੁਣਾਉਂਗੇ ਅੱਜ ਅਮਰ ਭਾਈ ਸਾਨੂੰ ਵਧੀਆ ਆ ਨਿਕਲੀ ਹੋਈ ਕਿਤਾਬ ਤੋਂ ਕਿ ਨਵੀਂ ਤੋਂ
2: ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ ਕਦੇ ਵੇਖ ਕੇ ਰਾਹ ਲੰਮੀ ਪੈ ਡਗਮਗਾਉਂਦੇ ਨੇ ਸੋਚਾਂ ਦੇ ਬਨੇਰਿਆਂ ਤੇ ਖੜਾ ਮੈਂ ਉਡੀਕਦਾ ਕਦ ਹੋਸ਼ ਦੇ ਪਰਿੰਦੇ ਆ ਉੱਡਣਾ ਸਿਖਾਉਂਦੇ ਨੇ ਜਜ਼ਬੇ ਦਾ ਝੱਖੜ ਆਵੇ ਕਦੇ ਕੁਝ ਕਰਨੇ ਦਾ ਕਦੇ ਡਰ ਬਨੇਰੇ ਖਾਵੇ ਡਿੱਗ ਕੇ ਮਰਨੇ ਦਾ ਇਹ ਰੁੱਖ ਹਿੰਮਤਾਂ ਦੇ ਹੀ ਨੇ ਜੋ ਖੜ ਬਚਾਉਂਦੇ ਨੇ ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ ਧੱਕਾ ਦੇਣ ਨੂੰ ਫਿਰਦਾ ਏ ਅੱਜ ਕੱਲ ਜੋਸ਼ ਮੇਰਾ ਤੇ ਦਮ ਲੈਣ ਨੂੰ ਫਿਰੇ ਸਾਹਾਂ ਦਾ ਖਰਗੋਸ਼ ਮੇਰਾ ਉਮਰਾਂ ਦੇ ਕੱਛੂ ਲੰਘ ਕੇ ਦੌੜ ਨੂੰ ਮੁਕਾਉਂਦੇ ਨੇ ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ ਕਦੇ ਵੇਖ ਕੇ ਰਾਹ ਲੰਮੀ ਪੈ ਡਗਮਗਾਉਂਦੇ ਨੇ
0: ਵਾਹ ਵਾਹ ਵਾਹ ਬਹੁਤ ਸੋਹਣਾ
2: ਥੈਂਕ ਯੂ ਜੀ ਤੇ ਰੈਪ ਸਟਾਈਲ ਕੰਟੀਨਿਊ ਨੈਕਸਟ ਵਨ ਕੁਇਕਲੀ ਇਹ ਥੋੜਾ ਲਾਈਟ ਮੂਡ ਵਾਲਾ ਆ
1: ਜੀ ਪਲੀਜ਼
2: ਰਿਸ਼ਤਿਆਂ ਵਾਲੇ ਰਿਸ਼ਤੇ ਕਰ ਗਏ ਭਾਨੀਆਂ ਵਾਲੇ ਭੰਡਦੇ ਰਹਿ ਗਏ
0: ਵਾਹ
2: ਰਿਸ਼ਤਿਆਂ ਵਾਲੇ ਰਿਸ਼ਤੇ ਕਰ ਗਏ ਭਾਨੀਆਂ ਵਾਲੇ ਭੰਡਦੇ ਰਹਿ ਗਏ ਵਿਆਹ ਤਾਂ ਪੱਕਾ ਕਰਨਾ ਪੈਣਾ 2 ਮਹੀਨੇ ਠੰਡਦੇ ਰਹਿ ਗਏ
1: ਨਹੀਂ ਤਾਂ ਮਠਿਆਈਆਂ ਸਾਰੀਆਂ ਬਦਬੋ ਮਾਰ ਜਾਣੀਆਂ ਨੇ
0: ਜੀ
2: ਜਿਹਨੇ ਜ਼ਰਾ ਵੀ ਢਿੱਲ ਵਰਤ ਲਈ ਸੱਤ ਵਿੱਚ ਪੱਤੇ ਵੰਡਦੇ ਰਹਿ ਗਏ ਕੁਝ ਮੱਝੀਆਂ ਲੈ ਕੇ ਖੇੜੇ ਤੁਰ ਗਏ ਕਈ ਵੱਡੇ ਹੇਠਾਂ ਜਾਣਦੇ ਰਹਿ ਗਏ ਕੋਈ ਵੰਡੇ ਮਿਸ਼ਰੀ ਅਤੇ ਪਤਾਸੇ ਕਿਸੇ ਹੱਥ ਖਿਡਾਉਣੇ ਖੰਡਦੇ ਰਹਿ ਗਏ ਤੇ ਆਖਰੀ ਵਾਲਾ ਅਮਰ ਨੇ ਬੇਗਮ ਨਾਲ ਕਰੀ ਲੜਾਈ ਗਲਤੇ ਛਾਪੇ ਚੰਡਦੇ ਰਹਿ ਗਏ
0: ਅਮਰ ਭਾਜੀ ਇਹ ਕੌਨ ਸੀ ਲਾਈਨ ਮੈਂ ਆ ਗਿਆ ਮੈਂ
1: ਕਿਆ
0: ਬਾਤ ਹੈ ਅੱਛਾ ਉਦਾਂ ਵੈਸੇ ਤੁਸੀਂ ਮਿਲੋ ਨਾ ਇਹਨਾਂ ਨੂੰ ਤੇ ਬੜੀ ਸੰਜੀਦਾ ਜੀ ਪਰਸਨੈਲਿਟੀ ਆ ਬਾਈ ਜੀ ਦੀ ਤੇ ਮਤਲਬ ਕਿਆ ਬਾਤ ਹੈ
1: ਜਿਹੜਾ ਵੀ ਜਾਣਾ ਉਸ ਚੀਜ਼ ਨੂੰ ਬਰਕਰਾਰ ਰੱਖਦਾ ਨਾ ਉਹ ਜ਼ਿੰਦਗੀ ਜਿਉਂਦਾ ਹੈ ਮਜ਼ੇ ਨਾਲ ਜਿਉਂਦਾ ਹੈ
0: ਤੇ ਇਧਰ ਸੁਖਵਿੰਦਰ ਭੈਣ ਜੀ ਸਾਨੂੰ ਕੌਫੀ ਦਾ ਕਾਪੀ ਲੱਗ ਰਿਹਾ ਉਹ ਭੇਜਦੇ ਨੇ ਤੇ ਨਾਲ ਲਿਖਿਆ ਹੋਇਆ ਜੀ ਕਿ ਥੋੜਾ ਥੱਕ ਗਿਆ ਹੂੰ ਦੂਰ ਨਿਕਲਣਾ ਛੋੜ ਦਿਆ ਹੈ ਪਰ ਐਸਾ ਨਹੀਂ ਹੈ ਕਿ ਮੈਨੇ ਚਲਣਾ ਛੋੜ ਦਿਆ ਹੈ ਫਾਸਲੇ ਅਕਸਰ ਰਿਸ਼ਤੋਂ ਮੇਂ ਦੂਰੀ ਬੜਾ ਦੇਤੇ ਹੈ ਪਰ ਐਸਾ ਨਹੀਂ ਕਿ ਮੈਨੇ ਅਪਨੋ ਸੇ ਮਿਲਣਾ ਛੋੜ ਦਿਆ ਹੈ ਬਹੁਤ ਸੋਹਣਾ ਹਾਂ ਜ਼ਰਾ ਅਕੇਲਾ ਹੂੰ ਦੁਨੀਆ ਕੀ ਭੀੜ ਮੇਂ ਪਰ ਐਸਾ ਨਹੀਂ ਕਿ ਮੈਨੇ ਅਪਨਾਪਨ ਛੋੜ ਦਿਆ ਹੈ ਯਾਦ ਕਰਤਾ ਹੂੰ ਅਪਨੋ ਕੋ ਪਰਵਾਹ ਵੀ ਹੈ ਮਨ ਮੇਂ ਬਸ कितना करता हूँ ये बताना छोड़ दिया है। वाह वाह वाह, बहुत सोना, थैंक यू थैंक यू थैंक यू थैंक यू। ते हुन मैं कोशिश करांगा बेस्ट ऑफ माय एबिलिटीज। मन साहब ने एक बहुत खूबसूरत तस्वीर भेजी है, इस दे अंदर जी दो करैक्टर्स ने, एक दोनों औरत ने, एक औरत मेरे ख्याल ना जिस तरह ओल्ड ब्रिटिश एरा दी हुंदे सिगे ना कपड़े हुंदे सिगे उधर ही, हाँ विक्टोरियन, हाँ हाँ विक्टोरियन स्टाइल,
1: स्कर्ट्स एंड कवर्ड, फुली कवर्ड,
0: यस फुली कवर्ड पाइयां हुई उन्होंने ड्रेसा। एक बैठी पई है कागज से कुछ लिख रही है, दूसरी खड़ी पई है, तो इस तरह लग रहा है जैसे कोई ना पोस्ट ऑफिस है। जी हाँ पोस्ट ऑफिस है, लिखा पै पोस्ट ऑफिस, नार्न पोस्ट ऑफिस 1909 सन का। तो हाँ दूसरी जिहड़ी मेरे ख्याल नाल लिखो ना लॉकर बॉक्स, उहदे अंदर आई हुई चिट्ठियां वेख रही है, तो एक लिखदी पई है, खिड़की तो बाहर एक बंदा झाकदा पिया, दो चार पंछी चहचहा रहे ने, तो इहदे उपर अगे की गल होएगी ए मन साहब आपे आके बता रहे ने। मन साहब तुसी ऑन एयर हो,
1: मन साहब बताओ फिर मैं भी दसूंगी मेरा मेरा जज्बा की है इन्होंने बारे।
3: कृष्णा जी सत श्रीकाल, नोनिया जी
1: सत श्रीकाल, मन साहब की हाल चाल ने जी,
3: चढ़दी कला जी चढ़दी,
1: दैट्स गुड दैट्स गुड।
3: हां जी कृष्णा जी, मेनू भी बड़ा चंगा लगन लग गया जदों तो मैं फोटो खिंचन लग्या ना जी, तकरीबन मैनू लगदा मैनू 1.5 महीना ही होया है
1: जी,
3: मेनू बड़ा चंगा लगन लग गया। मैं स्पेशल हुण ना मेरे तो चलो लिखिया तो नहीं जाता, कदी कदाई लिखा जाता, पर मैं इन्हां सारिआं नूं इक थां ते ना स्टोर कर लिया, हुण मैं पेज बना के टिकटॉक से स्टोर कर लिया, ते उहदे नाल रलदा मिलदा कोई इंग्लिश कोई पंजाबी गाना लाउण दी कोशिश करदा ते उहनूं सेव कर लैंदा, सेव बणिआ रहवे
0: डिजिटल कनेक्शन।
3: ਹਾਂਜੀ ਉਹਦੇ ਵਿੱਚ ਸਿਰਫ ਇਹੀ ਪੇਜ ਹੈ, ਸਿਰਫ ਆਰਟ ਹੀ ਉਹਦੇ ਵਿੱਚ, ਹੋਰ ਕੁਛ ਨਹੀਂ ਹੈ, ਸਿਰਫ ਸਿਰਫ ਉਹਦੇ ਵਿੱਚ ਉਹ ਸਾਰੇ ਪੇਜ ਦੇ ਵਿੱਚ ਆਰਟ ਹੀ ਹੈ,
1: ਆਰਟ
3: ਹੀ ਆਰਟ ਹੈ। ਜਿੰਨੀਆਂ ਵੀ ਫੋਟੋਆਂ ਤਕਰੀਬਨ ਮੇਰੇ ਹਿਸਾਬ ਨਾਲ ਮੈਂ 100 ਫੋਟੋਆਂ ਉਹਦੇ ਵਿੱਚ ਇਕੱਠੀਆਂ ਕਰਤੀਆਂ ਹੋਣੀਆਂ ਜੀ।
0: ਵੈਰੀ ਗੁੱਡ ਵੈਰੀ ਗੁੱਡ ਮਨ ਸਾਹਿਬ,
1: ਕਿਆ ਵੈਰੀ ਨਾਈਸ ਮਨ ਸਾਹਿਬ।
3: ਹਾਂਜੀ
1: ਜਿਹੜੀ ਅੱਜ ਜਿਹੜੀ ਤੁਸੀਂ ਅੱਜ ਪਿਕਚਰ ਭੇਜੀ ਆ ਇਹਦੇ ਲਈ ਕਿਹੜਾ ਗਾਣਾ ਲਾਉਣਾ ਸੋਚਿਆ ਤੁਸੀਂ?
3: ਇਹਦੇ ਲਈ ਪਤਾ ਨੀ, ਇਹਦੇ ਲਈ ਇਹਦੇ ਵਿੱਚ ਨਾ ਮੈਨੂੰ ਜਿਹੜਾ ਮੈਂ ਦੇਖ ਰਿਹਾ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਇੱਕ ਕੁੜੀ ਲਿਖ ਰਹੀ ਹੈ ਤੇ ਇੱਕ ਬਾੜ ਉਡੀਕ ਕਰ ਰਹੀ ਹੈ ਤੇ ਇੱਕ ਉਹਦੇ ਲਈ ਕੁਛ ਲੱਭ ਰਹੀ ਹੈ। ਤਿੰਨ ਕੁੜੀਆਂ ਨੇ ਪੁਰਾਣੀਆਂ,
1: ਤਿੰਨ ਦੇ ਵਿੱਚ
3: ਡਾਕਖਾਨੇ ਚ ਬੈਠੀਆਂ, ਇੱਕ ਖਤ ਲਿਖ ਰਹੀ ਹੈ, ਇੱਕ ਕਿਸੇ ਦੀ ਉਡੀਕ ਕਰ ਰਹੀ ਹੈ ਕਿ ਮੈਨੂੰ ਮੇਰੇ ਸ਼ਾਇਦ ਕੋਈ ਸੱਤ ਦੀ ਉਡੀਕ ਕਰ ਰਹੀ ਹੈ, ਤੇ ਇੱਕ ਜਿਹੜਾ ਹੈ ਉੱਥੇ ਆਲੇ ਦੁਆਲੇ ਦੇਖ ਰਹੀ ਹੈ ਜਾਂ ਉਹਦੇ ਲਈ ਲੱਭ ਰਹੀ ਹੈ, ਕੁਛ ਏਦਾਂ ਦਾ ਕੁਛ ਹੈ।
1: ਸੋ ਲਿਖੇ ਜੋ ਖਤ ਜੋ ਤੁਝੇ ਵੋ ਤੇਰੀ ਯਾਦ ਮੇ ਸਿਤਾਰੇ ਬਣ ਗਏ, ਸੁਭਾ ਜਬ ਹੋਈ ਤੋ ਫੂਲ ਬਣ ਗਏ, ਜਾਂ ਉਹਨਾਂ ਨੇ ਕਿਹਾ ਪੰਛੀ ਵੀ ਨੇ, ਜਾ ਜਾ
0: ਕਬੂਤਰ ਵੈਰੀ ਨਾਈਸ। ਤੇ ਕੀ ਲਿਖਿਆ ਮਨ ਸਾਹਿਬ ਤੁਸੀਂ ਇਹਦੇ ਉੱਪਰ? ਨਹੀਂ ਪਹਿਲੇ ਇਹ ਦੱਸੋ ਨਾ ਇਸ ਵੀਕ ਬੈਸਟ ਕੀ ਹੋਇਆ ਪਹਿਲੇ ਉਹ ਦੱਸੋ। ਹਾਂਜੀ ਸਿਰਫ
3: ਹਾਂਜੀ ਦੋ ਲਾਈਨਾਂ ਲਿਖੀਆਂ ਆ
1: ਜੀ,
3: ਤੇ ਉਹ ਵੀ ਬੱਚੇ ਉੱਥੇ ਜਿਆਦੀ ਦੇਰ ਨਹੀਂ ਖੜੇ ਆ, ਠੀਕ ਹੈ। ਇਹ ਡਾਕਖਾਨੇ ਦੇ ਕਾਗਜ਼ ਵੀ ਕਈ ਗੂੜੇ ਰਾਜ ਲੁਕਾਉਂਦੇ ਨੇ, ਕੁਛ ਖਤ ਤਾਂ ਮੰਜ਼ਿਲ ਪਾ ਲੈਂਦੇ, ਕੁਛ ਕਦੇ ਨਹੀਂ ਸਾਥ ਨਿਭਾਉਂਦੇ ਨੇ।
0: ਵਾਹ ਵਾਹ ਵਾਹ, ਬਹੁਤ ਸੋਹਣਾ ਬਹੁਤ ਸੋਹਣਾ।
1: ਕੁਝ ਮੰਜ਼ਿਲ ਨੂੰ ਅੱਪੜਨਾ ਪਾਉਂਦੇ ਨੇ, ਵਾਹ
0: ਕਿਆ ਬਾਤ ਹੈ।
3: ਕੁਛ ਮੰਜ਼ਿਲ ਪਾ ਲੈਂਦੇ, ਕੁਛ ਕਦੇ ਨਹੀਂ ਸਾਥ ਨਿਭਾਉਂਦੇ ਨੇ, ਇਹ ਡਾਕਖਾਨੇ ਦੇ ਕਾਗਜ਼ ਕਈ ਗੂੜੇ ਰਾਜ ਲੁਕਾਉਂਦੇ ਨੇ।
0: ਬਹੁਤ ਸੋਹਣਾ ਮੇਜੀ, ਵੈਰੀ ਨਾਈਸ, ਬਹੁਤ ਸੋਹਣਾ, ਥੈਂਕ ਯੂ ਸਾਡੇ ਨਾਲ ਸਾਂਝਾ ਕਰਨ ਲਈ।
3: ਹਾਂਜੀ ਤੇ ਇੱਕ ਸੰਦੀਪ ਔਲਖ ਜੀ ਦੀ ਛੋਟੀਆਂ ਜਿਹੀ ਦੋ ਲਾਈਨਾਂ ਉਹ ਵੀ ਸ਼ੇਅਰ ਕਰਨੀਆਂ ਸੀ। ਤੇ ਇੱਕ ਨੁਨੀਆ ਜੀ, ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਪੀਜੇ ਖੇਡਣਾ ਜੀ, ਪਹਿਲਾਂ ਸੰਦੀਪ ਔਲਖ ਜੀ ਦੀ ਇੱਕ ਲਾਈਨ ਹੈ ਜੀ
1: ਜੀ,
3: ਮੇਰੇ ਲਈ ਤੇ ਇੰਨਾ ਕਾਫੀ, ਮੇਰੇ ਲਈ ਤੇ ਇੰਨਾ ਕਾਫੀ, ਮੈਂ ਤੇਰੀ ਗੱਲਬਾਤ ਚ ਰਹਿਣਾ, ਮੇਰੇ ਲਈ ਤੇ ਇੰਨਾ ਕਾਫੀ, ਮੈਂ ਤੇਰੀ ਗੱਲਬਾਤ ਚ ਰਹਿਣਾ, ਤੂੰ ਆਖੇ ਮੈਂ ਗੱਲ ਨੀ ਕਰਦਾ, ਮੈਂ ਆਪਣੀ ਔਕਾਤ ਚ ਰਹਿਣਾ।
1: ਧੰਨਵਾਦ
3: ਜੀ, ਸੰਦੀਪ ਔਲਖ ਜੀ ਨੇ ਲਿਖਿਆ ਜੀ,
1: ਵੈਰੀ ਨਾਈਸ ਵੈਰੀ
0: ਨਾਈਸ। ਛੋਟੇ ਛੋਟੇ ਸ਼ੇਰ ਬੜੇ ਘੈਂਟ ਲੱਗਦੇ, ਇੱਕ ਅੱਧਾ ਹੋਰ ਸੁਣਾਓ ਨਾ।
3: ਇੱਕ ਹੋਰ ਹੈ ਜੀ, ਇੱਕ ਇਹਨਾਂ ਦਾ ਹੈ ਆਪਣਾ, ਇੱਕ ਮਿੰਟ ਦਿਓ ਜੀ, ਇੱਕ ਆਪਣਾ ਇਹ ਵੀ ਨਵੇਂ ਨੇ ਸ਼ਾਇਰ, ਇਹਨਾਂ ਦਾ ਹੈਗਾ ਆ ਇਹ ਆਪਣੇ ਸਾਹਿਬਜੀਤ ਸਿੰਘ ਜੀ ਹੈ ਜੀ, ਇਹਨਾਂ ਨੇ ਲਿਖਿਆ ਸੀਗਾ ਸੱਚ ਦੀ ਖੋਜ ਉੱਤੇ ਨਿਕਲਿਆ, ਸੱਚ ਖੋਜ ਉੱਤੇ ਨਿਕਲਿਆ ਜਦ ਕੋਈ ਬੁੱਧ ਹੋ ਜਾਵੇਗਾ, ਸੱਚ ਦੀ ਖੋਜ ਉੱਤੇ ਨਿਕਲਿਆ ਜਦ ਕੋਈ ਬੁੱਧ ਹੋ ਜਾਵੇਗਾ ਤਦ ਇਹ ਝੂਠਿਆਂ ਦਾ ਕਾਫਲਾ ਉਸਦੇ ਵਿਰੁੱਧ ਹੋ ਜਾਵੇਗਾ।
0: ਬਹੁਤ ਸੋਹਣਾ, ਵਾਹ ਵਾਹ ਵਾਹ, ਵੈਰੀ ਨਾਈਸ
3: ਜੀ, ਸਾਹਿਬਜੀਤ ਸਿੰਘ ਜੀ ਇਹਨਾਂ ਨੇ ਲਿਖਿਆ ਹੈ,
1: ਵੈਰੀ ਨਾਈਸ।
3: ਹਾਂਜੀ, ਤੇ ਇੱਕ ਮੈਂ ਹੋਰ, ਭੈਣ ਜੀ ਆਏ ਸੀ ਨਾ, ਉਹਨਾਂ ਨੇ ਵਿਚਾਰੇ ਮਰਦਾਂ ਨੂੰ ਦੱਸਿਆ ਕਿ
0: ਵਿਚਾਰੇ ਮਰਦ ਤੇ ਵਿਚਾਰੇ
3: ਲਾਲ ਜੀ ਹੈਗੇ ਨੇ, ਲਾਲ ਜੀ ਆਪੇ ਕਵਰ ਕਰਨਗੇ।
0: ਹਾਂਜੀ ਨਹੀਂ ਕਰਨਗੇ।
3: ਮੈਂ ਹਾਂਜੀ ਮੈਂ ਓਸ਼ੋ ਦਾ ਸੁਣ ਰਿਹਾ ਸੀ ਇੱਕ
1: ਜੀ,
3: ਉਹਨਾਂ ਦਾ ਓਸ਼ੋ ਦਾ ਕੋਈ ਲੈਕਚਰ ਸੀਗਾ, ਉਹ ਸੁਣ ਰਿਹਾ ਸੀ। ਉਹ ਕਹਿੰਦੇ ਸੀ ਜਿਹੜੇ ਆਪਣੇ ਕੁਆਰੇ ਮਰਦ ਆ ਨਾ, ਕੁਆਰੇ ਮਰਦ ਨੀ ਕਹਿ ਸਕਦੇ, ਕੁਆਰੇ ਜਿਹੜੇ ਹੈਗੇ ਨੇ ਉਹਨਾਂ ਦੀ ਉਮਰ ਵਿਆਹੇ ਮਰਦਾਂ ਨਾਲੋਂ ਘੱਟ ਹੁੰਦੀ ਹੈ।
0: ਅੱਛਾ, ਓਕੇ।
3: ਉਹ ਕਹਿੰਦੇ ਕਿਉਂ
0: ਕਿਉਂ,
3: ਹਾਂ ਪਤਾ ਨੀ ਕਹਿੰਦੇ ਕਿਉਂ, ਮੈਂ ਉਹਦੇ ਵਿੱਚ ਸੁਣਿਆ। ਉਹ ਕਹਿੰਦੇ ਕਿ ਜਿਹੜੇ ਵਿਆਹੇ ਮਰਦ ਆ ਨਾ, ਉਹ ਡੈਸ਼ ਨਾਲ ਲੜਨਾ, ਵਿਆਹ ਤੋਂ ਬਾਅਦ ਡੈਸ਼ ਨਾਲ ਲੜਨਾ ਸਿੱਖ ਲੈਂਦੇ ਨੇ। ਉਹ ਡੈਸ਼ ਤੁਸੀਂ ਆਪੇ ਭਰ ਲਿਓ।
0: ਮੁਰਦਾ ਸ਼ਾਂਤੀ ਸੇ ਨਾ ਭਰੇ, ਸ਼ਾਦੀ ਕਰਾਏ। ਵਾਹ ਵਾਹ ਵਾਹ, ਥੈਂਕ ਯੂ ਮਨ ਸਾਹਿਬ, ਥੈਂਕ ਯੂ ਫੋਰ ਕਾਲਿੰਗ।
3: ਪੀਜੇ ਛੋਟਾ ਜਿਹਾ ਜੀ,
0: ਜੀ ਜੀ
3: ਸੋਨੀਆ ਜੀ, ਮੇਰਾ ਹਾਲ ਪੁੱਛਣਾ ਤੁਸੀਂ ਇੰਗਲਿਸ਼ ਚ।
1: ਅੱਛਾ
3: ਸੋਨੀਆ ਜੀ, ਮੇਰੀ ਨੀਂਦ ਉਗਦੀ ਹੈ।
0: ਹਾਊ ਆਰ ਯੂ?
1: ਦੇਖੋ ਜਿਹੜਾ ਬਚਪਨ ਆ ਨਾ, ਇਹ ਹਮੇਸ਼ਾ ਜਿਉਂਦੇ ਰੱਖਣਾ ਚਾਹੀਦਾ ਹੁੰਦਾ। ਬਹੁਤ ਬਿਜ਼ੀ ਹੋ ਜਾਂਦੇ ਅਸੀਂ ਲਾਈਫ ਚ, ਪਰ ਕੀਪ ਇਟ ਅਪ, ਟੂ ਥੰਬਸ ਅਪ ਫਾਰ ਯੂ।
0: ਮੇਰੇ ਖਿਆਲ ਨਾਲ ਆਪਣੇ ਅੱਜ ਦੇ ਲਾਸਟ ਕਾਲਰ ਹੋਣਗੇ। ਕੀ ਬੋਲਿਆ ਸੀਗਾ ਮੈਂ, ਕਾਫੀ ਰਹਿੰਦਾ ਇਹਨਾਂ ਦਾ ਬਵਾਲ ਤੇ ਆਪਣਾ ਮਚਾਉਂਦੇ ਨੇ ਬਵਾਲ, ਹੈਗੇ ਨੇ ਕਮਾਲ, ਜੁੜ ਗਏ ਨੇ ਸਾਡੇ ਨਾਲ ਬਸੰਤ ਲਾਲ, ਬਸੰਤ ਲਾਲ, ਬਸੰਤ ਲਾਲ। ਬਸੰਤ ਜੀ, ਤੁਸੀਂ ਔਨ ਏਅਰ ਹੋ।
1: ਸਤਿ ਸ੍ਰੀ ਅਕਾਲ
2: ਜੀ,
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਲਾਲਾ ਜੀ, ਕੀ ਹਾਲ ਚਾਲ ਨੇ?
0: ਯੂ ਆਰ ਬੈਕ
1: ਕਿਲੋ ਗੁੜ ਬੋਤਲ ਚ ਪਾ ਕੇ ਦੇ।
0: ਓ ਯਾਰ,
1: ਓਹੋ, ਮੈਂ ਤਾਂ ਗੁਲਗੁਲੇ ਬਣਾਉਣੇ ਸੀਗੇ।
0: ਵੈਰੀ ਗੁੱਡ, ਵੈਲ ਡਨ ਔਨ ਦੈਟ।
2: ਗੋਰੀਲੇ ਬਣਾਉਣੇ ਸੀ,
0: ਠੇਕਾ ਚੱਕਿਆ ਐਕਚੁਲੀ। ਹੀਲਸਵਿਲ ਜ਼ੂ, ਵੈਰੀਬੀ ਤੇ ਸਿਟੀ, ਤਿੰਨਾਂ ਤੇ ਇਹਨਾਂ ਨੇ ਪਹੁੰਚਾਉਣੇ।
1: ਆਰਡਰ ਮਿਲਿਆ, ਪ੍ਰੋਵਾਈਡ ਕਰਨੇ
0: ਸੁੱਕਣੇ ਪਾਣੇ ਸੀਗੇ, ਹੁਣ ਮੀਂਹ ਪਈ ਜਾਂਦਾ ਪਿਆ, ਡੈਡਲਾਈਨ ਅੱਗੇ ਜਾ ਰਹੀ। ਤੁਸੀਂ ਨਾ ਸਟ੍ਰੀਮ ਪ੍ਰੈਸ ਕਰ ਲਓ, ਕੋਈ ਨੀ।
1: ਨਾ, ਮੇਰੇ ਕੋਲ ਡਰਾਇਰ ਹੈਗਾ ਯਾਰ।
0: ਆ ਵੀ ਠੀਕ,
1: ਹਾਈਡਰੇਟਰ ਹੈਗਾ ਮੇਰੇ ਕੋਲ।
2: ਦੋ ਗਲਾਣਾ ਮਨਦੀਪ ਜੀ ਤੇ
1: ਜੀ
2: ਜੀ ਵੀ ਠੀਕ ਨਾ ਹੋਇਆ ਹਨਾ। ਫਰੀ ਬੈਠੀ ਬੈਠੀ ਚਾਹੇ ਉਹ ਥੱਕ ਗਈ ਹੈ।
1: ਫਰੀ ਬੈਠੀ
2: ਬੈਠੀ ਚਾਹੇ ਉਹ ਥੱਕ ਗਈ ਹੈ, ਪਰ ਜ਼ੁਬਾਨ ਵਾਂਗ ਚਾਕੂ ਦੀ ਧਾਰ ਚੱਲ ਰਹੀ ਹੈ। ਫਰੀ ਬੈਠੇ ਬੈਠੇ ਚਾਹੇ ਉਹ ਥੱਕ ਗਈ ਹੈ, ਪਰ ਜ਼ੁਬਾਨ ਵਾਂਗ ਚਾਕੂ ਦੀ ਧਾਰ ਚੱਲ ਰਹੀ ਹੈ। ਉਹ ਅੱਜ ਇੱਕ ਕਵਿਤਾ, ਇੱਕੋ ਕਵਿਤਾ ਸੁਣਾਏਗੀ ਘਰ ਵਾਲਿਆਂ ਤੇ, ਅੱਜ ਇੱਕੋ ਕਵਿਤਾ ਸੁਣਾਏਗੀ ਘਰ ਵਾਲਿਆਂ ਤੇ, ਕਿਉਂਕਿ ਹਜੇ ਉਹ ਬਿਮਾਰ ਚੱਲ ਰਹੀ ਹੈ।
0: ਵਾਹ
1: ਵਾਹ ਵਾਹ, ਕਿਆ ਚੋਟ ਖਾਏ ਮਰਦ ਨੇ ਜਵਾਬ ਦਿਆ ਹੈ।
2: ਹਜੇ ਉਹ ਬਿਮਾਰ ਚੱਲ ਰਹੀ ਹੈ।
0: ਵੈਰੀ ਨਾਈਸ ਬਸੰਤ।
2: ਇੱਕ ਆਪਣਾ ਕਿਹੜੀ ਕਵਿਤਾ ਸੀ ਆਪਣਾ,
1: ਉਹੀ ਵਾਲੀ?
0: ਹਾਂ, ਬੜੇ ਬੜਾ ਵਧੀਆ ਟਾਈਟਲ ਹੈ। ਕਿਹੜੀ ਕਵਿਤਾ ਸੀ
1: ਉਹੀ ਵਾਲੀ?
0: ਉਹ ਕਿਹੜੀ ਕਵਿਤਾ ਸੀ
1: ਬਸੰਤ ਰੁੱਤ ਚ ਲਿਖੀ ਸੀ
0: ਜਿਹੜੀ ਮੈਂ ਕਦੇ ਕਹਿ ਨਾ ਸਕਿਆ?
3: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਉਹਦਾ ਆਪਣਾ ਬਚਪਨ ਅਜੇ ਵੀ ਮਨਾ ਰਿਹਾ ਹੈ। ਪਹਿਲਾਂ ਬੇਬੇ ਪੁੱਛਦੀ ਸੀ ਤੇ ਹੁਣ ਘਰ ਵਾਲੀ ਪੁੱਛਦੀ ਮਰ ਜਾਣੇ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਿਹਾ।
1: ਮੈਂ ਸੋਚਿਆ ਕਿ ਬੇਬੀ ਬੂਬੀ ਵਾਲਾ ਕੁਛ ਆਊਗਾ, ਪਰ ਇਹਨਾਂ ਨੇ ਸਿਰਾ ਹੀ ਲਾਤਾ।
0: ਮਰ ਜਾਣਿਆ
3: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ, ਉਹ ਤਾਂ ਆਪਣਾ ਬਚਪਨ ਹਜੇ ਵੀ ਮਨਾ ਰਿਹਾ ਹੈ। ਪਹਿਲਾਂ ਬੇਬੀ ਪੁੱਛਦੀ ਸੀ ਤੇ ਹੁਣ ਘਰ ਵਾਲੀ ਮਰ ਜਾਣੇ ਕਿੱਥੋਂ ਆਇਆ ਤੇ ਕਿੱਥੇ ਨਹੀਂ ਜਾ ਰਿਹਾ। ਬਚਪਨ ਚ ਜਿਸ ਕੋਲੋਂ ਮੈਥ ਚ ਸਰਕਲ ਨਹੀਂ ਸੀ ਬੰਦਾ, ਬਚਪਨ ਚ ਜਿਸ ਕੋਲੋਂ ਮੈਥ ਚ ਸਰਕਲ ਨਹੀਂ ਸੀ ਬੰਦਾ, ਅੱਜ ਦੇਖ ਲੋ ਉਹ ਰੋਟੀ ਵੀ ਗੋਲ ਬਣਾ ਰਿਹਾ ਹੈ।
0: ਵੈਰੀ ਗੁੱਡ, ਵੈਰੀ ਗੁੱਡ।
3: ਕੌਣ ਕਹਿੰਦਾ, ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ ਹੈ। ਜਿਹੜਾ ਬਚਪਨ ਚ ਟੀਚਰ ਕੋਲੋਂ ਪੁੱਛਦੇ ਸੀ ਮੇ ਆਈ ਗੋ ਟੂ ਵਾਸ਼ਰੂਮ, ਜਿਹੜੇ ਬਚਪਨ ਚ ਟੀਚਰ ਕੋਲੋਂ ਪੁੱਛਦੇ ਸੀ ਮੇ ਆਈ ਗੋ ਟੂ ਵਾਸ਼ਰੂਮ, ਉਹ ਅੱਜ ਵੀ ਅੱਧੀ ਰਾਤ ਨੂੰ ਬਾਥਰੂਮ ਪੁੱਛ ਕੇ ਜਾ ਰਿਹਾ ਹੈ। ਕੌਣ ਕਹਿੰਦਾ, ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਉਹ ਤਾਂ ਆਪਣਾ ਬਚਪਨ ਹਜੇ ਵੀ ਮਨਾ ਰਿਹਾ ਹੈ। ਜਿਹੜਾ ਸਕੂਲ ਲੇਟ ਹੋਣ ਕਰਕੇ ਕੋਈ ਨਵੀਂ ਕਹਾਣੀ ਸੁਣਾਉਂਦਾ ਸੀ, ਜਿਹੜਾ ਸਕੂਲ ਲੇਟ ਹੋਣ ਕਰਕੇ ਕੋਈ ਨਵੀਂ ਕਹਾਣੀ ਸੁਣਾਉਂਦਾ ਸੀ, ਉਹ ਅੱਜ ਵੀ ਲੇਟ ਹੋਣ ਕਰਕੇ ਘਰ ਵਾਲੀ ਨੂੰ ਕਹਾਣੀ ਸੁਣਾ ਰਿਹਾ ਹੈ। ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ, ਬਚਪਨ ਤਾਂ ਅਜੇ ਵੀ ਮਨਾ ਰਿਹਾ। ਲਾਸਟ ਲਾਈਨ, ਬਚਪਨ ਚ ਇੱਕ ਕਲਾਸ ਫਰੈਂਡ ਸੀ, ਆਪਣੇ ਕਲਾਸ ਫਰੈਂਡ ਦਾ ਦੁੱਖ ਸੁਣਦਾ ਸੀ। ਬਚਪਨ ਚ ਇੱਕ ਕਲਾਸ ਫਰੈਂਡ ਸੀ, ਆਪਣੇ ਕਲਾਸ ਫਰੈਂਡ ਦਾ ਦੁੱਖ ਸੁਣਦਾ ਸੀ, ਅੱਜ ਵੀ ਆਪਣਾ ਗਮ ਆਪਣਾ ਦੁੱਖ ਰੇਡੀਓ ਤੇ ਆਪਣੇ ਇੱਕ ਫਰੈਂਡ ਨੂੰ ਸੁਣਾ ਰਿਹਾ।
0: ਫੈਮਿਨਿਜ਼ਮ ਦੇ ਵੱਖਰੇ ਵੱਖਰੇ ਰੰਗ ਰੇਡੀਓ, ਹਾਂਜੀ 1674 AM ਦੇ ਸੰਗ ਤੁਸੀਂ ਅੱਜ ਵੇਖੇ। ਥੈਂਕਸ ਟੂ ਬਸੰਤ ਲਾਲ ਜੀ ਐਂਡ ਮਨਦੀਪ ਜੀ, ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਮਜ਼ਾ ਆਇਆ ਹੋਏਗਾ। ਜਾਂਦੇ ਜਾਂਦੇ ਤੁਹਾਡੇ ਥੋੜ੍ਹੇ ਜਿਹੇ ਮੈਸੇਜਸ ਜਿਹੜੇ ਨੇ ਉਹ ਸਾਂਝੇ ਕਰਦੇ ਚੱਲਦੇ ਹਾਂ। ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਮਹਿੰਗਾਈ ਨਾਲ ਸ਼ੁਰੂ ਹੋ ਗਈ ਚਾਰੇ ਪਾਸੇ ਹਲਚਲ,
1: ਓਏ
0: RBI ਦੇ ਟੀਕੇ ਦਾ ਅਸਰ ਵੀ ਦਿਖੇਗਾ ਸਾਰਿਆਂ ਨੂੰ ਅੱਜ ਨਹੀਂ ਤਾਂ ਕੱਲ੍ਹ। ਉੱਧਰ ਚੜ੍ਹਦੀ ਜਵਾਨੀ 35ਵੇਂ ਵਰੇ ਵਿੱਚ ਹੀ ਸੰਨਿਆਸ ਲੈ ਗਿਆ ਪੱਟੀ ਤੋਂ ਜੱਸਾ ਮੱਲ। ਅੱਛਾ, ਇੱਧਰ ਮੀਂਹ ਕਣੀ ਨਾਲ ਇੱਕ ਦਿਨ ਚ ਹੀ ਹੋ ਗਈ ਮੈਲਬਨ ਸ਼ਹਿਰ ਚ ਜਲ ਥਲ। ਉੱਤੋਂ ਅੱਜ ਜਰਾਬਾਂ ਵੀ ਮੇਰੀਆਂ ਹੋ ਗਈਆਂ ਗਿੱਲੀਆਂ। ਓਹੋ, ਜਦੋਂ ਸੇਫਟੀ ਬੂਟਾਂ ਚ ਪੈ ਗਈ ਸੱਲ। ਕਹਿੰਦਾ ਘੁੰਮਣ ਜੀਵਨ ਵਿੱਚ ਕਰਦੇ ਰਹੋ ਚੰਗੇ ਕਰਮ, ਕਿਉਂਕਿ ਚੰਗੇ ਕਰਮਾਂ ਕਰਕੇ ਹੀ ਮਿਲੇਗਾ ਲੋਕ ਪਰਲੋਕ ਚ ਚੰਗੇ ਕਰਮਾਂ ਦਾ ਫਲ। ਥੈਂਕ ਯੂ, ਥੈਂਕ ਯੂ। ਤੇ ਇਧਰੋਂ ਜੀ ਇੱਕ ਸੌਂਗ ਰਿਕੁਐਸਟ ਆਈ ਹੈ ਕਵਲਜੀਤ ਜੀ ਦੀ, ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਲਗਾ ਦਈਏ ਜੀ। ਤੇ ਦੂਸਰੇ ਪਾਸੇ ਜਤਿੰਦਰ ਚੱਡਾ ਜੀ ਵੀ ਸਾਰਿਆਂ ਨੂੰ ਰਾਧੇ ਰਾਧੇ ਭੇਜਦੇ ਨੇ, ਕਹਿੰਦੇ ਨੇ ਹੈਵ ਅ ਗ੍ਰੇਟ ਡੇ ਐਵਰੀ ਵਨ। ਤੇ 190 ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਭਾਜੀ ਤੁਸੀਂ ਅਸੀਸ ਨੂੰ ਅਸੀਸ ਨੂੰ ਸੱਪ ਤਾਂ ਏਦਾਂ ਪੁੱਛ ਰਹੇ ਹੋ ਜਿਵੇਂ ਸੱਪ ਤੁਹਾਨੂੰ ਨੀ, ਤੁਸੀਂ ਸੱਪ ਨੂੰ ਡੰਗ ਮਾਰਦੇ ਹੋ। ਬੜੇ ਕੰਮ ਕੀਤੇ ਲਾਈਫ ਚ, ਮੇਰੀ ਦਾੜੀ ਕਾਲੀ ਐਵੇਂ ਤਾਂ ਨੀ ਹੋਈ,
1: ਛਪੇਰਾ ਵੀ ਰਹਿ ਚੁੱਕੇ ਹੈ,
0: ਛਪੇਰਾ ਵੀ ਰਹਿ ਚੁੱਕੇ ਹੈ। ਤੇ ਇੱਧਰ ਜੀ ਆਪਣਾ ਸਾਨੂੰ ਹੈਪੀ ਫਰਾਈਡੇ ਆਉਂਦਾ ਹੈ ਜੀ, ਤੇ ਬਹੁਤ ਹੀ ਵਧੀਆ ਕਵਿਤਾ ਮਨਦੀਪ ਜੀ ਲਿਖ ਕੇ ਭੇਜਦੇ ਨੇ ਸਮਰ ਦੇ ਮਾਤਾ ਜੀ। ਥੈਂਕ ਯੂ ਜੀ, ਕਿਆ ਬਾਤ ਹੈ, ਪੈਕਨਮ ਤੋਂ ਮੈਸੇਜ ਆਇਆ ਮਨਦੀਪ ਜੀ ਤੁਹਾਡੇ ਵਾਸਤੇ। ਤੇ ਇੱਧਰ 679 ਜੀ ਕਾਫੀ ਮੇਨ ਗੱਲ ਕਹਿਣ ਲੱਗੇ ਨੇ ਚਾਹਲ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਸੋਰੀ ਅੱਜ ਕਾਲ ਨਹੀਂ ਕਰ ਪਾਣਗੇ ਉਹ ਕਿਉਂਕਿ ਅੱਜ ਉਹਨਾਂ ਨੇ ਗੁਰੂ ਜੀ ਦੇ ਸਤਸੰਗ ਚ ਜਾਣਾ ਕਿਉਂਕਿ ਅੱਜ 2 ਅਕਤੂਬਰ ਹੈ ਨਾ, ਇਸ ਕਰਕੇ ਜਦੋਂ ਨਹੀਂ ਪਤਾ ਲੱਗਾ ਇਹ ਗੱਲ ਕਰ ਰਹੇ ਨੇ ਦ੍ਰਿਸ਼ਮ ਵਾਲੇ ਗੁਰੂ ਜੀ ਜਿਹੜਾ ਦ੍ਰਿਸ਼ਮ ਚ ਜਿਹੜੇ ਦ੍ਰਿਸ਼ ਦਿਖਾਏ ਸੀਗੇ ਅੱਜ ਦੇਵਗਨ ਨੇ, ਥਰਡ ਪਾਰਟ ਅੱਜ ਰਿਲੀਜ਼ ਹੋ ਗਿਆ ਹੋਇਆ, ਜਾ ਕੇ ਵੇਖੋ। ਦੱਸੋ, ਮੈਂ ਤਾਂ ਚਾਹੁੰਦਾ ਬਈ ਹੁਣੇ ਫਿਲਮ ਖਤਮ ਹੋ ਜਾਵੇ, ਬੇਚਾਰਾ 11 ਸਾਲ ਤੋਂ ਜਿਹੜਾ ਐਕਟਰ ਇਹਨਾਂ ਨੇ ਦਬਾਇਆ ਹੋਇਆ ਉਹਨੂੰ ਤਾਂ ਬਾਹਰ ਕੱਢੋ ਯਾਰ।
1: ਛੋਟੀ ਬੱਚੀ ਬੇਚਾਰੀ, ਸ਼ੀ ਇਜ਼ ਗਰੋਨ ਅਪ,
0: ਉਹ 21 ਸਾਲ ਦੀ ਹੋ ਗਈ। ਮੈਂ ਕੱਲ ਦੇਖਿਆ, ਮੈਂ ਕਿਹਾ ਯਾਰ ਟਾਈਮ ਕਿੱਦਾਂ ਬੀਤਦਾ, ਵੈਸੇ ਮੈਂ ਵੀ ਤਾਂ ਵੱਡਾ ਹੋ ਗਿਆ, ਪਰ ਦੇਖੋ ਬੰਦੇ ਨੂੰ ਆਪਣਾ ਨਹੀਂ ਪਤਾ ਲੱਗਦਾ ਕਿਆ ਬੜੀ ਪ੍ਰੋਬਲਮ ਹੈ, ਹੈਨਾ।
1: ਇਟਸ ਬਿਗ ਬਿਗ,
0: ਚਲੋ ਜੋ ਹੈ ਸੋ ਹੈ ਜੀ। ਅਤੇ ਦੂਸਰੇ ਪਾਸੇ ਜੇ ਆਪਾਂ ਧਿਆਨ ਦੇਈਏ ਇੱਕ ਦੋ ਹੋਰ ਮੈਸੇਜ ਵੱਲ, ਬਸ ਓਕੇ ਰਿਪੋਰਟ ਹੈ ਜੀ, ਓਕੇ ਰਿਪੋਰਟ ਹੈ, ਥੈਂਕ ਯੂ ਸੋ ਮਚ। ਸਿਮਰਨ ਭਾਅ ਜੀ ਕਹਿੰਦੇ ਨੇ ਜਾਂਦੇ ਜਾਂਦੇ ਕਿ ਬੜੀ ਕ੍ਰਾਂਤੀਕਾਰੀ ਕਵਿਤਾ ਮਨਦੀਪ, ਤੇਰੀ ਕਵਿਤਾ ਦੇ ਚੱਕਰ 'ਚ ਸਾਡੀ ਸਿਹਾਰੀ ਬਿਹਾਰੀ ਨੇ ਸਾਡਾ ਨਾਮ ਟਿੱਪੀ 'ਤੇ ਅੱਧਰ ਰੱਖਤਾ, ਅੱਧਕ ਰੱਖਤਾ। ਵਾਹ ਬਈ ਵਾਹ, ਥੈਂਕ ਯੂ ਸੋ ਮਚ ਜੀ। ਅੱਜ ਦਾ ਸ਼ੋਅ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ, ਅਤੇ ਚਲੀਏ ਫਿਰ
1: ਜੀ। ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਊਗਾ, ਅਤੇ ਅਗਰ ਨਹੀਂ ਇੰਜੋਏ ਕੀਤਾ ਤਾਂ ਖਿਮਾ ਜਾਚਨਾ, ਔਰ ਕੋਸ਼ਿਸ਼ ਹਮੇਸ਼ਾ ਤੋਂ ਇਹੀ ਕਿ ਤੁਹਾਨੂੰ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ ਕੋਸ਼ਿਸ਼ ਕਰਦੇ ਰਹਾਂਗੇ, ਔਰ ਅਗਲੇ ਹਫ਼ਤੇ ਫਿਰ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਸੇਮ ਡੇ ਸੇਮ ਟਾਈਮ ਸੇਮ ਫ੍ਰੀਕੁਐਂਸੀ ਔਨ 1674 ਦੀਆਂ ਤਰੰਗਾਂ ਤੇ।
0: ਵਾਹ ਵਾਹ ਵਾਹ, ਸੀ ਯੂ ਸੂਨ ਗਾਇਸ, ਟੇਕ ਕੇਅਰ, ਹੈਪੀ ਵੀਕਐਂਡ, ਬਾਏ।
4: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
8: In 2006, 1 in 4 young people were bullied. In 2026, 1 in 4 young people are still bullied. What the buck? We're Project Rocket, and we need you to give a buck about bullying so we can drive change.

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।

ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ।

0: ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਬਸ ਬਸ ਬਸ ਬਸ
1: ਸ਼ਾਂਤ ਮੇਰਾ ਵੀਰ,
0: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
2: ਵਾਹ ਵਾਹ ਵਾਹ ਵਾਹ ਵਾਹ,
1: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
0: ਕੀ ਕਹਿੰਦੇ ਆ ਜੀ? ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਵੋਇਸ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਤੇ ਬਸ ਬਈ ਆਹੀ ਗਾਣਾ ਸੀਗਾ ਜਾ ਰਿਹਾ
2: ਕਿਲ ਕਿਲ ਕਿਲ
0: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ।
2: ਔਜਲਾ ਸੀਜ਼ਨ,
0: ਔਜਲਾ ਸੀਜ਼ਨ, ਔਜਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾ ਬਲਕੀਰਤ, ਕਿਵਾਂ? ਠੀਕ ਠਾਕ,
2: ਵੈਰੀ ਗੁੱਡ। ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ, ਉਹ ਸੁਣਿਆ ਤੁਸੀਂ?
0: ਕਿਹੜਾ?
2: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
2: ਕੱਲਾ ਨੀ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ ਦੇ,
2: ਮਿਸ ਨਾ ਕਰਦੇ।
0: ਨਹੀਂ ਮਿਸ ਤਾਂ ਕਰਨਾ ਨੀ ਯਾਰ ਵਿਰਜੇ, ਆਪਾਂ ਮਿਸ ਕਰ ਰਹੇ
2: ਵਿਰਜੇ। ਕੀ ਕਰਦੇ ਹੁੰਦੇ ਤੁਸੀਂ? ਗਾਣਾ ਨੀ ਇਧਰ ਉਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨੀ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨੀ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ ਔਜਲਾ,
2: ਜ਼ਮੀਨ ਚ ਖੋਦੇ ਜਾਣਾ ਪੈ ਰਿਹਾ
0: ਔਜਲਾ, ਸਹੀ ਕਿ ਨਹੀਂ?
2: ਬਾਕੀ ਤੁਸੀਂ ਇਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਹਸਲ ਕਰਕੇ ਮੈਂ ਮੁੱਕਦੀ ਨੀ ਦਿਨ,
0: ਮੁੰਡਾ ਹਸਲ
2: ਕਦੋਂ ਚੜੇ ਦਿਨ, ਇਦਾਂ ਦਾ ਕੁਛ ਬਣਾਓ।
0: ਕਿਆ ਬਾਤ ਹੈ ਬੱਚੇ, ਬਹੁਤ ਵਧੀਆ।
2: ਦਿਨ ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
2: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ, ਉਹ ਵਧੇ
0: ਪੈਸੇ
2: ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਰਾਤੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜਨਾ ਹੈ। ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
0: ਉਹ ਕੀ ਕਹੀ ਜਾਣਾ ਆ, ਤੂੰ
2: ਟਾਲਮੈਂਸ ਏਰੀਆ ਦੇ ਵਿੱਚ ਰਹਿਣਾ ਆ, ਇੱਕੋ ਕੁਰਸੀ ਆ ਖਾਕੀ ਰੰਗ ਦੀ ਵਾ ਜਿੱਥੇ ਰੋਜ ਬਹਿਣਾ ਆ।
0: ਖਾਕੀ ਨੀ, ਗ੍ਰੇ ਆ
2: ਯਾਰ,
0: ਸੋਰੀ ਸੋਰੀ,
2: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨੀ ਬਣਾਉਂਦੇ,
0: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾ ਆ ਬਣਾਉਂਦੇ। ਔਜਲਾ ਸੀਜ਼ਨ ਸੁਣਾਓ ਫਿਰ ਤੁਹਾਨੂੰ,
2: ਸੁਣਾਓ
0: ਲੋ ਜੀ, ਸੁਣੋ ਸੁਣੋ ਗਾਇਸ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: ਚਾਹੁੰਦੇ ਹਾਂ ਜਾਂ ਫਿਰ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰ ਚੁੱਕੇ ਹਾਂ ਕਿਉਂਕਿ ਘਰ ਨਹੀਂ ਖਰੀਦ ਹੋ ਰਿਹਾ, ਰੈਂਟ ਨਹੀਂ ਪੇ ਕਰ ਹੋ ਰਿਹਾ। ਸੋ ਅਸੀਂ ਸੋਚਿਆ ਜੀ ਕਿ ਬਈ ਆਪਾਂ ਗੱਲ ਇਹ ਕਰਦੇ ਹਾਂ ਕਿ ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਖਰਚਾ ਵੱਧ ਗਿਆ। ਆਪਾਂ ਅੱਜ ਇਹਦਾ ਜਿਹੜਾ ਦੂਸਰਾ ਪਹਿਲੂ ਹੈ ਕਿ ਕਮਾਈ ਕਿਸ ਤਰ੍ਹਾਂ ਵਧਾਈ ਜਾ ਸਕੇ ਜਾਂ ਫਿਰ ਲੋਕ ਕਮਾਈ ਕਿਸ ਤਰ੍ਹਾਂ ਵਧਾ ਸਕਦੇ ਨੇ ਜਾਂ ਫਿਰ ਲੋਕ ਕਿਸ ਤਰ੍ਹਾਂ ਕਮਾਈਆਂ ਵਧਾਉਂਦੇ ਨੇ, ਉਸ ਬਾਰੇ ਗੱਲ ਕਰਾਂਗੇ। ਐਂਡ ਇਹ ਜਿਹੜੀ ਟੌਕ ਹੈ ਇਹ ਕੋਈ ਸੁਜੈਸ਼ਨ ਬੇਸਡ ਨਹੀਂ, ਇਹ ਓਪੀਨੀਅਨ ਬੇਸਡ ਨਹੀਂ, ਇਹ ਓਬਜ਼ਰਵੇਸ਼ਨ ਬੇਸਡ ਹੈ। ਮਤਲਬ ਜੋ ਆਪਾਂ ਗੱਲਾਂ ਬਾਤਾਂ ਕਰਾਂਗੇ ਉਹ ਇਹ ਨਹੀਂ ਕਹਿ ਰਹੇ ਤੁਹਾਨੂੰ ਕਿ ਇਹ ਕਰੋ, ਇਹ ਨਹੀਂ ਕਹਿ ਰਹੇ ਕਿ ਆਹ ਸਹੀ ਹੈ ਜਾਂ ਗਲਤ ਹੈ। ਇਹ ਦੱਸਾਂਗੇ ਕਿ ਆਸੇ ਪਾਸੇ ਜੋ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਲੋਕ ਕਰਦੇ ਪਏ ਨੇ, ਐਂਡ ਜੋ ਪਰਸਨਲ ਮਾੜਾ ਮੋਟਾ ਕਦੀ ਪੰਗਾ ਲੈ ਕੇ ਵੇਖਿਆ, ਕੁਛ ਠੀਕ ਗਿਆ ਨਹੀਂ ਗਿਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਜਦੋਂ ਤੁਸੀਂ ਇਹ ਸ਼ੋਅ ਸੁਣੋਗੇ, ਜੋ ਤੁਹਾਨੂੰ ਚੀਜ਼ ਸਹੀ ਲੱਗੇ ਅਤੇ ਜੋ ਤੁਹਾਨੂੰ ਗਲਤ ਲੱਗੇ ਤੁਸੀਂ ਫੀਡਬੈਕ ਭੇਜਣੀ ਹੈ। ਬਈ ਭੇਜਣੀ ਕਦੋਂ ਹੈ ਉਹ ਬਲਕੀ ਤਾਂ ਦੱਸੇਗਾ, ਦੱਸੋ ਬਈ ਕਦੋਂ ਕਦੋਂ ਭੇਜਣੀ ਆ।
1: ਇੱਦਾਂ ਨਾ ਕਰਿਆ ਕਰੋ, ਜਿਹੜੀ ਥੋੜੀ ਜੀ ਉਦਾਂ ਦੀ ਗੱਲ ਹੈ ਉਹ ਮੈਂ ਦੱਸੂਗਾ।
0: ਮੈਂ ਕਿਹਾ ਮੈਨੀ ਦੇਰ ਤਾਂ ਬੋਲੀ ਯਾਰ, ਤਾਂ ਕਰਕੇ ਨਹੀਂ ਮੈਂ ਦੱਸ ਦਿੰਦਾ ਕੋਈ ਗੱਲ
2: ਨਹੀਂ।
0: ਤੁਸੀਂ ਦੱਸੋ, ਤੁਸੀਂ ਦੱਸੋ,
1: ਤੁਸੀਂ ਭੇਜਣੀ ਆ ਜੀ। ਹਾਂਜੀ, ਮੈਲਬਨ ਸ਼ੋਅ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਤੁਸੀਂ ਸ਼ੋਅ ਵੀ ਸੁਣਦੇ ਹੋ।
2: ਬਿਲਕੁਲ,
1: ਚੱਲਦੇ ਚੱਲਦੇ ਸ਼ੋਅ 'ਚ ਤੁਸੀਂ ਭੇਜ ਦੇਣਾ,
0: ਚੱਲਦੇ ਹੋਏ ਸ਼ੋਅ 'ਚ
1: ਕੁਝ ਨਹੀਂ ਕਰਨਾ ਤੁਸੀਂ, ਕੁਝ ਨਹੀਂ ਕਰਨਾ।
0: ਸੋਮਵਾਰ
1: ਤੋਂ ਲਿਖਣਾ ਵਾ ਬੋਇਜ਼ ਮੀਟ ਅਪ,
0: ਹਾਂ, ਮੰਡੇ ਤੋਂ ਥਰਸਡੇ ਜਦੋਂ ਵੀ ਚੱਲ ਰਿਹਾ ਹੁੰਦਾ, ਫਰਾਈਡੇ ਫਿਰ ਖੁੱਲਾ ਖੜਾ ਹੁੰਦਾ ਨਾ, ਮਾਹੌਲ ਹੀ ਵੱਖਰਾ ਹੁੰਦਾ। ਸੋ ਮੰਡੇ ਤੋਂ ਥਰਸਡੇ ਕੋਈ ਵੀ ਟੌਪਿਕ ਚੱਲ ਰਿਹਾ, ਕੋਈ ਵੀ ਆਰ ਜਾਏ, ਹੁਣ ਤੁਸੀਂ ਬੋਇਜ਼ ਮੀਟ ਅਪ ਅੱਗੇ ਲਿਖ ਕੇ ਨਾ ਸਾਈਡ 'ਤੇ ਮੈਸੇਜ ਘੱਲ ਦੇਣਾ ਕਿ ਯਾਰ ਆਹ ਟੌਪਿਕ 'ਤੇ ਗੱਲ ਹੋਈ, ਵਧੀਆ ਲੱਗੀ, ਮਾੜੀ ਲੱਗੀ,
1: ਸਭ ਸਾਡੇ ਸਿਰ ਮੱਥੇ। ਹਾਂ, ਮੈਂ ਤੇ ਆਪ ਨਹੀਂ ਏਡਾ ਵੱਡਾ ਮੈਸੇਜ ਲਿਖਣਾ
0: ਪਸੰਦ ਕਰਦਾ। ਹਾਂ, ਨਹੀਂ ਆਪ ਹੀ ਦੇਖ, ਆਪ ਹੀ
2: ਲਿਖੋ ਬਸ।
0: ਹਾਂ, ਮਤਲਬ ਬੋਇਜ਼ ਮੀਟ ਅਪ ਜ਼ਰੂਰ ਲਿਖੋ, ਥੰਬਸ ਅਪ ਪਾ ਦਿਓ, ਥੰਬਸ ਡਾਊਨ ਪਾ ਦਿਓ, ਸਮਾਈਲੀ ਫੇਸ ਪਾ ਦਿਓ, ਮਤਲਬ
1: ਹਾਂ ਕੁਝ
0: ਪਹੁੰਚਦਾ ਕਰੋ ਯਾਰ, ਕੁਝ ਤੇ ਪਹੁੰਚਦਾ ਕਰੋ। 10 ਤੋਂ 12 ਦੇ ਵਿੱਚ
1: ਪਹੁੰਚਣਾ ਜ਼ਰੂਰੀ ਆ,
0: ਪਹੁੰਚਣਾ ਜ਼ਰੂਰੀ ਹੈ।
1: ਇੱਕ ਰਿਪੋਰਟ ਮੈਂ ਵੀ ਪੜ੍ਹੀ ਆ ਕ੍ਰਿਸ਼ਨਾ ਜੀ,
0: ਹਾਏ
1: ਰਿਪੋਰਟ ਕੈਰੀ ਆ
0: ਕਿਆ
1: ਕੀ ਜਿਹੜੇ ਲੋਕ ਨੇ, ਲੋਕਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਨਾਲੋਂ ਜ਼ਿਆਦਾ ਸਾਈਡ ਜੌਬ ਕਰ ਰਹੀਆਂ ਨੇ।
0: ਹਾਂ, ਉਹ ਹੈ, ਉਹਦੇ ਪਿੱਛੇ ਕਾਰਨ ਵੀ ਹੈ, ਬਹੁਤ
1: ਕਾਰਨ ਤੇ ਹੋਣਗੇ, ਓਬਵੀਅਸਲੀ ਹੋਣਗੇ, ਵਾਈ ਨਾਟ
0: ਕਰਨਗੇ।
1: ਪਰ ਮੁੱਦਾ ਪਤਾ ਕੀ ਆ ਜੀ, ਮੁੱਦਾ ਇਹ ਆ ਕਿ ਪੈਸਾ ਪੈਸਾ ਕਰਤੀ ਹੈ, ਤੂੰ ਪੈਸੇ ਵੇਖੇ ਉਮਰਤੀ ਹੈ, ਕਿਆ ਚੀਜ਼ ਹੈ ਪੈਸਾ,
0: ਕਿਆ ਬਾਤ
1: ਹੈ, ਕਿਆ ਪਿਆਜ਼ ਹੈ ਪੈਸਾ, ਪੈਸਾ ਪੈਸਾ, ਮੇਰੀ ਜੇਬ ਮੇ ਪੈਸਾ, ਮੇਰੇ ਪਰਸ ਮੇ ਪੈਸਾ, ਨਹੀਂ ਹੈ ਨਹੀਂ ਹੈ
0: ਪੈਸਾ, ਪੈਸਾ
1: ਆਪਕੇ ਪਰਸ ਮੇ ਪੈਸਾ
0: ਨਹੀਂ
1: ਹੋਗਾ, ਹਮੇ ਨਹੀਂ ਪਤਾ। ਬਾਤ ਪਤਾ ਕਿਆ ਹੈ, ਗੱਲ ਇਹ ਆ ਕਿ ਪੈਸਾ ਕਿਸੇ ਕੋ ਹੈਗਾ, ਕਿਸੇ ਕੋ ਨਹੀਂ ਹੈਗਾ, ਪਰ ਦੋਵੇਂ ਹੀ ਸਾਈਡ ਹਸਲ ਕਰ ਰਹੇ ਨੇ।
0: ਹਾਂ, ਉਹ ਤੇ ਹੈ,
1: ਮੈਟਰ ਨਹੀਂ ਕਰਦਾ, ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ। ਪਰ ਸਾਈਡ ਜੌਬ, ਸਾਈਡ ਹਸਲ ਜਾਂ ਸੈਕਿੰਡ ਕੰਮ, ਸੈਕਿੰਡ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ।
1: ਹਾਂ, ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ ਕਹਿ ਸਕਦੇ ਹਾਂ।
0: ਅੱਜ ਕੱਲ ਬਹੁਤ ਜ਼ਰੂਰੀ ਵੀ ਹੈ, ਸਮੇਂ ਦੀ ਮੰਗ ਵੀ ਹੈ, ਤੇ ਲੋਕ ਕਰ ਵੀ ਰਹੇ ਨੇ। ਅੱਛਾ, ਦੇਖ,
1: ਤੰਗ ਵੀ ਹੈ ਨਾ,
0: ਲੋਕ ਤੰਗ ਵੀ ਹੈ। ਤੇ ਯਾਰ ਇੱਕ ਦੇ ਅੰਦਰ ਨਾ ਦੋ ਤਰੀਕੇ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਹੈ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ। ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ, ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਅਤੇ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ ਕੰਮ ਕਰਕੇ ਤੁਸੀਂ ਕੁਛ ਕਰਦੇ ਹੋ? ਹਾਂ, ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ੍ਹ ਹੋ ਜੂਗਾ, ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਤਾਂ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ ਤਾਂ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦਾ

0: ਹੁੰਦਾ ਯਾਰ ਕਾਫੀ ਚੱਕਰ ਆ ਜਾਂਦਾ ਨਾ ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ ਦੈਟ ਇਜ਼ ਆਲਸੋ ਫਾਈਨ ਕੀ ਹੈ ਨਾ ਜਿਹੜਾ ਇਕਨੋਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ ਉਹੀ ਵਾਲੀ ਝਾੜ ਦਿੰਦੇ ਆ ਹਨਾ ਤੁਹਾਡੇ ਉੱਪਰ ਬੇਸਿਕ ਪੁਆਇੰਟ ਜੇ ਆਪਾਂ ਸਿੱਧੀ ਸਾਦੀ ਜਿਹੀ ਗੱਲ ਕਰੀਏ ਤੇ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇਕਦਮ ਉਸ ਨੂੰ ਛੂੰਦਾ ਹੋਇਆ ਖਰਚਾ ਐਜ ਸਿੰਪਲ ਐਜ ਦੈਟ ਹਨਾ ਫਿਰ ਇਹ ਇੰਡੀਵਿਜੁਅਲ ਲੈਵਲ ਤੇ ਆ ਤੇ ਸਰਕਾਰ ਨੂੰ ਨੈਸ਼ਨਲ ਲੈਵਲ ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਿਆ ਕਰੀਏ ਤੇ ਕਰੀਏ ਬੇਸਿਕ ਪੁਆਇੰਟ ਇਹ ਹੈ ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ ਹਨਾ ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ ਆ ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ ਹਨਾ ਅਸੀਂ ਵੀ ਦੇਖਿਆ ਜਾਵੇ ਐਂਡ ਇਟਸ ਅ ਵੈਲਕਮ ਥਿੰਗ ਅਗੇਨ ਵਧੀਆ ਚੀਜ਼ ਆ ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ ਕਿ ਹਨਾ ਆਪਣੇ ਲਈ ਨਹੀਂ ਕਰਨਾ ਬੱਚਿਆਂ ਲਈ ਕਰਨਾ ਹਨਾ ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਹੈ ਕਰਦਾ ਪਿਆ ਅਤੇ ਮੈਂ ਕਿਸ ਤਰ੍ਹਾਂ ਮਹਿਫਲ 'ਚ ਬੈਠਾਂ ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ
1: ਆਹੋ ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ ਬਾਕੀ ਤਿੰਨ ਤਿੰਨ ਕਰ ਰਹੇ ਨੇ ਜੇ ਮੈਂ ਆਪਣੇ ਆਪ ਨੂੰ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ ਹੁਣ ਕਰ ਕੀ ਨਹੀਂ ਰਿਹਾ ਇਹ ਸਾਰਿਆਂ ਦਾ ਆਪੋ ਆਪਣਾ ਹੋ ਸਕਦਾ ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ਏ ਬੀ ਐੱਸ ਆ ਉਹਦੀ ਜੇ ਹਿਸਾਬ ਨਾਲ ਗੱਲ ਕਰੀਏ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ ਮਤਲਬ ਸਮਝੋ ਗੱਲ ਨੂੰ ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ
0: ਓਕੇ ਵਾਹ
1: ਯੈਸ ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ ਮੰਨ ਲਓ ਫੋਰ ਐਗਜ਼ਾਮਪਲ ਅਤੇ ਹੁਣ ਕਈ ਜੋਬਾਂ ਅੱਜ ਕੱਲ੍ਹ ਤਾਂ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ
0: ਹਾਂ ਮਤਲਬ
1: ਕਰੋ ਘਰੇ ਬੈਠੇ ਕਰੋ ਕੋਈ ਮਤਲਬ ਹਰ ਇੱਕ ਚੀਜ਼ ਦਾ
0: ਐਕਸੈਪਟ ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਹਾਂ ਜਿੱਦਾਂ ਹਨਾ ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ ਕੰਸਟਰਕਸ਼ਨ ਹੋ ਗਿਆ ਸਿਕਿਉਰਿਟੀ ਵਗੈਰਾ ਹੋ ਗਈ ਟ੍ਰੇਡੀ ਵਰਕ ਆਲ ਆਫ ਇਟ ਹਨਾ ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ
0: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ ਹਨਾ
1: ਤੇ ਉਹਦੇ ਕਰਕੇ ਪੋਸੀਬਲ ਆ ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ ਕਿਸੇ ਨੂੰ ਕੀ ਪਤਾ ਲੱਗਣ ਡਿਆ ਟਾਈਮ ਮੇਰੇ ਤੋਂ ਉਹੀ ਆ ਮੰਨ ਲਓ 1:36 ਹੋਏ ਆ 1:36 ਤੇ ਮੈਂ 2 ਕੰਮ ਕਰ ਰਿਹਾ ਹੋ ਸਕਦਾ ਮੈਂ ਤੀਜਾ ਵੀ 2 ਫੋਨ ਤੇ ਕਰ ਰਿਹਾ ਵਾਂ ਸੋ ਪੋਸੀਬਲ ਆ ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਹਾਂ ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਰਿਹਾ
0: ਇੱਕ ਇਹ ਵੀ ਆ ਜਾਂਦਾ ਕਿ ਆਪਣੇ 'ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੋਂ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ ਹਨਾ ਖਾਸ
1: ਕਰਕੇ
0: ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੁ ਹੀ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ ਅਤੇ ਹਰ ਕੋਈ ਕਹਿੰਦਾ ਵੈਲਕਮ ਹਨਾ ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ ਹਨਾ ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ ਜੋ ਸਾਡੀ ਇਸ ਜਿਹੜੀ ਨਵੀਂ ਨੀਡ ਆ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ
0: ਉਹਦੇ 'ਤੇ ਉਹ ਜੀ ਰਹੀ ਹੈ ਇਟ ਇਜ਼ ਕਾਲਡ ਕੰਸਲਟੈਂਸੀ ਇਟ ਇਜ਼ ਕਾਲਡ ਵੈਲਨੈਸ ਕੋਚ ਇਟ ਇਜ਼ ਕਾਲਡ ਬਿਜ਼ਨਸ ਕੋਚ ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ ਹੈ ਨਾ ਬਿਜ਼ਨਸ ਐਡਵਾਈਜ਼ਰ ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ ਹੈ ਇੰਨੇ ਹੀ ਕੋਰਸ ਨੇ $50 ਦਾ ਕੋਰਸ ਲਓ ਮੇਰਾ ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ ਆਹ ਵਾਲਾ ਕੰਮ ਸ਼ੁਰੂ ਕਰੋ AI ਤੋਂ 6 ਸਾਈਡ ਹਸਲ ਸ਼ੁਰੂ ਕਰੋ AI ਤੋਂ 7 ਸਾਈਡ ਹਸਲ ਸ਼ੁਰੂ ਕਰੋ ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ ਇੱਕ ਗਾਣਾ ਸੁਣਾਉਂਦੇ ਹਾਂ ਤੁਹਾਨੂੰ ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ ਕਿ ਇਹ ਤਾਂ ਬਿਲਕੁਲ ਹੀ ਫਰੌਡ ਹੈ ਨਾ ਬਸ ਮੈਂ ਹੁਣੇ ਹੀ ਆਇਆ ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। ਸ਼ਰਤਾਂ ਲਾਗੂ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕੀ ਆਪ ਜਾਣਤੇ ਹੈ ਕਿ ਬੱਚੋਂ ਕੀ ਉਮਰ 5 ਸਾਲ ਕੀ ਹੋਣੇ ਸੇ ਪਹਿਲੇ ਉਨਕਾ ਦਿਮਾਗ ਲਗਭਗ 90% ਵਿਕਸਿਤ ਹੋ ਜਾਤਾ ਹੈ। ਨਿਸ਼ੁਲਕ ਕਿੰਡਰ 3 ਔਰ 4 ਸਾਲ ਕੇ ਬੱਚੋਂ ਕੋ ਪ੍ਰਾਥਮਿਕ ਸਕੂਲ ਜਾਣਾ ਸ਼ੁਰੂ ਕਰਨੇ ਸੇ ਪਹਿਲੇ 2 ਸਾਲ ਕੀ ਉਪਯੋਗੀ ਸ਼ਿਕਸ਼ਾ ਉਪਲਬਧ ਕਰਵਾਤਾ ਹੈ ਔਰ ਪਰਿਵਾਰੋਂ ਕੇ ਪੈਸੋਂ ਕੀ ਬਚਤ ਕਰਾਤਾ ਹੈ। ਕਿੰਡਰ ਮੇ ਬੱਚੇ ਖੇਲ ਕੇ ਮਾਧਿਅਮ ਸੇ ਸਿੱਖਤੇ ਹੈ, ਜਿਸ ਸੇ ਉਨਕੋ ਮਹੱਤਵਪੂਰਨ ਸਮਾਜਿਕ, ਭਾਵਾਤਮਕ ਔਰ ਬੌਧਿਕ ਕੌਸ਼ਲ ਵਿਕਸਿਤ ਕਰਨੇ ਮੇ ਔਰ ਆਪਣੇ ਦੋਸਤ ਬਨਾਨੇ ਮੇ ਮਦਦ ਮਿਲਤੀ ਹੈ। wic.gov.au/kinder पर और अधिक जानकारी प्राप्त करें।

0: ਓਏ ਹੋਏ ਹੋਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਬਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 ਕਰੋੜ ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 ਕਰੋੜ ਤੇ ਪਰਦੇ ਤੋਂ ਉਤਰ ਗਈ। ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀ ਨਾ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ। ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਇਹਦਾ ਦਿੱਤਾ। ਪਰ ਕਤਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹੈ ਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ ਹੈ ਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ
1: ਪਲੀਜ਼।
0: ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹੈ ਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹੈ ਨਾ, ਇਹ ਸਭ ਜੋ ਵੀ ਹੁੰਦਾ, ਹੈ ਨਾ
1: ਜੀ,
0: ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ। ਉਹਨੇ ਸਾਰਾ ਬਿਜ਼ਨਸ ਮਾਡਲ ਸਮਝਾਇਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰੈਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਤਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਤਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹੈ ਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਤਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ਼ ਕਰਨਾ ਮੈਨੂੰ ਨਾਮ ਨਹੀਂ ਯਾਦ ਆ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲਿਊਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ। ਤੇ ਕਿਹਾ ਜਾਂਦਾ ਕਿ ਕਤਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ।
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ, ਹੁਣ ਕਿਸੇ ਨੀ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ, ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ ਹੈ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 ਕਰੋੜ ਜੋ ਉਹਦੀ ਵੈਲੂਏਸ਼ਨ ਹੈ, ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ। ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਰਾਈਟਸ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ।
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀਜ਼। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਯੂ ਹੈਵ ਟੂ ਸਟੱਡੀ, ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਚੀਜ਼, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ। ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਮੈਂ ਫੋਰ ਦੈਟ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ ਹੈ ਨਾ, ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਆ? ਉਹ ਇੱਕ ਇੰਡੈਕਸ ਫੰਡ ਆ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ, ਫਿਰ ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਆ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ? ਸੇਮ ਇਜ਼ ਦਾ ਕੇਸ ਵਿਦ ਹੇਅਰ। ਜੇ ਤੁਸੀਂ ASX 200 ਚ ਲਗਾਓਗੇ, ਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰੇ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲਾਗੇ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ, ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ, ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕਿ, ਇਹਦਾ ਮਤਲਬ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ ਇੱਕ ਦਾ 10 ਹੋ ਗਏ, ਤੂੰ ਵੀ ਲਾ ਦੇ, ਤਾਂ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਗੜੇ ਜਾਇੰਟ, ਤੁਸੀਂ ਐਪਲ ਚਲਾ ਦਿਓ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ ਹੈ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਹੀ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਹੈ, ਐਪਲ ਰੁਕਣਾ ਨਹੀਂ ਹੈ, ਟੈਸਲਾ ਰੁਕਣਾ ਨਹੀਂ ਹੈ, ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਹੈ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ, ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਵਿਦਿਨ, ਹੈ ਨਾ, 24 ਆਵਰਸ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ, ਹੈ ਨਾ, ਇਹ ਉਹੀ ਗੱਲ ਆ ਕਿ ਜੇ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ, ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਆ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਅਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਅਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਇਜ਼, ਬਹੁਤ ਜ਼ਿਆਦਾ ਮਸ਼ਹੂਰ ਆ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ, ਲੈਟ ਸਪੋਜ਼ ਐਮਾਜ਼ੋਨ 'ਚ ਹੈ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4,000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਕਿਸ ਲੈਵਲ ਦੀ ਹੈ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਹੋ, ਈ ਬੁੱਕ ਤੁਸੀਂ ਸੇਮ ਟੂ ਸੇਮ $2-2.5 ਦੀ ਖਰੀਦ ਸਕਦੇ ਹੋ ਹੈ ਨਾ। ਤਾਂ ਲੋਕ ਏ ਆਈ ਦੀ ਮਦਦ ਨਾਲ ਅਗੇਨ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, ਏ ਆਈ ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡਸੈਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਹੈ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ, ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ ਇਹ ਚੀਜ਼ਾਂ 'ਚ। ਜੋ ਸੋਸ਼ਲ ਮੀਡੀਆ ਜਾਂ ਏ ਆਈ ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ, ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
2: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ, ਨੀਡ ਮਨੀ, ਠੀਕ ਹੈ। ਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ, ਜਾਂ ਉਹਨੂੰ ਥੋੜ੍ਹਾ ਸਮਾਂ ਲੱਗੇਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ, ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ, ਟ੍ਰੇਡਿੰਗ ਦੇ ਵਿੱਚ ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ ਹੈ।
0: ਨੁਕਸਾਨ ਸਿੱਖਣਾ ਤਾਂ ਹਰ ਚੀਜ਼ ਕਿ
2: ਮੈਂ ਮੋੜ ਚੁੱਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
2: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਕਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਕਿਤੇ ਮਿਲੀਅਨਸ ਦੇ ਵਿੱਚ ਆਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਹਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਅਤੇ ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਤਾਂ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ।
2: ਹਾਂ, ਜਦੋਂ ਕੋਵਿਡ ਦੇ ਟਾਈਮ ਬਹੁਤ ਸੀ,
0: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
2: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੇ ਸੀ, ਹੁਣ ਤਾਂ ਇਹਨਾਂ ਨੇ ਵੀ ਘੱਟ ਕਟੌਤੀਆਂ ਜਿਹੀਆਂ ਕਰਤੀਆਂ ਨਾ। ਬਸ ਉਸ ਤੋਂ ਬਾਅਦ ਕੀ ਹੈ ਕਿ ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਪਲੇ ਹੌਲੀ ਹੌਲੀ ਘੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ, ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਹਾਂ, ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਡੇ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉੱਥੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ 'ਚੋਂ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ ਤਾਂ ਉਹਨੇ ਦੀ ਵਿਕਣੀ ਹੈ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਓ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਮਪਲ। ਇਹ ਵੀ ਇੱਕ ਸਾਈਡ ਅਸਰ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ।
0: ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ, ਚਲੋ ਆਪਾਂ ਇਹ ਵੀ ਕਰਤਾ, ਜੇ ਸਮਝੋ ਤੁਹਾਡੇ ਕੋਲ ਥੋੜ੍ਹਾ ਜਿਹਾ ਅਗੇਨ ਪੈਸਾ ਹੈ, ਇਨਵੈਸਟ ਕਰਨ ਲਈ ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ ਚਾਈਨਾ ਤੋਂ, ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ ਤੇ ਇਸ ਚੀਜ਼ ਦਾ ਹਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾਉਣਾ ਚਾਹੀਦਾ
2: ਸਮਾਨ। ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਕਿ ਜਿਹੜੀ ਇੱਥੇ ਵੈਰੀ ਕੋਮਨ ਆ ਚੰਗੇ ਭਲੇ ਪ੍ਰਾਈਸ ਤੇ ਮਿਲੇ। ਤੁਹਾਨੂੰ ਕੋਈ ਯੂਨੀਕ ਜਿਹੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਸ ਵੀ ਕੰਪੀਟ ਕਰੋ, ਅਤੇ ਕੁਆਲਿਟੀ ਤਾਂ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ, ਪਰ ਥੋੜ੍ਹਾ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕੀ ਇਹਦੇ ਅੰਦਰ ਨੋਟਿਸ ਕੀਤਾ, ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ ਹਨਾ, ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, SEO ਵਗੈਰਾ ਸਾਰਾ ਕੁਛ ਹਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ, ਇਹ ਗੱਲ ਆ। ਬਹੁਤੇ ਲੋਕ ਸਮਝੋ, ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ, ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ। ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ। ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਉਂਗਾ ਨਾ ਅਤੇ ਵੇਚ ਲਊਂਗਾ। ਪਰ ਯੂਜਲੀ ਅੱਜ ਦੇ ਦੌਰ 'ਚ, ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ, ਫਿਰ ਤੁਸੀਂ ਫਸ ਜਾਂਦੇ।
2: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼ ਨੂੰ, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ, ਉਹ ਹੀ ਗੱਲ ਹੈ ਨਾ, ਜੋ ਦਿਖਤਾ ਹੈ ਉਹ ਵਿਕਦਾ ਹੈ। ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ, ਆਪਾਂ
0: ਨੂੰ ਦੋ
2: ਘੰਟੇ ਦੀ ਕਲੀਨਿੰਗ ਕਰ ਲਈ ਹੈ ਨਾ, ਸਾਈਡ ਲਈ ਜਿੱਦਾਂ ਹੋ ਗਿਆ, ਹੈਂਡੀਮੈਨ ਹੈ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ ਪਰ ਇੱਦਾਂ ਸਾਈਡਲੀ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਔਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ ਪਰ ਸਟਿਲ ਜੇ ਉਹਨੂੰ ਨੌਲੇਜ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਰਿਹਾ ਹੈ ਨਾ, ਦੋ ਦਿਨ ਵਾਸਤੇ।
0: ਹਾਂ ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ ਫਿਰ ਸਕਿੱਲ ਲੈ ਜਾਂਦੇ ਨਾ,
2: ਸਕਿੱਲ ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ
2: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਆ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ, ਹੋਮ ਫੂਡ ਬੇਸ ਤਾਂ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ ਤੇ 36 ਦੁਕਾਨਾਂ ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲਣੀ ਹੈ ਤੇ ਵੇਚਣਾ ਤੇ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ ਹਨਾ, ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
2: ਇਮੇਜ ਬਣੀ ਹੈ ਨਾ,
0: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ ਹਨਾ ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ, ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
2: ਵਿਜੂਲਾਈਜ਼ ਨਹੀਂ ਕਰ ਪਾਉਣਾ।
0: ਕਈ ਲੋਕਾਂ ਨੂੰ ਕੈਮਰਾ ਦੇ ਬੈਕ ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਆ
2: ਉੱਥੇ ਮਾਰ ਖਾ
0: ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ ਆ।
2: ਬਿਲਕੁਲ, ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ।
0: ਬਿਲਕੁਲ, ਹੈ ਨਾ,
2: ਕਿਉਂਕਿ ਇਹ ਵੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ, ਜੇ ਨਹੀਂ ਆਉਂਦੀ ਤੇ ਫਿਰ ਦੂਜੀ ਚੇਂਜ ਕਰ ਲਓ। ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤੇ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ।
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ, ਹੈ ਨਾ, ਇਹਦੇ 'ਤੇ ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ, ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਬਾਅਦ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ। ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ, ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ, ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ, ਉਹ ਇਹ ਆ ਕਿ ਈਦਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ, ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ। ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ, ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ, ਉਹ ਹੁਣ ਖਤਮ ਹੋ ਗਈ ਆ, ਉਹ ਬਹਾਨਾ। ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ, ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ, ਆਪਣੇ ਆਪ ਨਾਲ ਬੈਠੋ ਅਤੇ ਇਹ ਦੇਖੋ ਕਿ ਤੁਹਾਨੂੰ ਜੈਨੂਅਨਲੀ ਕੀ ਪਸੰਦ ਹੈ। ਇਹ ਨਹੀਂ ਕਹਿੰਦਾ ਪੈਸਾ, ਉਹ ਹਰ ਕਿਸੇ ਨੂੰ ਪਸੰਦ ਆ, ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ ਹੋ
2: ਪਸੰਦ ਤੋਂ ਬਾਅਦ 'ਚ ਆਪੇ ਨਾਲ ਆਉਣਾ ਨਾ,
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫ਼ਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ, ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ, ਉੱਦਾਂ ਦਾ ਕੰਮ ਲੱਭੋ। ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ ਪੁਗਾਉਣ ਲਈ ਚਾਹੀਦੀ ਹੈ, ਆਪਣੇ ਉਸ ਕੰਮ ਦੇ ਟੋਪ 5 ਬਿਜ਼ਨਸਮੈਨ ਦੇਖੋ ਕੌਣ ਨੇ, ਦੇਖੋ ਉਹ ਲੋਕ ਕੀ ਕਰ ਰਹੇ ਨੇ, ਉਹਨਾਂ ਨੂੰ ਜਸਟ ਕਾਪੀ ਪੇਸਟ ਕਰਨਾ ਸ਼ੁਰੂ ਕਰੋ। ਐਂਡ ਯੂ ਨੀਡ ਐਜੂਕੇਸ਼ਨ, ਐਜੂਕੇਸ਼ਨ ਸਭ ਕੁਛ ਅੱਜ ਤੁਹਾਡੇ ਸਾਹਮਣੇ ਹੈ, ਜਾਂ ਤਾਂ ਵੈਰੀ ਲੋ ਕੋਸਟ ਜਾਂ ਫਿਰ ਫ੍ਰੀ।
2: ਪਰ ਇਹ ਵੀ ਨਹੀਂ ਹੈ ਕਿ ਤੁਸੀਂ ਜੇ ਕਾਪੀ ਪੇਸਟ ਕਰ ਰਹੇ ਹੋ ਤੇ ਕੀਪ ਔਨ ਕਾਪੀ ਪੇਸਟਿੰਗ, ਜਸਟ ਲਰਨ ਫਰੋਮ ਦੈਮ ਹਾਊ ਇਟ ਵਰਕਸ,
0: ਬੇਸਿਕਲੀ ਪ੍ਰੋਸੈਸ ਸਮਝੋ,
2: ਪੁੱਟ ਯੋਰ ਓਨ ਐਫਰਟਸ ਐਂਡ ਓਨ ਪੁਆਇੰਟ ਆਫ ਵਿਊਜ਼, ਕਿਉਂਕਿ ਜਿੰਨਾ ਚਿਰ ਤੁਸੀਂ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ,
0: ਬਿਲਕੁਲ
2: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ। ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ, ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ, ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ ਕੋਈ ਕੋਈ, ਅਤੇ ਤੁਸੀਂ ਸਿਰਫ ਸਿੱਖਣਾ ਆ, ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ, ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ। ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ, ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ, ਮੈਂ ਕਰਾਂ ਨਾ ਕਰਾਂ, ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ। ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ, ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ, ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ। ਤੁਸੀਂ ਮੰਨ ਲਓ ਕਰਕੇ ਵੇਖੋ, ਤੁਹਾਨੂੰ ਲੱਗਣ ਲੱਗ ਪੈਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ। ਜਦੋਂ ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ, ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ।
0: ਐਬਸੋਲੂਟਲੀ
2: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਹਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ, ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਇਹ ਕਰਨਾ ਸ਼ੁਰੂ ਕਰੋ। ਜਦੋਂ ਮਨ ਦੀ ਗੱਲ ਕਰਨ ਲੱਗ ਪਏ, ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ, ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ,
0: ਖੁਸ਼ੀ ਖੁਸ਼ੀ ਕਰੋਗੇ। ਇਹ ਗੱਲ ਸਹੀ ਹੈ ਬਿਲਕੁਲ, ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ। ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ, ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ, ਸਲਾਹਾਂ ਲਓ, ਸਲਾਹਾਂ ਨੂੰ ਲੈ ਕੇ ਸਮਝੋ ਅਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਅਪਲਾਈ ਉਹ ਕਰੋ। ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ। ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ, ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ ਸਾਡੇ ਨਾਲ। ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ। ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ, ਮਜ਼ਾ ਆ ਗਿਆ, ਭੁੱਲ ਚੁੱਕ ਹੋਈ ਹੋਵੇ ਮਾਫ਼ ਕਰੋ, ਲਵ ਯੂ ਆਲ, ਟੇਕ ਕੇਅਰ, ਸੀ ਯੂ ਟਾਟਾ ਬਾਏ ਬਾਏ। ਇਹ ਸੀਗਾ ਐਪੀਸੋਡ ਬੋਇਜ਼ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰਤ। ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ।

नहीं करना, वो जाके अपनी भैंस चराए।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ ਇੰਸ਼ੋਰੈਂਸ

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: ਉਹ ਬੈਲੀਆਂ ਦੇ ਟੋਚਨ ਤਾਂ ਟਾਈ ਰਹਿੰਦੇ ਨੇ ਧਾਕੜ ਜੇ ਕਬਜਾ ਛਡਾਈ ਲੈਂਦੇ ਨੇ ਉਹ ਬੈਲੀਆਂ ਦੇ ਟੋਚਨ ਤਾਂ ਟਾਈ ਰਹਿੰਦੇ ਨੇ ਧਾਕੜ ਜੇ ਕਬਜਾ ਛਡਾਈ ਲੈਂਦੇ ਨੇ ਚੜਦਾ ਸਟੇਨ ਉੱਤੇ ਪਟਾ ਅੱਲੜੀ ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ ਉਹ ਲੁੱਟ ਦਾ ਨਜ਼ਾਰੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ अपने घर दे होर नेड़े महसूस करो।
1: व्याह, खुशी या किसी भी खास मौके लिए ज्वेलरी होनी चाहिए है खास, तुन्ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। ज्वेलर्स, परोसे दी निशानी।
2: हाँ जी हाँ जी,

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ

don't know why people get jealous of me, bro.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਹਾਂਜੀ ਹਾਂਜੀ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ। ਏ ਬੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਔਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦ।

ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤ ਕਾਲ, ਕੜੀਏ ਸ਼ਬਦ ਸੱਚੀ ਟਕਸਾਲ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਧ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿੰਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਯਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪਾਉਣ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁ ਸਾਜ ਸਨਹ ਦੁਰਜਾ।

ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਬਾਲਕ ਬਾਲੀਏ ਦੂ ਜਹਾਨ ਜੀਵਨ ਜੁਗ ਦਰਸਾ ਕੇ ਨਿਰੰਕਾਰ ਨਾਲ ਅਭੇਦ ਕਰਨ ਵਾਲੇ ਸੱਚੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਮੁਬਾਰਕ ਗੋਦ ਵਿੱਚ ਸੱਜ ਬੈਠੀ ਅਤਿ ਸਤਿਕਾਰਤ ਗੁਰੂ ਖਾਲਸਾ ਸਤਸੰਗੀ ਜਨੋਂ ਵਡਭਾਗੇ ਹਾਂ ਜੋ ਮਹਾਨ ਪਵਿੱਤਰ ਅਸਥਾਨ ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਐਸੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਜਿੱਥੇ ਸਰੀਰ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਉੱਥੇ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਤੁਸੀਂ ਡੰਡਾਉਤ ਕੀਤੀ ਹੈ। ਸਤਿਗੁਰੂ ਜੀ ਦੇ ਅੱਜ ਪਵਿੱਤਰ ਅਸਥਾਨ ਤੋਂ ਆਇਆ ਮੁੱਖ ਵਾਕ ਹੈ ਵੀ ਮੁੱਖ ਵਾਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੱਜ ਕੇ ਆਖੋ ਧੰਨ ਧੰਨ ਗੁਰੂ ਰਾਮਦਾਸ ਜੀ। ਔਰ ਖਾਸ ਤੌਰ 'ਤੇ ਮੈਂ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਐਸੀ ਰੋਜ਼ਾਨਾ ਰੂਟੀਨ ਬਣਾਈ ਹੋਈ ਹੈ, ਨਿੱਤ ਦਾ ਕਰਮ ਬਣਾਇਆ ਹੋਇਆ, ਨੇਮ ਬਣਾਇਆ ਹੋਇਆ ਨਿਤਾ ਪ੍ਰਤੀ। ਖਾਸ ਤੌਰ 'ਤੇ ਇਸ ਇਲਾਕੇ ਦੀ ਸੰਗਤ ਵੱਡੇ ਭਾਗ ਕੈਸੀਆਂ ਰਹਿਮਤਾਂ, ਕੋਈ ਵੀ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਸਤਿਗੁਰੂ ਜੀ ਉਹਦੀਆਂ ਝੋਲੀਆਂ ਭਰਦੇ ਨੇ, ਰਹਿਮਤਾਂ ਨਾਲ ਭਰਦੇ ਨੇ। ਔਰ ਇਸ ਅਸਥਾਨ 'ਤੇ ਆਣ ਕੇ ਇੱਕ ਹੁਲਾਸ ਮਿਲਦਾ ਹੈ, ਇੱਕ ਪ੍ਰੇਮ ਮਿਲਦਾ ਹੈ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਿਆਰ ਮਿਲਦਾ ਹੈ, ਇੱਥੇ ਅਰਦਾਸਾਂ ਪੂਰੀਆਂ ਹੁੰਦੀਆਂ। ਹਾਂ, ਸ਼ਰਤ ਇਹ ਹੈ ਕਿ ਗੁਰੂ ਦੀ ਦੱਸੀ ਹੋਈ ਰਹਿਤ ਮੁਤਾਬਕ ਫਿਰ ਜੀਵਨ ਵੀ ਬਤੀਤ ਕਰੀਏ। ਗੁਰੂ ਸੁਣਦਾ ਹੈ, ਗੁਰੂ ਜਾਗਦਾ ਦੇਖਦਾ ਹੈ, ਗੁਰੂ ਤੁਰਠ ਕੇ ਸਾਡੀਆਂ ਝੋਲੀਆਂ ਭਰਦਾ ਹੈ, ਨਾਮ ਦੀਆਂ ਝੋਲੀਆਂ, ਸੰਸਾਰੀ ਸਾਡੀਆਂ ਸਾਰੀਆਂ ਜੋ ਮਨੋਕਾਮਨਾਵਾਂ ਨੇ ਉਹ ਪੂਰੀਆਂ ਕਰਦਾ ਹੈ ਕਿ ਜੀਵਨ ਰਹਿਤ ਵਿੱਚ ਹੋਵੇ। ਸੋ ਆਓ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਅਸੀਸਾਂ ਲੈਂਦੇ ਹੋਏ ਆਪਣੇ ਹਿਰਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦੇ ਹੋਏ ਸਾਰੇ ਹਾਜ਼ਰੀ ਲਗਵਾਓ। ਔਰ ਮੁੱਖ ਵਾਕ ਦੀ ਅੱਜ ਜੋ ਵਿਚਾਰ ਹੈ ਉਹ ਯਤਨ ਕਰਾਂਗੇ ਕਿ ਸਾਰੇ ਮਿਲ ਕੇ ਗੁਰੂ ਸਾਹਿਬ ਜੀ ਦੀ ਵਡਿਆਈਆਂ ਕਰ ਸਕੀਏ। ਆਓ ਇੱਕੋ ਵਾਰੀ ਕਹਿਣ 'ਤੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਸਾਰੇ ਨਤਮਸਤਕ ਹੁੰਦੇ ਨੇ। ਉਹਨਾਂ ਦੀ ਮਹਾਨ ਸੇਵਾ ਦਾ ਜੋ ਤੁਸੀਂ ਇਤਿਹਾਸ ਸਰਵਣ ਕਰਦੇ ਜੇ ਉਹ ਵੀ ਬੇਮਿਸਾਲ ਹੈ, ਉਹਦੇ ਵਰਗਾ ਇਤਿਹਾਸ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਪਨ ਤੋਂ ਲੈ ਕੇ ਗੁਰੂ ਸ਼ਰਨ ਵਿੱਚ ਆਉਣਾ, ਗੁਰੂ ਸ਼ਰਨ ਦੇ ਵਿੱਚ ਗੁਰੂ ਆਸ਼ੇ ਮੁਤਾਬਕ ਸੇਵਾ ਕਰਨੀ, ਇਹ ਬੜਾ ਪਰਉਪਕਾਰੀ ਜੀਵਨ ਹੈ ਉਹਨਾਂ ਦਾ। ਔਰ ਫਿਰ 21 ਸਾਲ ਲਗਾਤਾਰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਜਿੱਥੇ ਸੇਵਾ ਕੀਤੀ ਹੈ, ਉੱਥੇ ਸਾਹਿਤ ਰਚਨਾ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੜੇ ਵੱਡੇ ਪਰਉਪਕਾਰ ਨੇ। 30 ਰਾਗਾਂ ਦੇ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਉਹਨਾਂ ਨੇ ਬਾਣੀ ਦੀ ਰਚਨਾ ਕੀਤੀ ਹੈ, ਪਰ ਇਸ ਵਾਸਤੇ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਜਿਹੜੇ 21 ਸਾਲ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਆ, ਉਹਨਾਂ ਨੇ ਜਿੱਥੇ ਸੇਵਾ ਕਮਾਈ ਉੱਥੇ ਗੁਰਬਾਣੀ ਨੂੰ ਕਮਾਇਆ। ਗੁਰਬਾਣੀ ਇਸ ਜਗ ਮਹਿ ਚਾਨਣ, ਉਹ ਗਿਆਨ ਉਹ ਪ੍ਰਕਾਸ਼ ਸਤਿਗੁਰੂ ਜੀ ਦੇ ਹਿਰਦੇ ਵਿੱਚ ਆਪ ਅਵਤਰਤ ਹੋਇਆ, ਭਾਵ ਉਹ ਪਿਆਰ ਬਾਣੀ ਦਾ ਜਿਹੜਾ ਹੈ। ਬਾਣੀ ਦਾ ਪਿਆਰ ਕੀ ਹੈ ਕਿ ਅੱਜ ਨਿਤਨੇਮ ਕੀਤਾ ਹੈ ਅਤੇ ਫਿਰ ਚਾਹ ਹੈ ਮਹਾਰਾਜ ਜੀ ਕੱਲ੍ਹ ਵੀ ਕਿਰਪਾ ਕਰਿਓ। ਸਹਿਜ ਪਾਠ ਆਰੰਭ ਕੀਤਾ ਹੈ, ਸੰਪੂਰਨ ਹੋ ਗਿਆ ਅਤੇ ਫਿਰ ਕਿਰਪਾ ਕੀ ਹੈ, ਬਖਸ਼ਿਸ਼ ਕੀ ਹੈ, ਅਗਲਾ ਸਹਿਜ ਪਾਠ ਆਰੰਭ ਹੋ ਜਾਵੇ। ਇਹ ਐਸੀ ਰਹਿਮਤ ਹੈ। ਔਰ ਸਤਿਗੁਰੂ ਜੀ ਅੱਜ ਦਾ ਪਾਵਨ ਜਿਹੜਾ ਸ਼ਬਦ

0: ਹੈ। ਇਹ 725 ਅੰਗ ਤੇ ਸੁਭਾਏਮਾਨ ਹੈ। ਤਿਲੰਗ ਰਾਗ ਦੇ ਵਿੱਚ ਸਤਿਗੁਰ ਜੀ ਅੱਜ ਇਸ ਸ਼ਬਦ ਦਾ ਉਚਾਰਨ ਕਰਦੇ ਹਨ।
1: ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ।
0: ਇਹ ਸਾਰੇ ਸ਼ਬਦ ਦਾ ਜਿਹੜਾ ਮਨੋਰਥ ਹੈ, ਵਿਸ਼ਾ ਹੈ, ਗੁਰੂ ਦਾ ਸਿੱਖ ਤੇ ਗੁਰੂ ਦੀ ਪ੍ਰੀਤ ਜਿਹੜੀ ਹੈ। ਪਹਿਲਾਂ ਤਾਂ ਸਾਨੂੰ ਗੁਰੂ ਦੇ ਆਸ਼ੇ ਨੂੰ ਸਮਝਣਾ ਪਵੇਗਾ। ਗੋ ਤੋਂ ਹਨੇਰਾ, ਰੂਹ ਤੋਂ ਭਾਵ ਪ੍ਰਕਾਸ਼। ਉਹ ਗੁਰੂ ਜਿਹੜਾ ਹਨੇਰਾ ਦੂਰ ਕਰਦਾ ਹੈ, ਅੰਦਰ ਦੇ ਹਨੇਰੇ ਨੂੰ ਕੱਟ ਕੇ ਚਾਨਣ ਬਖਸ਼ਿਸ਼ ਕਰਦਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਮਿਨਾਸ਼। ਅਗਿਆਨਤਾ ਦਾ, ਕਿਉਂਕਿ ਸਾਰਾ ਭਰਮ ਅਗਿਆਨਤਾ ਕਰਕੇ ਹੈ, ਦੁਵੈਸ਼ ਦਾ, ਦੂਜੇ ਦਾ, ਇੱਕ ਪਰਮਾਤਮਾ ਇੱਕ ਅਕਾਲ ਪੁਰਖ ਨਾਲ ਜੋੜਨ ਦਾ ਵਸੀਲਾ ਕੇਵਲ ਤਾਂ ਕੇਵਲ ਗੁਰੂ ਦੀ ਸ਼ਰਨ ਹੈ। ਬਲਿਹਾਰੀ ਗੁਰੇ ਆਪਣੇ, ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਅਲਾਗੀ ਵਾ। ਜੇ ਸੌ ਚੰਦਾ ਉੱਗ ਵਹਿ, ਸੂਰਜ ਚੜੇ ਹਜ਼ਾਰ, ਭਾਵੇਂ ਹਜ਼ਾਰਾਂ ਸੂਰਜ ਚੜ ਜਾਣ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਦੀ ਜਿਹੜੀ ਵਿਸ਼ੇਸ਼ਤਾ ਕੀ ਹੈ? ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿੱਖ ਉਦਰੇ, ਨਾਨਕ ਹਰ ਗੁਣ ਗਾਓ। ਉਹ ਗੁਰੂ ਜਿਹੜਾ ਸਿੱਖ ਦਾ, ਸਿੱਖ ਦੇ ਜੀਵਨ ਦਾ ਭਲਾ ਕਰਦਾ ਹੈ, ਉਸ ਦਾ ਉਧਾਰ ਕਰਦਾ ਹੈ। ਜਦੋਂ ਅਸੀਂ ਗੁਰੂ ਦੇ ਜੀਵਨ 'ਤੇ ਬੋਲਦੇ ਹਾਂ, ਫਿਰ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੀ ਵੀ ਗੱਲ ਕਰਦੇ ਹਾਂ ਵੀ ਸਤਿਗੁਰੂ ਜਿਹੜੇ ਸਨ, ਉਹ ਸੇਵਾ ਦੇ ਪੁੰਜ ਸਨ, ਉਹਨਾਂ ਨੇ ਮਨੁੱਖਤਾ 'ਤੇ ਪਰਉਪਕਾਰ ਕੀਤਾ। ਜਦੋਂ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਵਿਸ਼ੇਸ਼ਤਾ ਵਿੱਚ ਕਰਦੇ ਹਾਂ, ਇੱਕ ਗੱਲ ਕਿਤੇ ਨਾ ਕਿਤੇ ਅੱਜ ਦਾ ਸਿੱਖ ਵਿਸਰ ਗਿਆ ਕਿ ਗੁਰੂ ਜੋਤ ਹੈ। ਗੁਰੂ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਤਾਂ ਨਹੀਂ, ਅਭੇਦ ਹੈ। ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਐਸਾ ਮਲਾਹ ਹੈ, ਗੁਰੂ ਐਸਾ ਵਕੀਲ ਹੈ ਜਿਹੜਾ ਸਾਡੀ ਦਰਗਾਹ ਵਿੱਚ ਸਹਾਇਤਾ ਕਰ ਸਕਦਾ। ਦੁਨਿਆਵੀ ਉਸਤਾਦ ਹੋ ਸਕਦੇ ਨੇ, ਟੀਚਰ ਹੋ ਸਕਦੇ ਨੇ, ਤੁਸੀਂ ਕਾਰੋਬਾਰ ਕਰਨਾ, ਉਹਦਾ ਵੀ ਕੋਈ ਨਾ ਕੋਈ ਜਿਹੜਾ ਉਸਤਾਦ ਹੋ ਸਕਦਾ। ਬੜੇ ਬੜੇ ਬਿਜ਼ਨਸ ਜਿਹੜੇ ਨੇ ਉਹ ਖੜ੍ਹੇ ਕੀਤੇ ਹੋਏ ਨੇ। ਇਸੇ ਤਰ੍ਹਾਂ ਦੁਨਿਆਵੀ ਜਿਹੜਾ ਉਸਤਾਦ ਹੈ, ਕੇਵਲ ਦੁਨਿਆਵੀ ਜਿਹੜੇ ਹੈ, ਉਹਦੇ ਕੋਲ ਜੋ ਗੁਣ ਹੈ, ਹੁਨਰ ਹੈ, ਉਹ ਤੁਹਾਨੂੰ ਸਾਨੂੰ ਦੇ ਸਕਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਸਤਿਗੁਰੂ ਬਾਰੇ ਸੁਣਿਆ ਸੀ, ਉਹੋ ਜਿਹਾ ਹੂ ਬਹੂ ਗੁਰੂ ਜਿਹੜਾ ਪਰਉਪਕਾਰੀ ਹੈ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਵਿਛੋੜਾ ਬੜਾ ਵੱਡਾ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੂ, ਚਿਰ ਪਿਓ ਦਰਸ਼ਨ ਦੇਖੇ। ਚਿਰਾਂ ਤੋਂ ਜਿਹੜਾ ਸਾਡਾ ਵਿਛੋੜਾ ਹੋਇਆ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦੜਾਏ ਦਾ, ਐਸਾ ਮੰਤਰ ਗੁਰੂ ਦੀ ਬਾਣੀ, ਗੁਰੂ ਦਾ ਪਿਆਰ। ਵੈਸੇ ਮੈਂ ਬੇਨਤੀ ਕਰਾਂ, ਅਸੀਂ ਜਦੋਂ ਸਿਮਰਨ ਦੀ ਗੱਲ ਕਰਦੇ ਹਾਂ ਤੇ ਭਾਵੇਂ ਕਥਾ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ ਜਾਂ ਕੀਰਤਨ ਸਰਵਣ ਕਰਦੇ ਹਾਂ, ਜਦੋਂ ਕੀਰਤਨ ਸਰਵਣ ਕਰਦਿਆਂ ਹੋਇਆਂ ਗੁਰੂ ਦਾ ਪਿਆਰ ਚੇਤੇ ਵਿੱਚ ਰਹੇ, ਗੁਰੂ ਦੇ ਸ਼ਬਦ ਦੀ ਹਿਰਦੇ ਵਿੱਚ ਯਾਦ ਰਹੇ, ਇੱਕ ਓਅੰਕਾਰ ਵਿਸਰੇ ਨਾ, ਤੇ ਮੈਂ ਕਹਿੰਦਾ ਕਿ ਤੁਸੀਂ ਭਾਵੇਂ ਚੱਲਦਿਆਂ ਫਿਰਦਿਆਂ ਕਿਰਤ ਕਰਦਿਆਂ, ਜਦੋਂ ਤੁਸੀਂ ਆਪਣੀ ਰਸਨਾ ਤੋਂ ਉਚਾਰਨ ਕਰਕੇ ਉਸ ਕਰਤੇ ਦਾ ਨਾਮ ਕੰਨਾਂ ਰਾਹੀਂ ਸੁਣਦੇ ਜੇ, ਸਿਮਰਨ ਦੀ ਐਡੀ ਵੱਡੀ ਵਿਸ਼ਾਲਤਾ ਹੈ ਕਿ ਤੁਸੀਂ ਭਾਵੇਂ ਦੂਰ ਬੈਠੇ ਹੋਏ ਜੇ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਬਹੁਤ ਸੰਗਤਾਂ ਦੂਰ ਬੈਠੀਆਂ ਹੋਈਆਂ ਨੇ, ਪਰ ਉਹ ਇੱਕ ਗੱਲ ਕਹਿੰਦੀਆਂ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਡੇ ਦਿਲ ਦੀ ਧੜਕਣ ਹੈ, ਹਾਰਟ ਬੀਟ ਹੈ। ਸਵੇਰੇ ਅੰਮ੍ਰਿਤ ਵੇਲੇ ਹਰ ਘਰ ਦੇ ਵਿੱਚ TV ਆਉਣ ਹੁੰਦਾ ਹੈ, ਔਰ ਮੈਂ ਦੇਖਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਦੀ ਤਾਂਘ ਹੁੰਦੀ ਹੈ, ਭਾਵੇਂ ਉਹ ਉਸ ਵੇਲੇ ਸਮਾਂ ਨਹੀਂ ਹੁੰਦਾ, ਉਹ ਆਪਣੇ ਕਾਰੋਬਾਰ ਦੇ ਵਿੱਚ ਹੁੰਦਾ, ਕਿਰਤ ਕਰਦਿਆਂ ਸਮੇਂ ਦਾ ਵੀ ਫਰਕ ਹੈ, ਪਰ ਜਿਗਿਆਸਾ ਇਹ ਹੁੰਦੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਬੋਲ ਮੇਰੀ ਝੋਲੀ ਵਿੱਚ ਪੈ ਜਾਣ। ਗੁਰੂ ਦੇ ਨਾਲ ਐਸਾ ਪ੍ਰੇਮ ਹੈ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਹਰ ਨਾਮੋ ਮੰਤਰ ਦੜਾਏਂਦਾ ਕੱਟੇ ਹਉਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਧੁਰ ਤੋਂ ਸੰਜੋਗ ਪਿਆ ਹੈ ਤਾਂ ਗੁਰਦੁਆਰੇ ਸਾਹਿਬ ਤੱਕ ਅਸੀਂ ਪਹੁੰਚ ਸਕਦੇ ਹਾਂ। ਜਿਨ੍ਹਾਂ ਦਾ ਨਿੱਤ ਕਰਮ ਹੁੰਦਾ ਉਹ ਵਾਰ ਵਾਰ ਸ਼ੁਕਰਾਨਾ ਕਰਨ। ਗੁਰੂ ਨੇ ਬੜੀ ਵੱਡੀ ਰਹਿਮਤ ਕੀਤੀ ਹੈ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇਖੋ ਕੈਸਾ ਪਰਉਪਕਾਰ ਕਰ ਰਹੇ ਨੇ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ, ਆ ਮੇਰੇ ਗੁਰਸਿੱਖ ਮਿੱਤਰ ਮਿਲ, ਤੂੰ ਮੇਰੇ ਗੁਰੂ ਦਾ ਪਿਆਰਾ ਹੈ।
1: ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ।
0: ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਕਿਉਂਕਿ ਗੁਰੂ ਦਾ ਉਪਦੇਸ਼ ਮੈਨੂੰ ਜੀਵਨ ਜਾਚ ਬਖਸ਼ਦਾ ਹੈ।
1: ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
0: ਹੇ ਮੇਰੇ ਗੁਰੂ ਦੇ ਪਿਆਰੇ ਸਿੱਖ, ਮੈਨੂੰ ਮਿਲ, ਮੈਨੂੰ ਮਿਲ, ਕਿਉਂਕਿ ਤੂੰ ਗੁਰੂ ਦੇ ਚਰਨਾਂ ਵਿੱਚ ਜਾ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰਕੇ ਜਿੱਥੇ ਤੂੰ ਆਪਣਾ ਜੀਵਨ ਸਫਲਾ ਕਰ ਰਿਹਾ ਹੈ, ਤੇਰੇ ਜੀਵਨ ਦੇ ਵਿੱਚ ਗੁਰੂ ਦੇ ਦੀਦਾਰ ਹੁੰਦੇ ਨੇ ਤੇਰੇ ਜੀਵਨ, ਕਿਉਂਕਿ ਗੁਰਬਾਣੀ ਕੀ ਹੈ, ਅਮਲ ਹੈ। ਜਿਵੇਂ ਇੱਕ ਲਘੂ ਕਥਾ ਜਿਹੜੀ ਹੈ ਛੋਟੀ ਜੀ ਹੈ, ਕਿਸੇ ਨੇ ਲਿਖੀ ਹੈ, ਜਿਵੇਂ ਦੋ ਮਿੱਤਰ ਸਨ, ਉਹਨਾਂ ਨੇ ਦੂਰ ਜਾ ਕੇ ਜਿਹੜੀ ਹੈ ਕਿਤੇ ਇੰਟਰਵਿਊ ਦੇਣੀ ਸੀਗੀ ਅਤੇ ਸਮਾਂ ਸਵੇਰੇ ਘਰ ਤੋਂ ਚੱਲਣ ਦਾ 4 ਵਜੇ ਸੀਗੀ। ਮਾਂ ਉੱਠੀ, ਮਾਂ ਨੇ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਜਦੋਂ ਦੂਸਰਾ ਮਿੱਤਰ ਆਇਆ ਅਤੇ ਉਸ ਨੂੰ ਸੰਬੋਧਨ ਹੋ ਕੇ ਮਾਂ ਨੇ ਕਿਹਾ ਕਿ ਤੁਸੀਂ ਦੋਨੋਂ ਪ੍ਰਸ਼ਾਦਾ ਪਾਣੀ ਛਕ ਲਿਓ। ਕਹਿੰਦੇ ਨਹੀਂ, ਰਸਤਾ ਲੰਮਾ ਹੈ, ਆਪਾਂ ਰਸਤੇ ਦੇ ਵਿੱਚ ਛਕ ਲਵਾਂਗੇ। ਅਤੇ ਉਹ ਪ੍ਰਸ਼ਾਦਾ ਜਿਹੜਾ ਸੀਗਾ ਉਸ ਨੂੰ ਬੰਨ੍ਹ ਕੇ ਨਾਲ ਲੈ ਲਿਆ। ਅਤੇ ਜਦੋਂ ਕਿਤੇ ਦੂਰ ਦਾ ਸਫ਼ਰ ਹੋਵੇ ਅਤੇ ਜਿਹੜਾ ਡਰਾਈਵਰ ਹੁੰਦਾ, ਚਲਾਉਣ ਵਾਲਾ ਮਿੱਤਰ ਜਿਹੜਾ ਸੀਗਾ, ਉਸ ਦਾ ਮਨ ਸੀਗਾ ਕਿ ਥੋੜ੍ਹੇ ਸਮੇਂ ਸਫ਼ਰ ਕੱਟਣ ਤੋਂ ਬਾਅਦ ਹੀ ਪ੍ਰਸ਼ਾਦਾ ਛਕਿਆ ਜਾਏ। ਜਦੋਂ ਕਿ ਦੂਸਰੇ ਮਿੱਤਰ ਨੂੰ ਭੁੱਖ ਲੱਗੀ ਹੋਈ ਸੀਗੀ, ਉਹ ਵਾਰ ਵਾਰ ਕਹਿ ਰਿਹਾ ਸੀਗਾ ਕਿ ਗੱਡੀ ਰੋਕ ਕੇ ਪ੍ਰਸ਼ਾਦਾ ਛਕ ਲਈਏ, ਪਰ ਹੋ ਨਹੀਂ ਸਕਿਆ। ਲੰਬਾ ਸਫ਼ਰ ਹੀ, ਜਦੋਂ ਸਫ਼ਰ ਕੱਟਦਿਆਂ ਕੱਟਦਿਆਂ ਉਹ ਕੁਦਰਤੀ ਭੁੱਖ ਕਰਕੇ ਜਿਹੜੀ ਸੀਗੀ ਗੈਸ ਹੋ ਗਈ, ਅੱਜ ਵੀ ਹੋ ਜਾਂਦੀ ਹੈ, ਤਾਂ ਉਹ ਸਿਰ ਨੂੰ ਚੜ੍ਹ ਗਈ, ਬੇਹੋਸ਼ੀ ਹੋ ਗਈ, ਹੌਸਪੀਟਲ ਜਾਣਾ ਪਿਆ। ਹੌਸਪੀਟਲ ਜਾ ਕੇ ਡਾਕਟਰ ਨੇ ਕਿਹਾ ਕੋਈ ਡਰਨ ਵਾਲੀ ਗੱਲ ਨਹੀਂ, ਕੇਵਲ ਭੁੱਖ ਸੀਗੀ, ਭੁੱਖ ਕਰਕੇ ਜਿਹੜਾ ਸੀਗਾ ਇਹਦਾ ਬੈਲੈਂਸ ਵਿਗੜ ਗਿਆ, ਇਸਦੇ ਸਿਰ ਨੂੰ ਗੈਸ ਹੀ ਹੈ। ਅਤੇ ਉਸੇ ਵੇਲੇ ਫੋਨ ਵੀ ਚਲੇ ਜਾਂਦੇ ਨੇ, ਮਾਂ ਬਾਪ ਦੌੜੇ ਆ ਗਏ। ਉਸ ਵੇਲੇ ਤੱਕ ਪ੍ਰਸ਼ਾਦਾ ਛਕ ਲਿਆ ਸੀਗਾ, ਉਸ ਵੇਲੇ ਹੋਸ਼ ਆ ਗਈ ਸੀਗੀ, ਪਰ ਜਦੋਂ ਡਾਕਟਰ ਨੇ ਦੱਸਿਆ ਕਿ ਇਹ ਪ੍ਰਸ਼ਾਦਾ ਨਾ ਹੋਣ ਕਰਕੇ ਐਸਿਡ ਬਣ ਕਰਕੇ ਇਹ ਗੈਸ ਹੋਈ, ਬੇਹੋਸ਼ੀ ਹੋਈ, ਮਾਂ ਕਹਿੰਦੀ ਮੈਂ ਤਾਂ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਸੀਗਾ, ਮੈਂ ਤਾਂ ਬੜੀ ਮਿਹਨਤ ਕੀਤੀ ਸੀਗੀ ਕਿ ਪ੍ਰਸ਼ਾਦਾ ਜਿਹੜਾ ਹੈ ਉਹ ਛਕ ਲੈਣਗੇ, ਪਰ ਇਹਨਾਂ ਨੇ ਛਕਿਆ ਕਿਉਂ ਨਹੀਂ, ਉਹ ਕਾਰਨ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਪ੍ਰਸ਼ਾਦਾ ਭਾਵੇਂ ਗੱਡੀ ਵਿੱਚ ਪਿਆ ਹੋਇਆ ਸੀ, ਜਿਸ ਤਰ੍ਹਾਂ ਇਨਸਾਨ ਦੀ ਪਿਆਸ ਜਿਹੜੀ ਹੈ ਪਾਣੀ ਛਕਿਆ ਹੀ, ਹਾਂ ਮੂੰਹ ਗਿੱਲਾ ਹੋ ਸਕਦਾ ਹੈ, ਇਸੇ ਤਰ੍ਹਾਂ ਪ੍ਰਸ਼ਾਦਾ ਭਾਵੇਂ ਪੇਟ 'ਤੇ ਵੀ ਬੰਨ੍ਹ ਦਿੱਤਾ ਜਾਵੇ, ਉਹ ਪ੍ਰਸ਼ਾਦੇ ਦਾ ਲਾਭ ਕੋਈ ਨਹੀਂ। ਹੁਣ ਸਾਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰੂ ਦੀ ਸ਼ਰਨ ਵਿੱਚ ਆ ਕੇ ਜਿਸਨੇ ਗੁਰਬਾਣੀ ਰੂਪੀ ਪ੍ਰਸ਼ਾਦਾ ਉਪਦੇਸ਼ ਗ੍ਰਹਿਣ ਕਰ ਲਿਆ, ਕਿਉਂਕਿ ਜਦੋਂ ਤੱਕ ਉਪਦੇਸ਼ ਅਮਲ ਵਿੱਚ ਨਹੀਂ ਹੁੰਦਾ ਉਦੋਂ ਤੱਕ ਸਾਨੂੰ ਭੁਲੇਖਾ ਨਹੀਂ ਪੈਂਦਾ ਕਿ ਇਹ ਵਾਕਿਆ ਹੀ ਗੁਰੂ ਦਾ ਰੂਪ ਹੈ। ਜਦੋਂ ਇਨਸਾਨ ਦਾ ਪਰਮਾਤਮਾ ਦੀ ਬਾਣੀ ਨਾਲ ਪਿਆਰ ਹੋ ਜਾਂਦਾ, ਗੁਰੂ ਦੇ ਸ਼ਬਦ ਨੂੰ ਜਿਹੜਾ ਉਹ ਅਭਿਆਸ ਕਰਕੇ ਛਕਦਾ ਹੈ, ਕਿਉਂਕਿ ਇਹ ਸ਼ਬਦ ਗੁਰੂ ਦੀ ਉਹ ਬਖਸ਼ਿਸ਼ ਹੈ ਜਿਹੜੀ ਮੁੱਖ ਨਾਲ ਨਹੀਂ ਛਕਣੀ, ਕੰਨਾਂ ਰਾਹੀਂ ਛਕਣੀ ਹੈ, ਉਹ ਪਿਆਰ ਹਿਰਦੇ ਵਿੱਚ ਪੈਦਾ ਕਰਨਾ ਹੈ। ਐਸੇ ਗੁਰਸਿੱਖ ਬਾਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਕਿ ਆਏ ਮਿਲ ਗੁਰਸਿੱਖ ਆਏ ਮਿਲ

0: ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਹੁਕਮ ਨੂੰ ਮੰਨ ਲਿਆ ਉਹਦੇ ਤੋਂ ਬਲਹਾਰ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਕਿਉਂਕਿ ਜਿਹੜੀ ਗੁਰੂ ਦੀ ਆਗਿਆ ਹੈ ਉਸ ਆਗਿਆ ਮੁਤਾਬਕ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਰ ਨਾਮ ਤੇ ਆਵੇ। ਇਹ ਵੱਡੀ ਪ੍ਰੇਰਨਾ ਗੁਰੂ ਰਾਮਦਾਸ ਮਹਾਰਾਜ ਜੀ ਕੇ ਸਾਨੂੰ ਰਹਿਤ ਮਰਿਆਦਾ ਦਿੱਤੀ ਹੈ। ਤਿੰਨ ਸਮੇਂ ਗੁਰਮਤ ਦੇ ਆਸ਼ੇ ਮੁਤਾਬਕ, ਇੱਕ ਅੰਮ੍ਰਿਤ ਵੇਲਾ, ਇੱਕ ਸੋਦਰ ਹੈ, ਇੱਕ ਸੋਹਿਲਾ ਸਾਹਿਬ ਹੈ, ਇਹ ਰਹਿਤ ਮਰਿਆਦਾ ਸਾਡੀ। ਤਿੰਨ ਸਮੇਂ ਪਰਮਾਤਮਾ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਐਸੇ ਗੁਰੂ ਦੇ ਸਿੱਖ ਦੇ ਕੋਲੋਂ ਜਦੋਂ ਅਸੀਂ ਜੀਵਨ ਜਾਚ ਵੇਖਦੇ ਹਾਂ, ਗੁਰੂ ਦੀ ਆਗਿਆ ਵਿੱਚ ਅਸੀਂ ਦੇਖਦੇ ਹਾਂ, ਐਸੇ ਗੁਰਸਿੱਖ ਤੋਂ ਕੁਰਬਾਨ ਜਾਈਏ।
1: ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹਉ ਵਾਰੀ।
0: ਜਿਨ੍ਹਾਂ ਨੇ ਆਪਣੇ ਪੂਰੇ ਗੁਰੂ ਦੇ ਦਰਸ਼ਨ ਕੀਤੇ ਨੇ, ਦੀਦਾਰ ਕੀਤੇ ਨੇ, ਉਸ ਗੁਰਸਿੱਖ ਤੋਂ ਵੀ ਮੈਂ ਵਾਰ ਨੇ ਜਾਂਦਾ ਹਾਂ।
1: ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਾਧ ਬਲਿਹਾਰੀ।
0: ਇੱਕ ਤਾਂ ਅਸੀਂ ਨੌਕਰੀ ਕਰਦੇ ਹਾਂ ਤੇ ਦੂਸਰੀ ਕੀ ਹੈ? ਚਾਕਰੀ। ਚਾਕਰੀ ਚਾਹ ਨਾਲ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਜਿਹੜੀ ਹੈ ਚਾਹ ਨਾਲ ਕੀਤੀ ਹੈ, ਹਿਰਦੇ ਨਾਲ ਕੀਤੀ ਹੈ, ਉਹਨਾਂ ਤੋਂ ਵੀ ਮੈਂ ਬਲਹਾਰ ਜਾਂਦਾ ਹਾਂ।
1: ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
0: ਹਰੀ ਦਾ ਨਾਮ ਔਖਦ ਹੈ, ਔਸ਼ਧੀ ਹੈ, ਉਹ ਦੁੱਖ ਖਤਮ ਕਰਨ ਵਾਲਾ ਹੈ। ਬੋਲ ਹਰ ਨਾਮ ਸਫਲ ਸਾ ਕਰੀ, ਗੁਰ ਉਪਦੇਸ਼ ਸਭ ਦੁੱਖ ਪਰਹਰੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੀ ਐਸੀ ਬਖਸ਼ਿਸ਼ ਹੈ। ਅਸੀਂ ਤਿੰਨ ਤਾਪ ਮੰਨਦੇ ਹਾਂ, ਆਦ ਵਿਆਦ ਉਪਾਦ, ਕਹਿੰਦੇ ਇੱਥੇ ਗਿਣਤੀ ਦੀ ਗੱਲ ਨਹੀਂ। ਜਨਮਾਂ ਜਨਮਾਂ ਦੇ ਦੁੱਖ ਲੱਗੇ ਹੋਣ, ਬੜਾ ਵੱਡਾ ਵਿਛੋੜੇ ਦਾ ਦੁੱਖ ਹੈ, ਕਹਿੰਦੇ ਇਹ ਸਾਰੇ ਦੁੱਖ ਗੁਰੂ ਦੇ ਉਪਦੇਸ਼ ਰਾਹੀਂ ਅਮਲ ਵਿੱਚ ਲੈ ਆਈਏ। ਫਿਰ ਬੇਨਤੀ ਹੈ ਗੁਰੂ ਦੇ ਉਪਦੇਸ਼ ਨੂੰ ਅਮਲ। ਹਾਂ, ਬਾਣੀ ਪੜ੍ਹਦੇ ਹਾਂ ਮੁਬਾਰਕ ਹਾਂ, ਬਾਣੀ ਕੰਠ ਕਰਦੇ ਹਾਂ ਮੁਬਾਰਕ ਹੈ, ਫਿਰ ਬਾਣੀ ਨੂੰ ਵਿਚਾਰਦੇ ਹਾਂ ਮੁਬਾਰਕ ਹੈ, ਪਰ ਇੱਥੇ ਵਿਚਾਰ ਚੱਲ ਰਹੀ ਆ ਉਹ ਗੁਰਮੁਖ, ਉਹ ਗੁਰਸਿੱਖ ਜਿਸ ਦਾ ਆਚਰਣ ਜਿਹੜਾ ਹੈ ਉਹ ਗੁਰੂ ਦੇ ਆਸ਼ੇ ਮੁਤਾਬਕ ਹੈ।
1: ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ।
0: ਨਿਸਤਾਰਾ ਜਿਹੜਾ ਭਵਜਲ ਸੰਸਾਰ ਹੈ, ਗੁਰੂ ਦੀ ਸੇਵਾ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਿਸ ਭਾਵਨਾ ਦੇ ਨਾਲ ਭਾਈ ਲਹਿਣਾ ਜੀ ਨੇ ਸੇਵਾ ਕੀਤੀ ਸੀਗੀ, ਜਿਸ ਭਾਵਨਾ ਦੇ ਨਾਲ ਬਜ਼ੁਰਗ ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ ਸੀਗੀ, ਜਿਸ ਭਾਵਨਾ ਦੇ ਨਾਲ ਭਾਈ ਜੇਠਾ ਜੀ ਨੇ ਸੇਵਾ ਕੀਤੀ ਸੀਗੀ, ਤੇ ਫਿਰ ਕੀ ਹੁੰਦਾ? ਗੁਰੂ ਰੂਪ ਹੋ ਜਾਈਦਾ ਤੇ ਮਰਨ ਤੋਂ ਬਾਅਦ ਨਹੀਂ, ਜਿਉਂਦਿਆਂ ਜੀ ਸਾਨੂੰ ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ।
1: ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ।
0: ਹਾਂ, ਕਿਹੜੇ ਜਨ ਪਰਿਵਾਰ ਨੇ? ਅਸੀਂ ਕਹਿੰਦੇ ਨੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ। ਜਨ ਬਣਨਾ ਹੈ, ਸਿੱਖਾਂ ਗੁਰੂ ਦੇ ਚਰਨਾਂ ਵਿੱਚ ਆਣ ਕੇ ਗੁਰੂ ਦਾ ਰੂਪ ਹੋ ਜਾਣਾ ਹੈ, ਤੇ ਜਿਹੜੇ ਇਸ ਨਾਮ ਨੂੰ ਧਿਆਉਂਦੇ ਨੇ, ਇਸ ਨਾਮ ਦੀ ਔਸ਼ਧੀ ਨੂੰ ਹਿਰਦੇ ਵਿੱਚ ਯਾਦ ਕਰਦੇ ਨੇ, ਉਹ ਫਿਰ ਸਦਾ ਫਿਰ ਪਰਮਾਤਮਾ ਦੇ ਘਰ ਦੇ ਵਿੱਚ ਪਰਵਾਨ ਹੋ ਜਾਂਦੇ ਨੇ।
1: ਤਿੰਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
0: ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਐਸੇ ਗੁਰਸਿੱਖ ਤੋਂ ਵਾਰਨੇ ਜਾਂਦੇ ਆ, ਕੁਰਬਾਨ ਜਾਂਦੇ ਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਅਰਾਧਿਆ ਹੈ।
1: ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
0: ਹੁਣ ਪ੍ਰਭੂ ਨੂੰ ਵਡਿਆਈ ਕਿਹੜੀ ਚੰਗੀ ਲੱਗਦੀ ਹੈ? ਜਦੋਂ ਅਸੀਂ ਪਿਆਰ ਨਾਲ ਬਾਣੀ ਪੜ੍ਹਦੇ ਹਾਂ, ਭਾਵੇਂ ਇੱਕ ਪੰਕਤੀ ਹੀ ਸਾਰਾ ਦਿਨ ਉਚਾਰਦੇ ਹਾਂ, ਤੇ ਉਹ ਫਿਰ ਗੁਰੂ ਨੂੰ ਭਾ ਜਾਂਦੀ ਹੈ। ਸੋ ਐਸੇ ਗੁਰਸਿੱਖ ਪਰਵਾਨ ਨੇ ਜਿਹੜੇ ਗੁਰੂ ਨੂੰ ਭਾ ਜਾਂਦੇ ਨੇ, ਜਦੋਂ ਸਾਵਧਾਨ ਇਕਾਗਰ ਚੀਤ ਹੋ ਕੇ ਗੁਰੂ ਦੀ ਉਸਤਤ ਕਰਦੇ ਨੇ।
1: ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ।
0: ਤੇ ਇਸ ਸੇਵਾ ਤੋਂ ਬਾਅਦ ਜਿਹੜੇ ਗੁਰਮੁਖ ਜਿਹੜੇ ਨੇ ਉਹ ਫੇਰ ਹਰ ਫਲ ਭਾਵੇ ਉਹ ਫਲ ਪ੍ਰਾਪਤ ਕਰਦੇ ਨੇ ਜਿਹੜਾ ਪਰਮਾਤਮਾ ਵਾਹਿਗੁਰੂ ਇਸ ਸੰਸਾਰ ਦੇ ਭਲੇ ਵਾਸਤੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੇ ਭਲੇ ਵਾਸਤੇ ਕਿੱਡਾ ਵੱਡਾ ਪਰਉਪਕਾਰ ਕੀਤਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਹੇ ਉਬਾਰ।
1: ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ।
0: ਪ੍ਰਹਿਣੀ ਪ੍ਰੇਮ, ਜਿਨ੍ਹਾਂ ਦੀ ਆਪਣੇ ਗੁਰੂ ਸ਼ਬਦ ਦੇ ਨਾਲ ਪ੍ਰੇਮ ਪੈ ਗਿਆ, ਜੀ ਪ੍ਰਭ ਨਾਲੇ, ਹੁਣ ਹਰ ਵੇਲੇ ਉਹ ਆਤਮਕ ਜੀਵਨ ਦੇਣ ਵਾਲੀ ਬਾਣੀ ਨਾਲ ਪਿਆਰ ਹੋ ਜਾਂਦਾ, ਹਿਰਦਾ ਜਿਹੜਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।
1: ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ।
0: ਉਹ ਆਪਣੇ ਪਿਆਰੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਜੀਵਦੇ ਨੇ, ਜਿਹੜਾ ਹਰ ਵੇਲੇ ਨਾਲ ਹੀ ਉਸ ਦੀ ਹਰ ਵੇਲੇ ਸੰਭਾਲ ਕਰਦੇ ਹਨ।
1: ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ।
0: ਜਿਨ੍ਹਾਂ ਗੁਰਮੁਖਾਂ ਨੇ ਆਪਣਾ ਪਿਆਰਾ ਪ੍ਰਭੂ ਪਰਮਾਤਮਾ ਵਾਹਿਗੁਰੂ ਸੇਵਿਆ ਹੈ, ਉਸ ਤੋਂ ਕੁਰਬਾਨ ਜਾਂਦੇ ਹਾਂ, ਉਸ ਤੋਂ ਸਦਕੇ ਜਾਂਦੇ ਹਾਂ, ਉਸ ਤੋਂ ਵਾਰ ਨੇ ਜਾਂਦੇ ਹਾਂ।
1: ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ।
0: ਜਿੱਥੇ ਪਰਿਵਾਰ ਦਾ ਛੁਟਕਾਰਾ ਹੁੰਦਾ ਉੱਥੇ ਨਾਲ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਛਡਾਇਓ ਵੇਲੇ, ਜਿੱਥੇ ਸਾਰਾ ਪਰਿਵਾਰ ਦਾ ਛੁਟਕਾਰਾ ਹੁੰਦਾ ਉੱਥੇ ਜਗਤ ਦਾ ਵੀ ਭਲਾ ਹੁੰਦਾ। ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ। ਐਡਾ ਵੱਡਾ ਪਰਵਾ ਜਿਹੜਾ ਪਰਉਪਕਾਰ ਜਿਹੜਾ ਹੈ ਉਹ ਗੁਰਮੁਖ ਕਰਦੇ ਹਨ।
1: ਗੁਰ ਪਿਆਰ ਹਰ ਸੇਵਿਆ ਗੁਰ ਧਨ ਗੁਰ ਧਨੋ।
0: ਧਨ ਗੁਰੂ ਹੈ, ਧਨ ਗੁਰੂ ਹੈ, ਜਿਨ੍ਹਾਂ ਪਿਆਰਿਆਂ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ।
1: ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ।
0: ਜਿਸ ਗੁਰੂ ਨੇ ਮਹਾਨ ਉਪਦੇਸ਼ ਦੇ ਕੇ ਸੱਚ ਦਾ ਮਾਰਗ ਦੱਸਿਆ, ਪੁੰਨ ਵੱਡ ਪੁੰਨੋ, ਵੱਡਾ ਪੁੰਨ, ਵੱਡਾ ਪੁੰਨ ਫਲ ਜਿਹੜਾ ਹੈ ਉਹ ਗੁਰੂ ਦੀ ਰਹਿਮਤ ਨਾਲ ਬਖਸ਼ਿਸ਼ ਹੋਇਆ ਹੈ।
1: ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ।
0: ਜਿਹੜੇ ਗੁਰੂ ਦੇ ਸਿੱਖ ਗੁਰੂ ਦੀ ਸੇਵਾ ਕਰਦੇ ਨੇ ਸੇ ਪੁੰਨ ਪ੍ਰਾਣੀ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ।
1: ਜਨ ਨਾਨਕ ਤਿੰਨ ਕਉ ਵਾਰਿਆ ਸਦਾ ਸਦਾ ਕੁਰਬਾਣੀ।
0: ਜਨ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਲਹਾਰ ਜਾਂਦੇ ਨੇ, ਵਾਰਨੇ ਜਾਂਦੇ ਨੇ, ਜਿਨ੍ਹਾਂ ਦਾ ਜੀਵਨ ਗੁਰੂ ਆਸ਼ੇ ਮੁਤਾਬਕ ਹੋ ਜਾਂਦਾ ਹੈ।
1: ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
0: ਉਹ ਜੀਵ ਇਸਤਰੀਆਂ ਗੁਰਮੁਖ ਸਹੇਲੀਆਂ ਜਿਹੜੀਆਂ ਫਿਰ ਨਾਮ ਜਪਦੀਆਂ ਜਪਦੀਆਂ ਗੁਰੂ ਨੂੰ ਵੀ ਭਾ ਜਾਂਦੀਆਂ, ਉਹ ਆਤਮਾ ਵਾ। ਕਿਉਂਕਿ ਜਦੋਂ ਕਿਤੇ ਅਸੀਂ ਰਾਤ ਦਿਨ ਸਿਮਰਨ ਕਰਦਿਆਂ ਕਰਦਿਆਂ ਗੁਰੂ ਦੀ ਯਾਦ ਵਿੱਚ ਗੁਜ਼ਾਰਦੇ ਹਾਂ ਨਾ, ਫਿਰ ਜਿੰਨੀ ਤਾਂਘ ਸਾਡੇ ਅੰਦਰ ਹੁੰਦੀ ਹੈ ਉਨੀ ਹੀ ਤਾਂਘ ਸਤਿਗੁਰੂ ਜੀ ਦੇ ਅੰਦਰ ਹੁੰਦੀ ਹੈ, ਉਨਾ ਹੀ ਪਿਆਰ ਭਾਵ ਉਹ ਭਾ ਜਾਂਦੀਆਂ ਹਨ।
1: ਹਰ ਦਰਗਹ ਪਹਿਨਾਈਆ ਹਰ ਆਪ ਗਾਲ ਲਾਈਆ।
0: ਦਰਗਾਹ ਦੇ ਵਿੱਚ ਹਰ ਦਰਗੇ ਪਹਿਨਾਈ ਆ, ਹਰ ਆਪ ਦਰਗਾਹ ਵਿੱਚ ਸਨਮਾਨ ਇੱਜ਼ਤ ਜਿਹੜਾ ਸਤਿਕਾਰ ਹੈ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਭਾਵ ਉਹਨਾਂ ਦਾ ਦਰਗਾਹ ਵਿੱਚ ਜਿਹੜਾ ਹੈ ਉਹ ਆਪ ਪਰਮਾਤਮਾ ਅਕਾਲ ਪੁਰਖ ਵੱਲੋਂ ਸਨਮਾਨ ਕੀਤਾ ਜਾਂਦਾ ਹੈ।
1: ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ।
0: ਜਿਹੜੇ ਗੁਰਮੁਖ ਜਿਹੜੇ ਨੇ ਨਾਮ ਨੂੰ ਧਿਆਉਣਾ ਕਰਦੇ ਨੇ ਤਿੰਨ ਦਰਸ਼ਨ ਦੀਜੇ, ਐਸੀ ਰਹਿਮਤ ऐसी कृपा जड़ी ऐसे गुरमुखां ते हो जांदी है।
1: हम तिन के चरण पखाल दे धूड़ कोल कोल बीजे।
0: जन नानक धूड़ मंगे तिस गुरसिखी जो आप जपे अवरे नाम जपावे। भाव सत संगत साध मुख परी जिन्ना दे नाम विच रंगे हुए जड़े इंसान ने उन्हां दे चरणा दी धूड़। एक छोटी जी विचार दास ने सरवण कीती सीगी गुरु नानक साहब महाराज जी दे पावन प्रकाश दिहाड़े ते ननकाणा साहब। उत्थे बहुत हकीम ने सिख भाई भी ने हकीम बड़े बड़े उगे हकीम ने। जदों ननकाणा साहब जाओ तुसीं बाजार विच देखियो उत्थे मुसलमान वीर भी जड़े ने बड़े बड़े उन्हां दे हत्थां विच सफा है बख्शिश है। धूड़ की बख्शिश सतसंगत की चरणा की धूड़ की बख्शिश। जदों गुरु नानक साहब महाराज जी का प्रकाश दिहाड़ा हुंदा उत्थी की करदा है कि उत्थों की प्रबंधक कमेटी को आग्या लैके एक मुसलमान हकीम अपने मैट लै आउंदा ते फिर सारी संगत देशों विदेशों तो जदों उत्थे नमस्कार हुंदी है वह जिहड़ी धूड़ है चरण की संगत की वह अपने फिर दवाखाने विच जड़ा लै आउंदा वह सोचता लोग कहिंदे आ तेरे हाथ विच बड़ी सफा है पर वह कहिंदा नहीं ये गुरु नानक साहब महाराज जी की कृपा है ये गुरु नानक साहब महाराज जी दे गुरसिखां दी कृपा है। ऐसी बख्शिश ऐसी धूड़ नूं जड़ा है वह जिथे हर गुरसिख लोचदा है उत्थे संसार विच दूर दराडे जड़े सिख बैठे हुए ने उन्हां दी तांग हुंदी कदों सचखंड श्री हरिमंदर साहब जाइए। ऐ गुरु की सेवा जदों हुंदी है गार की सेवा जदों सफाई की सेवा हुंदी है अज तक उन्होंने वह गार सांभ के रखी हुई है अपने घरां दे विच क्योंकि गुरु साहब जी की हर ये ना सोचिए कि यह आम धरती है ये आम धरती नहीं दुनिया के उत्ते कोई ऐसा धार्मिक अस्थान नहीं जिदे चार दरवाजे होन। दुनिया के उत्ते कोई सर्वसांझा अस्थान नहीं जिथों ये उपदेश सारियां वास्ते होवे खत्री ब्राह्मण सूद वैस उपदेश चौं वर्णा को सांझा। धन गुरु अर्जन देव महाराज जी का किड्डा वड्डा परोपकार है इस धरती दे उत्ते इसे करके इस धरती नाल प्यार लगा जड़ा है हर सिख का इन्ना ज्यादा है कि इत्थे आण के तुसी देख लो जोड़े घर दे विच देख लो किते वेख लो हर सिख सोचता है कि गुर दे सिख दी चरणा दी धूड़ जिहड़ी आ उह मेरे मत्थे ते लग जाए यह सफा है। सो सतगुर जी ऐसे गुरसिखां दी महानता बारे दसदे हन।
1: पान सुपारी खातिया मुख बीड़िया लाईया।
0: हुण दूसरा पासा गुरमुख तो बाद मनमुख भी है मनमुख औगणा ते विकार दे विच और जिहड़ा माया दा पसारा है उहदी खिच हर समय जिहड़ी आ उह विकारां वाले पासे है इस करके उह नशा भी करदे ने नशे दे विच तरह तरह के नशे आ जांदे अज तां मैडिकल नशे भी आ चुके ने। अज मैं निम्रता सहित बेनती करांगा पूरे पंजाब वासियां नूं घट तो घट गुरु घर दे वजीर ग्रंथी साहिबानां नूं कि पंजाब दे विच जिहड़ा छेवां दरिया नशे का चल रहा है जरूर जोदड़ी अरदास करियो करो नौजवान धियां पुत्तरां वास्ते कि ये जिहड़ा कोड़ है समाज नूं लगा होया इहदे वास्ते समाजिक चेतना जरूरी है। यह सरकारां तुहाडे नौजवानां तक घर नशा पहुंचाउण दा प्रबंध कर रहियां ने इन्हां ने नशा नहीं रोकना गुरद्वारा साहिब जी दीआं प्रबंधक कमेटियां नूं मते पाउण पैणगे और जिहड़े इस वेले नशे दे सौदागर ने श्रोमणी गुरद्वारा प्रबंधक कमेटी धर्म प्रचार कमेटी वालों हर वेले सिंह सजो लहर तहत कार्ज किए जाते हैं घर घर प्रचारक जा रहे ने काम किया जा रहा वड्डी संस्था है और मैं एक बेनती करा इन्नी वड्डी संस्था इन्नी पुरानी संस्था किसे होर कौम दे कोल नहीं ਜਿੱਡਾ ਵੱਡਾ ਪ੍ਰਬੰਧ ਹੈ, ਕਿੰਨੀ ਖੂਬਸੂਰਤ ਪ੍ਰਬੰਧਕ ਕਮੇਟੀ ਤੁਹਾਡੇ ਕੋਲ ਹੈ, ਤੁਹਾਡੇ ਕੋਲ ਇੱਕ ਢਾਲ ਹੈ, ਸਿੱਖਾਂ ਦੀ ਇੱਕ ਢਾਲ। ਦਾਸ ਜਿੱਥੇ ਵੀ ਗਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਿੱਥੇ ਵੀ ਲੋੜ ਪੈਂਦੀ ਹੈ, ਭਾਵੇਂ ਨੌਰਥ ਈਸਟ ਦੀਆਂ 7 ਸਟੇਟਾਂ ਨੇ, ਭਾਵੇਂ ਦੱਖਣ ਭਾਰਤ ਦੀ ਗੱਲ ਹੈ, ਭਾਵੇਂ ਉੱਤਰੀ ਭਾਰਤ ਦੀ ਗੱਲ ਹੈ, ਜਿੱਥੇ ਵੀ ਪ੍ਰਚਾਰਕ ਦੀ ਲੋੜ ਪੈਂਦੀ ਹੈ। ਪਰ ਮੈਂ ਬੇਨਤੀ ਕਰਾਂ ਕਿ ਸਮਾਜ ਵਿੱਚ ਚੇਤਨਾ ਹੋਵੇ, ਸਮਾਜ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਇਕੱਲਾ ਪ੍ਰਬੰਧਕਾਂ ਦਾ ਫਰਜ਼ ਨਹੀਂ। ਮੈਂ ਕਹਿੰਦਾ ਜਿਹੜੇ ਪੰਚ ਸਰਪੰਚ ਯੋਗ ਚੁਣੇ ਹੋਏ ਨੇ, ਉਹ ਵੀ ਨਸ਼ਈ ਨਹੀਂ ਹੋਣੇ ਚਾਹੀਦੇ। ਜੋ ਉਹਨਾਂ ਦੇ ਹੱਥ ਵਿੱਚ ਗਲਾਸੀ ਹੈ ਤਾਂ ਉਹ ਸਾਡੇ ਸਮਾਜ ਦਾ ਭਲਾ ਨਹੀਂ ਕਰ ਸਕਦੇ। ਭਾਵੇਂ IAS IPS ਅਫਸਰ ਪੜਾ ਲਓ, ਬਣਾ ਲਓ, ਦੁਨਿਆਵੀ ਵਿੱਦਿਆ ਡਾਕਟਰ ਤੇ ਕੋਲ ਵੀ ਨਸ਼ਾ ਹੋ ਸਕਦਾ। ਇੱਕ ਗੁਰਮਤ ਹੈ, ਇੱਕ ਗੁਰਬਾਣੀ ਹੈ, ਇਸ ਗੁਰਬਾਣੀ ਦੇ ਨਾਲ ਜੀਵਨ ਸਫਲਾ ਕੀਤਾ ਤੇ ਉੱਚਾ ਸੁੱਚਾ ਕੀਤਾ ਜਾ ਸਕਦਾ। ਇਸ ਵਾਸਤੇ ਜਿਹੜੇ ਵੱਡੇ ਵੱਡੇ ਸੌਦਾਗਰ ਨੇ ਉਹਨਾਂ ਦੇ ਨਸ਼ਾ ਜਿਹੜਾ ਵੰਡਣ ਦਾ ਕੰਮ ਕਰਦੇ ਨੇ, ਮੈਂ ਫੇਰ ਬੇਨਤੀ ਕਰਾਂ ਸਰਕਾਰਾਂ ਨੇ ਇਸ ਬੰਨੇ ਆਉਣਾ, ਤੁਸੀਂ ਆਪ ਇਕੱਠੇ ਹੋਵੋ। ਹਰ ਮਾਤਾ ਹਰ ਪਿਤਾ ਆਪਣੇ ਬੱਚੇ ਨੂੰ ਗੁਰਬਾਣੀ ਨਾਲ, ਗੁਰੂ ਸ਼ਬਦ ਦੇ ਨਾਲ, ਗੁਰੂ ਦੀ ਸਾਖੀ ਨਾਲ ਜੋੜਨ ਦਾ ਉਪਰਾਲਾ ਕਰੇ। ਜਿੱਥੇ ਦੁਨਿਆਵੀ ਵਿੱਦਿਆ ਚਾਹੀਦੀ ਹੈ, ਉੱਥੇ ਧਰਮ ਦੀ ਵਿੱਦਿਆ ਚਾਹੀਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜਾ ਮਨਮੁੱਖ ਹੈ ਉਹ ਐਸੇ ਜਿਹੜੇ ਆ ਕਰਮ ਜਿਹੜੇ ਨੇ, ਔਗਣ ਜਿਹੜੇ ਨੇ, ਉਸ ਦੇ ਜੀਵਨ ਵਿੱਚ ਜੋ ਮਾਇਆ ਕਰਕੇ ਆ, ਮਾਇਆ ਦੇ ਅਧੀਨ ਉਹ ਇਹਨਾਂ ਵਿਭਚਾਰਾਂ ਵਿੱਚ ਪਿਆ ਰਹਿੰਦਾ ਹੈ।
1: ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆ।
0: ਤੇ ਫਿਰ ਹਰੀ ਦਾ ਨਾਮ ਕਦੇ ਚੇਤੇ ਹੀ ਨਹੀਂ ਕੀਤਾ, ਯਾਦ ਹੀ ਨਹੀਂ ਕੀਤਾ, ਤੇ ਫਿਰ 84 ਲੱਖ ਜੂਨ ਦਾ ਬੜਾ ਵੱਡਾ ਚੱਕੜ ਜਿਹੜਾ ਉਹ ਪੈ ਜਾਂਦਾ ਹੈ। ਫਿਰ ਜਮ ਜਿਹੜੇ ਆ ਉਹ ਜਮਾਂ ਦੀ ਫਾਈ ਵਿੱਚ ਪੈ ਜਾਂਦੇ ਹਨ।
1: ਜਿਨ ਹਰ ਨਾਮਾ ਹਰ ਚੇਤੇ ਆ ਹਿਰਦੈ ਔਰ ਤਾਰੇ।
0: ਹੁਣ ਭਾਗਸ਼ਾਲ ਕਿਹੜੇ ਨੇ ਇਹ ਵੀ ਜਵਾਬ ਦਿੰਦੇ ਨੇ, ਜਿਨ੍ਹਾਂ ਹਰੀ ਦਾ ਨਾਮ ਚੇਤੇ ਕੀਤਾ, ਸਿਮ੍ਰਿਤੀ ਦੇ ਵਿੱਚ ਯਾਦ ਕੀਤਾ ਹੈ, ਆਪਣੇ ਹਿਰਦੇ ਦੇ ਵਿੱਚ ਉਰਧਾਰਿਆ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਉਧਾਰ ਕਿਹਦਾ ਹੋਣਾ? ਉਧਾਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੇ ਕਰੂਲੀਆਂ ਕਰਾਂਗੇ ਪਿਆਸ ਨਹੀਂ ਜਿਹੜੀ ਮਿਟਣੀ, ਇਸ ਦੇ ਅੰਦਰ ਜਿਹੜਾ ਹੈ ਸਾਨੂੰ ਜਾਣਾ ਪਵੇਗਾ, ਗੁਰਬਾਣੀ ਦੇ ਨਾਲ ਪਿਆਰ ਕਰਕੇ ਗੁਰਬਾਣੀ ਨੂੰ ਹਿਰਦੇ ਵਿੱਚ ਸਿਮਰਤੀ ਵਿੱਚ ਵਸਾਉਣਾ ਪਵੇਗਾ। ਤਾਂ ਐਸੇ ਗੁਰਸਿੱਖ ਜਿਹੜੇ ਨੇ ਉਹਨਾਂ ਦਾ ਗੁਰਬਾਣੀ ਹੀ ਆਧਾਰ ਬਣ ਜਾਂਦਾ ਹੈ।
1: ਦਿਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ।
0: ਤੇ ਉਹ ਜਗ ਜੀਵਨ ਦਾਤੇ ਦੇ ਨਾਲ ਮਿਲ ਕੇ ਉਹ ਗੁਰੂ ਨੂੰ ਫੇਰ ਜਿਹੜੇ ਨੇ ਪਿਆਰੇ ਲੱਗਦੇ ਹਨ।
1: ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
0: ਨਾਮ ਰੂਪੀ ਖਜ਼ਾਨਾ, ਨਿਧਾਨ ਖਜ਼ਾਨਾ ਕੋਈ ਵਿਰਲਾ ਹੀ ਗੁਰਮੁਖ ਜਾਣਦਾ ਹੈ। ਔਰ ਸੱਚੀ ਗੱਲ ਹੈ, ਜਿੱਡਾ ਵੱਡਾ ਸਾਡੇ ਕੋਲ ਵਿਰਸਾ ਹੈ, ਜਿੱਡਾ ਵੱਡਾ ਇਤਿਹਾਸ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰਬ ਸਾਂਝਾ ਉਪਦੇਸ਼ ਹੈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣੇ ਆਈ, ਕਿੱਡਾ ਵੱਡਾ ਉਪਦੇਸ਼ ਹੈ। ਔਰ ਇਸ ਉਪਦੇਸ਼ ਨੂੰ ਜਿਹੜਾ ਹੈ ਅਸੀਂ ਆਪਣੇ ਜੀਵਨ ਵਿੱਚ ਆਧਾਰ ਬਣਾਉਣਾ ਹੈ, ਆਸਰਾ ਬਣਾਉਣਾ ਹੈ।
1: ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ।
0: ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਫੇਰ ਬੋਲਨੇ ਵੀ ਜਿਨ੍ਹਾਂ ਨੂੰ ਐਸਾ ਗੁਰੂ ਭੇਟਿਆ, ਮਿਲਾਪ ਹੋ ਜਾਂਦਾ ਤੇ ਫੇਰ ਉਹ ਰੰਗੇ ਰਹਿੰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਇਹ ਬਚਨ ਕਰਦੇ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਖੇੜਾ, ਉਹ ਆਨੰਦ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ, ਉਹ ਗੁਰੂ ਰਾਹੀਂ ਪ੍ਰਾਪਤ ਹੋ ਗਿਆ।
1: ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ।
0: ਉਸ ਨੂੰ ਦਾਤਾ ਗੁਰੂ ਸਮਝਿਆ ਜਾਂਦਾ ਹੈ ਜਿਸਨੇ ਸਾਰਾ ਪਸਾਰਾ ਕੀਤਾ ਹੋਇਆ ਹੈ।
1: ਹੋ ਗੁਰ ਵਿਟਹੋ ਸਦ ਵਾਰਿਆ ਜਿਨ ਦਿੱਤੜਾ ਨਾਓ।
0: ਮੈਂ ਉਸ ਗੁਰੂ ਤੋਂ ਬਲਹਾਰ ਕੁਰਬਾਨੇ ਜਾਂਦਾ ਜਿਨ੍ਹਾਂ ਨੇ ਮੇਰੀ ਝੋਲੀ ਵਿੱਚ ਨਾਮ ਧਨ ਪਾਇਆ ਹੈ।
1: ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
0: ਉਹ ਗੁਰੂ ਧਨ ਹੈ ਜਿਸਨੇ ਸਾਨੂੰ ਸੁਨੇਹਾ ਉਪਦੇਸ਼ ਜਿਹੜਾ ਹੈ ਪਰਮਾਤਮਾ ਦਾ ਹਰੀ ਦਾ ਸਾਨੂੰ ਬਖਸ਼ਿਸ਼ ਕੀਤਾ ਹੈ।
1: ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
0: ਹੁਣ ਗੁਰੂ ਦੇ ਦਰਸ਼ਨ ਕਰ ਕਰਕੇ ਮਨ ਵਿਕਸਦਾ ਹੈ, ਮਨ ਖੇੜੇ ਵਿੱਚ ਆਉਂਦਾ ਹੈ, ਮਨ ਚਾਹ ਹੁਲਾਸ ਵਿੱਚ ਆਉਂਦਾ ਹੈ।
1: ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
0: ਹੁਣ ਗੁਰੂ ਦੀ ਰਸਨਾ ਜਿਹੜੀ ਆ ਪਰਮਾਤਮਾ ਦਾ ਨਾਮ ਜਪਦੀ ਆ, ਬੋਲਦੀ ਹੈ। ਸ਼ਬਦ ਜਿਹੜਾ ਹੈ ਜਿਸ ਨੂੰ ਕਹਿੰਦੇ ਆ ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੋਰਾਨੀ, ਕਿਉਂਕਿ ਸ਼ਬਦ ਜਿਹੜਾ ਹੈ ਉਸਦਾ ਕੋਈ ਆਕਾਰ ਨਹੀਂ ਹੈ। ਉਸਦਾ ਆਕਾਰ ਨਾ ਸਮਝਿਓ ਕਿ ਸ਼ਬਦ ਜਿਹੜਾ ਹੈ ਉਸਦਾ ਕੋਈ ਆਕਾਰ ਹੈ, ਕਿਉਂਕਿ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਉਹ ਸ਼ਬਦ ਜਿਹੜਾ ਸਾਰੀ ਰਚਨਾ ਕਰਨ ਵਾਲਾ ਜਿਹੜਾ ਸ੍ਰਿਸ਼ਟੀ ਦੇ ਵਿੱਚ ਇੱਕ ਸਾਰਾ ਪਸਾਰਾ ਇੱਕ ਸ਼ਬਦ ਨਾਲ ਹੋਇਆ, ਪਰ ਜਦੋਂ ਉਹ ਸ਼ਬਦ ਗੁਰੂ ਦੀ ਰਸਨਾ ਤੇ ਆਉਂਦਾ ਫਿਰ ਉਹ ਗੁਰੂ ਦੀ ਬਾਣੀ ਬਣ ਜਾਂਦਾ। ਗੱਜ ਕੇ ਆਖੋ ਸਤਨਾਮ। ਉਹ ਬਾਣੀ ਜਿਹੜੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ। ਉਹ ਸ਼ਬਦ ਜਦੋਂ ਰਸਨਾ ਤੇ ਆਉਂਦਾ ਤੇ ਕਹਿੰਦੇ ਫਿਰ ਉਹ ਰਸਨਾ ਵੀ ਬੜੀ ਸੋਭ

0: ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਹੈ ਤੇ ਉਹਨਾਂ ਦੀ ਸਾਰੀ ਭੁੱਖ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ।
1: ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ।
0: ਹੁਣ ਪ੍ਰਸ਼ਨ ਪੈਦਾ ਹੁੰਦਾ ਉਹ ਮਾਰਗ ਕੈਸਾ ਹੈ, ਉੱਥੇ ਪਹੁੰਚਣਾ ਕਿਵੇਂ ਹੈ? ਤੇ ਫਿਰ ਮੈਂ ਬੇਨਤੀ ਕਰਾਂਗਾ, ਅਸੀਂ ਰੋਜ਼ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਕਿੱਡਾ ਵੱਡਾ ਤਰਵਾਸਾ ਹੈ। ਉਧਰੋਂ ਪੰਛੀ ਜਿਹੜੇ ਨੇ ਆਪਣੇ ਘਰਾਂ ਨੂੰ ਚੱਲ ਪੈਂਦੇ ਨੇ, ਚਲਾਏ ਮਾਨ ਨੇ, ਸੂਰਜ ਡੁੱਬ ਰਿਹਾ, ਇਨਸਾਨ ਸੋਚਦਾ ਹੈ ਕਿ ਮੈਂ ਵੀ ਕਿਤੇ ਪਹੁੰਚਣਾ, ਕਿਉਂਕਿ ਸਫਲਤਾ ਹੁੰਦੀ ਹੈ ਮੰਜ਼ਿਲ। ਅਸੀਂ ਕਹਿੰਦੇ ਹਾਂ ਬੱਚਾ ਸਫਲ ਹੋ ਗਿਆ, ਸੰਸਾਰ ਰੂਪ 'ਚ ਅਸੀਂ ਕੋਠੀ ਪਾ ਲਈ, ਕਾਰੋਬਾਰ ਚੰਗਾ ਹੋ ਗਿਆ, ਬੱਚੇ ਨੂੰ ਚੰਗੀ ਜੌਬ ਮਿਲ ਗਈ, ਇਹ ਸਫਲਤਾ ਹੈ। ਪਰ ਦੂਸਰੇ ਪਾਸੇ ਸਤਿਗੁਰੂ ਜੀ ਇਹ ਬਚਨ ਕਰਦੇ ਨੇ ਕਿ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਅਰਾਧਨਾ ਇਹ ਜੀਵਨ ਨੂੰ ਸਫਲਾ ਕਰਨਾ ਹੈ।
1: ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
0: ਹੁਣ ਹਰੀ ਦਾ ਨਾਮ ਹੀ ਜਿਹੜਾ ਹੈ ਉਹ ਵੱਡਾ ਖਜ਼ਾਨਾ ਸਿੱਖ ਦੇ ਕੋਲ, ਤੇ ਲੋਕ ਤੇ ਪਰਲੋਕ ਦੇ ਵਿੱਚ ਦੇਖੋ ਸਤਿਗੁਰੂ ਜੀ ਦੋਵੇਂ ਥਾਈਂ ਸਾਡੀ ਜਿਹੜੀ ਆ ਜਾਮਨੀ ਭਰਦੇ ਆ, ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਜਿਸ ਮਾਰਗ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਡੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਤਾਂ ਸਤਿਗੁਰੂ ਜੀ ਸਾਨੂੰ ਇੱਥੇ ਫਿਰ ਪ੍ਰੇਰਨਾ ਕਰਦੇ ਨੇ ਕਿ ਉਸ ਪਰਮਾਤਮਾ ਦੇ ਘਰ ਵਿੱਚ ਜਿਹੜਾ ਰਸਤਾ ਹੈ ਉਸ ਦੀ ਰਾਹਦਾਰੀ ਪੂੰਜੀ ਜਿਹੜੀ ਹੈ ਪਰਮਾਤਮਾ ਦਾ ਨਾਮ ਹੈ।
1: ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਡ ਦਾਣੇ।
0: ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ 8-9 ਵਰ੍ਹਿਆਂ ਦੀ ਉਮਰ ਸੀ ਜਦੋਂ ਉਹਨਾਂ ਨੂੰ ਇਹ ਸੱਚ ਦੀ ਪਹਿਚਾਣ ਹੋ ਚੁੱਕੀ ਸੀਗੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਜਦੋਂ ਆਏ, ਜਲ ਪਾਣੀ ਛਕਾ ਕੇ ਇਹ ਬਚਨ ਕੀਤਾ ਸੀਗਾ, ਭਾਵੇਂ ਉਮਰ ਛੋਟੀ ਸੀਗੀ, ਛੋਟੀ ਉਮਰ ਦੇ ਵਿੱਚ ਇੱਕ ਚਿੰਤਾ ਜ਼ਾਹਿਰ ਕੀਤੀ ਸੀ ਜਿਸ ਬਾਰੇ ਅਸੀਂ ਅੱਜ ਵੀ ਜਿਹੜੇ ਨਹੀਂ ਸੋਚਦੇ, ਅਸੀਂ ਨਹੀਂ ਸੋਚਦੇ ਕਿ ਸਾਡਾ ਜੀਵਨ ਜਿਹੜਾ ਉਹ ਕਿੰਨਾ ਕੀਮਤੀ ਹੈ। ਅਸੀਂ ਸੰਸਾਰੀ ਚੀਜ਼ਾਂ ਨੂੰ ਬੜਾ ਕੀਮਤੀ ਸਮਝਦੇ ਹਾਂ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਅਸੀਂ ਕੌਡੀਆਂ ਦੇ ਭਾਰ ਰੋਲਦੇ ਹਾਂ। ਪਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀਗਾ ਮੌਤ ਦਾ ਡਰ ਕਿਵੇਂ ਖਤਮ ਹੋ ਸਕਦਾ। ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ 'ਤੇ ਉਸ ਵੇਲੇ ਬਖਸ਼ਿਸ਼ ਕਰ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਇਤਿਹਾਸ ਦੇ ਵਿੱਚ ਦੇਖਿਓ ਐਸਾ ਗੁਰਮੁਖ ਬ੍ਰਹਮ ਗਿਆਨੀ, ਕਿਉਂਕਿ ਬ੍ਰਹਮ ਗਿਆਨੀ ਪਰਉਪਕਾਰ ਉਮਹਾ, ਜਿਹਦੇ ਕੋਲ ਪਾਰ ਬ੍ਰਹਮ ਪਰਮੇਸ਼ਰ ਦਾ ਬ੍ਰਹਮ ਗਿਆਨ ਹੈ, ਉਸ ਪਦਵੀ ਤੱਕ ਬਾਬਾ ਬੁੱਢਾ ਸਾਹਿਬ ਜੀ ਪਹੁੰਚੇ ਨੇ। ਤੁਸੀਂ ਦੇਖ ਲਓ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀਗਾ ਕਿ ਤੁਸੀਂ ਚਲੇ ਜਾਓ, ਤਾਂ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਉਸ ਵੇਲੇ ਛੱਪ ਗਏ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਗਟ ਕੀਤਾ ਸੀ। ਗੁਰਦੁਆਰਾ ਸੰਧ ਸਾਹਿਬ ਜਦੋਂ ਜਿਹੜੀਆਂ ਸਾਰੀਆਂ ਸੰਗਤਾਂ ਵਿਆਕੁਲ ਹੋ ਗਈਆਂ ਸਨ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਖਰੀ ਬਚਨ ਸਨ, ਬੁੱਢਿਆ ਮੈਂ ਤੇਰੇ ਕੋਲ ਓਹਲੇ ਹੋ ਨਾ ਸਾਂ, ਭਈ ਤੇਰੇ ਤੋਂ ਬਿਨਾਂ ਹਰ ਵੇਲੇ ਤੇਰੇ ਕੋਲ ਪ੍ਰਗਟ ਹੋਵਾਂਗਾ, ਤੇਰੇ ਕੋਲ ਓਹਲਾ ਕੋਈ ਨਹੀਂ ਰੱਖਾਂਗਾ। ਬਾਬਾ ਬੁੱਢਾ ਸਾਹਿਬ ਜੀ ਕਰਨੀ ਕਰਦਿਆਂ ਛੇਵੇਂ ਸਤਿਗੁਰੂ ਜੀ ਤੱਕ ਪਹੁੰਚਦੇ ਨੇ, ਛੇਵੇਂ ਪਾਤਸ਼ਾਹ ਜੀ ਤੱਕ। ਤੇ ਜਦੋਂ ਬਿਰਧ ਸਰੀਰ ਹੋ ਜਾਂਦਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਬੀੜ ਸਾਹਿਬ ਤੋਂ ਤੁਸੀਂ ਆਪ ਨਹੀਂ ਆਉਣਾ, ਹੁਣ ਕੁਹਾਰ ਲੈ ਕੇ ਆਉਣਗੇ, ਪਾਲਕੀ 'ਚ ਆਇਆ ਕਰਨਾ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਹਾਜ਼ਰ ਹੋਏ, ਕਹਿੰਦੇ ਪਾਲਕੀ ਤੋਂ ਛਾਲ ਮਾਰ ਕੇ ਬਾਹਰ ਆ ਗਏ ਸਨ, ਕਿਉਂਕਿ ਗੁਰੂ ਦਾ ਜਿਹੜਾ ਅੰਦਰ ਦਾ ਪ੍ਰੇਮ ਸੀ, ਗੁਰੂ ਦੀ ਉਹ ਮਹਿਰਾਮਤ ਸੀ, ਪਤਾ ਲੱਗ ਗਿਆ ਸੀਗਾ ਕਿ ਸਤਿਗੁਰੂ ਜੀ ਇੱਕ ਸਿੱਖ ਦੀ ਸੇਵਾ ਵਿੱਚ ਹਾਜ਼ਰ ਹੋਏ। ਨਾ ਨਾ, ਇਹ ਤਾਂ ਬੜਾ ਵੱਡਾ ਜਿਹੜਾ ਹੈ ਉਹ ਪਾਪ ਹੋ ਜਾਏਗਾ ਇੱਕ ਸਿੱਖ ਦੀ ਸੇਵਾ ਵਿੱਚ। ਅਖੀਰ ਬਾਬਾ ਬੁੱਢਾ ਸਾਹਿਬ ਜੀ ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਤੁਸੀਂ ਆਪਣੇ ਨਗਰ ਚਲੇ ਜਾਓ, ਆਪ ਜੀ ਨੂੰ ਪਤਾ ਹੀ ਨਗਰ ਚਲੇ ਗਏ। ਹੁਣ ਦਰਸ਼ਨ ਕਰਨ ਅਸੀਂ ਆ ਪਾਵਾਂਗੇ। ਆਖਰੀ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਅਤੇ ਛੇਵੇਂ ਪਾਤਸ਼ਾਹ ਉਸ ਵੇਲੇ ਸ਼੍ਰੀ ਹਰਗੋਬਿੰਦਪੁਰਾ ਸਨ। ਜਦੋਂ ਅਰਦਾਸ ਹੋਈ ਤਾਂ ਛੇਵੇਂ ਪਾਤਸ਼ਾਹ ਜੀ ਕਾਹਲੀ ਨਾਲ ਕੁਝ ਸਿੰਘਾਂ ਦੇ ਨਾਲ ਫਿਰ ਇੱਥੇ ਰਮਦਾਸ ਦੀ ਧਰਤੀ 'ਤੇ ਆਏ ਸਨ। ਸਾਰੀ ਰਾਤ ਗੁਰਬਾਣੀ ਦੀ ਚਰਚਾ, ਗੁਰਬਾਣੀ ਨਾਲ ਪਿਆਰ। ਅਖੀਰ ਬਾਬਾ ਬੁੱਢਾ ਸਾਹਿਬ ਜੀ ਲੰਮੇਰੀ ਉਮਰ ਸਿੱਖੀ ਦੀ ਸੇਵਾ, ਸਿੱਖੀ ਦੀ ਘਾਲ ਕਰਦਿਆਂ ਹੋਇਆਂ ਜਿੰਨੀ ਨਾਮ 'ਤੇ ਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਇਹਨਾਂ ਪੰਗਤੀਆਂ ਦੇ ਨਾਲ ਆਪਣਾ ਪੂਰਨ ਜੀਵਨ ਕਰਕੇ ਇਸ ਸੰਸਾਰ ਤੋਂ ਵਿਦਾ ਹੋਏ। ਇਹਦਾ ਮਤਲਬ ਗੁਰੂ ਦੀ ਬਾਣੀ, ਗੁਰੂ ਦੇ ਚਰਨਾਂ ਦਾ ਪਿਆਰ ਗੁਰਸਿੱਖ ਨੂੰ ਜਿਉਂਦਿਆਂ ਜੀ ਅਮਰ ਕਰ ਦਿੰਦਾ ਹੈ। ਅਸੀਂ ਕਹਿੰਦੇ ਹਾਂ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ। ਉਹ ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਇਸ ਨੂੰ ਛਕਣ ਦੇ ਨਾਲ ਅਮਰ ਜੀਵਨ ਹੋ ਜਾਂਦਾ ਹੈ।
1: ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
0: ਮੈਂ ਗੁਰੂ ਤੋਂ ਵਾਰਨੇ ਜਾਂਦਾ ਹੈ, ਬਲਿਹਾਰਨੇ ਜਾਂਦਾ ਹੈ, ਜਿਸ ਗੁਰੂ ਨੇ ਐਸੇ ਜਿਹੜੇ ਨੇ ਪਰਮਾਤਮਾ ਦੇ ਸੁੰਦਰ ਬਚਨ ਜਿਹੜੇ ਨੇ ਉਹ ਬਖਸ਼ਿਸ਼ ਕੀਤੇ ਨੇ।
1: ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
0: ਹੇ ਪਰਮਾਤਮਾ, ਤੂੰ ਠਾਕੁਰ ਹੈ, ਤੂੰ ਬੇਅੰਤ ਪਰਮਾਤਮਾ, ਤੂੰ ਆਸਰਾ ਹੈ, ਤੂੰ ਹੀ ਮੇਰਾ ਮੀਰਾ ਹੈ।
1: ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
0: ਤੂੰ ਗੁਣੀ ਗਹੀਰਾ ਹੈ, ਗੁਣਾਂ ਦਾ ਖਜ਼ਾਨਾ ਹੈ, ਤੈਨੂੰ ਭਾ ਜਾਏ ਤਾਂ ਹੀ ਬੰਦਗੀ ਹੁੰਦੀ ਹੈ। ਜੇ ਬੰਦਗੀ ਇਨਸਾਨ ਆਪਣੇ ਯਤਨਾਂ ਨਾਲ ਕਰੇ ਤਾਂ ਹੋ ਨਹੀਂ ਸਕਦੀ, ਕਿਉਂਕਿ ਲੇਖ ਜਿਹੜੇ ਆ ਉਹ ਵਾਹਿਗੁਰੂ ਨੇ ਲਿਖਣੇ ਆ। ਕੇਵਲ ਗੁਰੂ ਦੇ ਦਰ ਤੱਕ ਆਉਣ ਦੀ ਲੋੜ ਹੈ, ਗੁਰੂ ਦੀ ਸ਼ਰਨ ਤੱਕ ਆਉਣ ਦੀ ਲੋੜ ਹੈ। ਅਤੇ ਲੋੜ ਕਿਸ ਤਰ੍ਹਾਂ? ਅੰਦਰੋਂ ਪਿਆਰ ਨਾਲ ਭਿੱਜ ਕੇ ਆਉਣ ਦੀ ਲੋੜ ਹੈ। ਅਤੇ ਫਿਰ ਗੁਰੂ ਸਾਹਿਬ ਜੀ ਵੱਡੀ ਰਹਿਮਤ ਕਰਦੇ ਹਨ।
1: ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ।
0: ਉਹ ਪਰਮਾਤਮਾ ਸਰਗੁਣ ਸਰੂਪ ਵੀ ਹੈ ਅਤੇ ਨਿਰਗੁਣ ਸਰੂਪ ਵੀ ਹੈ, ਅਨੇਕਾਂ ਤਰ੍ਹਾਂ ਦੇ ਨਾਲ ਸੰਸਾਰ ਵਿੱਚ ਪਸਰਿਆ ਹੋਇਆ। ਇਸੇ ਕਰਕੇ ਇੱਕ ਬੰਨੇ ਤਾਂ ਅਸੀਂ ਬਚਨ ਪੜ੍ਹਦੇ ਹਾਂ ਕਿ ਇਹ ਸੰਸਾਰ ਬਿਨਸਨਹਾਰ ਹੈ, ਦੂਸਰੇ ਪਾਸੇ ਇਹ ਸੱਚੇ ਦੀ ਕੋਠੜੀ ਹੈ। ਇਹ ਵਾਹਿਗੁਰੂ ਦੇ ਰੰਗ ਨੇ, ਵਾਹਿਗੁਰੂ ਦਾ ਇਹ ਕਹਿ ਲਓ ਕਿ ਇਹ ਸੰਸਾਰ ਜਿਹੜੀ ਰਚਨਾ ਹੈ, ਔਰ ਇਸ ਰਚਨਾ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਜਿਹੜੇ ਅਨੇਕਤਾ ਦੇ ਵਿੱਚ ਜਿਹੜੇ ਨੇ ਉਹ ਆਪ ਵਾਹਿਗੁਰੂ ਨੇ ਖਿਲਾਰੇ ਹੋਏ ਨੇ।
1: ਜੋ ਤਿਸ ਭਾਵ ਨਾਨਕਾ ਸਾਈ ਗੱਲ ਚੰਗੀ।
0: ਹੇ ਨਾਨਕ, ਜੋ ਉਸਨੂੰ ਪਾਉਂਦਾ ਹੈ, ਜੋ ਵੀ ਪਾਉਂਦਾ ਹੈ ਉਹਦੇ ਮੁਤਾਬਕ ਹੀ ਸਾਰਾ ਸੰਸਾਰ ਕਰ ਰਿਹਾ ਹੈ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਸੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਆ ਰਿਹਾ, ਜਿੱਥੇ ਸੰਸਾਰ ਭਰ ਦੀਆਂ ਸੰਗਤਾਂ ਜਿਹੜੀਆਂ ਨੇ ਬੜੇ ਚਾਅ ਉਲਾਸ ਨਾਲ ਮਨਾ ਰਹੀਆਂ ਨੇ। ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਪ੍ਰਚਾਰ ਪ੍ਰਸਾਰ ਵਾਸਤੇ ਤੁਸੀਂ ਚਵਰਕੀ ਜਾਣਦੇ ਜੇ ਗੁਰਮਤਿ ਸਮਾਗਮ ਜਿਹੜੇ ਉਹ ਕੀਤੇ ਜਾ ਰਹੇ ਨੇ। ਮੈਂ ਜ਼ਰੂਰ ਬੇਨਤੀ ਕਰਾਂਗਾ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਬਾਰੇ, ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਭੱਟ ਸਾਹਿਬਾਨਾਂ ਨੇ ਬਹੁਤ ਸਿਫਤ ਵਿੱਚ ਬਹੁਤ ਕੁਝ ਉਚਾਰਨ ਕੀਤਾ ਹੈ, ਉੱਥੇ ਮਹਾਰਾਜ ਦੀਆਂ 8 ਵਾਰਾਂ ਨੇ। ਜ਼ਰੂਰ ਮੈਂ ਬੇਨਤੀ ਕਰਾਂਗਾ ਇਸ ਵਾਰ ਸੰਗਤ ਇੱਕ ਵਾਰ ਜਿਹੜੀ ਹੈ ਗੁਰੂ ਸਾਹਿਬ ਜੀ ਦੀ, ਭਾਵੇਂ ਗੌੜੀ ਦੀ ਵਾਰ ਜਿਹੜੀ ਹੈ, ਉਸ ਗੌੜੀ ਦੀ ਵਾਰ ਨੂੰ ਸੰਪੂਰਨ ਅੱਜ ਤੋਂ ਯਤਨ ਕਰ ਲਿਓ ਕਿ ਮਹਾਰਾਜ ਜੀ ਦੀ ਕੋਈ ਨਾ ਕੋਈ ਬਾਣੀ ਜਿਹੜੀ ਹੈ ਇੱਕ ਵਾਰ ਜਿਹੜੀ ਹੈ ਉਹ ਜ਼ਰੂਰ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਪੜ੍ਹਨ ਦਾ ਯਤਨ ਕਰਿਓ, ਵਿਚਾਰਨ ਦਾ ਯਤਨ ਕਰਿਓ। ਆਓ, ਜੋ ਇੱਕ ਮਰਿਆਦਾ ਹੈ ਲੜੀਵਾਰ ਸ਼ਬਦ ਦੀ, ਬਾਬਾ ਕਬੀਰ ਜੀ ਦਾ ਇਹ ਸ਼ਬਦ ਹੈ ਔਰ ਇਹ ਸ਼ਬਦ ਕਦਾਰਾ ਰਾਗ ਵਿੱਚ ਹੈ। ਇਸ ਵਿੱਚ ਬਾਬਾ ਕਬੀਰ ਜੀ ਦੇ 6 ਸ਼ਬਦ ਨੇ ਔਰ ਇਹ 5ਵਾਂ ਸ਼ਬਦ ਹੈ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਇੱਕ ਵਾਰੀ ਮਨ ਸਿਮਰਤੀ ਜੋੜਨ ਦਾ ਯਤਨ ਕਰੀਏ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
1: ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ।
0: ਇਹ ਮਸਤ ਜਿਹੜਾ ਇਨਸਾਨ ਮਾਇਆ ਵੇਤਾ ਹੈ, ਹੰਕਾਰ ਹੈ ਜਿਹਦੇ ਮਨ ਦੇ ਵਿੱਚ, ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਇੱਕ ਸਾਮੀ ਧਰਮਾਂ ਦੇ ਵਿੱਚ ਗੱਲ ਆਉਂਦੀ ਹੈ ਕਿ ਜਦੋਂ ਇਨਸਾਨ ਪੈਦਾ ਹੁੰਦਾ ਨਾ, ਕਹਿੰਦੇ ਫਰਿਸ਼ਤਾ ਆਣ ਕੇ ਇੱਕ ਗੱਲ ਕਹਿੰਦਾ ਕਿ ਤੇਰੇ ਵਰਗਾ ਹੋਰ ਕੋਈ ਨਹੀਂ, ਬਸ ਤੇ ਨਾ ਕੋਈ ਹੋਣਾ। ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕਰਦੇ ਹਾਂ। ਕਾਮ ਪਹਿਲਾਂ ਆਉਂਦਾ, ਉਹਦਾ ਸਮਾਂ ਸੀਮਤ ਹੈ, ਕ੍ਰੋਧ ਦਾ ਸਮਾਂ ਵੀ ਸੀਮਤ ਹੈ। ਇਨਸਾਨ ਗਰਮਮ ਹੁੰਦਾ ਹੈ, 5-7 ਮਿੰਟਾਂ ਤੋਂ ਬਾਅਦ ਕ੍ਰੋਧ ਵੀ ਥੱਲੇ ਆ ਜਾਂਦਾ। ਲੋਭ ਵੀ ਜਿਹੜਾ ਹੈ ਉਹਦੀ ਵੀ ਕੋਈ ਆਰਬਲਾ ਹੈ, ਮੋਹ ਦੀ ਵੀ ਕੋਈ ਸੀਮਾ ਹੋ ਸਕਦੀ ਹੈ, ਪਰ ਹੰਕਾਰ ਜਿਹੜਾ ਨਾ, ਹੰਕਾਰ ਮਰ ਕੇ ਵੀ ਨਹੀਂ ਜਾਂਦਾ ਇਨਸਾਨ ਦੇ ਅੰਦਰੋਂ, ਉਹ ਖਤਮ ਨਹੀਂ ਹੁੰਦਾ। ਹੰਕਤਾ ਜਿਹਨੂੰ ਕਹਿੰਦੇ ਹਾਂ, ਮੈਂ ਮੇਰੀ, ਮਰਨ ਤੱਕ ਇਹ ਇਨਸਾਨ ਦਾ ਪਿੱਛਾ ਨਹੀਂ ਛੱਡਦੀ। ਔਰ ਇਹ ਹੰਕਾਰ ਜਿਹੜਾ, ਸੰਸਾਰ 'ਤੇ ਜਿੰਨੇ ਝਗੜੇ ਨੇ, ਚਾਹੇ ਦੇਸ਼ਾਂ ਦੇ ਝਗੜੇ ਨੇ, ਚਾਹੇ ਉਹ ਸਮਾਜ ਦੇ ਝਗੜੇ ਨੇ, ਪਰਿਵਾਰ ਦੇ ਝਗੜੇ ਨੇ, ਹੁਣ ਤਾਂ ਵਿਹੜੇ ਵਿੱਚ ਹੰਕਾਰ ਆ ਗਿਆ, ਈਗੋ ਆ ਗਈ, ਮੈਨੂੰ ਪੁੱਛਿਆ ਨਹੀਂ, ਮੇਰਾ ਸਤਿਕਾਰ ਨਹੀਂ ਕੀਤਾ, ਮੇਰੀ ਰਿਸਪੈਕਟ ਨਹੀਂ ਕੀਤੀ। ਅੱਜ ਤਾਂ ਪਤੀ ਪਤਨੀ ਦੇ ਵਿੱਚ ਵੀ ਅਹੰਕਾਰ ਨੇ ਗੈਪ ਪਾ ਦਿੱਤਾ ਹੈ। ਹਰ ਰਿਸ਼ਤੇ ਨੂੰ ਇਹ ਹੰਕਾਰ ਜਿਹੜਾ ਤੋੜਨ ਵਾਲਾ ਹੈ। ਇਸ ਕਰਕੇ ਇਸ ਨੂੰ ਕਿਹਾ ਸਭ ਤੋਂ ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ। ਕਿਉਂਕਿ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਤਿੰਨ ਅੰਤਰ ਹਉਮੈ ਕੰਡਾ ਹੈ। ਕਿਤੇ ਜੁੱਤੀ ਦੇ ਵਿੱਚ, ਪੈਰ ਦੇ ਵਿੱਚ ਕੰਡਾ ਹੋਵੇ ਤਾਂ ਵਾਰ ਵਾਰ ਤੰਗ ਕਰਦਾ ਨਾ। ਇਸੇ ਤਰ੍ਹਾਂ ਇਨਸਾਨ ਜਿਹੜਾ ਉਹ ਹੰਕਤਾ ਹੰਕਾਰ ਦੇ ਕਰਕੇ ਵਾਰ ਵਾਰ ਤਕਲੀਫ ਵਿੱਚ ਆਉਂਦਾ ਹੈ। ਕਈ ਵਾਰ ਉਹ ਸਮਝੌਤਾ ਕਰਨ ਦਾ ਯਤਨ ਕਰਦਾ ਹੈ, ਕਈ ਵਾਰ ਰਿਸ਼ਤੇ ਸਾਜ਼ਗਾਰ ਕਰਨ ਦਾ ਯਤਨ ਕਰਦਾ ਹੈ, ਲੇਕਿਨ ਜਿਹੜਾ ਹੰਕਾਰ ਹੈ, ਟੇਢੀ ਪੱਗ ਭਾਵ ਪੁਰਾਣੇ ਸਮਿਆਂ ਦੇ ਵਿੱਚ ਉਹ ਪੱਗ ਬੱਧੀ ਜਾਂਦੀ ਸੀਗੀ, ਉੱਪਰੋਂ ਸਿਰ ਨੰਗਾ ਹੁੰਦਾ ਸੀਗਾ, ਪੱਲਾ ਜਿਹੜਾ ਕੱਸ ਕੇ ਜਿਹੜਾ ਉਹ ਰੱਖਿਆ ਜਾਂਦਾ ਸੀਗਾ, ਉਹਦੀ ਬਾਡੀ ਲੈਂਗੁਏਜ ਜਿਹੜੀ ਹੈ ਉਹ ਵੀ ਚੰਗੀ ਨਹੀਂ ਹੁੰਦੀ ਸੀਗੀ। ਜਿਵੇਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਦੋਂ ਸੰਗਰ ਪਿੰਡ ਗਏ ਨਾ ਗੁਰਤਾ ਗੱਦੀ ਤੋਂ ਬਾਅਦ, ਤੇ ਬਖਤ ਮੱਲ ਜਿਹੜਾ ਚੌਧਰੀ ਸੀਗਾ 70-72 ਪਿੰਡਾਂ ਦਾ, ਮਹਾਰਾਜ ਨੇ ਵੇਖਿਆ ਜਿੱਥੇ ਸੰਗਤ ਪਿਆਰ ਨਾਲ ਭਿੱਜ ਕੇ ਬੈਠੀ ਹੋਈ ਸੀਗੀ, ਉੱਥੇ ਬਖਤ ਮੱਲ ਵੀ ਆਪਣੀ ਘੋੜੀ 'ਤੇ ਸਵਾਰ ਹੋ ਕੇ ਆਇਆ। ਮਹਾਰਾਜ ਜੀ ਨੇ ਕਿਹਾ ਇਸ ਨੂੰ ਉੱਚੀ ਜਗ੍ਹਾ ਦਿਓ, ਪਰ ਬਖਤ ਮੱਲ ਦੇ ਅੰਦਰ ਇੰਨਾ ਹੰਕਾਰ ਸੀ, ਔਰ ਸੱਜੇ ਪਾਸੇ ਸਤਿਗੁਰ ਦੇ ਆਣ ਕੇ ਜਿਹੜਾ ਸਿਰਹਾਣੇ ਵਾਲੇ ਪਾਸੇ ਬਰਾਬਰ ਬੈਠ ਗਿਆ, ਕੋਈ ਨਮਸਕਾਰ ਨਹੀਂ ਕੀਤੀ। ਜਦੋਂ ਸੰਗਤ ਵਿੱਚ ਵੇਖਿਆ ਕੋਈ ਰੋਸ ਜਿਹਾ, ਮੇਰੀ ਇਸ ਹਰਕਤ ਤੋਂ ਚੰਗਾ ਸੰਗਤ ਨੂੰ ਨਹੀਂ ਲੱਗਾ, ਅਤੇ ਇਸ ਨੇ ਕਹਿਣਾ ਸ਼ੁਰੂ ਕਰ ਦਿੱਤਾ, ਸਤਿਗੁਰੂ ਜੀ ਤਾਂ ਮੇਰੇ ਬਚਪਨ ਦੇ ਬੇਲੀ ਨੇ, ਨਾਲੇ ਮੈਂ 72 ਪਿੰਡਾਂ ਦਾ ਮਾਮਲਾ ਉਗਰਾਉਣ ਵਾਲਾ, ਮੈਂ ਚੌਧਰੀ ਹਾਂ। ਅਤੇ ਸੰਗਤ ਦੇ ਵਿੱਚ ਰੋਸ ਸੀ, ਪਰ ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ। ਹੁਣ ਬਖਤ ਮੱਲ ਆਪਣੀਆਂ ਜਿਹੜੀਆਂ ਉਹ ਗੱਲਾਂ ਕਰ ਰਿਹਾ ਸੀਗਾ, ਅਤੇ ਨਾਲ ਇਹ ਵੀ ਬਚਨ ਕੀਤਾ ਕਿ ਸਤਿਗੁਰੂ ਜੀ ਕਹਿੰਦੇ ਤੁਸੀਂ ਵੀ ਬੜੀ ਵੱਡੀ ਘਾਲ ਕੀਤੀ ਹੈ, ਤੁਹਾਨੂੰ ਕੀ ਪ੍ਰਭਾਵ ਪ੍ਰਾਪਤ ਹੋਇਆ? ਸਤਿਗੁਰੂ ਜੀ ਕਹਿੰਦੇ ਮੇਰੀ ਝੋਲੀ ਦੇ ਵਿੱਚ ਅਣਹੋਂਦ ਦਾਨ ਮੈਨੂੰ ਮਹਾਰਾਜ ਜੀ ਨੇ ਦਿੱਤਾ ਹੈ। ਹੁਣ ਮਹਾਰਾਜ ਜੀ ਸੋਚਦੇ ਨੇ ਇਹਦਾ ਭਲਾ ਕਰਨਾ, ਗੁਰੂ ਪਰਉਪਕਾਰੀ ਹੈ, ਸਤਿਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਸਤਿਗੁਰੂ ਜੀ ਨੇ ਦੇਖਿਆ ਹੰਕਾਰ ਦਾ ਭਰਿਆ ਹੋਇਆ ਦੁਨੀ ਚੰਦ, ਉਸ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੋੜਿਆ ਸੀਗਾ, ਜਿਹਦੇ 7 ਝੰਡੇ ਝੁੱਲਦੇ ਸਨ, ਉਸ ਨੂੰ ਵੀ ਇਸ ਨੀਂਦ ਵਿੱਚੋਂ ਜਗਾਇਆ ਸੀਗਾ। ਮਾਇਆ ਦਾ ਮਾਇਆ ਧਾਰੀ ਅਤ ਅੰਨਾ ਬੋਲਾ, ਉਹ ਵਾਕਿਆ ਬੋਲਾ ਹੋ ਜਾਂਦਾ, ਅੰਨਾ ਹੋ ਜਾਂਦਾ। ਇਸੇ ਤਰ੍ਹਾਂ ਬਖਤ ਪਾਲ ਨੂੰ ਇਹ ਗੱਲ ਆਖੀ ਕਿ ਜਦੋਂ ਕੋਈ ਵੱਡੀ ਜ਼ਿੰਮੇਵਾਰੀ ਦੇ ਦਿੰਦਾ ਹੈ ਪਰਮਾਤਮਾ, ਕਿਉਂਕਿ ਸੰਸਾਰ ਦੇ ਉੱਤੇ ਹਰ ਇਨਸਾਨ ਦਾ ਹਿਸਾਬ ਹੋਣਾ, ਧਰਤੀ ਤੋਂ ਇੱਕ ਦਿਨ ਸਾਰਿਆਂ ਨੇ ਚੱਲਣਾ, ਇਸ ਜਿਸਮ ਸਰੀਰ ਵੀ ਨਹੀਂ ਰਹਿਣਾ, ਅਤੇ ਫਿਰ ਜਿਹਦੇ ਕੋਲ ਜਿੰਨੀ ਵੱਡੀ ਜ਼ਿੰਮੇਵਾਰੀ ਆ ਉਸ ਦਾ ਇੱਕ ਇੱਕ ਹਿਸਾਬ ਹੋਣਾ, ਜਿਹਦੇ ਕੋਲ ਥੋੜ੍ਹੀ ਹੋਵੇਗੀ ਉਸ ਦਾ ਹਿਸਾਬ ਹੋਣਾ। ਅਤੇ ਕਹਿੰਦੇ ਸਤਿਗੁਰੂ ਜੀ ਤੁਹਾਡੇ ਕੋਲ ਜਿਹੜਾ ਅਣਹੋਂਦ ਦਾਨ ਹੈ, ਕਹਿੰਦੇ ਸਤਿਗੁਰੂ ਜੀ ਨੇ ਬਚਨ ਕੀਤੇ ਅਣਹੋਂਦ ਦਾ ਦਾਨ ਇਹ ਹੈ ਕਿ ਮੇਰੇ ਕੋਲ ਹੈ ਹੀ ਕੁਝ ਨਹੀਂ, ਸਿਲੰਡਰ ਕਰ ਦਿੱਤਾ ਮਨ ਵਿੱਚ, ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਆਪਣੇ ਆਪ ਨੂੰ ਸਿਲੰਡਰ ਕਰ ਦਿੱਤਾ ਵੀ ਅਣਹੋਂਦ ਦਾਨ ਸਾਡਾ ਤਾਂ ਲੇਖਾ ਹੀ ਮੁੱਕ ਗਿਆ, ਸਾਡੇ ਕੋਲ ਅਣਹੋਂਦ ਹੈ, ਸਾਡਾ ਦਰਗਾਹ ਦੇ ਵਿੱਚ ਕੋਈ ਲੇਖਾ ਨਹੀਂ ਮੰਗਿਆ ਜਾਣਾ। ਹੁਣ ਮਹਾਰਾਜ ਜੀ ਦੇ ਬਚਨ ਤੀਰ ਵਾਂਗੂ ਲੱਗੇ, ਤੀਰ ਵਾਂਗੂ ਲੱਗੇ ਤੇ ਫਿਰ ਇਸ ਨੇ ਆਪਣਾ ਉਹ ਸਰਹਿਣੇ ਵੱਲ ਬੈਠਾ ਸੀਗਾ, ਫਿਰ ਨਿਮਰਤਾ ਵਿੱਚ ਆਣ ਕੇ ਜੋਦੜੀ ਕੀਤੀ, ਸਤਿਗੁਰੂ ਜੀ ਮੇਰਾ ਕਿਵੇਂ ਉਧਾਰ ਹੋ ਸਕਦਾ। ਸਤਿਗੁਰੂ ਜੀ ਨੇ ਕਿਹਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦੀ ਬੰਦਗੀ ਕਰਿਆ ਕਰ, ਗੁਰੂ ਦੀ ਸੰਗਤ ਕਰਿਆ ਕਰ, ਤੇਰੇ ਜੀਵਨ ਦਾ ਉਧਾਰ ਹੋ ਸਕਦਾ। ਤਾਂ ਮੈਂ ਬੇਨਤੀ ਕਰ ਰਿਹਾ ਸੀਗਾ, ਜਿਹੜਾ ਮਾਇਆ ਵੇਤਾ ਇਨਸਾਨ ਹੈ ਉਹਦੀ ਚਾਲ ਵੀ ਵੱਖਰੀ ਹੁੰਦੀ ਹੈ, ਉਹਦੀ ਜਿਹੜੀ ਕਹਿ ਲਈਏ ਕਿ ਦਸਤਾਰ ਬੰਨਣ ਦਾ ਤਰੀਕਾ ਵੀ ਵੱਖਰਾ ਹੋ ਸਕਦਾ ਹੈ। ਭਾਵ ਉਹ ਹੰਕਤਾ ਹੰਕਾਰ ਅਭਿਮਾਨ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ।
1: ਭਾਉ ਭਗਤ ਸਿਉ ਕਾਜ ਨਾ ਕਛੂ ਹੈ, ਮੇਰੋ ਕਾਮ ਦੀਵਾਨ।
0: ਹੁਣ ਮੈਂ ਭਗਤੀ ਕੋਈ ਨਹੀਂ ਕਰਦਾ, ਪਰਮਾਤਮਾ ਦਾ ਨਾਮ ਕੋਈ ਨਹੀਂ ਜਪਦਾ, ਹਾਂ ਲੋਕਾਂ ਦੇ ਸੁਲਾ ਸਫਾਈ ਦੇ ਕੰਮ ਕਰਾਉਂਦਾ ਹੈ, ਕਦੀ ਕੋਰਟਾਂ ਵਿੱਚ ਜਾਂਦਾ, ਕਦੀ ਕਚਹਿਰੀਆਂ। ਕਈਆਂ ਨੂੰ ਚਸਕਾ ਲੱਗ ਜਾਂਦਾ ਕਿ ਸਵੇਰੇ ਸਵੇਰੇ ਤਿਆਰੀ ਵੱਟ ਕੇ ਅੱਜ ਕਿਤੇ ਗਵਾਹੀ ਦੇ ਦਿੱਤੀ ਤੇ ਚਾਹ ਪਾਣੀ ਪੀ ਲਿਆ। ਕਹਿੰਦੇ ਮੇਰਾ ਪਰਮਾਤਮਾ ਦੇ ਨਾਮ ਜਪਣ ਨਾਲ ਕੋਈ ਸਰੋਕਾਰ ਨਹੀਂ, ਮੇਰਾ ਤਾਂ ਹੁਕਮ ਚੱਲਦਾ ਹੈ।
1: ਰਾਮ ਵਿਸਾਰਿਓ ਹੈ ਅਭਿਮਾਨ।
0: ਹੰਕਤਾ ਦੇ ਕਰਕੇ, ਹੰਕਾਰ ਦੇ ਕਰਕੇ ਮੈਂ ਬਚਨ ਕੀਤਾ, ਜਿੱਥੇ ਪਰਮਾਤਮਾ ਹੈ ਉੱਥੇ ਫਿਰ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਫਿਰ ਕੋਈ ਹੰਕਾਰ ਨਹੀਂ। ਹੁਣ ਰਾਮ ਨੂੰ ਵਿਸਾਰ ਦਿੱਤਾ, ਕੇਵਲ ਤਾਂ ਕੇਵਲ ਹੰਗਤਾ ਹੀ ਹੈ।
1: ਕਨਕ ਕਾਮਣੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ।
0: ਘਰੇ ਜਾਂਦਾ ਹੈ ਤੇ ਸੁੰਦਰ ਇਸਤਰੀ ਜਿਹੜੀ ਗਹਿਣਿਆਂ ਦੇ ਨਾਲ ਸਜੀ ਹੋਈ ਹੈ, ਕੇਵਲ ਤਾਂ ਕੇਵਲ ਦੁਨਿਆਵੀ ਧੰਦ ਤੇ ਦੁਨਿਆਵੀ ਸੁੰਦਰਤਾ ਦੇ ਨਾਲ ਹੀ ਇਨਸਾਨ ਜੁੜਿਆ ਹੋਇਆ, ਔਰ ਸੱਚੀ ਗੱਲ ਹੈ। ਇਸ ਧੰਦ ਦਾ ਇਨਸਾਨ ਨੂੰ ਬੜਾ ਗਰਵ ਹੈ। ਹੰਕਾਰ ਦੇ ਵੱਡੇ ਤਿੰਨ ਕਾਰਨ ਨੇ, ਇੱਕ ਉਹਦੇ ਕੋਲ ਧਨ ਹੋਵੇ ਤੇ ਦੂਸਰਾ ਉਹਦੇ ਕੋਲ ਕੋਈ ਪਦਵੀ ਹੋਵੇ ਔਰ ਤੀਸਰਾ ਗਿਆਨ ਵੀ ਹੋਵੇ। ਉਹ ਗਿਆਨ ਨਹੀਂ ਜਿਸ ਗਿਆਨ ਦੇ ਨਾਲ ਪਰਉਪਕਾਰ ਹੋਣਾ, ਜਿਸ ਗਿਆਨ ਦੇ ਨਾਲ ਮਨੁੱਖਤਾ ਦਾ ਛੁਟਕਾਰਾ ਹੋਣਾ, ਉਹ ਗਿਆਨ ਜਿਹੜਾ ਹੰਕਤਾ ਵਾਲਾ ਹੈ, ਜਿਹੜਾ ਹੋਰ ਹੰਕਾਰ ਨੂੰ ਵਧਾਉਂਦਾ ਹੈ। ਔਰ ਸੱਚੀ ਗੱਲ ਹੈ, ਅੱਜ ਗਿਆਨੀ ਵੀ ਜਿਹੜੇ ਕੇਵਲ ਤਾਂ ਕੇਵਲ ਗਿਆਨ ਇਕੱਠਾ ਕਰਕੇ ਬੈਠੇ ਹੋਏ ਨੇ, ਉਹਦੇ ਨਾਲ ਵੀ ਅੰਦਰ ਹੰਗਤਾ ਵੱਧ ਰਹੀ ਹੈ। ਜਿੱਥੇ ਸੰਸਾਰੀ ਮਨੁੱਖ ਧਨ ਪਦਾਰਥਾਂ ਦੇ ਨਾਲ ਜੁੜਿਆ ਹੋਇਆ, ਇਸੇ ਤਰ੍ਹਾਂ ਇੱਥੇ ਮਹਾਰਾਜ ਜੀ ਭਗਤ ਬਾਬਾ ਕਬੀਰ ਜੀ, ਭਗਤ ਕਬੀਰ ਜੀ ਸਾਹਿਬਾਨ ਸਾਨੂੰ ਸਮਝਾ ਰਹੇ ਨੇ ਕਿ ਕੇਵਲ ਦੁਨਿਆਵੀ ਧਨ, ਦੁਨਿਆਵੀ ਇਸਤਰੀ ਜਿਹੜੀ ਸੁੰਦਰ ਵੀ ਹੈ ਤੇ ਸਜੀ ਹੋਈ ਹੈ, ਉਸ ਵੱਲ ਹੀ ਆਕਰਸ਼ਿਤ ਹੋ ਰਿਹਾ ਹੈ।

0: ਹੁਣ ਸਾਰਾ ਪਸਾਰਾ ਜਿਹੜਾ ਮਾਇਆ ਦਾ ਹੈ, ਲਾਲਚ ਦਾ ਹੈ, ਝੂਠ ਦਾ ਹੈ, ਇਹਦੇ ਵਿੱਚ ਇਨਸਾਨ ਜਿਹੜਾ ਗਲਤਾਨ ਰਹਿੰਦਾ ਹੈ, ਅਤੇ ਫਿਰ ਬਿਹਾਨ ਭਾਵ ਇਹ ਸਾਰਾ ਜਿਹੜਾ ਆਪਣਾ ਜਿਹੜਾ ਜੀਵਨ, ਜਿਹੜਾ ਕੀਮਤੀ ਜੀਵਨ ਆ ਉਹ ਨਸ਼ਟ ਕਰ ਲੈਂਦਾ ਹੈ।
1: ਕਹੇ ਕਬੀਰ ਅੰਤ ਕੀ ਬੇਰ, ਆਏ ਲਾਗੋ ਕਾਲ ਨਿਦਾਨ।
0: ਤੇ ਸੰਸਾਰੀ ਇਨਸਾਨ ਜਿਹੜਾ ਹੈ, ਸੰਸਾਰੀ ਕਰਮ ਕਰਦਿਆਂ ਹੋਇਆਂ ਕਹਿੰਦੇ ਉਹ ਸਮਾਂ ਨੇੜੇ ਆ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸਾਰੀ ਬੜੀ ਸਰਲ ਹੈ। ਅਸੀਂ ਸੋਚਦੇ ਹਾਂ ਸ਼ਾਇਦ ਨਾਸ਼ਮਾਨਤਾ ਦੀ ਗੱਲ ਕੀਤੀ ਹੈ ਅਤੇ ਨਿਰਾਸ਼ਤਾ ਵਾਲੀ, ਨਹੀਂ ਨਿਰਾਸ਼ਤਾ ਵਾਲੀ ਨਹੀਂ। ਸਤਿਗੁਰੂ ਸੋਚਦੇ ਨੇ ਕਿਸੇ ਵੇਲੇ ਇਨਸਾਨ ਜਾਗ ਪਵੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਿ ਤੂੰ ਆਪਣਾ ਜੀਵਨ ਜਿਹੜਾ ਅਕਾਰਥ ਜਿਹੜਾ ਹੈ ਉਹ ਵਿਅਰਥ ਗਵਾ ਲਿਆ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ ਛਾਡ ਸਗਲ ਜੰਜਾਲ। ਸਾਰੇ ਕੰਮਾਂ ਨੂੰ ਛੱਡ ਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪੀ, ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਹੀ ਪਰਮੇਸ਼ਰ ਦੇ ਵਿੱਚ ਅਭੇਦਤਾ ਹੋਣੀ ਹੈ। ਸੋ ਸਤਿਗੁਰੂ ਦੀ ਕਿਰਪਾ ਕਰਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਰੀਆਂ ਸੰਗਤਾਂ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸਾਡੀਆਂ ਸਾਰੀਆਂ ਝੋਲੀਆਂ ਨਾਮ ਦੀਆਂ ਦਾਤਾਂ ਨਾਲ ਭਰਨ। ਇੱਕ ਵਾਰੀ ਫੇਰ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪੂਰੇ ਸਾਰੇ ਸਮੁੱਚੇ ਪ੍ਰਬੰਧ ਦਾ, ਔਰ ਸਿੰਘ ਸਾਹਿਬਾਨ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਉਹਨਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs, 2 ears, 2 eyes, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰਾਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: Star Studio 18 and Panorama Studios Production presents.
7: Nahi bete ke liye justice chahiye.
8: Mujhe justice nahi, badla chahiye.
6: Drishyam The Conclusion, starring Ajay Devgan, Tabu, Shreya Saran, Jaydeep Alawar and many more.
9: Is baar khatra kab, kaise aur kahan se aayega, batana mushkil hai.
6: The end we've been waiting for. Drishyam The Conclusion in cinema 2nd October.
9: Kyunki kahani abhi khatam nahi hui hai. Aakhri hissa.
6: Overseas release by Zee Studios.
10: This autumn, laugh out loud with Ayushman Khurana and Sada Ali Khan in Urda Teer.
11: Ek Pakistani jasoos Hindustan jayega.
12: Desh bhakti to yaad aa gayi.
13: Desh kaun sa hai? Ye bhul gaya.
10: A spy mission gone wrong with hilarious moments.
14: Udhe border chal rahi hai.
10: Nahi ji, ye to Urda Teer chal raha hai. From October 9th at cinemas near you.
15: Aap sun rahe hain Punya Darshan.

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: Star Studio 18 and Panorama Studios production presents.
6: ਨੇ ਬੇਟੇ ਲਈ ਜਸਟਿਸ ਚਾਹੀਏ।
7: ਮੈਨੂੰ ਜਸਟਿਸ ਨਹੀਂ, ਬਦਲਾ ਚਾਹੀਏ।
5: Drishyam The Conclusion starring Ajay Devgan, Tabu, Shreya Saran, Jaydeep Alawat and many more.
8: ਇਸ ਵਾਰ ਖਤਰਾ ਕਬ ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa baki hai.
5: Overseas release by Zee Studios.
9: Kitchen da style dull lagda? Bathroom vanity simple jiya. Hun tension khatam karo. Aa gaya ZJ Stone Mason. Tade ghar nu banaye ekdam classy. Assi banaune ha designer stone bench tops for kitchen. Stylish vanity ate modern laundry. ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
10: This autumn, laugh out loud with Ayushman Khurana and Saad Ali Khan in Urda Teer.
11: Ek Pakistani jasoos Hindustan jayega.
12: Desh bhakti to yaad aa gayi.
13: Desh kaun sa hai? Ye bhul gaya.
10: A spy mission gone wrong with hilarious moments.
14: Udhi ek border chal rahi hai.
10: Nahi ji, ye to Urda Teer chal raha hai. From October 9th at cinemas near you.

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਆਪਾਂ ਥੋੜ੍ਹੀ ਜਾਣਕਾਰੀ ਰੱਖੀਏ, ਕਿਹੜੇ ਪਾਸੇ ਨੂੰ ਕੀ ਆਪਾਂ ਕਰ ਸਕਦੇ ਹਾਂ, ਕੀ ਨੁਕਸਾਨ ਹੋ ਰਹੇ ਨੇ, ਕੀ ਅੱਗੇ ਹੋਣ ਦੇ ਚਾਂਸ ਨੇ। ਸੋ ਇਸ ਸੰਬੰਧ ਦੇ ਵਿੱਚ ਆਪਾਂ ਮਦਦ ਲੈਂਦੇ ਹਾਂ ਹਰਵਿੰਦਰ ਢਿੱਲੋਂ ਜੀ ਦੇ ਕੋਲੋਂ। ਸੋ ਇਸ ਟਾਈਮ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ। ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਜਾਣਕਾਰੀਆਂ ਨੇ ਇਸ ਬਾਬਤ। ਬਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਭਾਈ, ਠੀਕ ਠਾਕ ਸਭ। ਕੈਨੇਡਾ ਦੇ ਕੀ ਸੂਰਤ ਹਾਲ ਨੇ?
1: ਕੈਨੇਡਾ ਬੜੀ ਸ਼ਾਂਤੀ ਵਿੱਚ ਚੱਲ ਰਿਹਾ। ਸਾਡੇ ਗੁਆਂਢ ਚ ਹੁਣ ਇੱਕ ਪਾਗਲ ਰਾਸ਼ਟਰਪਤੀ ਹੈ, ਕੋਈ ਨਾ ਕੋਈ ਤਾਂ ਇਲਤਲੇ ਕਰੀ ਜਾਂਦੇ ਨੇ, ਆਤਿਸ਼ਬਾਜ਼ੀ ਛੱਡ ਦਿੰਦੇ ਨੇ, ਫਿਰ ਮੁੜ ਕੇ ਵਕਤ ਪਿਆ ਰਹਿੰਦਾ ਸਾਰਿਆਂ ਨੂੰ, ਫਿਰ ਸ਼ਾਂਤੀ ਹੋ ਜਾਂਦੀ ਹੈ। ਸੋ ਉਹਨਾਂ ਦੀ ਚੋਣਾਂ ਨੇ ਹੁਣ, ਅਮਰੀਕਾ ਦੀ ਚੋਣਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ, ਉਦੋਂ ਤੱਕ ਇੰਝ ਚੱਲਣਾ,
0: ਕੁੱਲ ਮਿਲਾ ਕੇ
1: ਸ਼ਾਂਤੀ ਆਏਗੀ।
0: ਕੁੱਲ ਮਿਲਾ ਕੇ ਉਹੀ ਕੁਛ ਹੈ। ਵਾਪਸ ਆਈ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ, ਅੱਜ ਕਿਹੜੇ ਵਿਸ਼ੇ ਤੇ ਫਿਰ ਗੱਲ ਕਰਾਂਗੇ ਆਪਾਂ?
1: ਹਾਂਜੀ, ਮੈਂ ਇਸ ਵਾਰੀ ਸੋਚ ਰਿਹਾ ਸੀ ਕਿਉਂਕਿ ਹਰ ਵਾਰੀ ਜਦੋਂ ਮੌਸਮ ਆਉਂਦਾ ਦੀਵਾਲੀ ਦਾ, ਤੇ ਉੱਥੇ ਆਪਣੇ ਝੋਨਾ ਹੁਣ ਜਿਹੜਾ ਆ ਉਹ ਪੱਕ ਰਿਹਾ, ਤੇ ਝੋਨੇ ਦੀ ਚੜ੍ਹਾਈ ਸ਼ੁਰੂ ਹੋ ਜਾਏਗੀ, ਤੇ ਉਹ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ, ਭਾਵੇਂ ਕਿ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ, ਤੇ ਪਰ ਸਾਡਾ ਸੰਬੰਧ ਪੰਜਾਬ ਨਾਲ, ਅਸੀਂ ਉੱਥੇ ਆਉਂਦੇ ਜਾਂਦੇ ਹਾਂ, ਸਾਡੇ ਜੋ ਕਈ ਕਿਸਾਨਾਂ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਨੇ। ਸੋ ਤੇ ਔਰ ਉਹ ਮੁੜ ਕੇ ਸਾਡੇ ਜਿਹੜਾ ਜਲਵਾਯੂ ਉਹਨਾਂ ਨਾਲ ਜੁੜਿਆ ਹੋਇਆ ਮਸਲਾ, ਤੇ ਜਿਹੜੀ ਸਾਡੀ ਝੋਨਾ ਪਰਾਲੀ ਜਾਲੀ ਜਾਂਦੀ ਝੋਨੇ ਦੀ, ਤੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ, ਖਾਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਜਾਂ ਕਿਸਾਨ ਲੀਡਰਸ਼ਿਪ ਹੈ, ਉਹ ਇਵੇਂ ਉਹਨੂੰ ਦੱਸਦੇ ਵੀ ਜਿਵੇਂ ਕਿਤੇ ਇਹ ਦਿੱਲੀ ਦੇ ਖਿਲਾਫ਼ ਇੱਕ ਬਗਾਵਤ ਹੋਵੇ। ਬਈ ਉਹ ਕਹਿੰਦੇ ਜੀ ਦਿੱਲੀ 'ਚ ਧੂੰਆਂ ਇਸ ਲਈ ਹੁੰਦਾ, ਪੰਜਾਬ ਹਰਿਆਣਾ 'ਚੋਂ ਯੂਪੀ 'ਚੋਂ ਪਰਾਲੀ ਦਾ ਧੂੰਆਂ ਆਉਂਦਾ, ਤੇ ਇਸ ਲਈ ਅਸੀਂ ਉਹਨਾਂ ਨੂੰ ਕੋਈ ਸਾਡੀ ਗੱਲ ਨਹੀਂ ਮੰਨਦੇ ਜਾਂ ਸਾਡੇ ਖਿਲਾਫ਼ ਨੇ, ਅਸੀਂ ਉਹਨਾਂ ਦੇ ਖਿਲਾਫ਼ ਹੈ, ਅਸੀਂ ਤੇ ਇਹ ਕੰਮ ਕਰਨਾ ਹੀ ਕਰਨਾ ਨਾ। ਸੋ ਦਿੱਲੀ ਵਿੱਚ ਧੂੰਆਂ ਆਉਂਦਾ ਕਿ ਨਹੀਂ ਆਉਂਦਾ ਉਹ ਤੁਸੀਂ ਸਾਰੀ ਗੱਲ ਛੱਡ ਦਿਓ, ਪਰ ਜਿਹੜੀ ਪਰਾਲੀ ਜਾਲਣ ਇੰਨਾ ਨੁਕਸਾਨ ਪੰਜਾਬ ਨੂੰ ਆਪ ਹੁੰਦਾ ਜਾਂ ਹਰਿਆਣੇ ਨੂੰ ਵੀ ਆਪ ਹੁੰਦਾ, ਅਸੀਂ ਕਈ ਵਾਰੀ ਉਹਦੇ ਤੋਂ ਅਵੇਸਲੇ ਹੋ ਜਾਂਦੇ ਹਾਂ। ਤੇ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਿਹੜਾ ਧੂੰਆਂ ਪੰਜਾਬ ਚੋਂ ਉੱਤਰੀ ਭਾਰਤ ਚੋਂ ਆਉਂਦਾ, ਉੱਧਰੋਂ ਪਾਕਿਸਤਾਨ ਚੋਂ ਆਉਂਦਾ, ਤੇ ਉਹ ਮੁੜ ਕੇ ਹਿਮਾਲਿਆ ਦੇ ਸਾਰੇ ਗਲੇਸ਼ੀਅਰ ਤੇ ਜੰਮ ਜਾਂਦਾ, ਤੇ ਉਹ ਜੰਮਣ ਦੇ ਨਾਲ ਉਹਦਾ ਰੰਗ ਕਾਲਾ ਹੋ ਜਾਂਦਾ, ਕਾਲਾ ਰੰਗ ਹੋਣ ਨਾਲ ਜਿਹੜੀ ਉਹਨਾਂ ਦੇ ਪੰਘਰਨ ਦੀ ਜਿਹੜੀ ਰਫ਼ਤਾਰ ਹੈ ਉਹ 40% ਤੇਜ਼ ਹੋ ਜਾਂਦੀ। ਉਹ ਇਹ ਸਭ ਗੱਲਾਂ ਜੁੜੀਆਂ ਹੋਈਆਂ ਨੇ, ਤੇ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਹੈ ਸਾਨੂੰ ਕਿ ਸਿਰਫ ਇਸ ਲਈ ਕਿ ਅਸੀਂ ਦਿੱਲੀ ਸਰਕਾਰ ਨੂੰ ਜਾਂ ਕਿਸੇ ਹੋਰ ਤਾਕਤ ਨੂੰ ਇਹ ਦਿਖਾਉਣਾ ਹੈ ਵੀ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਡੇ ਖਿਲਾਫ਼ ਹੈ, ਉਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਓ, ਤੇ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਹੈ। ਤੇ ਕਈ ਵਾਰੀ ਸਾਨੂੰ ਭੁਲੇਖਾ ਇਹ ਹੁੰਦਾ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਹੈ, ਛੋਟੀ ਹੈ ਨਾ। ਤਕਰੀਬਨ ਪੰਜਾਬ, ਹਰਿਆਣਾ ਤੇ ਯੂਪੀ ਦੇ ਵਿੱਚ 50 ਲੱਖ ਏਕੜ ਹੈ ਜਿੱਥੇ ਝੋਨੇ ਦੀ ਜਿਹੜੀ ਪਰਾਲੀ ਨੂੰ ਜਾਲਿਆ ਜਾਂਦਾ, 50 ਲੱਖ ਏਕੜ। ਤੇ ਉਹ ਤੁਸੀਂ ਹੁਣ ਉਹਨੂੰ ਵੇਖ ਲਓ, ਤੇ ਉਹਦਾ ਭਾਰ ਬਣਦਾ ਕੋਈ 400 ਲੱਖ, 4 ਕਰੋੜ ਟਨ। 4 ਕਰੋੜ ਟਨ ਜਿਹੜੀ ਹੈ ਪਰਾਲੀ ਨੂੰ ਲਾਈ ਜਾਂਦੀ ਅੱਗ, ਤੇ ਉਹਦਾ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਤੇ ਉਹਦੇ ਨਾਲ ਸਾਰੇ ਹੁੰਦਾ। ਸੋ ਇਹ ਬਹੁਤ ਵੱਡੀ ਸਮੱਸਿਆ
0: ਜੀ। ਸੋ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਸ ਫੇਰ ਨੇ ਕਿ ਦੁਬਾਰਾ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹਰ ਵੇਲੇ ਜਾਂ ਹਰ ਵਾਰੀ ਰੌਲਾ ਰੱਪਾ ਪੈ ਕੇ ਤੇ ਉਹ ਉੱਥੇ ਦੇ ਉੱਥੇ ਹੀ ਸਮਾਪਤ ਹੋ ਜਾਂਦਾ। ਸੋ ਕੀ ਫਿਰ ਅਗਾਉਂ ਜਾਣਕਾਰੀਆਂ ਜਾਂ ਫਿਰ ਕੋਈ ਇਸ ਵਾਰੀ ਕੁਛ ਖਾਸ ਜਾਂ ਫਿਰ ਹੁਣ ਠੰਡਾ ਮੱਠਾ ਪੈ ਗਿਆ?
1: ਹਾਂਜੀ, ਵੇਖੋ ਜਦੋਂ ਧੂੰਆਂ ਚੱਲਦਾ ਤੇ ਉਹਦੀ ਜਿਹੜੀ ਪਾਣੀ ਦੇ ਨਾਲ ਉਹਦੇ ਸ਼ੁਰੂ ਹੁੰਦੀ ਹੈ ਸਾਰੇ ਜਿਹਨੂੰ ਆਪਾਂ ਸੁਆਹ ਕਹਿੰਦੇ ਹਾਂ ਜਾਂ ਹੋਰ ਪੋਲੂਸ਼ਨ ਹੁੰਦੀ ਹੈ, ਉਹ ਜਿਹੜੀ ਪੋਲੂਸ਼ਨ ਹੈ ਉਹ ਸਾਡੇ ਸਾਹ ਤੇ ਫਰਕ ਪਾਉਂਦੀ ਆ। ਸੋ ਪੰਜਾਬ ਹਰਿਆਣਾ ਦੇ ਵਿੱਚ ਹਰ ਸਾਲ ਕੇਵਲ ਜਿਹੜੀ ਪੋਲੂਸ਼ਨ ਝੋਨੇ ਦੀ ਪਰਾਲੀ ਜਾਲਣ ਨਾਲ ਹੁੰਦੀ ਹੈ, ਜਿਹੜੀ ਉਹਦੇ ਨਾਲ ਸਾਹ ਚ ਆਉਂਦੀ ਆ, ਉਹਦੇ ਨਾਲ 1 ਲੱਖ ਮੌਤਾਂ ਪ੍ਰੀਮਚੋਰ ਹੁੰਦੀਆਂ। 1 ਲੱਖ ਮੌਤਾਂ ਪ੍ਰੀਮਚੋਰ,
0: ਸੋ
1: हाँ मेरे पिंड की वादी फारी एक अखबार है, सो हुण तुसीं ला लो वी मेरे वर्गे जिहड़ा पिंड है उह जे 100 पिंड मरते ने हर वारी। ते इह उह लोक ने जिहड़े बजुर्ग ने ना, जिन्हें माड़ा जिहा वी साह दी प्रॉब्लम आवे मर सकदा है, किसी नूं दमे दी शिकायत है, कोई बच्चा आ जां कोई होर बीमार है। सो इह प्रीमेच्योर डेथ सी, जे पोल्यूशन ना होंगी इन्हां लोकां ने मरना नहीं सी, उन्हां ने अगले 5 साल 10 साल 15 साल 20 साल होर जीव सकते सी। ते असीं 1 लाख बंदा अपने ही, वो अपने साडे रिश्तेदार ने, अपने पिंडां दे रहिण वाले ने, पर सानू दिखदे नहीं क्योंकि एक इत्थे मर गया, एक उत्थे मर गया, एक उत्थे मर गया। ते जां वो पहले ही बीमार है, सानू लगता भी खरे अपनी बीमारी ना मर गया। सो 1 लाख बंदा मरदा, जे इहनूं तुसीं 20 सालां का भी गुणा कर लो, भी 20 सालां तो समस्या चल रही है जां 30 साल तो चलती है, तो मतलब 30 लाख बंदे असीं मार चुके हाँ प्रीमेच्योर डेथ। सो जिहड़ी गल सानू करन दी, वह दिल्ली च नहीं मरते, वह दिल्ली सरकार दे नहीं मरते, वह दिल्ली सरकार दा, सरकार दी सेहत ते उहदा कोई असर नहीं पैंदा, वह साडे ही रिश्तेदार ने, साडे ही जान पछाण वाले ने, साडे ही पिंडां शहरां दे रहिण वाले ने। सो ये एडा वड्डा संकट है साडा, तुसीं इहदा पोलिटिकल एंगल जिहड़ा उहनूं छड्ड भी दिओ। ते ये कल जे असीं कल इहदे ते फोकस रखीए ते ये इक कारण ही इनफ है सानू ये कहण लई ਅਸੀਂ ਪਰਾਲੀ ਜਿਹੜੀ ਹੈ ਨਹੀਂ ਜਲਣੀ। ਉਹਦੇ ਜਿਹੜੇ ਪਹਿਲਾਂ ਅਸੀਂ, ਮੇਰੇ ਫਾਦਰ ਕਿਸਾਨੀ ਕਰਦੇ ਸੀ, ਅਸੀਂ ਉੱਥੋਂ 1980 ਦੇ ਕਰੀਬ 90 ਦੇ ਕਰੀਬ ਆਏ ਮੇਰੇ ਫਾਦਰ ਇੰਡ ਤੱਕ, ਉਹਨਾਂ ਨੇ ਕਦੇ ਝੋਨੇ ਦੀ ਪਰਾਲੀ ਨਹੀਂ ਸੀ ਜਾਲੀ। ਸੋ ਪੰਜਾਬ 'ਚ ਪਰਾਲੀ ਨਹੀਂ ਸੀ ਜਾਲੀ ਜਾਂਦੀ 1990-95 ਤੋਂ ਬਾਅਦ ਦੀਆਂ ਗੱਲਾਂ ਨੇ। ਸੋ ਕਈ ਵਾਰੀ ਜੇ ਅਸੀਂ ਉਹਦਾ ਜਿਹੜਾ ਨੁਕਸਾਨ ਹੈ ਉਹਦਾ ਜਾਇਜ਼ਾ ਲਈਏ ਤਾਂ ਸਾਨੂੰ ਫਿਰ ਸ਼ਾਇਦ ਸਾਡੇ ਮਨ 'ਚ ਗੱਲ ਹੋ ਜਾਏ। ਤਾਂ ਅਸੀਂ ਜਿਹੜੇ ਸਾਡੇ ਬਹੁਤ ਸਾਰੇ ਪਿੰਡ ਨੇ, ਸੁਲਤਾਨਪੁਰ ਦੇ ਲਾਗੇ ਮੈਂ ਜਾਣਦਾ ਉੱਥੇ ਕੋਈ 40 ਦੇ ਕਰੀਬ ਪਿੰਡ ਨੇ ਜਿਨ੍ਹਾਂ ਨੇ ਤਹੱਈਆ ਕੀਤਾ ਹੋਇਆ ਕਿ ਉਹ ਪਿਛਲੇ 8-7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਸੇ ਤਰ੍ਹਾਂ ਪੰਜਾਬ 'ਚ ਹੋਰ ਵੀ ਛੋਟੀ ਛੋਟੀਆਂ ਥਾਵਾਂ ਨੇ ਜਿੱਥੇ ਕੋਈ ਅਗਾਂਹ ਵਧੂ ਜਾਂ ਕੋਈ ਸਿਆਣੇ ਲੀਡਰ ਨੇ ਸੀ ਕਹਿੰਦੀ, ਉਹਨਾਂ ਨੇ ਫੈਸਲਾ ਕੀਤਾ ਨਹੀਂ ਅਸੀਂ ਅੱਗਾਂ ਨਹੀਂ ਲਾਉਣੀਆਂ, ਉਹਨੂੰ ਜੋ ਵੀ ਕਰ ਸਕਦੇ ਨੇ। ਅੱਜ ਕੱਲ੍ਹ ਵਿਕਦੀ ਵੀ ਆ ਉਹ ਪਰਾਲੀ, ਆ ਕੇ ਲੈ ਵੀ ਜਾਂਦੇ ਨੇ ਤੇ ਤੁਹਾਨੂੰ ਪੈਸੇ ਵੀ ਦਿੰਦੇ ਨੇ। ਸੋ ਬਾਈ ਜੀ, ਜਦੋਂ ਤੁਸੀਂ ਇਹਨੂੰ ਸੋਚਦੇ ਹੋ ਵੀ 1 ਲੱਖ ਮੌਤ ਹੁੰਦੀ ਹੈ, ਤੇ ਇਹਦੇ ਲਈ ਸਾਨੂੰ ਬਿੰਦ ਜ਼ਰੂਰ ਸੋਚਣਾ ਚਾਹੀਦਾ ਵੀ ਕੀ ਇਹ ਅਸੀਂ ਇੰਨਾ ਇਸ ਹੱਦ ਤੱਕ ਪਹੁੰਚ ਕਿਵੇਂ ਗਏ।
0: ਸੋ ਇਹਦਾ ਫਿਰ ਕੀ ਕਿਸਾਨ ਨਾਲ ਨਾ ਜਦੋਂ ਵੀ ਕੋਈ ਗੱਲ ਕਰਦਾ ਵਾ ਜਾ ਕੇ ਕੋਈ ਵੇਖੀਦੇ ਆ ਜਾਂ ਫਿਰ ਸਰਕਾਰਾਂ ਦੀ ਗੱਲ ਹੁੰਦੀ ਆ, ਤੇ ਉਹ ਕਹਿੰਦੇ ਨੇ ਵੀ ਸਾਨੂੰ ਫਿਰ ਇਹਦਾ ਹੱਲ ਦਿਓ, ਜਿੰਨੇ ਦਾ ਆਪਾਂ ਇਹਦਾ ਹੱਲ ਕਰਦੇ ਹਾਂ ਉਹ ਤੋਂ ਵੱਧ ਹੋਰ ਕਿਤੇ ਵੱਧ ਸਾਡਾ ਖਰਚਾ ਹੋ ਜਾਂਦਾ। ਰਹੀ ਗੱਲ ਪਹਿਲੇ ਦੀ, ਤੇ ਉਹ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪਰਾਲੀਆਂ ਨੇ ਉਹ ਕੰਮ ਆ ਜਾਂਦੀਆਂ ਸੀ, ਉਹ ਆਪਾਂ ਪਸ਼ੂਆਂ ਨੂੰ ਪਾ ਲੈਂਦੇ ਹਾਂ, ਜਾਂ ਫਿਰ ਹੁਣ ਜਿਹੜੀ ਫਸਲ ਆ ਉਹ ਥੋੜ੍ਹੀ ਜਿਹੀ ਵੱਖਰੀ, ਇਹ ਪਰਾਲੀ ਨਹੀਂ ਕੰਮ ਆਉਂਦੀ, ਜਾਂ ਫਿਰ ਉਹਨਾਂ ਨੇ ਪਸ਼ੂ ਹੀ ਨਹੀਂ ਸਾਰਿਆਂ ਨੇ ਹੁਣ ਰੱਖੇ। ਸੋ ਇਸ ਵਜ੍ਹਾ ਕਰਕੇ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਰਹੀ ਹੈ। ਕੀ ਆਈਡੀਅਲ ਸਲਿਊਸ਼ਨ ਕੀ ਆ ਫਿਰ ਇਸ ਲਿਹਾਜ਼ ਦੇ ਨਾਲ?
1: ਆਈਡੀਅਲ ਸਲਿਊਸ਼ਨ ਵੱਲ ਆਪਾਂ ਆਉਂਦੇ ਹਾਂ, ਪਹਿਲਾਂ ਇਹਦਾ ਜਿਹੜਾ ਨੁਕਸਾਨ ਆ, ਸੋ ਇੱਕ ਤਾਂ ਇਹ ਹੋ ਗਿਆ ਜਿਹੜਾ 1 ਲੱਖ ਦੇ ਕਰੀਬ ਮੌਤ ਹੁੰਦੀ ਆ, ਤੇ ਇਹਦੇ ਨਾਲ ਜਿਹੜੀ ਮਤਲਬ ਇਹ ਕਹਿਣਾ ਵੀ ਕਿ ਇਹ ਮਹਿੰਗੀ ਪੈਂਦੀ ਆ, ਇਹ ਠੀਕ ਨਹੀਂ ਉਹਦਾ ਜਵਾਬ, ਕਿਉਂਕਿ ਜਦੋਂ ਤੁਸੀਂ ਅੱਗ ਲਾਉਂਦੇ ਹੋ ਪਰਾਲੀ ਨੂੰ, ਤੇ ਉਹ ਤੁਹਾਡੀ ਪਰਾਲੀ ਜਿਹੜੀ ਧਰਤੀ ਦੇ ਵਿੱਚ ਜਿੰਨੇ ਵੀ ਕੀਟਾਣੂ ਹੁੰਦੇ ਆ ਜਿਹੜੇ ਧਰਤੀ ਨੂੰ ਜ਼ਿੰਦਾ ਰੱਖਦੇ ਆ, ਉਹ ਮਰ ਜਾਂਦੇ ਆ। 1 ਗ੍ਰਾਮ ਮਿੱਟੀ ਦੇ ਵਿੱਚ 1000 ਕਰੋੜ ਮਾਈਕਰੋਬਸ ਹੁੰਦੇ ਆ, 1 ਗ੍ਰਾਮ ਮਿੱਟੀ ਦੇ ਵਿੱਚ।
0: ਸੋ ਫਿਰ ਅਗਲੀ ਅਗਲੀ ਫਸਲ ਤੇ ਵੀ ਤੁਹਾਡੇ ਅਸਰ ਪੈਂਦਾ ਉਸ ਚੀਜ਼ ਦਾ, ਫਿਰ ਦੁਬਾਰਾ ਤੁਸੀਂ ਦਵਾਈਆਂ ਪਾ ਪਾ ਖਾਦਾਂ ਪਾ ਪਾ ਕੇ ਫਿਰ ਉੱਥੇ ਲੈ ਕੇ ਆਉਂਦੇ।
1: ਇਹ ਉਹੀ ਕੀਟਾਣੂ ਨੇ ਜਿਹੜੇ ਕਿ ਬਾਕੀ ਦੇ ਘਾਹ ਫੂਸ ਨੂੰ ਖਤਮ ਕਰਕੇ ਉਹਦੇ ਵਿੱਚੋਂ ਨਿਊਟ੍ਰੀਸ਼ਨ ਕੱਢਦੇ ਆ, ਨਾਈਟ੍ਰੋਜਨ ਕੱਢਦੇ ਆ, ਉਹ ਮੁੜ ਕੇ ਨਾਈਟ੍ਰੋਜਨ ਜਿਹੜੀ ਅਸੀਂ ਖਾਦ ਵੀ ਨਾਈਟ੍ਰੋਜਨ ਦੀ ਪਾਉਂਦੇ ਹਾਂ ਉਹਦੀ ਥਾਂ ਤੇ ਕੰਮ ਕਰਦੀ ਆ। ਇਹ ਹਵਾ ਦੇ ਵਿੱਚੋਂ ਜਿਹੜੇ ਮਾਈਕਰੋਬਸ ਨੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਨੂੰ ਚੂਸ ਕੇ ਉਹਨੂੰ ਫਿਰ ਮੁੜ ਕੇ ਜਿਹੜੇ ਨਿਊਟ੍ਰੀਸ਼ਨ ਬਣਾਉਂਦੇ ਨੇ, ਤੁਹਾਡੀ ਧਰਤੀ ਨੂੰ ਪੋਲਾ ਕਰਦੇ ਨੇ, ਉਹਦੇ ਵਿੱਚ ਪੋਲਾ ਹੋਣ ਕਰਕੇ ਜਿਹੜੀ ਤੁਹਾਡੀ ਧਰਤੀ ਦੀ ਜਿਹੜੀ ਫਸਲ ਉੱਗਦੀ ਆ। ਸੋ ਜੇ ਤੁਸੀਂ ਇਹ ਨਹੀਂ ਕੰਮ ਕਰਦੇ, ਤੁਸੀਂ ਉਹ ਸਾਰੇ ਕੀਟਾਣੂਆਂ ਨੂੰ ਮਾਰ ਦਿੰਦੇ ਹੋ, ਤੋ ਇਹ ਕਿਸ ਨਾ ਸਮਝ ਲਓ ਵੀ ਤੁਹਾਡੀ ਜਿਹੜੀ ਧਰਤੀ ਆ ਤੁਸੀਂ ਉਹਨੂੰ ਬੰਜਰ ਕਰ ਦਿੱਤਾ, ਬਾਂਝ ਕਰਤਾ, ਹੁਣ ਉਹ 'ਚ ਕੁਛ ਉੱਗਣ ਖਾਤਰ ਉਹਦੇ ਕੋਲ ਕੁਛ ਨਹੀਂ ਬਚਿਆ। ਕਿਉਂਕਿ ਜਿਹੜੇ ਸਿਸਟਮ ਨੇ ਕੁਦਰਤ ਨੇ ਬਣਾਏ ਸੀ ਹਵਾ 'ਚੋਂ ਨਿਊਟ੍ਰੀਸ਼ਨ ਲੈਣ ਦੇ, ਧਰਤੀ 'ਚੋਂ ਨਿਊਟ੍ਰੀਸ਼ਨ ਲੈਣ ਦੇ, ਉਹ ਤੁਸੀਂ ਸਾਰੇ ਮਾਰ ਦਿੱਤੇ। ਹੁਣ ਤੁਸੀਂ ਉੱਥੇ ਵੱਧ ਖਾਦ ਪਾਓਗੇ, ਤੁਸੀਂ ਤਾਂ ਪੈਸੇ ਬਚਾਏ ਨਾ ਪਰਾਲੀ ਕਰਕੇ, ਪਰ ਤੁਸੀਂ ਉਦੋਂ ਵੱਧ ਖਾਦ ਪਾ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਵੱਧ ਦਵਾਈਆਂ ਪਾਓਗੇ, ਕਿਉਂਕਿ ਉਹ ਜਿਹੜੀਆਂ ਮਾਈਕਰੋਬ ਨੇ ਉਹਨਾਂ ਚ ਬੜੀ ਤਰ੍ਹਾਂ ਦੀਆਂ ਫੰਗਸ ਨੇ, ਉਹ ਜਿਹੜੀਆਂ ਫੰਗਸ ਨੇ ਉਹ ਤੁਹਾਡੀਆਂ ਦੂਜੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਨੇ, ਤੇ ਜਿਹੜੇ ਉਹ ਕੀਟਾਣੂ ਨੇ ਜਿਹੜੇ ਸਾਡੇ ਉਹ ਇਨਫੈਕਟਸ ਨੇ ਉਹ ਤੁਹਾਡੀਆਂ ਦੂਸਰੇ ਇਨਫੈਕਟ ਨੂੰ ਖਾਂਦੇ ਨੇ, ਫਿਰ ਹਾਲੇ ਅਸੀਂ ਉਹਦੇ ਵਿੱਚ ਫੱਪ ਮਰ ਜਾਂਦੇ ਨੇ, ਸਾਰੇ ਡੱਡੂ ਮਰ ਜਾਂਦੇ, ਫੱਪ ਡੱਡੂ ਜਦੋਂ ਅੱਗ ਲੱਗਦੀ ਦੌੜ ਨਹੀਂ ਸਕਦੇ ਉਹਨਾਂ, ਉਹ ਬਹੁਤ ਹੌਲੀ ਚੱਲਦੇ ਆ, ਤੇ ਜਿਹੜੇ ਸਾਡੇ ਇਨਫੈਕਟ ਨੇ ਉਹ ਤਾਂ ਦੌੜ ਸਕਦੇ ਨੀ, ਉਹ ਮਰ ਜਾਂਦੇ ਨੇ, ਜਿਹੜੇ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਹੁੰਦੇ ਨੇ, ਕੋਈ ਦੇ ਆਂਡੇ ਪਏ ਹੁੰਦੇ ਨੇ, ਤੁਸੀਂ ਵੇਖਿਆ ਹੋਣਾ ਕਈ ਟਟੀਰੀਆਂ ਵਗੈਰਾ ਉਹ ਨਾ ਉਹ ਇਸ ਤਰ੍ਹਾਂ ਦੀ ਥਾਂ ਤੇ ਆਂਡੇ ਦਿੰਦੀਆਂ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਸੋ ਤੁਸੀਂ ਜਿਹੜਾ ਇਹਦਾ ਪਰਾਲੀ ਨੂੰ ਨਾ ਜਾਲ ਕੇ ਕਹਿੰਦੇ ਹੋ ਮੈਂ ਪੈਸੇ ਬਚਾ ਰਿਹਾ, ਉਹ ਗਲਤ ਹੈ, ਤੁਸੀਂ ਪੈਸੇ ਬਚਾ ਨਹੀਂ ਰਹੇ, ਤੁਸੀਂ ਸਗੋਂ ਆਪਣਾ ਨੁਕਸਾਨ ਕਰ ਰਹੇ ਹੋ, ਜਿਹਦੇ ਵਿੱਚ ਮੁੜ ਕੇ ਤੁਸੀਂ ਜ਼ਿਆਦਾ ਖਾਦ ਤੇ ਉਹਦੇ ਦਵਾਈਆਂ ਪਾਓਗੇ ਤਾਂ ਫਿਰ ਵੀ ਤੁਹਾਡੀ ਫਸਲ ਚੰਗੀ ਨਹੀਂ ਹੋਏਗੀ।
0: ਸੋ ਇਹ ਇਹ ਵੱਡੀ ਇੱਕ ਸਮੱਸਿਆ ਇੱਥੇ ਆਪਾਂ ਵੇਖ ਰਹੇ ਹਾਂ ਬਾਇਓਡਾਇਵਰਸਿਟੀ ਦਾ, ਅਕਸਰ ਆਪਾਂ ਇੱਥੇ ਵੀ ਰੌਲਾ ਵੇਖਦੇ ਹਾਂ ਜਦੋਂ ਅੱਗਾਂ ਵਗੈਰਾ ਲੱਗਦੀਆਂ ਨੇ, ਅਤੇ ਵੇਖਿਆ ਜਾਵੇ ਤਾਂ ਇਸ ਤੋਂ ਬਾਅਦ ਕਹਿੰਦੇ ਨੇ ਕਿ ਪਾਣੀ ਦੀ ਵੀ ਵੱਧ ਵਰਤੋਂ ਜਿਹੜੀ ਉਹ ਜ਼ਮੀਨ ਦੇ ਵਿੱਚ ਕਰਨੀ ਪੈਂਦੀ, ਉਹ ਇੱਕ ਵੱਖਰਾ ਨੁਕਸਾਨ ਹੋ ਗਿਆ।
1: ਬਿਲਕੁਲ ਜੀ ਬਿਲਕੁਲ, ਮੈਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਿਤੇ ਉਹਨਾਂ ਦੀ ਉਹ ਕਹਿੰਦੇ ਸਾਡੀ ਜ਼ਮੀਨ ਪਟਿਆਲੇ ਦੇ ਲਾਗੇ ਸੀਗੀ ਤੇ ਉਹਨਾਂ ਦੇ ਵੀ ਪਿੰਡਾਂ 'ਚ ਅੱਗ ਲਾਉਂਦੇ ਸੀ, ਕਹਿੰਦਾ ਮੈਂ ਦੇਖ ਕੇ ਅਸੀਂ ਕੀਤਾ ਫੈਸਲਾ ਕਰ ਲਿਆ ਕਿ ਅਸੀਂ ਪਰਾਲੀ ਵਿੱਚ ਹੀ ਵਾਹ ਦੇਣੀ ਆ, ਅਸੀਂ ਚੱਕਣੀ ਨਹੀਂ ਆ, ਉਹਦੀ ਵਾਹ ਦੇਣੀ ਆ। ਉਹ ਕਹਿੰਦਾ ਸਾਡੀ ਜਿਹੜੀ ਜ਼ਮੀਨ ਸੀ ਉਹ ਮਿੱਟੀ ਬਹੁਤ ਚਾਹੀ ਮਤਲਬ ਸਖ਼ਤ ਸੀਗੀ ਤੇ ਉਹ ਪਰਾਲੀ ਵਾਹੁਣ ਦੇ ਨਾਲ ਪੋਲੀ ਹੋਣੀ ਸ਼ੁਰੂ ਹੋ ਗਈ, ਪੋਲੀ ਹੋ ਕੇ ਉਹਦੇ 'ਚ ਗਡੋਏ ਆਉਣੇ ਸ਼ੁਰੂ ਹੋ ਗਏ, ਉਹ 'ਚ ਕੋਈ ਗਡੋਆ ਨਹੀਂ ਸੁਣਦਾ। ਗਡੋਏ ਹੋਣ ਦੇ ਨਾਲ ਜਿਹੜੇ ਕਹਿੰਦੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਮੰਨਦੀ ਸੀ ਉਹ ਕਣਕ ਨੂੰ ਪੀੜੀ ਪੀੜੀ ਪੈ ਕੇ ਮਰਨ ਲੱਗ ਜਾਂਦੀ ਸੀ, ਉਹਦਾ ਝਾੜ ਘੱਟ ਜਾਂਦਾ ਸੀ, ਕਹਿੰਦੇ ਉਹ ਕਣਕ ਪੀੜੀ ਪੈਣੀ ਬਚ ਗਈ, ਇੱਕ ਏਕੜ ਪਿੱਛੇ ਇੱਕ ਬੋਰਾ ਖਾਦ ਦਾ ਘੱਟ ਗਿਆ ਜਿਹੜਾ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਸੀ, ਇੱਕ ਬੋਰਾ ਖਾਦ ਦਾ ਇੱਕ ਏਕੜ ਪਿੱਛੇ ਘੱਟ ਗਿਆ ਤੇ ਬੋਰ ਉਹਦੇ ਪਿੱਛੇ ਏਕੜ ਪਿੱਛੇ ਕੁਇੰਟਲ ਕਣਕ ਦਾ ਝਾੜ ਵੱਧ ਗਿਆ ਫਿਰ ਪਰਾਲੀ ਉਹਦੇ ਵਿੱਚ ਵਾਹਣ ਦੇ ਨਾਲ। ਸੋ ਇਹ ਜਿਹੜਾ ਸਾਡਾ ਅਸੀਂ ਮਤਲਬ ਵੀ ਸਰਕਾਰ ਸਾਨੂੰ ਦੇਵੇ, ਇਹ ਸਾਡੇ ਮਾਡਲ ਨੇ, ਅਸੀਂ ਪੈਦਾ ਕਰਦੇ ਹਾਂ, ਜਿਹੜਾ ਕੋਈ ਰੈਸਟੋਰੈਂਟ ਬੰਦਾ ਚਲਾਉਂਦਾ ਉਹਨੂੰ ਸਰਕਾਰ ਨਹੀਂ ਦਿੰਦੀ ਆ ਕੇ ਵੀ ਆਪਣਾ ਕੂੜਾ ਕਿੱਥੇ ਸਿੰਟ ਕੇ ਆਵੇ, ਉਹਦਾ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਵੇਚਦਾ ਉਹਦੀ ਉਹਦੇ 'ਚ ਕੀਮਤ ਦੇ ਵਿੱਚ ਪਾਉਣਾ ਪੈਂਦਾ, ਅਤੇ ਇਹ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਨਾਲੋਂ ਇਹ ਜ਼ਿਆਦਾ ਸਾਡਾ ਜਿਹੜਾ ਇੱਕ ਕਿਸਨਾ ਤੁਸੀਂ ਆਲਸਪੂਣਾ ਕਹਿ ਲਓ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ ਵਾਲਾ, ਪੈਸੇ ਤਾਂ ਖੈਰ ਲੱਗਣਗੇ ਲੱਗਣਗੇ, ਪਰ ਉਹ ਪੈਸੇ ਤੁਹਾਡੇ ਕਿਸੇ ਕਿੰਨੇ ਵੱਧ ਰੂਪ ਦੇ ਵਿੱਚ ਤੈਨੂੰ ਵਾਪਸ ਜਿਹੜਾ ਬਚਾ ਕਰ ਦਿੰਦੇ ਨੇ। ਪਰ ਜੇ ਪੈਸੇ ਲੱਗਣ ਵਾਲੀ ਵੀ ਗੱਲ ਹੈ, ਇਹ ਕੀ ਗੱਲ ਹੋਈ ਕਿ ਤੁਸੀਂ ਪੈਸੇ ਬਚਾਉਂਦੇ ਨੇ ਆਪਣੇ ਬਜ਼ੁਰਗ ਮਾਰ ਲੈ, ਤੁਹਾਡੇ ਉਹ ਬਜ਼ੁਰਗ ਨੇ ਮਰਨ ਵਾਲੇ,
0: ਉਹ ਸਮਝ ਨਹੀਂ ਆਉਂਦੀ
1: ਉਹ ਉਹ ਆਮਦਨੀ ਕੀ ਹੋਈ, ਉਹ ਤੁਹਾਡੀ ਅਮੀਰੀ ਕੀ ਹੋਈ ਵੀ ਤੁਸੀਂ ਅਮੀਰ ਹੁੰਦੇ ਹੁੰਦੇ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਮਾਰ ਦਿਓ।
0: ਸੋ ਇਹ ਵੱਡਾ ਮਸਲਾ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਤਰੀਕੇ ਦੇ ਨਾਲ ਵੀ ਸ਼ਾਇਦ ਸਮਝਾਉਣ ਦੀ ਲੋੜ ਆ, ਜਦ ਕਿ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਵਾਤਾਵਰਣ ਦਾ ਨੁਕਸਾਨ ਆ, ਦਿੱਲੀ ਵੱਲ ਨੂੰ ਧੂੰਆਂ ਜਾਂਦਾ ਆ ਅਤੇ ਇਸ ਕਰਕੇ ਤੁਸੀਂ ਹੁਣ ਪਰਾਲੀ ਨਹੀਂ ਸਾੜਨੀ। ਸੋ ਇਸ ਸਾਰੇ ਸੰਬੰਧ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਜਿੰਨਾ ਚਿਰ ਤੱਕ ਨਹੀਂ ਮਿਲਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹੋਰ ਕੀ ਅਤੇ ਕਿੱਦਾਂ ਨੁਕਸਾਨ ਹੈ, ਉਲਟਾ ਘੁੰਮ ਘੁੰਮਾ ਕੇ ਆਪਣਾ ਹੀ ਨੁਕਸਾਨ ਉਹ ਕਿੱਦਾਂ ਕਰ ਰਿਹਾ, ਉਹਨਾਂ ਚਿਰ ਤੱਕ ਸ਼ਾਇਦ ਇਹ ਬਹੁਤ ਔਖਾ ਵਾ ਕਿਸੇ ਦੇ ਲਈ ਸਮਝਣਾ ਅਤੇ ਉਸ ਚੀਜ਼ ਨੂੰ ਬੰਦ ਕਰਨਾ। ਸੋ ਉਲਟਾ ਜਿੱਦਾਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਇਹ ਪ੍ਰਤੀਤ ਹੁੰਦਾ ਕਿ ਸਗੋਂ ਇਹ ਚੀਜ਼ ਜਿਹੜੀ ਆ ਕੁਛ ਇੱਕ ਇਲਾਕਿਆਂ ਦੇ ਵਿੱਚ ਇਹ ਹੋਰ ਅਗਰੈਸਿਵਲੀ ਹੋਈ ਆ ਕਿ ਹਾਂ ਤੁਸੀਂ ਰੋਕ ਦਿਓ ਅਤੇ ਫਿਰ ਆਪਾਂ ਕਰਕੇ ਵਿਖਾਵਾਂਗੇ, ਕਿਉਂਕਿ ਇਸ ਵਿਸ਼ੇ ਦੇ ਉੱਤੇ ਆਪਾਂ ਬੜੀ ਵਾਰੀ ਵੇਖਿਆ ਵੀ ਸਗੋਂ ਆਪਾਂ ਉਹਦੇ ਉੱਤੇ ਰੋਕਣ ਦੇ ਵੀ ਜਿਹੜੇ ਢੰਗ ਤਰੀਕੇ ਨੇ ਉਹ ਵੀ ਬੜੇ ਮਾਈਲਡ ਜਿਹੇ ਨੇ ਕਿ ਤੁਸੀਂ ਚਲੋ ਇੰਨੇ ਕੁ ਵੇਲੇ ਕਰ ਲਓ ਆਹ ਨਾ ਕਰੋ, ਕਿਉਂਕਿ ਉਹਦੇ ਵਿੱਚ ਅੱਗੇ ਲਈ ਫਿਰ ਗੱਲਬਾਤ ਆ ਜਾਂਦੀ ਆ ਕਿ ਇਹਦੇ ਨਾਲ ਨੁਕਸਾਨ ਬਹੁਤ ਆ ਕਿਸਾਨਾਂ ਦਾ, ਸਰਕਾਰ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਪਾ ਰਹੀ।
1: ਹਾਂਜੀ ਦੇਖੋ, ਮੈਂ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਕੋਈ ਜ਼ਿੰਮੇਦਾਰੀ ਨਹੀਂ, ਬਿਲਕੁਲ ਜ਼ਿੰਮੇਦਾਰੀ ਆ, ਪਰ ਸਾਡੀਆਂ ਸਰਕਾਰਾਂ ਇੰਨੀਆਂ ਕੁਰਪਟ ਨੇ, ਇੰਨੀਆਂ ਨਖਿੱਧ ਨੇ, ਇੰਨੀਆਂ ਬੇਕਾਰ ਨੇ, ਅਸੀਂ ਉਹਨਾਂ ਦੇ ਕਰਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। ਇਹ ਕੰਮ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਸਰਕਾਰ ਨੂੰ ਕਿਸਾਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਬਹੁਤ ਸਾਰੇ ਕਿਸਾਨ ਹੋਣਗੇ ਜਿਹਨਾਂ ਨੂੰ ਇਹਨਾਂ ਮਾਈਕਰੋਬ ਕੀ ਨੇ, ਉਹ ਕਿਵੇਂ ਕੰਮ ਕਰਦੇ ਆ, ਜਾਂ ਜਿਹੜੀ ਪਰਾਲੀ ਆ ਉਹ ਧਰਤੀ ਨੂੰ ਕਿਵੇਂ ਅੱਛਾ ਬਣਾਉਂਦੀ ਆ, ਇਹ ਉਹਨਾਂ ਨੂੰ ਵਧਾ ਨਾ ਪਤਾ ਹੋਵੇ। ਸੋ ਸਰਕਾਰ ਦੇ ਬਹੁਤ ਵੱਡੇ ਕੰਮ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਦੇ ਬਹੁਤ ਵੱਡੇ ਕੰਮ ਨੇ, ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਨੇ। ਪਰ ਇਹ ਸਾਰੇ ਦੇ ਸਾਰੀਆਂ ਸਾਰੇ ਕੰਮ ਨੂੰ ਕਰਨ ਦੀ ਬਜਾਏ ਇਹ ਤਾਂ ਜੀ ਦਿੱਲੀ ਵਾਲੇ ਕਹਿੰਦੇ ਅਸੀਂ ਕਰਨਾ, ਇਹ ਤਾਂ ਜੀ ਸਰਕਾਰ ਕਹਿੰਦੀ ਅਸੀਂ ਕਰਨਾ, ਸਾਨੂੰ ਫੜ ਕੇ ਦਿਖਾ ਦਿਓ ਜੀ, ਅਸੀਂ ਇੱਥੇ ਮੋਰਚਾ ਲਾ ਦਾਂਗੇ, ਅਸੀਂ ਸੜਕ ਬੰਦ ਕਰ ਦਾਂਗੇ, ਜਦਕਿ ਉਹਦੇ ਨਾਲ ਉਹ ਸਾਡਾ ਆਪਣਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਤੁਸੀਂ ਆਪਣੀ ਧਰਤੀ ਨੂੰ ਬਾਂਝ ਕਰ ਰਹੇ ਹੋ, ਉਹਨੂੰ ਬੰਜਰ ਕਰ ਰਹੇ ਹੋ, ਤੁਸੀਂ ਆਪਣੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਹੋ। ਇਹੀ ਗੱਲ ਨਹੀਂ, ਹਰ ਸਾਲ ਜਦੋਂ ਲੱਗਣੀ ਪਰਾਲੀ ਤੁਸੀਂ ਵੇਖੋ ਖਬਰ ਆਏਗੀ ਕਿਤੇ ਉਹ ਜਿਹੜੀ ਅੱਗ ਸੀ ਉਹ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ, ਉਹ ਕੋਈ ਲੱਗਦੇ ਉਹਦੇ ਨੇੜੇ ਦੀ ਕੋਈ ਬੱਚਿਆਂ ਦੀ ਸਕੂਲ ਬੱਸ ਜਾਂਦੀ ਸੀ ਉਹਨੂੰ ਅੱਗ ਲੱਗ ਗਈ, ਉਹ 'ਚ 10 ਬੱਚੇ ਜਲ ਕੇ ਮਰ ਗਏ, ਦੂਜੀ ਬੱਸ ਨੂੰ ਅੱਗ ਲੱਗ ਗਈ, ਨਾ ਕਿਸੇ ਦੇ ਘਰ ਨੂੰ ਅੱਗ ਲੱਗ ਗਈ। ਕੁਝ ਜਦੋਂ ਅੱਗ ਲੱਗੀ ਹੋਈ ਆ ਫਿਰ ਜੇ ਹਵਾ ਚੱਲਣ ਲੱਗ ਜਾਏ ਤੁਸੀਂ

0: ਰੋਲ ਹੈ। ਜਿਹੜੇ ਸਾਡੇ ਪੰਛੀ ਨੇ ਉਹ ਹੀ ਸਾਡੀਆਂ ਫਸਲਾਂ ਤੋਂ ਸੁੰਡੀ ਜਦੋਂ ਪੈਂਦੀ ਉਹਨੂੰ ਖਾਂਦੇ ਨੇ, ਤੇ ਜੇ ਉਹ ਪੰਛੀ ਨਹੀਂ ਹੋਣਗੇ ਤੇ ਜਿਹੜੀਆਂ ਉਸ ਫਸਲਾਂ ਨੂੰ ਸੁੰਡੀਆਂ ਪੈਂਦੀਆਂ ਨੇ, ਹੋਰ ਕੀੜੇ ਪੈਂਦੇ ਨੇ, ਉਹ ਫਿਰ ਤੁਹਾਨੂੰ ਦਵਾਈਆਂ ਛਿੜਕਣੀਆਂ ਪੈਣਗੀਆਂ ਉੱਥੇ, ਜਾਂ ਤੁਹਾਡੀ ਫਸਲ ਦਾ ਨੁਕਸਾਨ ਹੋਏਗਾ। ਸੋ ਇਹ ਪੂਰੇ ਦਾ ਪੂਰਾ ਇੱਕ ਸਰਕਲ ਬੱਝਾ ਹੋਇਆ, ਤੇ ਇਹ ਸਰਕਲ ਜਿਹੜਾ ਬੱਝਾ ਹੋਇਆ ਕੁਦਰਤ ਨੇ ਕਈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਚੱਲ ਕੇ ਇਹ ਸਿਸਟਮ ਤਿਆਰ ਕੀਤਾ ਜਿੱਥੇ ਇੱਕ ਚੀਜ਼ ਦੂਜੀ ਚੀਜ਼ ਨੂੰ ਬੈਲੈਂਸ ਕਰਦੀ ਆ। ਔਰ ਇਹ ਕਿੰਨਾ ਜੁੜਿਆ ਹੋਇਆ ਆਪਸ 'ਚ, ਉਹਦੀ ਛੋਟੀ ਜਿਹੀ ਮਿਸਾਲ ਦਿੰਦਾ ਵੀ ਪੰਜਾਬ ਦੇ ਵਿੱਚੋਂ, ਨੌਰਥ ਇੰਡੀਆ 'ਚੋਂ ਪਿਛਲੇ ਤਕਰੀਬਨ 30 ਸਾਲਾਂ 'ਚ 90% ਗਿਰਜਾਂ ਖਤਮ ਹੋ ਗਈਆਂ। ਤੁਹਾਨੂੰ ਗਿਰਜ ਨਹੀਂ ਮਿਲੇਗੀ ਪੰਜਾਬ 'ਚ ਕਦੇ ਵੀ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜੇ ਅਸੀਂ ਮੱਝਾਂ ਤੇ ਗਾਵਾਂ ਨੂੰ ਟੀਕੇ ਲਾਉਂਦੇ ਸੀਗੇ ਦੁੱਧ ਦੇਣ ਲਈ ਨਾ, ਸਟੀਰੋਇਡ ਲਾਉਂਦੇ ਸੀ, ਉਹਨਾਂ ਦੇ ਨਾਲ ਉਹਨਾਂ ਦੇ ਮਾਸ 'ਚ ਇੰਨੀ ਕੈਮੀਕਲ ਆ ਜਾਂਦੀ ਸੀ ਜਦੋਂ ਉਹਨਾਂ ਮਰਿਆਂ ਨੂੰ ਗਿਰਜ ਖਾਂਦੀ ਸੀ, ਤਾਂ ਉਹ ਗਿਰਜ ਉਹਦਾ ਬਾਇਓਲੋਜੀਕਲ ਸਿਸਟਮ ਖਰਾਬ ਹੋ ਜਾਂਦਾ ਸੀ। ਸੋ ਗਿਰਜਾ ਮਰਨ ਦੇ ਨਾਲ ਇਹ ਸ਼ਿਕਾਗੋ ਯੂਨੀਵਰਸਿਟੀ ਦੀ ਸਟੱਡੀ ਆ, 5 ਲੱਖ ਵੱਧ ਮੌਤਾਂ ਹੋਈਆਂ ਜਿਹੜੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਸੀ ਜੇ ਗਿਰਜਾਂ ਹੁੰਦੀਆਂ, ਉਹਨਾਂ ਨੇ ਉਹ ਗੰਦਗੀ ਵਾਲਾ ਮੀਟ ਖਾ ਕੇ ਉਹਨੂੰ ਫੈਲਣ ਨਹੀਂ ਸੀ ਦੇਣਾ। ਸੋ ਗਿਰਜਾਂ ਦੇ ਮਰਨ ਦੇ ਨਾਲ 5 ਲੱਖ ਲੋਕ ਹੋਰ ਮਰ ਗਏ। ਸੋ ਜਦੋਂ ਇਹ ਅਸੀਂ ਪ੍ਰਕਿਰਤੀ ਦੀ ਜਿਹੜੀ ਸਰਕਲ ਹੈ ਉਹਦੇ ਨਾਲ ਉਹਨੂੰ ਤੋੜ ਮਰੋੜ ਕਰਦੇ ਹਾਂ, ਉਹਦੇ ਨਾਲ ਛੇੜਛਾੜ ਕਰਦੇ ਹਾਂ, ਤਾਂ ਉਹਦੇ ਸਿੱਟੇ ਕੀ ਨਿਕਲਣੇ, ਕਿੰਨੇ ਭਿਆਨਕ ਨਿਕਲਣਗੇ, ਸਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਇਹ ਕਿਹੜੀ ਚੀਜ਼ ਦੂਜੀ ਚੀਜ਼ ਨਾਲ ਕਿਵੇਂ ਜੁੜੀ ਹੋਈ ਹੈ। ਸੋ ਸਾਨੂੰ ਜਿਹੜਾ ਇਹ ਜਿਹੜਾ ਪਰਾਲੀ ਵਾਲਾ ਇਹ ਮੈਂ, ਕਿਉਂਕਿ ਜਿਵੇਂ ਸ਼ੁਰੂ 'ਚ ਆਪਾਂ ਕਿਹਾ ਵੀ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ, ਤਾਂ ਆਪਾਂ ਪੰਜਾਬ ਦੀ ਗੱਲ ਹੈ, ਪਰ ਕਿਉਂਕਿ ਸਾਡਾ ਕਲਾਈਮੇਟ ਚੇਂਜ ਜੁੜਿਆ ਹੋਇਆ, ਉਹਦੇ ਨਾਲ ਜਿਹੜੀ ਕਾਰਬਨ ਡਾਈਆਕਸਾਈਡ ਜਾਂਦੀ ਆ ਲੱਖਾਂ ਕਰੋੜਾਂ ਟਨ, ਉਹ ਤਾਂ ਹੈ ਹੀ ਹੈ, ਪਰ ਇਹ ਉਦੋਂ ਵੀ ਜਿਹੜੇ ਵੱਧਦੇ ਕਾਰਨ ਨੇ ਜਿਹੜੇ ਸਾਨੂੰ ਦੱਸੇ ਨਹੀਂ ਜਾਂਦੇ, ਸਾਨੂੰ ਨਹੀਂ ਦਿਖਦੇ ਜਾਂ ਅਸੀਂ ਨਹੀਂ ਦੇਖਦੇ, ਇਹ ਜਿਹੜੇ ਅਸੀਂ ਸੁਣਨ ਵਾਲੇ ਨੇ, ਤੁਹਾਡਾ ਸ਼ੋਰ ਤਾਂ ਪੂਰੇ ਦੁਨੀਆਂ 'ਚ ਸੁਣਦੇ ਨੇ, ਕਈ ਵਾਰੀ ਵਿਨੀਪੈਗ ਤੋਂ ਸੁਣ ਰਹੇ ਹੁੰਦੇ ਨੇ, ਉਹ ਪੰਜਾਬ 'ਚ ਵੀ ਸੁਣ ਰਹੇ ਹੋਣਗੇ, ਤੇ ਜਿਹੜੇ ਸੁਣ ਵੀ ਰਹੇ ਨੇ ਜਿਹਨਾਂ ਦਾ ਕਿਸਾਨੀ ਨਾਲ ਸੰਬੰਧ ਹੈ, ਪਿੰਡਾਂ ਨਾਲ ਸੰਬੰਧ ਹੈ, ਸੋ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਹੈ, ਇਹ ਜਿਹੜਾ ਉਹਨਾਂ ਨਾਲ ਡਾਇਲੋਗ ਸ਼ੁਰੂ ਕਰਨ ਦੀ ਲੋੜ ਹੈ, ਬਈ ਇਹ ਜਿਹੜੀ ਪਰਾਲੀ ਆ ਹੁਣ ਤਾਂ ਵਿਕਦੀ ਆ ਪੰਜਾਬੀ 'ਚ, ਉਹਦਾ ਬਣਾ ਕੇ ਉਹਦੀਆਂ ਪੈਲਟਸ ਬਣਾਉਂਦੇ ਨੇ, ਪੈਲਟਸ ਬਣਾ ਕੇ ਉਹ ਥਰਮਲ ਪਲਾਂਟ 'ਚ ਕੋਲੇ ਦੀ ਵਿੱਚ ਰਲਾ ਕੇ ਉਹਨੂੰ ਜਾਲ ਕੇ ਬਿਜਲੀ ਬਣਾਉਂਦੇ ਆ। ਸੋ ਅੱਜ ਦੀ ਤਰੀਕ ਦੇ ਵਿੱਚ ਉਹ ਆ ਕੇ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪਰਾਲੀ, ਤੁਹਾਨੂੰ ਦੇ ਕੇ ਵੀ ਨਹੀਂ ਆਉਣੀ ਪੈਂਦੀ, ਪੰਜਾਬ 'ਚ ਬੜੇ ਪਲਾਂਟ ਲੱਗੇ ਨੇ, ਪਰ ਤੁਹਾਨੂੰ ਇਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਵੀ ਆਪਣਾ ਐਫਰਟ ਲੈ ਕੇ ਜਿਹੜਾ ਇੰਨਾ ਵੱਡਾ ਨੁਕਸਾਨ ਅਸੀਂ ਕਰ ਰਹੇ ਹਾਂ ਧਰਤੀ ਦਾ, ਹਵਾ ਦਾ, ਪਾਣੀ ਦਾ, ਪ੍ਰਕਿਰਤੀ ਦਾ, ਤੇ ਆਪਣੀਆਂ ਫਸਲਾਂ ਦਾ ਜਿਹੜੀਆਂ ਗਾਹ ਹੋਣ ਵਾਲੀਆਂ ਨੇ। ਸੋ ਜਦੋਂ ਉਹ ਖੇਤਾਂ 'ਚ ਅੱਗ ਲੱਗੀ ਹੁੰਦੀ, ਜਿਹੜੀਆਂ ਲਾਟਾਂ ਨਿਕਲਦੀਆਂ ਨੇ, ਧੂੰਆਂ ਨਿਕਲਦਾ, ਉਹ ਸੱਚ ਪਰਾਲੀ ਜਲਣ ਦਾ ਧੂੰਆਂ ਨਹੀਂ ਆ, ਉਹ ਸਾਡੇ ਜਲ ਰਹੇ ਭਵਿੱਖ ਦਾ, ਸਾਡੀ ਜਲ ਰਹੀ ਧਰਤੀ ਦਾ ਲਾਟਾਂ ਨੇ, ਤੇ ਉਹਦਾ ਧੂੰਆਂ ਆ। ਸੋ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਹੈ।
1: ਜੀ ਬਿਲਕੁਲ। ਸੋ ਇਹ ਤੇ ਇਦਾਂ ਦਾ ਮਸਲਾ ਹੈ ਕਿ ਜਿੱਥੇ ਸਾਡਾ ਵੀ ਯੋਗਦਾਨ ਪਾਉਣਾ ਬਣਦਾ, ਜਿੱਥੇ ਆਪਾਂ ਆਪਣੇ ਇਖਲਾਕੀ ਧਰਮ ਹੈ ਸਾਡਾ, ਇੱਕ ਧਾਰਮਿਕ ਪੱਧਰ ਦੇ ਉੱਤੇ ਵੀ ਆਪਾਂ ਦਸਵੰਧ ਕੱਢਦੇ ਹਾਂ, ਅਤੇ ਇਹਨੂੰ ਆਪਾਂ ਉਸ ਦਸਵੰਧ ਨੂੰ ਆਪਾਂ ਜਿਹੜਾ ਸਕਦੀ ਬਿਲਕੁਲ ਪੈਸੇ ਤੱਕ ਹੀ ਸੀਮਿਤ ਰੱਖ ਲੈਂਦੇ, ਆਪਾਂ ਇੱਧਰਲੇ ਪਾਸੇ ਨੂੰ ਵੀ ਦਸਵੰਧ ਪਾ ਸਕਦੇ ਹਾਂ ਕਿ ਆਪਾਂ ਵਾਤਾਵਰਣ ਦਾ ਕੋਈ ਚੰਗਾ ਕਰ ਰਹੇ ਹਾਂ, ਕਿਸੇ ਦੂਸਰੇ ਦਾ ਕੁਛ ਚੰਗਾ ਕਰ ਰਹੇ ਹਾਂ, ਜੀਵ ਜੰਤੂਆਂ ਦਾ ਚੰਗਾ ਕਰ ਰਹੇ ਹਾਂ, ਆਪਣੇ ਆਪ ਦਾ, ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਆਉਣ ਵਾਲੇ ਭਵਿੱਖ ਦਾ ਕੁਛ ਚੰਗਾ ਕਰ ਰਹੇ ਹਾਂ। ਸੋ ਇਹ ਚੀਜ਼ਾਂ ਵੀ ਤੁਹਾਨੂੰ ਫਿਰ ਅੰਦਰੂਨੀ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਸਕੂਨ ਦਿੰਦੀਆਂ ਨੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਬਾਈ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੋਰ ਵਧੇਰੇ ਜਾਂ ਪਿਛਲੇ ਪ੍ਰੋਗਰਾਮ ਤੁਸੀਂ ਸੁਣਨ ਦੇ ਲਈ ਸਾਡੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
3: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत एक कमाल है गोल्ड लीफ डेरी।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: It's just another sad love song, Beiji, Beiji, Beiji.

0: ਬਸ ਬਸ ਬਸ ਬਸ
1: ਸ਼ਾਂਤ ਮੇਰਾ ਵੀਰ,
2: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
3: ਵਾਹ ਵਾਹ ਵਾਹ ਵਾਹ ਵਾਹ,
2: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
1: ਕੀ ਕਹਿੰਦੇ ਆ ਜੀ?
2: ਨੀਂਦ ਬੋਇਜ਼ ਮੀਟਾ, ਬੋਇਜ਼ ਮੀਟਾ,
3: ਬੋਇਜ਼ ਮੀਟਾ ਰੇਡੀਓ। ਹਾਂਜੀ, 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਅਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਅਤੇ ਬਸ ਬਈ ਆਹੀ ਗਾਣਾ ਸੀਗਾ ਜਾ ਰਿਹਾ,
0: ਕਿਲ ਕਿਲ ਕਿਲ
3: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ।
0: ਔਜਲਾ ਸੀਜ਼ਨ,
3: ਔਜਲਾ ਸੀਜ਼ਨ, ਔਜਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾ ਬਲਕੀਰਤ, ਕਿਵਾਂ, ਠੀਕ ਠਾਕ?
0: ਵੈਰੀ ਗੁੱਡ, ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ ਉਹ ਸੁਣਿਆ ਤੁਸੀਂ?
3: ਕਿਹੜਾ?
0: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
3: ਨਹੀਂ ਉਹ ਨਹੀਂ ਮੈਂ ਸੁਣਿਆ।
0: ਕੱਲਾ ਨਹੀਂ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
3: ਅੱਛਾ, ਉਹ ਵੀ ਲਾ ਦੇ,
0: ਮਿਸ ਨਾ ਕਰ ਦਿਓ।
3: ਨਹੀਂ ਮਿਸ ਤਾਂ ਕਰਨਾ ਨਹੀਂ ਯਾਰ ਵਿਰਜੇ, ਆਪਾਂ ਮਿਸ ਕਰਦੇ ਨਹੀਂ।
0: ਅਰੇ ਵਿਰਜੇ ਕੀ ਕਰਦੇ ਹੁੰਦੇ ਤੁਸੀਂ, ਗਾਣਾ ਨਹੀਂ ਇੱਧਰ ਉੱਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
3: ਅੱਛਾ, ਇੱਕ ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨਹੀਂ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨਹੀਂ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ ਔਜਲਾ,
0: ਜ਼ਮੀਨ ਚ ਖੋਦੇ ਜਾਣਾ ਪੈ ਰਿਹਾ
3: ਔਜਲਾ, ਸਹੀ ਕਿ ਨਹੀਂ?
0: ਬਾਕੀ ਤੁਸੀਂ ਇਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ,
3: ਸਾਈਡ
0: ਕਰਕੇ ਮੈਂ ਮੁੱਕਦੀ ਨੀ ਦਿਨ,
3: ਮੁੰਡਾ ਹਾਸਲ
0: ਕਦੋਂ ਚੜੇ ਦਿਨ, ਇਦਾਂ ਦਾ ਕੁਛ ਬਣਾ।
3: ਕਿਆ ਬਾਤ ਹੈ ਬੱਚੇ, ਬਹੁਤ ਵਧੀਆ,
0: ਦਿਨ ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
3: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
0: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ, ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਰਾਤੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜੇ ਨਾ ਏ।
3: ਤਾਂ ਵੀ ਲੋਕਾਂ ਨੇ ਕਹਿਣਾ ਏਦਾਂ ਨਹੀਂ ਉਸਰਨਾ,
0: ਹਰੀ ਕਿਸਮਤ ਨਹੀਂ ਮੇਰੇ ਨਾਲ ਲੜਨਾ, ਮੈਂ ਕਿੱਥੇ ਆ ਗਿਆ ਤੇ ਕਿਹੜੇ ਸ਼ਹਿਰ ਰਹਿਣਾ ਵਾ, ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
3: ਉਹ ਕੀ ਕਹੀ ਜਾਣਾ ਆ ਤੂੰ ਮੁੰਡਿਆ,
0: ਹਾਲਬੰਸ ਏਰੀਆ ਦੇ ਵਿੱਚ ਰਹਿਣਾ ਆ, ਇੱਕੋ ਕੁਰਸੀ ਆ ਖਾਕੀ ਰੰਗ ਦੀ ਵਾ ਜਿੱਥੇ ਰੋਜ਼ ਬਹਿਣਾ ਆ,
3: ਖਾਕੀ ਨਹੀਂ ਗਿਰੇ
0: ਯਾਰ,
3: ਸੋਰੀ ਸੋਰੀ,
0: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ,
3: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾ ਆ ਬਣਾਉਂਦੇ। ਔਜਲਾ ਸੀਜ਼ਨ ਸੁਣਾਓ ਫਿਰ ਤੁਹਾਨੂੰ,
0: ਸੁਣਾਓ
3: ਲੋ ਜੀ, ਸੁਣੋ ਸੁਣੋ ਗਾਇਸ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: वाह वाह वाह, क्या बात है। जत्थों मैं लंगा उत्ते खाली राह नखरो,
1: इको फोन उत्ते भजे दे।
0: वाह क्या बात है। एक मेंटल हेल्थ पेशेंट ले भी लोग किस तरह ही करते कि यार माड़ा राह छड़ दो, यदा पता नहीं की करे की ना करे। मैनू गाइस जोक्स हो रहा जी, एनी ओजला फैंस इन द हाउस, असी भी फैन है जी, फैन है जी, फैन है जी, फैन है जी। तो यह थानू एक होर आप गाना सुनाता जी ओजले की नवी ईपी का। तो अज असी गलबात जी करांगे साढ़े विशेषज्ञ बलकीरत दे नाल।
1: What's that, bro?
0: गलबात है कि मैं पढ़ रहा सीगा जी एक रिपोर्ट, ओदे ते आपां थोड़ा जिहा पिछले हफ्ते कीता सीगा हां जी मेलबर्न ते गलबात।
1: हां जी, कीड़ी रिपोर्ट पढ़दी थी?
0: ओ सीगी हिल्डा दी रिपोर्ट। उस तो बाद जी आरबीए वाला जिहड़ा कांड होया सारयां नूं पता है जी, इंटरेस्ट रेट वध गए। ठीक है जी। फिर जी अज जो पेनू करते पे रिकॉर्ड, तो ऑस्ट्रेलिया के अंदर सरचार्ज ऑन योर एफ्ट पॉस एंड मास्टर वीज़ा कार्ड यूज़ करन ते ओहो बंद कर दिते ने एंथनी अल्बनीज़ी की सरकार ने। ये भी सबनू पता, पर ओदा खामियाजा यह होएगा कि शायद जिस चीज़ का तुसी लेट सपोज जो तुसी उस कॉफी का जिदा 5-60, 5-70 दे रहे थे, हुण ओह 6.5-7 की सीधे मालक नूं करनी पई, क्योंकि समॉल बिजनेस नूं ये खर्चा आप बेयर करना पैना है। सो यह सब चीज़ों के मुद्दे नज़र आए। हिल्डा की रिपोर्ट भी जी उस बारे भी दस दिए कि ऑस्ट्रेलियन लोग जो 18-29 की उम्र च ने, यूनिवर्सिटी ऑफ मेलबर्न की बनाई हुई रिपोर्ट है हाउस होल्ड इनकम लेबर डायनामिक्स नाम तो, उदे अंदर 50% तकरीबन 50% यंग अडल्ट्स जेडे 18-29 साल के ने, वो कह रहे हैं कि असी अपने पेरेंट्स नाल मूव इन करना चाहते हैं, या फिर असी अपने पेरेंट्स नाल मूव इन कर चुके हैं क्योंकि घर नहीं खरीद हो रहा, रेंट नहीं पे कर हो रहा। सो असी सोचा जी कि बई आपां गल इह करदे हैं कि खर्चा वध गया, खर्चा वध गया, खर्चा वध गया। आपां अज इहदा जिहड़ा दूसरा पहलू है कि कमाई किस तरह वधाई जा सके, या फिर लोग कमाई किस तरह वधा सकते ने, या फिर लोग किस तरह कमाइया वधाते ने, उस बारे गल करेंगे। एंड यह जी टॉक है ये कोई सजेशन बेस्ड नहीं, ये ओपीनियन बेस्ड नहीं, ये ऑब्जरवेशन बेस्ड है। मतलब जो आप गल्लां बातें करांगे ओह यही नहीं कह रहे थानू कि यह करो, ये नहीं कह रहे कि आह सही है या गलत है। ये दसांगे कि आसे पासे जो असी वेखदे हैं सुनदे हैं लोग करदे पए ने, एंड जो परसनल माड़ा मोटा कदी पंगा लैके वेख्या कुछ ठीक गया नहीं गया, उस बारे आपां गलबात करांगे। एंड जदों तुसीं ये शो सुनोगे, जो थानू चीज़ सही लगे ते जो थानू गलत लगे, तुसीं फीडबैक भेजनी है। बई भेजनी कदों है ओ बलकीरत दसेगा, दसो भाई कदों कदों भेजनी है।
1: इदां ना ना करया करो
0: मंडे तो थर्सडे जो भी चल रहा हूँ, फ्राइडे फिर खुला खाड़ा हों, माहौल ही वखरा हों। सो मंडे तो थर्सडे कोई भी टॉपिक चल रहा, कोई भी आर जे आए हूँ, तुसी बॉयज मीट अप अगे लिख के ना साइड ते मैसेज घल देना कि यार आह टॉपिक ते गल हुई वधिया लगी माड़ी लगी,
1: सब साडे सिर मथे। हां मैं ते आप नहीं डबल डा मैसेज लिखना
0: पसंद नहीं, देख यार आप ही देख, आप ही यार लिखो बस। हां मतलब बॉयज मीट अप जरूर लिखो, थम्स अप पा दो, थम्स डाउन पा दो, स्माइली फेस पा दो, मतलब
1: हां कुछ
0: पहुंचदा करो यार, कुछ ते पहुंचदा करो 10 तो 12 दे विच,
1: पहुंचना जरूरी आ,
0: पहुंचना जरूरी है।
1: रिपोर्ट मैं भी पढ़ी है कृष्णा जी,
0: हाय
1: रिपोर्ट कह रही है
0: क्या
1: की जेड़े लोक ने, लोकां दे विचों जेड़ियां औरतां ने ओ बंदियां नालों ज्यादा साइड जॉब कर रही ने।
0: हाँ वो है, ओ दे पिछे कारण भी है,
1: बहुत सो कारण ते होणगे, ऑब्वियसली होणगे, व्हाई नॉट होणगे। पर मुद्दा पता की है जी, मुद्दा ए आ कि पैसा पैसा करती है, तू पैसे वेके उमरती है, क्या चीज है पैसा,
0: क्या बात है,
1: क्या प्राज है, पैसा पैसा पैसा, पैसा मेरी जेब में पैसा,
0: पैसा
1: मेरे पर्स में पैसा, नहीं है नहीं है
0: पैसा, पैसा
1: आपके पर्स में पैसा
0: नहीं
1: होगा, हमें नहीं पता। तो बात पता क्या है, गल ये कि पैसा किसी को हैगा किसी को नहीं हैगा, पर दोवें साइड हसल कर रहे ने।
0: ਹਾਂ ਉਹ ਤੇ ਹੈ,
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ। ਪਰ ਸਾਈਡ ਜੋਬ, ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ।
1: ਹਾਂ ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਹੀ ਕਹੀ ਜਾਂਦੇ ਨੇ।
0: ਸੋ ਅੱਜ ਕੱਲ ਬਹੁਤ ਜ਼ਰੂਰੀ ਵੀ ਆ, ਸਮੇਂ ਦੀ ਮੰਗ ਵੀ ਆ ਤੇ ਲੋਕ ਕਰ ਵੀ ਰਹੇ ਨੇ। ਅੱਛਾ ਦੇਖ,
1: ਤੰਗ ਵੀ ਆ ਨਾ,
0: ਲੋਕ ਤੰਗ ਵੀ ਆ ਤੇ ਯਾਰ ਇੱਕੇ ਦੇ ਅੰਦਰ ਨਾ ਦੋ ਤਰੀਕੇ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਆ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ। ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ, ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਆ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਿਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਅਤੇ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ? ਕੰਮ ਕਰਕੇ ਤੁਸੀਂ ਕੁਛ ਕਰਦੇ ਹੋ। ਹਾਂ ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਆ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤੇ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤੇ ਕੱਲ੍ਹ ਹੋ ਜੂਗਾ, ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ 'ਤੇ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦੇ ਅੰਦਰ ਯਾਰ ਇੱਕ ਆਹ ਵੀ ਚੱਕਰ ਆ ਜਾਂਦਾ ਨਾ, ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਆਲਸੋ ਫਾਈਨ। ਕੀ ਹੈ ਨਾ, ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ, ਉਹੀ ਵਾਲੀ ਝਾੜ ਦਿੰਦੇ ਆ, ਹੈ ਨਾ, ਤੁਹਾਡੇ ਉੱਪਰ ਬੇਸਿਕ ਪੁਆਇੰਟ। ਜੇ ਆਪਾਂ ਸਿੱਧੀ ਸਾਦੀ ਜੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇੱਕਦਮ ਉਸਨੂੰ ਛੂੰਦਾ ਹੋਇਆ ਖਰਚਾ, ਐਜ ਸਿੰਪਲ ਐਜ ਦੈਟ, ਹੈ ਨਾ। ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ, ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ, ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਾ ਕਰੀਏ ਤਾਂ ਕਰੀਏ, ਬੇਸਿਕ ਪੁਆਇੰਟ ਇਹ ਹੈ। ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ, ਹੈ ਨਾ, ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ, ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ, ਅਸੀਂ ਵੀ ਦੇਖਿਆ ਜਾਵੇ, ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ, ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ, ਕਿ ਹੈ ਨਾ, ਆਪਣੇ ਲਈ ਨਹੀਂ ਕਰਨਾ, ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਆ ਕਰਦਾ ਪਿਆ, ਅਤੇ ਮੈਂ ਕਿਸ ਤਰ੍ਹਾਂ ਮਹਿਫਲ 'ਚ ਬੈਠਾ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ, ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ, ਜੇ ਮੈਂ ਆਪਣੇ ਆਪ ਨੂੰ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਆਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ਏ ਬੀ ਐੱਸ ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ।

0: ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਿਆ, ਟ੍ਰੇਡੀ ਵਰਕ, ਆਲ ਆਫ ਇਟ, ਹੈ ਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ,
0: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ, ਹੈ ਨਾ।
1: ਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ। ਮੰਨ ਲਓ 1:36 ਹੋਏ ਆ, 1:36 ਤੇ ਮੈਂ ਦੋ ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ ਦੋ ਫੋਨ ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ, ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਆ, ਕਿਉਂਕਿ ਆਪਾਂ ਕੋਈ ਵੀ ਆਪਣੇ ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
0: ਇੱਕ ਇਹ ਵੀ ਆ ਜਾਂਦਾ ਕਿ ਆਪਣੇ ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੇ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ, ਹੈ ਨਾ। ਖਾਸ ਕਰ
1: ਜੇ ਸਰਕਮਸਟੈਂਸ ਕੋਈ ਇਦਾਂ ਦੇ ਹੋਣ ਵੀ ਉਹ ਕਰਨੀ,
0: ਹਾਂ ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈੱਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੀ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਤਾਂ ਹਰ ਕੋਈ ਕਹਿੰਦਾ ਵੈਲਕਮ, ਹੈ ਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ, ਹੈ ਨਾ। ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ। ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਹੈ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ,
0: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ, ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ, ਇੰਨੇ ਹੀ ਕੋਰਸ ਨੇ। $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ, ਇੱਕ ਗਾਣਾ ਸੁਣਾਉਂਦੇ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ, ਹੈ ਨਾ। ਬਸ ਮੈਂ ਹੁਣੇ ਹੀ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fitravels.com.au te.

0: ਹੋਏ ਹੋਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਬਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 crore ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 crore ਤੇ, ਪਰ ਜਦੋਂ ਉਤਰ ਗਈ, ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀਨ ਆ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ, ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਇਹਦਾ ਦਿੱਤਾ। ਪਰ ਕਟਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹੈ ਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ ਹੈ ਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ
1: ਪਲੀਜ਼।
0: ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹੈ ਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹੈ ਨਾ, ਇਹ ਸਭ ਜੋ ਵੀ ਹੁੰਦਾ, ਹੈ ਨਾ
1: ਜੀ,
0: ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ, ਉਹਨੇ ਸਾਰਾ ਬਿਜ਼ਨਸ ਮਾਡਲ ਸਮਝਿਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਟਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਟਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹੈ ਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਟਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ਼ ਕਰਨਾ ਮੈਨੂੰ ਨਾਮ ਨਹੀਂ ਯਾਦ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ। ਤੇ ਕਿਹਾ ਜਾਂਦਾ ਕਿ ਕਟਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ।
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ, ਹੁਣ ਕਿਸੇ ਨੀ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ ਹੈ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 crore ਜੋ ਉਹਦੀ ਵੈਲੂਏਸ਼ਨ ਹੈ, ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਹੈ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ।
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀ। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਪਤਾ ਹੀ ਹੈ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਬਿਗੇਸਟ ਹੈ, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ। ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਮੈਂ ਫੋਰ ਦੈਟ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ ਹੈ ਨਾ, ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਹੈ? ਉਹ ਇੱਕ ਇੰਡੈਕਸ ਫੰਡ ਹੈ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ ਫਿਰ, ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਹੈ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ? ਸੇਮ ਇਜ਼ ਦਾ ਕੇਸ ਵਿਦ ਹੇਅਰ। ਜੇ ਤੁਸੀਂ ASX 200 'ਚ ਲਗਾਓਗੇ ਅਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ਼, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲੱਗ ਗਏ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕਿ, ਇਹਦਾ ਮਤਲਬ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜਿਹੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ 1-10 ਹੋ ਗਏ, ਤੂੰ ਵੀ ਲਾ ਦੇ, ਅਤੇ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਗੜੇ ਜਾਇੰਟ, ਤੁਸੀਂ ਐਪਲ ਚਲਾ ਦਿਓ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਹੀ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਆ, ਐਪਲ ਰੁਕਣਾ ਨਹੀਂ ਆ, ਟੈਸਲਾ ਰੁਕਣਾ ਨਹੀਂ ਆ, ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਆ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰਸ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਵਿਦਇਨ, ਹੈ ਨਾ, 24 ਆਵਰਸ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ, ਹੈ ਨਾ, ਇਹ ਉਹੀ ਗੱਲ ਆ ਕਿ ਜੇ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਆ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਅਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਅਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਈਜ਼, ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ ਲੈਟ ਸਪੋਜ਼ ਐਮਾਜ਼ੋਨ 'ਚ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟਿਵਿਟੀ ਕਿਸ ਲੈਵਲ ਦੀ ਹੈ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਉਹ ਈ ਬੁੱਕ ਤੁਸੀਂ ਸੇਮ ਟੂ ਸੇਮ $2-2.5 ਦੀ ਖਰੀਦ ਸਕਦੇ ਹੋ ਨਾ, ਤਾਂ ਲੋਕ ਏ ਆਈ ਦੀ ਮਦਦ ਨਾਲ ਅਗੇਨ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, ਏ ਆਈ ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗਰਾਮਰ ਸੈੱਟ ਕਰੋ, ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡ ਸੈੱਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਹੈ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ, ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ। ਇਹ ਚੀਜ਼ਾਂ 'ਚ ਜੋ ਸੋਸ਼ਲ ਮੀਡੀਆ ਜਾਂ ਏ ਆਈ ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ, ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
1: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ, ਨੀਡ ਮਨੀ, ਠੀਕ ਹੈ। ਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ, ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ, ਟ੍ਰੇਡਿੰਗ ਦੇ ਵਿੱਚ ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ
0: ਸਿੱਖਣਾ, ਤਾਂ ਇਹ ਨਹੀਂ
1: ਕਿ ਮੈਂ ਮੁੜ ਚੁੱਕ ਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
1: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਘਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਉਹ ਕਿਤੇ ਮਿਲੀਅਨਸ ਦੇ ਵਿੱਚ ਆਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਹਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨਿਊਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਅਤੇ ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਅਤੇ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ।
1: ਹਾਂ, ਜਦੋਂ
0: ਕੋਵਿਡ ਦੇ ਟਾਈਮ ਬਹੁਤ ਸੀ,
1: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
0: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੇ ਸੀ, ਹੁਣ ਤਾਂ ਇਹਨਾਂ ਨੇ ਵੀ ਘੱਟ ਘਟੌਤੀਆਂ ਜਿਹੀਆਂ ਕਰਤੀਆਂ ਨਾ।
1: ਬਸ ਉਸ ਤੋਂ ਬਾਅਦ ਕੀ ਹੈ, ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਰਿਪਲੇ ਹੌਲੀ ਹੌਲੀ ਕੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ, ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਹਾਂ, ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉਹ 'ਤੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ 'ਚੋਂ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ ਤਾਂ ਉਹਨੇ ਦੀ ਵਿਕਣੀ ਹੈ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਓ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਮਪਲ। ਇਹ ਵੀ ਇੱਕ ਸਾਈਡ ਅਸਰ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ।
0: ਹਾਂ, ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ, ਚਲੋ ਆਪਾਂ ਇਹ ਵੀ ਕਰਤਾ, ਜੇ ਸਮਝੋ ਤੁਹਾਡੇ ਕੋਲ ਥੋੜ੍ਹਾ ਜਿਹਾ ਅਗੇਨ ਪੈਸਾ ਹੈ, ਇਨਵੈਸਟ ਕਰਨ ਲਈ ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ ਚਾਈਨਾ ਤੋਂ ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ ਤੇ ਇਸ ਚੀਜ਼ ਦਾ ਹੈ ਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾਉਣਾ ਚਾਹੀਦਾ ਨਹੀਂ ਆ ਜਾਂ ਸਮਾਨ।
1: ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਜਿਹੜੀ ਇੱਥੇ ਵੈਰੀ ਕੋਮਾ ਨਾ ਚੰਗੇ ਭਲੇ ਪ੍ਰਾਈਸ ਤੇ ਮੇਰੇ, ਤੁਹਾਨੂੰ ਕੋਈ ਯੂਨੀਕ ਜਿਹੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਜ਼ ਵੀ ਕੰਪੀਟ ਕਰੋ ਅਤੇ ਕੁਆਲਿਟੀ ਤਾਂ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ ਪਰ ਥੋੜ੍ਹਾ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕੀ ਇਹਦੇ ਅੰਦਰ ਨੋਟਿਸ ਕੀਤਾ ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ ਹੈ ਨਾ ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, ਐਸਈਓ ਵਗੈਰਾ ਸਾਰਾ ਕੁਛ ਹੈ ਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ ਇਹ ਗੱਲ ਆ। ਬਹੁਤੇ ਲੋਕ ਸਮਝੋ ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ। ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ। ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ। ਪਰ ਯੂਜਲੀ ਅੱਜ ਦੇ ਦੌਰ 'ਚ ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ ਫਿਰ ਤੁਸੀਂ ਫਸ ਜਾਂਦੇ।
1: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ ਉਹ ਹੀ ਗੱਲ ਆ ਨਾ, ਜੋ ਦਿਖਤਾ ਹੈ ਉਹ ਵਿਕਤਾ ਹੈ। ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ ਆਪਾਂ ਨੂੰ
0: ਕਲੀਨਿੰਗ ਲਈ ਚਲੋ
1: ਦੋ ਘੰਟੇ ਦੀ ਕਲੀਨਿੰਗ ਕਰ ਲਈ ਹੈ ਨਾ, ਸਾਈਡ ਲਈ ਡਨ ਹੋ ਗਿਆ। ਹੈਂਡੀਮੈਨ ਆ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ ਪਰ ਇੱਦਾਂ ਸਾਈਡ ਲਈ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਔਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ ਪਰ ਸਟਿਲ ਜੇ ਉਹਨੂੰ ਨੌਲੇਜ ਜਾਂ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਲਿਆ ਹੈ ਨਾ ਦੋ ਦਿਨ ਵਾਸਤੇ।
0: ਹਾਂ ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ ਸਕਿੱਲ
1: ਸਕਿੱਲ ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ
1: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਆਹ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ, ਹੋਮ ਫੂਡ ਬੇਸ 'ਤੇ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ 'ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ 'ਤੇ 36 ਦੁਕਾਨਾਂ 'ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ੍ਹ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲ੍ਹਣੀ ਹੈ ਤਾਂ ਵੇਚਣਾ ਤਾਂ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ 'ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ ਹੈ ਨਾ ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਕੀ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
1: ਇਮੇਜ ਬਣੀ ਹੈ ਨਾ,
0: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ ਹੈ ਨਾ ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ, ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
1: ਵਿਜੂਅਲਾਈਜ਼ ਨਹੀਂ ਕਰ ਪਾਉਣਾ,
0: ਕਈ ਲੋਕਾਂ ਨੂੰ ਕੈਮਰਾ ਦੇ ਬੈਕ 'ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਹਾਂ
1: ਉੱਥੇ ਮਾਰ ਖਾ
0: ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ ਹਾਂ
1: ਬਿਲਕੁਲ ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ
0: ਬਿਲਕੁਲ ਹੈ ਨਾ
1: ਕਿਉਂਕਿ ਇਹਦੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ ਜੇ ਨਹੀਂ ਆਉਂਦੀ ਤੇ ਫਿਰ ਦੂਜੀ ਚੇਂਜ ਕਰ ਲਓ ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤੇ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ ਹੈ ਨਾ ਇਹਦੇ 'ਤੇ ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਬਾਅਦ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ ਉਹ ਇਹ ਆ ਕਿ ਈਦਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ ਉਹ ਹੁਣ ਖਤਮ ਹੋ ਗਈ ਆ ਉਹ ਬਹਾਨਾ ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ ਆਪਣੇ ਆਪ ਨਾਲ ਬੈਠੋ ਅਤੇ ਇਹ ਦੇਖੋ ਕਿ ਤੁਹਾਨੂੰ ਜੈਨੂਅਨਲੀ ਕੀ ਪਸੰਦ ਹੈ ਐਂਡ ਇਹ ਨਹੀਂ ਕਹਿੰਦਾ ਪੈਸਾ ਉਹ ਹਰ ਕਿਸੇ ਨੂੰ ਪਸੰਦ ਆ ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ
2: ਪਸੰਦ ਤੋਂ ਬਾਅਦ ਚ ਆਪੇ ਨਾਲ ਆਉਣਾ ਨਾ
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫ਼ਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ ਉੱਦਾਂ ਦਾ ਕੰਮ ਲੱਭੋ ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ ਪੁਗਾਉਣ ਲਈ ਚਾਹੀਦੀ ਆ ਆਪਣੇ ਉਸ ਕੰਮ ਦੇ ਟੋਪ 5 ਬਿਜ਼ਨਸਮੈਨ ਦੇਖੋ ਕੌਣ ਨੇ ਦੇਖੋ ਉਹ ਲੋਕ ਕੀ ਕਰ ਰਹੇ ਨੇ ਉਹਨਾਂ ਨੂੰ ਜਸਟ ਕਾਪੀ ਪੇਸਟ ਕਰਨਾ ਸ਼ੁਰੂ ਕਰੋ ਐਂਡ ਯੂ ਨੀਡ ਐਜੂਕੇਸ਼ਨ ਐਜੂਕੇਸ਼ਨ ਸਭ ਕੁਛ ਅੱਜ ਤੁਹਾਡੇ ਸਾਹਮਣੇ ਹੈ ਜਾਂ ਤਾਂ ਵੈਰੀ ਲੋ ਕੋਸਟ ਜਾਂ ਫਿਰ ਫਰੀ
1: ਪਰ ਇਹ ਵੀ ਨਹੀਂ ਹੈ ਕਿ ਤੁਸੀਂ ਜੇ ਕਾਪੀ ਪੇਸਟ ਕਰ ਰਹੇ ਹੋ ਤੇ ਕੀਪ ਔਨ ਕਾਪੀ ਪੇਸਟਿੰਗ ਜਸਟ ਲਰਨ ਫਰੋਮ ਦੈਮ ਹਾਊ ਇਟ ਵਰਕਸ
0: ਬੇਸਿਕਲੀ ਪ੍ਰੋਸੈਸ ਸਮਝੋ
1: ਪੁੱਟ ਯੂਰ ਓਨ ਐਫਰਟਸ ਐਂਡ ਓਨ ਪੁਆਇੰਟ ਆਫ ਵਿਊਜ਼ ਕਿਉਂਕਿ ਜਿੰਨਾ ਚਿਰ ਤੁਸੀਂ ਆਪ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ
0: ਬਿਲਕੁਲ
1: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ ਕੋਈ ਕੋਈ ਅਤੇ ਤੁਸੀਂ ਸਿਰਫ ਸਿੱਖਣਾ ਆ ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ ਮੈਂ ਕਰਾਂ ਨਾ ਕਰਾਂ ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ ਤੁਸੀਂ ਮੰਨ ਲਓ ਕਰਕੇ ਵੇਖੋ ਤੁਹਾਨੂੰ ਲੱਗਣ ਲੱਪਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ
0: ਜਦੋਂ
1: ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ
0: ਐਬਸੋਲੂਟਲੀ
1: ਇਹ ਜਿਹੜੀ ਚੀਜ਼ ਆ ਨਾ ਇਹ ਵੈਸੇ ਤੇ ਹਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਇਹ ਕਰਨਾ ਸ਼ੁਰੂ ਕਰੋ ਜਦੋਂ ਮਨ ਦੀ ਗੱਲ ਕਰਨ ਲੱਗ ਪਏ ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ
0: ਖੁਸ਼ੀ ਖੁਸ਼ੀ ਕਰੋਗੇ ਇਹ ਗੱਲ ਸਹੀ ਹੈ ਬਿਲਕੁਲ ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ ਸਲਾਹਾਂ ਲਓ ਸਲਾਹਾਂ ਨੂੰ ਲੈ ਕੇ ਸਮਝੋ ਅਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਉਹਨੂੰ ਅਪਲਾਈ ਉਹ ਕਰੋ ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ ਸਾਡੇ ਨਾਲ ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ ਮਜ਼ਾ ਆ ਗਿਆ ਭੁੱਲ ਚੁੱਕ ਹੋਈ ਹੋਵੇ ਮਾਫ਼ ਕਰੋ ਲਵ ਯੂ ਆਲ ਟੇਕ ਕੇਅਰ ਸੀ ਯੂ ਟਾਟਾ ਬਾਏ ਬਾਏ ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰਤ ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ ਹਾਏ

0: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ ਦਾ ਦਿਨ ਤੇ 3 ਅਕਤੂਬਰ 2026 ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਭਾਰਤ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚੋਂ ਖਬਰਾਂ ਦੀ ਸਾਂਝ ਪਾ ਲਈਏ, ਜਿੱਥੇ ਫਰਾਂਸ ਤੋਂ ਪਹਿਲੀ ਖਬਰ, ਕਈ ਹਿੱਸਿਆਂ ਦੇ ਵਿੱਚ ਫਰਾਂਸ ਦੇਸ਼ ਦੇ ਅੰਦਰ ਸਟੂਡੈਂਟਸ ਦੇ ਹਿੰਸਕ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਕੂਲਾਂ ਦੀ ਖਰਾਬ ਸਥਿਤੀ ਦੇ ਖਿਲਾਫ ਇਹ ਪ੍ਰਦਰਸ਼ਨਾਂ ਦੀ ਤਾਜ਼ਾ ਲਹਿਰ, ਅੱਗਜਨੀ ਦੀਆਂ ਘਟਨਾਵਾਂ ਔਰ ਦੰਗਾ ਰੋਧੀ ਪੁਲਿਸ ਜਿਹੜੀ ਹੈ ਉਹਨਾਂ ਦੇ ਦਰਮਿਆਨ ਜਿਹੜੇ ਪ੍ਰਦਰਸ਼ਨਕਾਰੀ ਬੱਚੇ ਨੇ ਸੜਕਾਂ ਦੇ ਉੱਤੇ ਨਾਅਰੇਬਾਜ਼ੀ ਕਰ ਰਹੇ ਨੇ। ਪੁਲਿਸ ਦੇ ਕੁਝ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ। ਭਾਰਤੀ ਸਮੇਂ ਦੇ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਦੀਆਂ ਤਸਵੀਰਾਂ ਦੇ ਵਿੱਚ ਪੈਂਟਿਨ ਦੇ ਅੰਦਰ ਜਲਦੇ ਬੈਰੀਕੇਡਸ, ਪੈਰਿਸ ਦੇ ਵਿੱਚ ਲੱਗੀ ਅੱਗ ਤੇ ਉਸ ਦੇ ਵਿੱਚ ਕੂੜੇਦਾਨ ਜਿਹੜੇ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਸੜਕਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਅਤੇ ਦੰਗਾਰੋਧੀ ਪੁਲਿਸ ਦੇ ਦਰਮਿਆਨ ਜਿਹੜੇ ਇੱਕ ਦੂਸਰੇ ਦੇ ਨਾਲ ਖਿੱਚੋਤਾਨ ਹੋ ਰਹੀ ਹੈ ਨਾ। ਪ੍ਰਦਰਸ਼ਨਾਂ 'ਚ 500 ਤੋਂ ਜ਼ਿਆਦਾ ਸਕੂਲਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਦੇਸ਼ ਦੇ ਸਿੱਖਿਆ ਮੰਤਰਾਲੇ ਦੇ ਮੁਤਾਬਕ ਇਸ ਅਸ਼ਾਂਤੀ ਦੀ ਵਜ੍ਹਾ ਦੇ ਚੱਲਦਿਆਂ ਘੱਟੋ ਘੱਟ 65 ਪੁਲਿਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ। ਦੇਸ਼ ਭਰ ਦੇ ਵਿੱਚ ਅਧਿਆਪਕਾਂ ਦੀ ਕਮੀ, ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ ਜਮਾਤਾਂ ਦੇ ਵਿੱਚ ਔਰ ਜਰਜਰ ਹੋ ਰਹੀਆਂ ਇਮਾਰਤਾਂ ਨੂੰ ਲੈ ਕੇ ਫਰਾਂਸ ਦੇ ਵਿੱਚ ਇਸੇ ਹਫ਼ਤੇ ਦੀ ਸ਼ੁਰੂਆਤ ਤੋਂ ਇਹ ਪ੍ਰਦਰਸ਼ਨ ਸ਼ੁਰੂ ਹੋਏ ਸੀ। ਉੱਧਰ ਭਾਰਤ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਨੇ, ਪਰ ਇਸ ਵਾਰ ਪ੍ਰਦਰਸ਼ਨ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਨਹੀਂ ਨੇ, ਬਲਕਿ ਉਹ ਗਿਆਨੇਸ਼ ਕੁਮਾਰ ਜਿਹੜੇ ਕਿ ਇਸ ਵਕਤ ਚੀਫ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨ ਦੇ, ਉਹਨਾਂ ਦੇ ਖਿਲਾਫ਼ ਇਹ ਪ੍ਰਦਰਸ਼ਨ ਹੋ ਰਹੇ ਨੇ। ਗਿਆਨੇਸ਼ ਕੁਮਾਰ ਦੇ ਖਿਲਾਫ਼ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਜਿਹੜੇ ਪ੍ਰਦਰਸ਼ਨਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਂਗਰਸ, ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕੁਝ ਹੋਰ ਪਾਰਟੀਆਂ ਦੇ ਨੇਤਾ, ਖਾਸ ਤੌਰ ਦੇ ਉੱਤੇ ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਵੀ ਇਹ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖੱਬੇ ਪੱਖੀ ਸੰਗਠਨ ਇਹਨਾਂ ਦੇ ਵਿੱਚ ਆਈਸਾ, SFI, CPM, CPI ਦੇ ਨੇਤਾ, ਕਾਰਕੁਨ, ਵਿਦਿਆਰਥੀ ਸ਼ਾਮਲ ਨੇ, ਜਿਨ੍ਹਾਂ ਦੀ ਤਰਫ ਤੋਂ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ। 700 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਤਾਂ ਕੱਲ੍ਹ ਦੇ ਦਿਨ ਹਿਰਾਸਤ ਦੇ ਵਿੱਚ ਵੀ ਲੈ ਲਿਆ। ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਆਲੇ ਦੁਆਲੇ ਧਾਰਾ 163 ਲਗਾ ਰੱਖੀ ਹੈ ਅਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤੈਨਾਤ ਕਰ ਦਿੱਤਾ ਹੈ। ਉਧਰ ਇਸੇ ਹੀ ਮਾਮਲੇ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਜਿਹੜੇ ਪ੍ਰਦਰਸ਼ਨਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਮੁੱਖ ਸੌਰਭ ਭਾਰਦਵਾਜ ਨੂੰ, ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ, ਨੇਤਾ ਸੰਜੀਵ ਝਾ ਨੂੰ, ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਐਸੇ ਦਰਮਿਆਨ ਸਿਆਸੀ ਕਾਰਕੁਨ ਨੇ ਜਿਹੜੇ ਯੋਗਿੰਦਰ ਯਾਦਵ, ਉਹਨਾਂ ਨੇ ਦਾਅਵਾ ਕੀਤਾ ਕਿ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ RJD ਦੇ ਸੰਸਦ ਮੈਂਬਰ ਮਨੋਜ ਝਾ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਬੌਖਲਾਈ ਹੋਈ ਸਰਕਾਰ ਨੇ ਜੰਤਰ ਮੰਤਰ ਦੇ ਉੱਤੇ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਨੂੰ ਵੀ ਹਿਰਾਸਤ 'ਚ ਲੈ ਲਿਆ। ਪ੍ਰਸ਼ਾਂਤ ਭੂਸ਼ਣ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਲੋਕ ਵੀ ਹੋਰ ਲੋਕ ਵੀ ਜਿਹੜੇ ਨੇ ਉਹ ਸ਼ਾਮਲ ਹੋਣ। ਦੱਸ ਦਈਏ ਕਿ ਭਾਰਤ ਭਰ ਦੇ ਵਿੱਚ ਚੱਲ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਅਲੱਗ ਅਲੱਗ ਖਬਰਾਂ ਮੀਡੀਆ ਅਦਾਰਿਆਂ ਦੀ ਤਰਫ ਤੋਂ ਸਾਹਮਣੇ ਆ ਰਹੀਆਂ ਨੇ। ਉੱਧਰ ਦੂਸਰੇ ਪਾਸੇ ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੇ ਵਿੱਚ ਛੋਟੇ ਜਿਹੜੇ ਰਹਿ ਗਏ ਸੀਗੇ ਨਾਮ, ਉਹ ਜੋੜਨ ਦੇ ਲਈ ਹੁਣ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਚੋਣ ਕਮਿਸ਼ਨ ਨੇ ਇੱਕ U-turn ਲਿਆ। ਇੰਡੀਅਨ ਐਕਸਪ੍ਰੈਸ ਦੀ ਖਬਰ ਦਾ ਇਹ ਸਿੱਟਾ ਕਹਿ ਲਓ, ਚਾਹੇ ਭਾਰਤ ਭਰ ਦੇ ਵਿੱਚ ਇੱਕ ਦਬਾਅ ਕਹਿ ਲਓ। ਸੀਨੀਅਰ ਪੱਤਰਕਾਰ ਸੁਹਾਸਨੀ ਹੈਦਰ ਨੇ X ਦੇ ਉੱਤੇ ਲਿਖਿਆ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਾਂ ਨੂੰ ਸਾਰਾ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪੂਰੀ ਤਰੀਕੇ ਦੇ ਨਾਲ U-turn ਲੈਂਦਿਆਂ ਹੋਇਆਂ ਹੁਣ ਵੋਟਰਾਂ ਦੇ ਨਾਮ ਦੁਬਾਰਾ ਸੂਚੀ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਸਵਾਲ ਹੈ ਕਿ ਪਿਛਲੇ 1 ਸਾਲ ਤੋਂ ਉਹਨਾਂ ਵੋਟਰਾਂ ਦੇ ਨਾਲ ਜਿਹੜੇ ਇਹ ਅਸੰਵੇਦਨਸ਼ੀਲ ਵਿਵਹਾਰ ਹੋਏ ਨੇ ਉਸ ਦੇ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ। ਚੋਣ ਕਮਿਸ਼ਨ ਨੇ ਰਿਪੋਰਟ ਕਰਨ ਵਾਲੀ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਰਿਤਿਕਾ ਚੋਪੜਾ ਨੇ ਵੀ X ਦੇ ਉੱਤੇ ਲਿਖਿਆ ਕਿ ਜੁਲਾਈ ਦੇ ਵਿੱਚ ਫਾਰਮ 6 ਦੇ ਵਿੱਚ ਜੋੜਿਆ ਗਿਆ ਇੱਕ ਵਾਧੂ ਸਵਾਲ ਹੁਣ ਸਿਰਫ SIR ਪ੍ਰਕਿਰਿਆ ਦੇ ਦਰਮਿਆਨ ਲਾਗੂ ਹੋਏਗਾ। ਇਹਦਾ ਕੀ ਮਤਲਬ ਹੈ? ਜਿਨ੍ਹਾਂ 20 ਸੂਬਿਆਂ ਦੇ ਵਿੱਚ SIR ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਉੱਥੇ ਜਿਹੜੇ ਵੋਟਰ ਰਹਿ ਗਏ ਨੇ ਅਤੇ ਪਹਿਲੀ ਵਾਰ ਵੋਟ ਕਰਨ ਵਾਲੇ ਜਿਹੜੇ ਵੋਟਰ ਨੇ ਉਹਨਾਂ ਨੂੰ ਫਾਰਮ 6 ਦਾ ਇਸਤੇਮਾਲ ਕਰਨਾ ਪਏਗਾ। ਕੀ ਉਹਨਾਂ ਦੇ ਪਰਿਵਾਰਾਂ ਨੂੰ SIR ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਏਗਾ? ਬਹੁਤ ਸਾਰੇ ਸਵਾਲ ਨੇ। BLO ਘਰ ਘਰ ਜਾ ਕੇ ਵੋਟਰਾਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲੈਣਗੇ ਅਤੇ ਫਾਰਮ 6 ਭਰਵਾਉਣਗੇ। BLO ਨੂੰ ਹਰ ਹਫ਼ਤੇ ਘੱਟੋ ਘੱਟ 20-25 ਵੋਟਰਾਂ ਤੱਕ ਪਹੁੰਚਣ ਦਾ ਟੀਚਾ ਦਿੱਤਾ ਗਿਆ ਔਰ ਇਹ ਪ੍ਰਕਿਰਿਆ ਕਰੀਬ 1 ਮਹੀਨੇ 'ਚ ਪੂਰੀ ਕਰਨ ਦੇ ਲਈ ਵੀ ਕਿਹਾ ਗਿਆ ਹੈ। ਉੱਥੇ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਪਰ ਪਹਿਲਾਂ ਓਪਨ ਏ ਆਈ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਚੈਟ ਜੀ ਪੀ ਟੀ ਦੀ ਪੇਰੈਂਟ ਕੰਪਨੀ ਓਪਨ ਏ ਆਈ ਨੇ ਅੰਦਰੂਨੀ ਨਿਯਮਾਂ ਦੇ ਉਲੰਘਣ ਦੇ ਦੋਸ਼ ਦੇ ਵਿੱਚ ਆਪਣੇ ਤਿੰਨ ਰਿਸਰਚਰਸ ਨੂੰ ਬਰਖਾਸਤ ਕੀਤਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਜਾਂਚ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹਨਾਂ ਵਿਅਕਤੀਆਂ ਨੇ ਕੰਪਨੀ ਦੀ ਸਾਖ ਨੂੰ ਉਸਦਾ ਦੁਰਉਪਯੋਗ ਕੀਤਾ ਔਰ ਸਾਡੀਆਂ ਨੀਤੀਆਂ ਦਾ ਉਲੰਘਣ ਕੀਤਾ, ਸਾਡੇ ਸੰਚਾਲਨ ਦੇ ਵਿੱਚ ਜਿਹੜਾ ਇੱਕ ਵਿਸ਼ਵਾਸ ਹੈ ਲੋਕਾਂ ਦਾ ਉਸਨੂੰ ਘੱਟ ਕੀਤਾ। ਓਪਨ ਏ ਆਈ ਦੀ ਨੇ ਮੰਗੀ ਹੋਈ ਜਾਣਕਾਰੀ ਜਾਂ ਉਸਦੇ ਉਪਯੋਗ ਦੇ ਬਾਰੇ ਕੋਈ ਵੀ ਹੋਰ ਵੇਰਵਾ ਨਹੀਂ ਦਿੱਤਾ। ਹਾਲਾਂਕਿ ਦੱਸਿਆ ਜਾ ਰਿਹਾ ਕਿ ਤਿੰਨੇ ਰਿਸਰਚਰ ਜਿਹੜੇ ਨੇ ਉਹ ਏ ਆਈ ਸੁਰੱਖਿਆ ਦੇ ਉੱਤੇ ਕੰਮ ਕਰ ਰਹੀ ਇੱਕ ਸੁਤੰਤਰ ਸੰਸਥਾ ਦੇ ਨਾਲ ਗੁਪਤ ਤਰੀਕੇ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਸੀ। ਓਪਨ ਏ ਆਈ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ ਕਿ ਬਰਖਾਸਤਗੀ ਸੰਬੰਧੀ ਜਿਹੜੀਆਂ ਸਾਰਿਆਂ ਦੀਆਂ ਚਿੰਤਾਵਾਂ ਨੇ ਉਹਨਾਂ ਦਾ ਹੱਲ ਤੁਰੰਤ ਪ੍ਰਭਾਵ ਦੇ ਨਾਲ ਤਾਂ ਨਹੀਂ ਹੋ ਸਕਦਾ, ਪਰ ਅੱਗੇ ਉਹ ਇਸ ਮਾਮਲੇ ਦੀ ਅੰਦਰੂਨੀ ਜਾਂਚ ਕਰ ਰਹੇ ਨੇ। ਵੈਸੇ ਓਪਨ ਏ ਆਈ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅਮਰੀਕਾ ਦੇ ਵਿੱਚ ਖੜ੍ਹੇ ਹੋ ਕੇ ਇਲਜ਼ਾਮ ਲਗਾਇਆ ਸੀ ਕਿ ਆਸਟ੍ਰੇਲੀਆ ਦੀ ਸਭ ਤੋਂ ਵਕਾਰੀ ਜਿਹੜੀ ਇੱਕ ਵੈੱਬ ਪੋਰਟਲ ਹੈ ਮੈਡੀਕੇਅਰ, ਉਸ ਦੇ ਵਿੱਚ ਸੰਨ ਲਗਾਈ ਗਈ ਹੈ ਏ ਆਈ ਏਜੰਟਸ ਦੇ ਦੁਆਰਾ। ਜੂਨ ਮਹੀਨੇ ਦੇ ਵਿੱਚ ਇਹ ਵਾਕਿਆ ਵਾਪਰਿਆ ਸੀ। ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ, ਪਤਾ ਚੱਲ ਰਿਹਾ ਹੈ ਕਿ ਓਪਨ ਏ ਆਈ ਦੇ ਕੁਝ ਹੋਰ ਏਜੰਟਸ ਨੇ ਅਨਆਥੋਰਾਈਜ਼ਡ ਹੈਕ ਜਿਹੜਾ ਉਹ ਕੀਤਾ ਗਿਆ ਐਨ ਐਸ ਡਬਲਿਊ ਦੀ ਸਰਕਾਰੀ ਵੈਬਸਾਈਟ ਤੱਕ ਇਹ ਪਹੁੰਚ ਕੀਤੀ ਗਈ ਹੈ ਔਰ ਇਸ ਦਰਮਿਆਨ ਮੈਡੀਕੇਅਰ ਤੋਂ ਇਲਾਵਾ ਜਿਹੜਾ ਦੂਸਰਾ ਡੇਟਾ ਉਸਨੂੰ ਚੱਕਿਆ ਗਿਆ। ਓਪਨ ਏ ਆਈ ਨੇ ਦੱਸਿਆ ਕਿ ਐਨ ਐਸ ਡਬਲਿਊ ਸਰਕਾਰ ਤੱਕ ਇਹ ਜਾਣਕਾਰੀ ਜਿਹੜੀ ਹੈ ਪਹੁੰਚਾ ਦਿੱਤੀ ਗਈ ਹੈ। ਕੰਪਨੀ ਨੂੰ ਇਸ ਦੇ ਬਾਰੇ ਜਿਹੜਾ ਕਦੋਂ ਪਤਾ ਲੱਗਿਆ ਉਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਬਰਾਂ ਸਾਹਮਣੇ ਆਉਣਗੀਆਂ। ਇਹ ਇੱਕ ਮਹੀਨੇ ਦੇ ਵਿੱਚ ਹੀ ਦੂਸਰੀ ਘਟਨਾ ਸਾਹਮਣੇ ਆਈ ਹੈ, ਹਾਲਾਂਕਿ ਉਹ ਵੀ ਘਟਨਾ ਜੂਨ ਮਹੀਨੇ 'ਚ ਹੀ ਵਾਪਰੀ ਸੀ ਜਦੋਂ ਏ ਆਈ ਏਜੰਟਸ ਜਿਹੜੇ ਸੀ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਮੈਡੀਕੇਅਰ ਦੇ ਵਿੱਚ ਸੰਨ ਲਗਾ ਦਿੱਤੀ ਸੀ। ਉੱਥੇ ਬਰੂਸ ਬੇਅਰਡ ਜਿਹੜੇ ਕਿ ਲਿਬਰਲ ਪਾਰਟੀ ਦੇ ਸੀਨੀਅਰ ਸਾਬਕਾ ਫੈਡਰਲ ਸਿਆਸਤਦਾਨ ਵੀ ਰਹਿ ਚੁੱਕੇ ਨੇ ਅਤੇ ਡਿਪਟੀ ਲੀਡਰ ਵੀ ਰਹਿ ਚੁੱਕੇ ਨੇ ਐਨ ਐਸ ਡਬਲਿਊ ਦੀ ਬ੍ਰਾਂਚ ਦੇ ਵਿੱਚ, ਉਹਨਾਂ ਦਾ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਬਰੂਸ ਬੇਅਰਡ ਜਿਹੜੇ ਸੀ ਉਹਨਾਂ ਨੇ ਐਨ ਐਸ ਡਬਲਿਊ ਦੇ ਟਰਾਂਸਪੋਰਟ ਮਿਨਿਸਟਰ ਦੇ ਤੌਰ ਦੇ ਉੱਤੇ ਵੀ ਸਰਵ ਕੀਤਾ। 1988 ਤੋਂ 1995 ਦੇ ਦਰਮਿਆਨ ਉਹ ਜਿਹੜੇ ਐਨ ਐਸ ਡਬਲਿਊ ਦੇ ਟਰਾਂਸਪੋਰਟ ਮਿਨਿਸਟਰ ਵੀ ਰਹੇ ਨੇ। ਖਾਸ ਗੱਲ ਇਹ ਰਹੀ ਹੈ ਕਿ ਉਹ ਜਿਹੜੇ ਐਨ ਐਸ ਡਬਲਿਊ ਦੇ ਪ੍ਰੀਮੀਅਰ ਰਹਿ ਚੁੱਕੇ ਨੇ ਮਾਈਕ ਬੇਅਰਡ, ਉਹਨਾਂ ਦੇ ਪਿਤਾ ਨੇ। ਇਸ ਦਰਮਿਆਨ ਐਨ ਐਸ ਡਬਲਿਊ ਦੇ ਜਿੰਨੇ ਵੀ ਸਿਆਸਤਦਾਨ ਨੇ, ਚਾਹੇ ਉਹ ਫੈਡਰਲ ਪੱਧਰ 'ਤੇ ਨੇ ਚਾਹੇ ਸਟੇਟ ਪੱਧਰ 'ਤੇ ਨੇ, ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ, ਉਹਨਾਂ ਨੇ ਬਰੂਸ ਬੇਅਰਡ ਦੀ ਤਾਰੀਫ ਕੀਤੀ। ਦੱਸ ਦਈਏ ਕਿ ਬਰੂਸ ਬੇਅਰਡ ਉਹ ਸ਼ਖਸ ਸੀ ਜਿਨ੍ਹਾਂ ਨੇ ਸਾਲ 2000 ਦੇ ਵਿੱਚ ਓਲੰਪਿਕ ਖੇਡਾਂ ਸਿਡਨੀ ਦੇ ਵਿੱਚ ਲਿਆਉਣ ਦੇ ਲਈ ਆਸਟ੍ਰੇਲੀਆ ਦੇ ਤਰਫ ਤੋਂ ਲੋਬਿੰਗ ਕੀਤੀ ਸੀ ਔਰ ਓਲੰਪਿਕ ਦੇ ਵਿੱਚ ਐਨ ਐਸ ਡਬਲਿਊ ਦੀ ਨੁਮਾਇੰਦਗੀ ਵੀ ਕੀਤੀ ਸੀ ਕਿ ਇਸ ਸੂਬੇ ਦੇ ਵਿੱਚ ਔਰ ਸਿਡਨੀ ਸ਼ਹਿਰ ਦੇ ਅੰਦਰ ਇਹ ਖੇਡਾਂ ਹੋਣੀਆਂ ਚਾਹੀਦੀਆਂ ਨੇ। ਇਸ ਦਰਮਿਆਨ ਉਹਨਾਂ ਦੇ ਬਾਰੇ ਯਾਦ ਕਰਦੇ ਹੋਏ ਲਿਬਰਲ ਪਾਰਟੀ ਦੀ ਮੌਜੂਦਾ ਨੇਤਾ ਕੈਲੀ ਸੋਲੇਨ ਨੇ ਕਿਹਾ ਕਿ ਬਰੂਸ ਬੇਅਰਡ ਦੀ ਜਿਹੜੀ ਸਰਵਿਸ ਦਿੱਤੀ ਹੈ ਲਿਬਰਲ ਪਾਰਟੀ ਨੂੰ ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਉਹ ਬੜੀ ਬੇਮਿਸਾਲ ਰਹੀ ਹੈ। ਉੱਧਰ ਵਿਕਟੋਰੀਆ ਦੇ ਡਾਕਟਰਜ਼ ਨੂੰ 10% ਦਾ ਤਨਖਾਹ ਵਾਧਾ ਆਫਰ ਕਰ ਦਿੱਤਾ ਗਿਆ ਔਰ ਆਖਰੀ ਮੌਕੇ ਦੇ ਉੱਤੇ ਇੱਕ ਹੋਰ ਜਿਹੜੀ ਸਟ੍ਰਾਈਕ ਦੀ ਧਮਕੀ ਦਿੱਤੀ ਗਈ ਸੀ ਵਿਕਟੋਰੀਆ ਦੇ ਪਬਲਿਕ ਹੋਸਪਿਟਲ ਦੇ ਡਾਕਟਰਜ਼ ਦੀ ਤਰਫ ਤੋਂ, ਉਸ ਨੂੰ ਹੁਣ ਫਿਲਹਾਲ ਕੁਝ ਸਮੇਂ ਦੇ ਲਈ ਟਾਲ ਦਿੱਤਾ ਗਿਆ। ਦੱਸ ਦਈਏ ਕਿ ਇਹ ਤਨਖਾਹ ਵਾਧਾ ਜਿਹੜਾ ਹੈ, ਪਹਿਲਾਂ ਯੂਨੀਅਨ ਜਿਹੜੀ ਡਾਕਟਰਾਂ ਦੀ ਯੂਨੀਅਨ ਉਹ ਅਗਲੇ 4 ਸਾਲਾਂ ਦੇ ਦਰਮਿਆਨ 30% ਤਨਖਾਹ ਵਾਧਾ ਮੰਗ ਰਹੀ ਸੀ, ਪਰ ਹੁਣ ਅਗਲੇ 12 ਮਹੀਨਿਆਂ ਦੇ ਦਰਮਿਆਨ 10% ਦਾ ਤਨਖਾਹ ਵਾਧਾ ਫਿਲਹਾਲ ਵਿਕਟੋਰੀਆ ਦੇ ਡਾਕਟਰਸ ਨੂੰ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਲੰਬਸਮ ਜਿਹੜੀ ਸੀਨੀਅਰ ਡਾਕਟਰ ਨੇ ਉਹਨਾਂ ਨੂੰ ਲੰਬਸਮ ਯਾਨੀ ਇੱਕ ਮੁਸ਼ਤ $25,000 ਦੀ ਰਕਮ ਹੈ ਉਹ ਵੀ ਦਿੱਤੀ ਜਾਏਗੀ। ਚੇਤੇ ਕਰਵਾ ਦਈਏ ਕਿ ਵੀਰਵਾਰ ਦੇ ਦਿਨ ਵਿਕਟੋਰੀਆ ਭਰ ਦੇ ਵਿੱਚ ਜਿੰਨੇ ਵੀ ਪਬਲਿਕ ਹੋਸਪਿਟਲ ਮੈਡੀਕਲ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਡਾਕਟਰਸ ਪਹਿਲੀ ਵਾਰ ਹੜਤਾਲ ਦੇ ਉੱਤੇ ਗਏ ਸੀ। ਪਹਿਲੀ ਵਾਰ ਤਾਂ ਨਹੀਂ ਕਹਿ ਸਕਦੇ ਪਰ ਘੱਟੋ ਘੱਟ ਪਿਛਲੇ 25 ਸਾਲਾਂ ਦੇ ਵਿੱਚ ਤਾਂ ਕੋਈ ਹੜਤਾਲ ਡਾਕਟਰਾਂ ਦੀ ਹੋਈ ਨਹੀਂ ਸੀ। ਅਤੇ ਹੁਣ ਧਮਕੀ ਇਹ ਦਿੱਤੀ ਗਈ ਸੀ ਕਿ ਜੇਕਰ ਇਹ ਮੰਗ ਨੂੰ ਨਾ ਪ੍ਰਵਾਨ ਕੀਤਾ ਗਿਆ ਤਨਖਾਹ ਵਾਧੇ ਦੀ ਮੰਗ ਨੂੰ, ਅਤੇ ਕੁਝ ਹੋਰ ਜਿਵੇਂ ਕੰਮ ਕਰਨ ਦੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਥੋੜ੍ਹਾ ਸੁਹਿਰਦ ਬਣਾਇਆ ਜਾ ਸਕੇ, ਕੰਮ ਦੀਆਂ 12.5 ਘੰਟੇ ਦੀਆਂ ਜਿਹੜੀਆਂ ਲੰਮੀਆਂ ਸ਼ਿਫਟਾਂ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਆਦਿ ਇਹਨਾਂ ਮੰਗਾਂ ਦੇ ਉੱਤੇ ਹਾਲ ਫਿਲਹਾਲ ਕੋਈ ਗੱਲ ਨਹੀਂ ਹੋਈ ਹੈ। ਪਰ ਇੰਨਾ ਜ਼ਰੂਰ ਹੈ ਕਿ ਯੂਨੀਅਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 24 ਘੰਟੇ ਦੀ ਵੀ ਇੱਕ ਹੜਤਾਲ ਕੀਤੀ ਜਾਏਗੀ, ਜਿਸ ਨੂੰ ਫਿਲਹਾਲ ਟਾਲ ਲਿਆ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਲਿੰਟ ਨਹੀਂ ਚਾਹਤਾ ਹੈ ਕਿ ਆਪਕਾ ਬਕਾਇਆ ਟੋਲ ਆਪਕੀ ਰਫਤਾਰ ਕੋ ਧੀਮਾ ਕਰੇ। इसीलिए हमने NSW गवर्नमेंट के साथ मिलकर बकाया टोल प्रक्रिया में बड़े बदलाव किए हैं। अब हम डाक की जगह समय रहते डिजिटल रिमाइंडर भेज रहे हैं। जो लोग आर्थिक मुश्किलों से गुजर रहे हैं उनके लिए भी अतिरिक्त सहायता उपलब्ध है। जुर्माने का जोखिम न उठाएं। आज ही लिंक्ड टैग अकाउंट खोलें और अपने बकाया टोल का जल्दी समाधान करें। अधिक जानकारी के लिए देखें linkedin.com.au/nswtolls।
3: यार तू इतनी इनी चेती आके पक्का भी हो गया, की जुगाड़ लाया है?
4: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: फ्लाइट्स मेलबर्न तो इंडिया या पाकिस्तान, सिडनी तो इंडिया या पाकिस्तान, कितने भी जा सकती है।
1: अटेंशन प्लीज, दिल कहता है कर जाना है, फ्लाइट सर्च करके थक गए, स्विच करो हाई फाई ट्रेवल से, योर लोकल ट्रेवल एजेंसी रेटेड 4.9 स्टार ऑन गूगल। बुक नाउ पे लेटर। फ्लाइट बुक करनी है आज ही कॉल करो 1300-533-311 पे या ऑनलाइन बुक करो highfivetravels.com.au पे।
2: व्याह, खुशी या किसी भी खास मौके लिए ज्वेलरी होनी चाहिए खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर, ब्राइडल कलेक्शन, हर स्टाइल ते हर ओकेजन लिए जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डेंडीनोंग। तुन्ना ज्वेलर्स, भरोसे दी निशानी।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ। Yeah, I'm lost.

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਰੇਡੀਓ ਹਾਂਜੀ 1674 ਐਮ ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ. ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਛੱਛੋ ਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ. ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ. ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ, ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ. ਸੋ ਇੱਦਾਂ ਦੇ ਬਹੁਤ ਸਾਰੇ ਸਵਾਲ 'ਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ. ਭਾਈ